0: ਪੰਜਾਬੀ ਫਰਨੀਚਰ ਜੀ ਹਾਂ ਪੰਜਾਬੀ ਫਰਨੀਚਰ ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ ਮੰਜੇ ਧਾਰਮਿਕ ਫੋਟੋਆਂ ਚਾਦਰਾਂ ਸਾਈਕਲ ਚੁੱਲ੍ਹੇ ਦਾਤੀਆਂ ਰੰਬੇ ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ ਲਾਇਆ ਤਾਂ ਤੂੰ ਮੇਰੀ ਟੈਂਸ਼ਨ ਦੂਰ ਕਰਤੀ ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੁਕਸ ਬਿਟ ਦਾ ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ ਲਿਖੋ ਫਿਰ 2A 130 ਕਿੰਗਸਟਨ ਰੋਡ ਅੰਡਰਵੁੱਡ ਬ੍ਰਿਸਬੇਨ ਆ ਕਾਲ ਕਰ ਲਿਓ ਤਾਇਆ ਜੀ 0404000536 ਤੇ ਵੈਬਸਾਈਟ ਹੈ ਜੀ punjabifurniture.com.au ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ
1: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਅਕਾਊਂਟ @harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
2: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
3: ਹਰਮਨ ਰੇਡੀਓ
4: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ ਮਨ ਚਾਹੇ ਅਸੀਂ ਗੀਤ ਸੁਣਾਵਾਂਗੇ ਹਰਮਨ ਰੇਡੀਓ ਜੀ

0: ਮਾਈ ਡੀਅਰ ਫਰੈਂਡਸ, ਮੇਰਾ ਯੂਟਿਊਬ ਚੈਨਲ ਜਿਸ ਦਾ ਨਾਮ ਹੈ ਗੱਜਣ ਵਾਲਾ ਸੁਖਮਿੰਦਰ, ਇਸ ਤੇ ਹਰ ਹਫਤੇ ਵਤਨ ਪੰਜਾਬ ਦੇ ਅਮੀਰ ਵਿਰਸੇ ਬਾਰੇ ਅਤੇ ਪੰਜਾਬੀ ਸਭਿਆਚਾਰ ਨਾਲ ਜੁੜੀਆਂ ਇਖਲਾਕੀ ਤੇ ਮੁੱਲਾਵਾਨ ਯਾਦਾਂ ਬਾਰੇ ਬਹੁਤ ਹੀ ਮਿਆਰੀ ਤੇ ਪਾਏਦਾਰ ਹਰ ਵਾਰ ਨਵਾਂ ਐਪੀਸੋਡ ਅਪਲੋਡ ਕੀਤਾ ਜਾਂਦਾ ਹੈ। ਤੁਸੀਂ ਦੇਖਣਾ ਜ਼ਰੂਰ, ਆਪ ਜੀ ਨੂੰ ਹਰ ਐਪੀਸੋਡ ਚੰਗਾ ਲੱਗੇਗਾ। ਇਸ ਨੂੰ ਸਬਸਕ੍ਰਾਈਬ ਕਰ ਦੇਣਾ, ਦੋਸਤਾਂ ਨਾਲ ਵੀ ਸ਼ੇਅਰ ਕਰਦੇ ਰਹਿਣਾ। ਧੰਨਵਾਦ ਗੱਜਣ ਵਾਲਾ ਸੁਖਮਿੰਦਰ। ਕਮਾਲ ਦਾ ਰਾਜ ਸੀ ਵਿਗੋਰਿਆਂ ਦਾ, ਗਲਤ ਕੰਮ ਕਰਨ ਨੂੰ ਲੋਕੀ 100 ਵਾਰੀ ਸੋਚਦੇ। ਪਿੰਡ ਚ ਸਿਪਾਹੀ ਆ ਜਾਂਦਾ ਨਾ ਤਾਂ ਲੋਕੀ ਸਹਿਮ ਜਾਂਦੇ, ਸੁੱਖ ਹੋਵੇ, ਦੇਸ਼ ਆਜ਼ਾਦ ਕੀ ਹੋਇਆ। ਅੱਜ ਨਾ ਉਹ ਪੁਲਿਸ ਹੀ ਰਹੀਆਂ ਤੇ ਨਾ ਹੀ ਉਹ ਕਚਹਿਰੀਆਂ ਦੇ ਮਾਲਕ। ਸਿਫਾਰਿਸ਼ ਬੋਸ ਨੂੰ ਤਾਂ ਉਦੋਂ ਕੋਈ ਸੁਣਦਾ ਹੀ ਨੀ ਸੀਗਾ, ਕਾਨੂੰਨ ਦਾ ਰਾਜ ਸੀਗਾ। ਸਖਤ ਸਜ਼ਾਵਾਂ ਹੁੰਦੀਆਂ, ਲੋਕਾਂ ਨੂੰ ਫਾਂਸੀਆਂ ਵੀ ਹੁੰਦੀਆਂ, ਮੁਰਜਮ ਜੇਲਾਂ ਕੱਟ ਕੇ ਘਰੀ ਆਉਂਦੇ। ਜਿਹਦੇ ਤੇ ਮੁਕੱਦਮਾ ਪੈ ਜਾਂਦਾ ਨਾ ਬਾਈ, ਉਹ ਘਰ ਮਿੱਟੀ ਚ ਰੁਲ ਜਾਂਦੇ, ਵੱਡੀਆਂ ਵੱਡੀਆਂ ਢੇਰੀਆਂ ਵਾਲੇ ਖੁੰਗਲ ਹੋ ਜਾਂਦੇ। ਨੇੜੇ ਤੇੜੇ ਕਿਸੇ ਪਿੰਡ ਚ ਕੋਈ ਕਤਲ ਹੋ ਜਾਂਦਾ ਨਾ ਤਾਂ ਪਿੰਡਾਂ ਚ ਸਾਲਾਂ ਬੱਧੀ ਗੱਲਾਂ ਚੱਲਦੀਆਂ ਰਹਿੰਦੀਆਂ, ਸਾਲਾਂ ਬੱਧੀ ਸੱਥਾਂ ਕੱਠਾਂ ਚ ਗੱਲਾਂ ਤੁਰੀਆਂ ਰਹਿੰਦੀਆਂ। ਸਾਧ ਮੁਰਾਦੀ ਦੀ ਜ਼ਿੰਦਗੀ ਸੀਗੀ, ਸਾਧ ਮੁਰਾਦੇ ਜੀ ਖਾਣ ਪੀਣ ਸੀਗੇ ਲੋਕਾਂ ਦੇ, ਅੱਡ ਭੰਨਵੀਆਂ ਕਮਾਈਆਂ ਪਿੱਛੋਂ ਫੇਰ ਕਿਤੇ ਜਾ ਕੇ ਘਰ ਤੁਰਦੇ ਸੀਗੇ। ਪਿੰਡਾਂ ਚ ਭਲੇ ਲੋਕ ਬਹੁਤ ਸੀਗੇ, ਪਰ ਵੈਲ ਕਮਾਉਣ ਵਾਲੇ ਵੀ ਵਿੱਚ ਹੁੰਦੇ ਸੀਗੇ। ਕਈਆਂ ਦੀ ਜਾਇਦਾਦਾਂ ਪੈਲੀਆਂ ਦੇ ਪਿੱਛੇ ਆਪਸੀ ਲਾਗ ਡਾਟਾਂ ਵੀ ਤੁਰੀਆਂ ਆਉਂਦੀਆਂ ਸੀਗੀਆਂ। ਉਹ ਇੱਕ ਦੂਜੇ ਤੇ ਉਮਰ ਭਰ ਵਸਾ ਨਹੀਂ ਸੀ ਕਰਦੇ, ਹਨੇਰੇ ਸਵੇਰੇ ਘਰਾਂ ਚੋਂ ਨਾ ਸੋਚ ਕੇ ਨਿਕਲਦੇ, ਉਹ ਰਾਤ ਨੂੰ ਸੌਣ ਵੇਲੇ ਸਰਾਣੇ ਡਾਂਗ ਸੋਟਾ ਰੱਖ ਕੇ ਸੌਂਦੇ। ਉਹ ਮੋਟਾ ਸਮਾਂ ਇਹੋ ਜਿਹਾ ਸੀ ਵੀ ਬੰਦੇ ਬੰਦਿਆਂ ਦੀਆਂ ਬਾਹਾਂ ਹੁੰਦੇ ਸੀਗੇ, ਕੱਲੇ ਕਹਿਦੇ ਤੇ ਤਾਂ ਜਿਹੜੇ ਸ਼ਰੀਕ ਸੀ ਨਾ ਉਹ ਪੈਰ ਹੀ ਨਹੀਂ ਸੀ ਲੱਗਣ ਦਿੰਦੇ, ਜੇ ਆਉਣਾ ਬਿਹਾਰ ਕਰ ਦਿੰਦੇ ਸੀਗੇ। ਪਾਣੀਆਂ ਪਿੱਛੇ ਖਾਲਿਆਂ ਨੱਕਿਆਂ ਤੇ ਟਾਕਰੇ ਹੁੰਦੇ, ਡੌਂਗਾਂ ਚੱਲਦੀਆਂ, ਜੱਟ ਲੱਤਾਂ ਬਾਹਾਂ ਭੰਨ ਦਿੰਦੇ ਇੱਕ ਦੂਜੇ ਦੀਆਂ। ਸਰਵਾਈਵਲ ਦਾ ਫਿਕਰ ਜੋ ਸੀ ਨਾ, ਉਹ ਪਿੰਡ ਚ ਨਾ ਇੱਕ ਜਾਗਰ ਨਾਨਕੇ ਢੇਰੀ ਰਹਿੰਦਾ ਸੀ ਤੇ ਉਹਦੇ ਜਿਹੜੇ ਸ਼ਰੀਕ ਸੀ ਨਾ ਉਹ ਬੜੇ ਵੈੜੇ ਸੀਗੇ, ਤੇ ਉਹ ਉਹਨੂੰ ਵੇਖ ਨਾ ਹੰਗਦੇ, ਰਾਹ ਖੇਤ ਕੱਲਾ ਉਹ ਕਦੇ ਨਾ ਜਾਂਦਾ, ਡਰਦਾ ਮਾਰਾ ਵੀ ਖਬਰੇ ਅੱਗੋਂ ਕੌਣ ਟੱਕਰ ਜੇ। ਜਾਗਰ ਨੇ ਨਾ ਫਿਰ ਇੱਕ ਦਿਨ ਸੋਚ ਵਿਚਾਰ ਜੀ ਕਰਕੇ ਲਸੰਸੀ ਦਨਾਲੀ ਲੈ ਲਈ ਸੀ, ਕੀ ਪਤਾ ਹਨੇਰੇ ਸਵੇਰੇ ਕੋਈ ਕਾਰਾ ਹੀ ਕਰ ਜੇ, ਅਸਲਾ ਕੋਲ ਹੋਇਆ, ਮਾਰ ਕੇ ਮਰੂ। ਇੱਕ ਦਿਨ ਉਸਦੇ ਮਹਾਰਾਜ ਵਾਲੇ ਮਾਮੇ ਨੇ ਉਹਨੂੰ ਰਾਏ ਦਿੱਤੀ, ਬਈ ਜਾਗਰਾ ਹਥਿਆਰ ਵਾਲਾ ਕੰਮ ਤਾਂ ਤੂੰ ਬਹੁਤ ਸੋਹਣਾ ਕਰ ਲਿਆ, ਹੁਣ ਐ ਕਰ ਇੱਕ ਚੰਗਾ ਜਿਹਾ ਖੂਨਖਾਰ ਕੁੱਤਾ ਵੀ ਰੱਖ ਲੈ। ਰਾਤ ਬਰਾਤ ਤੇ ਨੀਂਦ ਚ ਪਏ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਹੁੰਦਾ, ਨਾਲੇ ਕੁੱਤੇ ਨੇ ਕਿਹੜਾ ਚਾਦਰ ਬੰਨਣੀ ਹੁੰਦੀ ਹੈ, ਥੋੜੇ ਜੇ ਖੜਕੇ ਨਾਲ ਉਹਨੇ ਭੱਜ ਪੈਣਾ ਹੁੰਦਾ। ਘਰ ਦੀ ਬੈੜਕ ਬਹੁਤ ਰੱਖਦਾ ਹੁੰਦਾ ਕੁੱਤਾ। ਜਾਗਰ ਨੇ ਰਿਸ਼ਤੇਦਾਰੀ ਚੋਂ ਕੁੱਤਾ ਜਿਹਾ ਮੰਗਾ ਲਿਆ, ਦੋਵਾਂ ਚਾਰਾਂ ਦਿਨ ਚ ਕੁੱਤਾ ਜਾਗਰ ਦਾ ਵਫ਼ਾਦਾਰ ਜਿਹਾ ਬਣ ਗਿਆ। ਬਈ ਮੋਠੂਆ, ਫੇਰ ਗਰਮੀ ਦੇ ਦਿਨ ਸੀਗੇ ਤੇ ਇੱਕ ਰਾਤ ਨੇ ਜਾਗਰ ਹੰਭਿਆ ਥੱਕਿਆ ਵਿਹੜੇ ਚ ਮੰਜਾ ਡਾਹੀ ਸੁੱਤਾ ਪਿਆ ਸੀਗਾ, ਤੇ ਜਿਹੜੇ ਉਹਦੇ ਵਿਰੋਧੀ ਸੀਗੇ ਲਾਗ ਡਾਟੀਏ ਜਿਹੜੇ ਬੜੇ ਡਾਢੇ ਸੀ ਤੇ ਉਹ ਕੰਧ ਟੱਪ ਕੇ ਆ ਗਏ ਜਾਗਰ ਨੂੰ ਮਾਰਨ। ਇੱਕ ਕੋਲ ਬੰਦੂਕ ਸੀਗੀ ਤੇ ਦੋਵਾਂ ਕੋਲ ਡਾਂਗਾਂ। ਖੜਕਾ ਜਿਹਾ ਸੁਣ ਕੇ ਕੁੱਤਾ ਭੌਂਕਿਆ, ਜਾਗਰ ਦੀ ਵੀ ਜਾਗ ਖੁੱਲ ਗਈ। ਜਦ ਜਾਗਰ ਘਿਰ ਚੱਲਿਆ ਨਾ ਉਹਨਾਂ ਦੇ ਵਿੱਚ ਤਾਂ ਉਸਦੇ ਮੂੰਹੋਂ ਨਿਕਲਿਆ, ਆਈ ਉਹ ਟੈਗਰਾ, ਮਰ ਗਏ ਉਹ ਟੈਗਰਾ। ਉਹ ਟੈਗਰ ਉਹਦੇ ਕੁੱਤੇ ਦਾ ਨਾਂ ਸੀਗਾ। ਟੈਗਰ ਝਈ ਲੈ ਕੇ ਪੈ ਗਿਆ, ਪੈਰ ਤੋਂ ਉਹਨੇ ਛਾਲ ਕੀ ਚੱਕੀ, ਸਿੱਧਾ ਜਿਹੜਾ ਬੰਦੂਕ ਵਾਲਾ ਸੀਗਾ ਲਾਗ ਡਾਟੀ ਆ ਜਿਹਾ ਉਹਦੇ ਵੈਰੀ ਦੀ ਛਾਤੀ ਦੇ ਵਿੱਚ ਸਿੱਧਾ ਵੱਜਿਆ ਕੁੱਤਾ, ਤੇ ਟੈਗਰ ਨੇ ਮਾਰ ਮਾਰ ਨੌਂਦਰਾਂ ਤੇ ਦੰਦ ਬੰਦੇ ਵਾਲ ਜਾ ਦੇ ਤਿੰਨੇ। ਜਾਗਰ ਨੇ ਸੋਚਿਆ ਵੀ ਜੇ ਟੈਗਰ ਨਾਨਾ ਇਹਨਾਂ ਨੂੰ ਐ ਟੁੱਟ ਕੇ ਪੈਂਦਾ ਤਾਂ ਮੇਰੇ ਵਾਲਾ ਤਾਂ ਸੰਖ ਅੱਜ ਪੂਰੇ ਹੀ ਜਾਣਾ ਸੀਗਾ। ਤੇ ਉਸਨੇ ਕਿਹਾ ਵੀ ਹੁਣ ਸੋਚਿਆ ਵੀ ਹੁਣ ਕਿਤੇ ਵੈਰੀ ਨੂੰ ਮੌਕਾ ਨਾ ਮਿਲ ਜੇ, ਤੇ ਉਹਨੇ ਨਾ ਆਪਦੀ ਭਰੀ ਭਰ ਕੇ ਜਿਹੜੀ ਰੱਖੀ ਸੀ ਦਨਾਲੀ ਉਹਦਾ ਫੈਰ ਸਿੱਧਾ ਬੰਦੂਕ ਵਾਲੇ ਉਹ ਦੂਜੇ ਪਾਸੇ ਵਾਲੇ ਦੇ ਠੋਕਤਾ ਤੇ ਬੰਦਾ ਥਾਂ ਭੜਕਾਤਾ ਉਹਨੇ। ਬਸ ਫੇਰ ਕੀ ਸੀ, ਲਾ ਲਾ ਲਾ ਹੋ ਗਈ। ਨਾਲ ਦੇ ਜਿਹੜੇ ਦੋ ਸੀਗੇ ਡਾਂਗਣੀਆਂ ਵਾਲੇ ਡਰਦੇ ਮਾਰੇ ਆਪਦੇ ਡੰਡੀ ਪਏ, ਤੇ ਆਂਢੀ ਗੁਆਂਢੀ ਇਕੱਠੇ ਹੋ ਗਏ। ਫੈਰ ਹੋਇਆ ਸੀ ਨਾ ਪਿੰਡ ਚ, ਫੈਰ ਵਾਲੀ ਵੱਡੀ ਗੱਲ ਹੁੰਦੀ ਹੈ ਨਾ। ਅਗਲੇ ਦਿਨ ਵੱਡੇ ਤੜਕੇ ਹੀ ਪੁਲਿਸ ਆ ਗਈ ਪਿੰਡ ਚ, ਆਉਣੀ ਸੀਗੀ, ਕਤਲ ਦਾ ਕੇਸ ਪੈ ਗਿਆ ਜਾਗਰ ਤੇ। ਪੁਲਿਸ ਫੜ ਕੇ ਲੈ ਗਈ ਬਈ ਜਾਗਰ ਨੂੰ, ਕੇਸ ਚੱਲਿਆ ਪਿੰਡਾਂ ਚ, ਇਹੋ ਹੀ ਚਰਚਾ ਬਈ ਜਾਗਰ ਫਾਹੇ ਲੱਗੂਗਾ, ਚਸ਼ਮਦੀਦ ਗਵਾਹ ਹੈ, ਨਾਲੇ ਰਾਜ ਵੀ ਅੰਗਰੇਜ਼ ਦਾ ਹੈ, ਅੰਗਰੇਜ਼ ਨੇ ਕਿਹੜਾ ਕਿਸੇ ਦੀ ਸੁਣ ਨਹੀਂ ਮੰਨਣੀ ਹੈ। ਜਾਗਰ ਦੀ ਬੰਦੂਕ ਨਾਲ ਬੰਦਾ ਮਰਿਆ, ਪੱਕਾ ਫਾਂਸੀ ਲੱਗੂਗਾ, ਚਾਰੇ ਪਾਸੇ ਇਹੀ ਚਰਚਾ ਚੱਲੀ ਜਾਵੇ। ਜਾਗਰ ਦੇ ਬਿਆਨ ਲਏ ਗਏ, ਜਾਗਰ ਨੇ ਜੱਜ ਅੱਗੇ ਕੋਈ ਲੁਕ ਲਖਾ ਨਾ ਰੱਖਿਆ, ਸਾਫ਼ ਕਹਿਤਾ ਜਨਾਬ ਮੈਂ ਇਕਬਾਲ ਕਰਦਾ ਮੇਰੇ ਹੱਥੋਂ ਮੇਰੀ ਬੰਦੂਕ ਨਾਲ ਹੀ ਬੰਦਾ ਮਰਿਆ, ਪਰ ਜਨਾਬ ਕਿਸੇ ਨੂੰ ਜਾਨੋਂ ਮਾਰਨ ਦੀ ਮੇਰੀ ਕੋਈ ਮਨਸ਼ਾ ਨਹੀਂ ਸੀਗੀ। ਮੈਂ ਤਾਂ ਆਪਦੇ ਬਚਾਅ ਵਾਸਤੇ ਗੋਲੀ ਚਲਾਈ ਹੈ, ਜੇ ਮੈਂ ਨਾ ਚਲਾਉਂਦਾ ਤਾਂ ਮੈਂ ਮਾਰਿਆ ਜਾਣਾ ਸੀ, ਮਰਨ ਨੂੰ ਕਿਹਦਾ ਜੀ ਕਰਦਾ। ਮੈਂ ਤਾਂ ਆਪਦੇ ਆਪ ਨੂੰ ਬਚਾਉਣ ਲਈ ਇਸ ਕਰਕੇ ਗੋਲੀ ਚਲਾਈ ਹੈ। ਜਨਾਬ ਮੈਂ ਹੋਰ ਘਿਰਿਆ ਹੋਇਆ ਕੀ ਕਰਦਾ, ਗੋਲੀ ਨਾ ਚਲਾਉਂਦਾ ਤਾਂ ਹੋਰ ਕੀ ਕਰਦਾ, ਗੋਲੀ ਮੇਰੇ ਵੱਜ ਜਾਣੀ ਸੀ। ਸੱਚ ਜਾਣੋ ਮੈਨੂੰ ਤਾਂ ਮੇਰਾ ਵਫ਼ਾਦਾਰ ਟਾਈਗਰ ਕੁੱਤਾ ਹੀ ਬਚਾ ਗਿਆ, ਟਾਈਗਰ ਟੁੱਟ ਕੇ ਨਾ ਪੈਂਦਾ ਤਾਂ ਮੇਰਾ ਘੋਗਾ ਚਿੱਤ ਹੋ ਹੀ ਜਾਣਾ ਸੀਗਾ। ਜਦੋਂ ਮੈਨੂੰ ਲੱਗਿਆ ਵੀ ਹੁਣ ਨਹੀਂ ਬਚਦੇ ਤਾਂ ਮੈਂ ਟਾਈਗਰ ਨੂੰ ਆਵਾਜ਼ ਮਾਰੀ, ਆਈ ਓਏ ਟਾਈਗਰਾ, ਆਈ ਓ ਮਰ ਗਏ ਓਏ। ਮੈਨੂੰ ਤਾਂ ਜਨਾਬ ਮੇਰਾ ਟਾਈਗਰ ਬਚਾ ਗਿਆ, ਨਹੀਂ ਮੈਂ ਕਾਹਦਾ ਬਚਣਾ ਸੀਗਾ। ਟਾਈਗਰ ਨੇ ਉਹਨਾਂ ਨੂੰ ਉਲਝਾਈ ਰੱਖਿਆ ਤੇ ਜਦੋਂ ਮੈਨੂੰ ਮੌਕਾ ਮਿਲਿਆ ਵੀ ਹੁਣ ਕੀ ਸੋਚਦਾ ਤੇ ਟਾਈਗਰ ਨੂੰ ਨਾ ਆਵਾਜ਼ ਨਾ ਮਾਰਦਾ ਤਾਂ ਵੈਰੀ ਦੀ ਗੋਲੀ ਨੇ ਮੇਰਾ ਸੀਨਾ ਪਾੜ ਦੇਣਾ ਸੀਗਾ। ਜੱਜ ਨੇ ਸੋਚ ਵਿਚਾਰ ਕੇ ਤਰੀਕ ਪਾ ਦਿੱਤੀ ਤੇ ਕਿਹਾ ਅਗਲੀ ਵਾਰ ਨੂੰ ਤਰੀਕ ਤੇ ਕੁੱਤੇ ਨੂੰ ਕਚਹਿਰੀ ਚ ਹਾਜ਼ਰ ਕੀਤਾ ਜਾਵੇ, ਲਿਆਂਦਾ ਜਾਵੇ। ਅਗਲੀ ਤਰੀਕ ਤੇ ਟਾਈਗਰ ਨੂੰ ਵੀ ਕਚਹਿਰੀ ਚ ਲਿਆਂਦਾ ਗਿਆ। ਕੁੱਤਾ ਚੁੱਪ ਚਾਪ ਪਾਸੇ ਕੋਨੇ ਜਿਹੇ ਚ ਖੜਾ ਰਿਹਾ। ਜੱਜ ਵੱਲੋਂ ਇੱਕ ਨਕਲੀ ਐਕਸ਼ਨ ਸੀਨ ਜਿਹਾ ਤਿਆਰ ਕਰਵਾਇਆ ਗਿਆ। ਜੱਜ ਨੇ ਜੱਗ ਨੂੰ ਕਿਹਾ ਵੀ ਆਹ ਦੋ ਬੰਦੇ ਤੈਨੂੰ ਫੜ ਕੇ ਧੌਲ ਧੱਫਾ ਜਿਹਾ ਕਰਨਗੇ ਤੇ ਤੂੰ ਟਾਈਗਰ ਨੂੰ ਆਪਣੇ ਬਚਾਅ ਲਈ ਆਵਾਜ਼ ਦੇ ਕੇ ਬੁਲਾਉਣਾ ਹੈ। ਜਦ ਦੋ ਬੰਦੇ ਜਾਗਰ ਨੂੰ ਜੱਫਾ ਜਾ ਖਿੱਚ ਧੂਰੀ ਕਰਨ ਲੱਗੇ ਤਾਂ ਜਾਗਰ ਨੇ ਜਿਉਂ ਹੀ ਕਿਹਾ ਨਾ ਆਈ ਓ ਟਾਈਗਰਾ ਮਰ ਗਏ ਹੋਏ, ਤੇ ਟਾਈਗਰ ਨੇ ਕੋਨੇ ਚੋ ਛਾਲ ਮਾਰੀ ਤੇ ਟੁੱਟ ਕੇ ਗੋਲੀ ਵਾਂਗੂ ਜਿਹਨੇ ਜਾਗਰ ਨੂੰ ਫੜਨ ਵਾਲੇ ਬੰਦੇ ਸੀ ਉਹਨਾਂ ਚ ਸਿੱਧਾ ਵੱਜਿਆ। ਉਹ ਜੱਜ ਨੇ ਤੁਰੰਤ ਪੈਨ ਚੁੱਕਿਆ ਤੇ ਜਾਗਰ ਨੂੰ ਸਾਫ ਬਰੀ ਕਰ ਦਿੱਤਾ। ਸਾਰੇ ਲੋਕ ਹੈਰਾਨ, ਕਚਹਿਰੀਓਂ ਬਾਹਰ ਨਿਕਲ ਕੇ ਇਹੀ ਕਹੀ ਜਾਂ ਕਮਾਲ ਹੋ ਗਈ ਬਈ, ਕੁੱਤੇ ਦੀ ਗਵਾਹੀ। ਕੁੱਤੇ ਦੀ ਗਵਾਹੀ ਨੇ ਜਾਗਰ ਨੂੰ ਮਰਨੋਂ ਵੀ ਤੇ ਸਜ਼ਾ ਹੋਣੋਂ ਫਾਹੇ ਲੱਗਣੋਂ ਵੀ ਬਚਾ ਤਾ। ਕੁੱਤੇ ਦੀ ਗਵਾਹੀ ਸਜ਼ਾ ਹੋਣੋਂ ਫਾਹੇ ਲੱਗਣੋਂ ਵੀ ਬਚਾ ਗਈ ਹੈ।
1: ਪਿਆਰੇ ਦੋਸਤੋ ਸਤਿ ਸ੍ਰੀ ਅਕਾਲ, ਮੈਂ ਹਾਂ ਤੁਹਾਡਾ ਆਪਣਾ ਗੱਜਣ ਵਾਲਾ ਸੁਖਮਿੰਦਰ। ਹਰਮਨ ਰੇਡੀਓ ਤੇ ਪਵੇਗੀ ਤੁਹਾਡੇ ਨਾਲ ਸਾਂਝ ਹਰ ਐਤਵਾਰ ਅਤੇ ਬੁੱਧਵਾਰ ਸਵੇਰ ਦੇ 10 ਵਜੇ। ਕਰਾਂਗੇ ਵਤਨ ਪੰਜਾਬ ਦੇ ਪਿੰਡਾਂ ਦੀਆਂ ਬੀਤੀਆਂ ਗੁਆਚੀਆਂ ਤੇ ਚੇਤਿਆਂ ਚ ਵਸੀਆਂ ਗੱਲਾਂ। ਚੰਗਾ, ਮਿਲਦੇ ਹਾਂ ਫਿਰ।

0: ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ,
1: ਆਟਾ ਗੁੰਨਦੀ ਹਿਲਦੀ ਕਿਉਂ ਏ। ਇਸ ਦਾ ਮਤਲਬ ਹੈ ਕਿ ਜਦੋਂ ਕੋਈ ਆਨੇ ਬਹਾਨੇ ਕਿਸੇ ਦੇ ਨੁਕਸ ਕੱਢੇ ਤਾਂ ਇਹ ਅਖਾਣ ਵਰਤਿਆ ਜਾਂਦਾ ਹੈ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ, ਹਰਮਨ ਰੇਡੀਓ ਆਸਟ੍ਰੇਲੀਆ, ਆਸਟ੍ਰੇਲੀਆ, ਆਸਟ੍ਰੇਲੀਆ।
2: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ। ਹਰਮਨ ਰੇਡੀਓ।

ਪੇਤ ਬਾਰੇ ਵੇਲਜ਼ ਦੀ ਕਹਾਵਤ ਹੈ ਕਿ ਸਿਆਣਾ ਬਗਿਆੜ ਆਪਣੇ ਪੰਜੇ ਲੁਕਾ ਕੇ ਰੱਖਦਾ ਹੈ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ।

0: ਸਿਆਣੇ ਦੀ ਤਾਕਤ ਆਖਦੀ ਹੈ ਨਹੀਂ ਸੱਚ, ਤਕੜੇ ਦੀ ਸਿਆਣਪ ਆਖਦੀ ਹੈ ਕਿ ਦੁਸ਼ਮਣ ਨੂੰ ਕਾਹਦੇ ਲਈ ਮਾਰਨਾ, ਉਹਦੇ ਅੰਦਰਲੀ ਦੁਸ਼ਮਣੀ ਨੂੰ ਮਾਰੋ। ਤੇ ਦੁਸ਼ਮਣੀ ਨੂੰ ਮਾਰਨ ਲਈ ਕਿਸੇ ਤੀਰ ਦੀ ਨਹੀਂ ਸ਼ਮਸ਼ੀਰ ਦੀ ਲੋੜ ਨਹੀਂ ਹੁੰਦੀ, ਬਸ ਘੁਰਕੀ ਚਾਹੀਦੀ ਹੈ। ਗੱਲ ਨਾ ਬਣੇ ਤਾਂ ਬੁਰਕੀ ਚਾਹੀਦੀ ਹੈ। ਬੁਰਕੀ ਨਾਲ ਉੱਠੇ ਹੋਏ ਹੱਥ ਹਿਲਦੀ ਪੂਛ ਬਣ ਜਾਂਦੇ ਨੇ। ਬੁਰਕੀ ਨਾਲ ਦੁਸ਼ਮਣ ਅੰਦਰੋਂ ਦੁਸ਼ਮਣੀ ਤੱਕ ਹੀ ਹੋਰ ਵੀ ਬੜਾ ਕੁਝ ਮਰ ਜਾਂਦਾ। ਦੁਸ਼ਮਣ ਨੂੰ ਕਾਹਦੇ ਲਈ ਮਾਰਨਾ, ਤਕੜੇ ਦੀ ਸਿਆਣਪ ਆਖਦੀ ਹੈ।
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ। ਹਰ ਮਨ ਰੇਡੀਓ।

ਨਾ ਸ਼ੁਕਰਾਪਣ ਬਾਰੇ ਪੈਰਾਗੁਆ ਦੀ ਇੱਕ ਮਸ਼ਹੂਰ ਕਹਾਵਤ ਅਨੁਸਾਰ ਨੇਕੀ ਵਿਚੋਂ ਸਭ ਤੋਂ ਛੋਟੀ ਨੇਕੀ ਕਿਸੇ ਦੇ ਅਹਿਸਾਨ ਦਾ ਧੰਨਵਾਦੀ ਹੋਣਾ ਹੈ ਅਤੇ ਬੁਰਾਈ ਵਿਚੋਂ ਸਭ ਤੋਂ ਵੱਡੀ ਬੁਰਾਈ ਕਿਸੇ ਦੇ ਅਹਿਸਾਨ ਨੂੰ ਭੁੱਲ ਜਾਣਾ ਹੈ। ਲੇਖਕ ਪਰਮਿੰਦਰ ਸੋਢੀ, ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ। ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
1: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ

0: ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਇੱਕ ਗੋਦੜੀ ਵਿੱਚ ਦੋ ਫਕੀਰ ਸਮਾ ਸਕਦੇ ਹਨ, ਪਰ ਇੱਕ ਰਾਜ ਵਿੱਚ ਦੋ ਰਾਜੇ ਨਹੀਂ ਸਮਾ ਸਕਦੇ।
1: ਇਸ ਅਖਾਣ ਵਿੱਚ ਇਹ ਸੱਚਾਈ ਪ੍ਰਗਟਾਈ ਗਈ ਹੈ ਕਿ ਗਰੀਬ ਤਾਂ ਗਰੀਬਾਂ ਨਾਲ ਰਲ ਕੇ ਰਹਿ ਸਕਦੇ ਹਨ, ਪਰੰਤੂ ਅਮੀਰ ਆਦਮੀ ਦੂਜੇ ਅਮੀਰ ਨੂੰ ਦੇਖ ਕੇ ਈਰਖਾ ਹੀ ਕਰਦੇ ਹਨ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀ ਆਸਟ੍ਰੇਲੀਆ।
2: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ। ਹਰਮਨ ਰੇਡੀਓ।

0: ਮੈਂ ਜੋ ਸਮਝਿਆ ਭਾਜੀ ਆਪਣੀ ਯਾਤਰਾ ਦੇ ਵਿੱਚ ਕਿ ਪਰਮਾਤਮਾ ਹੀ ਸਭ ਤੋਂ ਪਹਿਲਾਂ ਵੱਡਾ ਸੱਚ ਹੈ, ਤੇ ਉਸ ਤੋਂ ਬਾਅਦ ਹਨਾ ਆਪਣੀ ਸ਼ਖਸੀਅਤ ਆਪਣੀ ਸੂਰਤ ਹੀ ਸਭ ਤੋਂ ਵੱਡਾ ਸੱਚ ਹੈ।
1: ਜੀ ਭੈਣ ਜੀ, ਦੇਖੋ ਇਹ ਸੱਚ ਇੱਕ ਐਸਾ ਧਰਮ ਆ
0: ਜੀ
1: ਜਿਹਨੂੰ ਰੱਬ ਨੂੰ ਮੰਨਣ ਵਾਲੇ ਔਰ ਰੱਬ ਨੂੰ ਨਾ ਮੰਨਣ ਵਾਲੇ ਦੋ ਤਰ੍ਹਾਂ ਦੇ ਲੋਕ ਨੇ ਨਾ ਜੀ ਦੁਨੀਆਂ ਦੇ ਵਿੱਚ। ਇੱਕ ਕਹਿੰਦੇ ਰੱਬ ਹੁੰਦਾ, ਇੱਕ ਕਹਿੰਦੇ ਰੱਬ ਨਹੀਂ ਹੁੰਦਾ।
0: ਬਿਲਕੁਲ ਜੀ,
1: ਜਿਹੜੇ ਨਹੀਂ ਮੰਨਣ ਵਾਲੇ ਉਹ ਵੀ ਨਹੀਂ ਕਹਿਣਗੇ ਕਿ ਝੂਠ ਬੋਲੋ।
0: ਜੀ
1: ਜਿਹੜੇ ਪਰਮਾਤਮਾ ਨੂੰ ਮੰਨਣ ਵਾਲੇ ਆ ਉਹ ਵੀ ਨਹੀਂ ਗੁਰੂ ਗ੍ਰੰਥ ਦਾ ਸਾਂਝਾ ਧਰਮ ਹੈ, ਸਾਰੀ ਦੁਨੀਆਂ ਦਾ ਸਾਂਝਾ ਧਰਮ ਹੈ।
0: ਜੀ ਬਿਲਕੁਲ ਤੇ ਭਾਜੀ, ਇਹ ਅਗਰ ਦੇਖਿਆ ਜਾਵੇ ਇਨਸਾਨ ਨੂੰ ਝੂਠ ਬੋਲਣ ਦੀ ਨੌਬਤ ਕਦੋਂ ਆਉਂਦੀ ਹੈ, ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਇਨਸਾਨ ਜਦੋਂ ਝੂਠ ਬੋਲਣਾ ਸ਼ੁਰੂ ਕਰਦਾ ਤਾਂ ਕਿਹੜੀ ਚੀਜ਼ ਉਹਨੂੰ ਇਸ ਚੀਜ਼ ਤੇ ਮਜਬੂਰ ਕਰਦੀ ਹੈ ਕਿ ਉਹ ਝੂਠ ਦਾ ਸਹਾਰਾ ਲਵੇ?
1: ਦੇਖੋ ਭੈਣ ਜੀ, ਆਪਾਂ ਸਾਰੇ ਹੀ ਇਸ ਕੋਸ਼ਿਸ਼ ਵਿੱਚ ਹੁੰਦੇ ਆ ਕਿ ਝੂਠ ਜਿਹੜਾ ਆ ਉਹ ਨਾ ਬੋਲਿਆ ਜਾਵੇ, ਹਨਾ ਸਮਝਦੇ ਆ, ਪਰ ਫਿਰ ਵੀ ਕਿਤੇ ਨਾ ਕਿਤੇ ਅਸੀਂ ਝੂਠ ਬੋਲਦੇ ਆ।
0: ਜੀ
1: ਉਹਦੇ ਪਿੱਛੇ ਕੋਈ ਨਾ ਕੋਈ ਸਾਡਾ ਡਰ,
0: ਜੀ
1: ਕੋਈ ਨਾ ਕੋਈ ਸਾਡਾ ਲਾਲਚ, ਸਾਡੀ ਲਾਲਸਾ, ਕਿਸੇ ਨਾਲੋਂ ਅੱਗੇ ਵਧਣ ਦੀ ਲਾਲਸਾ, ਕਿਸੇ ਨੂੰ ਪਿੱਛੇ ਕਰਨ ਦੀ ਲਾਲਸਾ। ਜਦੋਂ ਬਚਪਨ ਵਿੱਚ ਹੀ ਆਪਾਂ ਦੇਖਦੇ ਨਾ ਜੀ, ਬੱਚੇ ਜਿਹੜੇ ਨੇ ਉਹ ਕਈ ਵਾਰੀ ਮਾਤਾ ਪਿਤਾ ਦੇ ਡਰ ਤੋਂ ਕੋਈ ਚੀਜ਼ ਝੂਠ ਬੋਲਦੇ ਹਾਂ। ਤੁਸੀਂ ਇੱਕ ਆਪਾਂ ਪੋਇਮ ਸੁਣਦੇ ਹੁੰਦੇ ਸੀ, ਤੁਹਾਨੂੰ ਯਾਦ ਨਾ, ਕਿ ਜੋਨੀ ਜੋਨੀ ਜਿਸ ਪਾਪਾ ਪਹਿਲੇ ਲਾਈ ਨੋ ਪਾਪਾ ਓਪਨ ਯੂਰ ਮਾਊਥ, ਹਨਾ। ਉਹ ਇੱਕ ਬੱਚਾ ਆਪਣੇ ਪਾਪਾ ਤੋਂ ਡਰ ਰਿਹਾ ਝੂਠ ਬੋਲਦਾ, ਹਨਾ, ਖੰਡ ਖਾ ਰਿਹਾ, ਚੀਨੀ ਖਾ ਰਿਹਾ, ਤੇ ਉਹ ਉੱਥੋਂ ਤੋਂ ਡਰ ਰਿਹਾ, ਪਰ ਉਹਨੇ ਉਹਨੂੰ ਪਿਆਰ ਨਾਲ ਫਿਰ ਪੁੱਛਿਆ ਕਿ ਤੂੰ ਝੂਠ ਬੋਲਦਾ ਦੱਸ। ਉਹ ਕਹਿੰਦਾ ਨਹੀਂ। ਫਿਰ ਕਹਿੰਦਾ ਹੁਣ ਮੂੰਹ ਖੋਲ ਕੇ ਉਖਾੜ। ਮੈਂ ਸੋਚਦਾ ਕਿ ਜਦੋਂ ਬਚਪਨ ਹੁੰਦਾ ਨਾ ਜੀ ਸਾਡਾ, ਇਹ ਸ਼ੁਰੂਆਤ ਸ਼ਾਇਦ ਉੱਥੋਂ ਸ਼ੁਰੂ ਹੋ ਜਾਂਦੀ ਆ, ਕੁਛ ਡਰ ਕਰਕੇ। ਕੁਛ ਫਿਰ ਸਾਨੂੰ ਸਿਖਾਇਆ ਜਾਂਦਾ ਝੂਠ ਜਿਹੜਾ ਆ, ਜਿਵੇਂ ਕਿ ਪੇਰੈਂਟਸ ਕੋਈ ਟੈਲੀਫੋਨ, ਅੱਜ ਦੀ ਤਰੀਕ ਜੇ ਕੋਈ ਫੋਨ ਆਉਂਦਾ ਆ ਜਾਂ ਕੋਈ ਜਿਹਨੂੰ ਅਸੀਂ ਨਹੀਂ ਮਿਲਣਾ ਚਾਹੁੰਦੇ, ਕੋਈ ਫੋਨ ਨਹੀਂ ਅਟੈਂਡ ਕਰਨਾ ਚਾਹੁੰਦੇ, ਅਸੀਂ ਬੱਚਿਆਂ ਨੂੰ ਕਹਿ ਦਿੰਦੇ ਹਾਂ ਕਿ ਉਹ ਉਹਨੂੰ ਕਹਿ ਦੇ ਵੀ ਪਾਪਾ ਘਰ ਨਹੀਂ ਹੈਗਾ ਜਾਂ ਮੰਮੀ ਘਰ ਨਹੀਂ ਹੈਗਾ, ਹਨਾ। ਤੇ ਬੱਚੇ ਉਹ ਸਾਨੂੰ ਵੇਖ ਕੇ ਝੂਠ ਬੋਲਣੇ ਸ਼ੁਰੂ ਕਰ ਦਿੰਦੇ ਨੇ। ਤੇ ਇਹ ਤਾਂ ਛੋਟੇ ਛੋਟੇ ਝੂਠ ਨੇ, ਪਰ ਮੈਂ ਕਹਿੰਦਾ ਹੁੰਦਾ ਕਿ ਝੂਠ ਤਾਂ ਝੂਠ ਹੀ ਆ। ਝੂਠ ਜਿਹੜਾ ਆ ਉਹ ਹੈ ਬੜਾ ਔਖਾ ਆ, ਜੇ ਐਵੇਂ ਤਾਂ ਨੀ, ਇਹਦੇ ਵਾਸਤੇ ਬਹੁਤ ਕੁਝ, ਸੱਚ ਵਾਸਤੇ ਬਹੁਤ ਕੁਝ ਦੇਣਾ ਪੈਂਦਾ।
0: ਬਿਲਕੁਲ ਜੀ ਬਿਲਕੁਲ।
1: ਜੇ ਆਪਾਂ ਸੁਰਜੀਤ ਪਾਤਰ ਜੀ ਦੀ ਇੱਕ ਕਵਿਤਾ ਨੂੰ ਸੁਣੀਏ ਤੇ ਉਹ ਕਹਿੰਦੇ ਨੇ ਕਿ ਇੰਨਾ ਸੱਚ ਨਾ ਬੋਲ ਇਕੱਲਾ ਰਹਿ ਜਾਵੇ, ਚਾਰ ਕ ਬੰਦੇ ਛੱਡ ਲਾ ਮੋਢਾ ਦੇਣ ਲਈ। ਉਹ ਝੂਠ ਦਾ ਇੱਕ ਤਰ੍ਹਾਂ ਦਾ ਡਰ ਬਿਠਾਉਂਦੇ ਆ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਉੱਥੇ ਸੱਚੋ ਹੀ ਸੱਚ ਨਿਬੜਾ, ਜੁਣ ਵੱਖ ਕੱਢੇ ਜਾਣ ਵਾਲੇ ਆ। ਤੇ ਜਿੰਨੇ ਵੀ ਫਿਲੋਸਫੀ ਆ ਸਾਡੇ ਧਰਮ ਦੀ, ਚਾਹੇ ਉਹ ਇਸਲਾਮ ਚ ਆ ਜਾਓ, ਚਾਹੇ ਉਹ ਕਹਿੰਦੇ ਆ ਆਪਣੇ ਵੇਦ ਸ਼ਾਸਤਰ ਦੇਖ ਲਈਏ, ਤੇ ਸਭ ਨਾਲੋਂ ਰਿਫਾਈਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇਖ ਲਈਏ, ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਾਂ ਜਗ੍ਹਾ ਜਗ੍ਹਾ ਸੱਚ ਵਾਸਤੇ ਇੰਨਾ ਕੁਝ ਦੱਸਿਆ ਗਿਆ। ਪਹਿਲਾਂ ਤਾਂ ਸ਼ੁਰੂਆਤ ਹੀ ਉਹਦੀ ਇੱਥੋਂ ਹੁੰਦੀ ਆ ਕਿ ਇੱਕ ਓਅੰਕਾਰ ਸਤਨਾਮ,
0: ਬਿਲਕੁਲ
1: ਅਕਾਲ ਪੁਰਖ ਇੱਕ ਆ ਤੇ ਉਹਦਾ ਨਾਮ ਸੱਚਾ ਆ, ਉਹਦੀ ਸ਼ੁਰੂਆਤ ਹੀ ਇੱਥੋਂ ਹੁੰਦੀ ਹੈ, ਹਨਾ ਜੀ। ਤੇ ਜੀਵਨ ਦੇ ਹਰੇਕ ਪਹਿਲੂ ਤੇ, ਹਰੇਕ ਪੱਖ ਤੇ, ਹਰੇਕ ਸਮੇਂ ਤੇ ਸੱਚ ਨਾਲ ਹੀ ਰਿਸ਼ਤਾ ਨਿਭਾਉਣ ਦੀ ਗੱਲ ਕੀਤੀ ਗਈ ਹੈ। ਸੱਚ ਨਾਮ ਨੂੰ ਵੀ ਆਖਿਆ ਗਿਆ, ਸੱਚ ਆਪਣੇ ਅਕਾਲ ਪੁਰਖ ਆਪਣੇ ਸਤਿਗੁਰੂ ਨੂੰ ਵੀ ਆਖਿਆ ਗਿਆ, ਮੁਰਸ਼ਿਦ ਨੂੰ, ਉਹਦੇ ਹੁਕਮ ਨੂੰ ਆਖਿਆ ਗਿਆ, ਹੁਕਮ ਨੂੰ ਸੱਚ ਆਖਿਆ ਗਿਆ, ਹਨਾ ਜੀ। ਤੇ ਅਸੀਂ ਸੂਰਜ ਚੜਿਆ ਆ, ਤੁਸੀਂ ਦੇਖ ਰਹੇ ਹੋ, ਮਹਿਸੂਸ ਕਰ ਰਹੇ ਹੋ, ਚਾਹੇ ਅੱਖਾਂ ਬੰਦ ਕਰ ਲਈਏ ਧੁੱਪ ਨਾਲ ਮਹਿਸੂਸ ਕਰ ਰਹੇ ਹੋ ਕਿ ਸੂਰਜ ਚੜਿਆ, ਅਸੀਂ ਫੇਰ ਵੀ ਆਖ ਲਈਏ ਕਿ ਸੂਰਜ ਨਹੀਂ ਚੜਿਆ,
0: ਬਿਲਕੁਲ ਜੀ,
1: ਅਸੀਂ ਉਹਦੇ ਤੋਂ ਮੁਨਕਰ ਨਹੀਂ ਹੋ ਸਕਦੇ। ਸੋ ਸੱਚ ਜਿਹੜਾ ਆ ਸਾਡੇ ਜੀਵਨ ਦੇ ਵਿੱਚ ਇੰਨਾ ਜ਼ਰੂਰੀ ਆ, ਉਹਦੇ ਨਾਲ ਤੁਹਾਡੀ ਸ਼ਖਸੀਅਤ ਬਣਦੀ ਆ।
0: ਬਿਲਕੁਲ,
1: ਸਾਹਿਬ ਦਾ ਇੱਕ ਸ਼ਬਦ ਹੁੰਦਾ ਕਿ ਸੱਚੋ ਉਰ ਸਭ ਕੋ ਉੱਪਰ ਸੱਚ ਆਚਾਰ, ਜਿਹੜਾ ਸੱਚਾ ਕਰੈਕਟਰ ਆ ਨਾ, ਸੱਚ ਦੀ ਗੱਲ ਜੇ ਸੱਚੇ ਪਾਤਸ਼ਾਹ ਜੀ ਕਰਦੇ ਨੇ ਕਿ ਜਿਹੜਾ ਤੁਹਾਡਾ ਚੰਗਾ ਕਿਰਦਾਰ, ਤੁਹਾਡਾ ਚੰਗਾ ਕਰੈਕਟਰ ਜਿਹੜਾ ਆ, ਸੱਚਾ ਕਰੈਕਟਰ ਜਿਹੜਾ ਆ, ਉਹਦੀ ਰੀਸ ਕੋਈ ਨੀ ਹੈਗੀ। ਸੱਚੇ ਬੰਦੇ ਨੂੰ ਯਾਦ ਕੀਤਾ ਜਾਂਦਾ, ਸੱਚੇ ਬੰਦਿਆਂ ਨੇ ਕ੍ਰਾਂਤੀ ਲਿਆਂਦੀ, ਸੱਚੇ ਬੰਦਿਆਂ ਨੇ ਸੰਘਰਸ਼ ਕੀਤਾ, ਸੱਚੇ ਬੰਦਿਆਂ ਨੇ ਹੀ ਹੁਣ ਗਲੀਲੀਓ ਨੇ ਆਖ ਦਿੱਤਾ ਕਿੰਨੇ ਸਦੀਆਂ ਪਹਿਲਾਂ ਕਿ ਧਰਤੀ ਜਿਹੜੀ ਆ ਉਹਦੇ ਆਲੇ ਦੁਆਲੇ ਨਹੀਂ ਕੁਛ ਘੁੰਮਦਾ, ਧਰਤੀ ਜਿਹੜੀ ਆ ਉਹ ਸੂਰਜ ਦੇ ਦੁਆਲੇ ਘੁੰਮਦੀ ਆ। ਪਰ ਲੋਕਾਂ ਨੇ ਇਸ ਗੱਲ ਨੂੰ ਨਹੀਂ ਮੰਨਿਆ, ਉਹ ਸੱਚ ਕਹਿ ਰਿਹਾ ਸੀ, ਉਹਨੂੰ ਉਹਦੇ ਵਾਸਤੇ ਸਜ਼ਾ ਵੀ ਮਿਲੀ।
0: ਬਿਲਕੁਲ ਜੀ ਬਿਲਕੁਲ।
1: ਤੇ ਸੈਂਕੜੇ ਸਾਲ ਬਾਅਦ ਜਦੋਂ ਇਸ ਚੀਜ਼ ਨੂੰ ਵਿਗਿਆਨੀਆਂ ਨੇ ਫੇਰ ਖੋਜ ਕੀਤਾ, ਉਹਨੂੰ ਸਹੀ ਠਹਿਰਾਇਆ, ਫਿਰ ਕਹਿੰਦੇ ਨੇ ਕਿ ਪੋਪ ਨੇ ਇਸ ਗੱਲ ਦੀ ਮਾਫ਼ੀ ਵੀ ਮੰਗੀ ਕਿ ਅਸੀਂ ਗਲੀਲੀਓ ਦੇ ਨਾਲ ਧੱਕਾ ਕੀਤਾ।
0: ਜੀ ਬਿਲਕੁਲ, ਇਹ ਭਾਜੀ ਉਹੀ ਹੈ ਨਾ ਕਿ ਹੈ

0: ਕੁੜਕ
1: ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਸ਼ਬਦ ਜਿਹਦੇ ਵਿੱਚ ਸਤਿਗੁਰੂ ਜੀ ਨੇ ਅਖੀਰਲੀ ਪੰਕਤੀ ਦੇ ਵਿੱਚ ਕਿ ਨਾਨਕ ਵਖਾਣੇ ਬੇਨਤੀ ਤੁਦ ਬਾਜ ਕੂੜੋ ਕੂੜ, ਇਹ ਸੱਚੇ ਪਾਤਸ਼ਾਹ ਇਹ ਅਕਾਲ ਪੁਰਖ ਤੇਰੇ ਤੋਂ ਬਿਨਾਂ ਸਾਰਾ ਕੁਝ ਕੂੜਿਆ, ਰਾਜਾ ਵੀ ਝੂਠਾ, ਰਾਣੀ ਵੀ ਝੂਠੀ, ਮਹਿਲ ਵੀ ਝੂਠੇ, ਮਾੜੀਆਂ ਵੀ ਝੂਠੀਆਂ, ਕੂੜ ਸੋਏ ਨਾ ਕੂੜ ਰੂਪਾ, ਰੂਪਾ ਚਾਂਦੀ ਨੂੰ ਕਹਿੰਦੇ ਆ, ਕੂੜ ਸੋਏ ਨਾ ਕੂੜ ਰੂਪਾ, ਕੂੜ ਪਹਿਨਣਾਰ, ਉਹਦੇ ਗਹਿਣੇ ਵੀ ਝੂਠੇ, ਪਾਉਣ ਵਾਲੇ ਵੀ ਝੂਠੇ, ਮੀਆਂ ਬੀਬੀ ਵੀ ਝੂਠੇ, ਉਹਨਾਂ ਦੀਆਂ ਲੜਾਈਆਂ ਵੀ ਝੂਠੀਆਂ, ਫਿਰ ਕਹਿੰਦੇ ਨੇ ਕਿ ਕੂੜ ਕੂੜ ਇੰਨੇ ਹੋਣ ਲੱਗਾ ਵਿਸਰਿਆ ਕਰਤਾ, ਝੂਠੇ ਝੂਠ ਨੂੰ ਪਿਆਰ ਕਰੀ ਜਾਂਦਾ। ਸਾਰੇ ਸਲੋਕ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਇਸ ਸ਼ਬਦ ਦੇ ਵਿੱਚ ਝੂਠ ਨੂੰ ਕਿੰਨੀ ਵਾਰੀ ਕਿੰਨੀਆਂ ਚੀਜ਼ਾਂ ਵਿੱਚ ਦਰਸਾਇਆ, ਫਿਰ ਅਖੀਰ ਤੇ ਇੱਕੋ ਚੀਜ਼ ਵਿੱਚ ਨਿਬੇੜਾ ਕਰ ਦਿੱਤਾ ਕਿ ਨਾਨਕ ਵਖਾਣੇ ਬੇਨਤੀ ਤੁਦ ਬਾਜ ਕੂੜੋ ਕੂੜ। ਗੱਲ ਤੁਹਾਡੀ ਸਹੀ ਆ ਕਿ ਜਿਹੜੀ ਗੁਰੂ ਸਾਹਿਬ ਨੇ ਬਚਨ ਕੀਤਾ ਨਾ ਕਿ ਉਸ ਅਕਾਲ ਪੁਰਖ ਤੋਂ ਬਿਨਾਂ ਸੱਚਮੁੱਚ ਜੋ ਕੁਛ ਵੀ ਜੋ ਦਿਸਾ ਸੋ ਸਗਲ ਬਨਾਸੇ ਜਿਉ ਬਹਾਦਰ ਕੀ, ਸ਼ਾਹੀ ਗੁਰੂ ਤੇਗ ਬਹਾਦਰ ਜੀ ਦਾ ਸ਼ਬਦ ਆ ਕਿ ਉਸ ਤੋਂ ਬਿਨਾਂ ਸਾਰਾ ਕੁਛ ਝੂਠ ਹੀ ਝੂਠ ਆ।
0: ਬਿਲਕੁਲ ਭਾਜੀ, ਇਹ ਹੈ ਹੀ ਅਲਿਊਜ਼ਨ ਆ, ਤੇ ਜਦ ਤੱਕ ਅਸੀਂ ਇਹ ਸਮਝਦੇ ਨੀ ਨਾ ਕਿ ਜਿਸ ਤਰ੍ਹਾਂ ਉਹ ਵੀਡੀਓ ਦੇ ਵਿੱਚ ਵੀ ਆ ਨਾ, ਸ਼ਬਦ ਦੇ ਵਿੱਚ ਬਾਣੀ ਦੇ ਵਿੱਚ ਕਿਹਾ ਗਿਆ ਹਨਾ, ਕਿ ਅਸਲ ਦੇ ਵਿੱਚ ਇਹ ਸਾਰਾ ਕੁਛ ਅਸੀਂ ਛੱਡ ਕੇ ਚਲਾ ਜਾਣਾ। ਤੇ ਮੈਂ ਹਮੇਸ਼ਾ ਇਹ ਚੀਜ਼ ਨੂੰ ਯਾਦ ਰੱਖਦੀ ਹੁੰਦੀ ਹਾਂ ਕਿ ਇਹ ਅਸੀਂ ਪਰਮਾਨੈਂਟ ਨੀ ਹੈਗੇ ਇੱਥੇ ਭਾਈ, ਹਨਾ, ਟੈਂਪਰੇਰੀ ਆ। ਤੇ ਇਹਦੇ ਤੇ ਇੱਕ ਹੋਰ ਗੱਲ ਕਰਨਾ ਚਾਹੂੰਗੀ ਭਾਜੀ, ਮੇਰੇ ਨਾਲ ਨਾ ਇੱਕ ਯੂਥ ਆਪਣਾ ਗੱਲ ਕਰ ਰਿਹਾ ਸੀਗਾ ਤੇ ਮੈਨੂੰ ਆਪਣੀ ਸਮੱਸਿਆ ਦੱਸ ਰਿਹਾ ਸੀਗਾ ਕਿ ਹਨਾ ਕਿ ਮੈਂ ਕਿਸੇ ਦੇ ਨਾਲ ਰਿਸ਼ਤਾ ਜੋੜਨਾ ਕੋਸ਼ਿਸ਼ ਕੀਤੀ ਤੇ ਉਹ ਮੇਰੇ ਕੋਲ ਸਮੱਸਿਆ ਲੈ ਕੇ ਆਇਆ ਆਪਣੀ, ਕਿ ਮੈਂ ਬੜਾ ਅਪਸੈਟ ਹੋ ਗਿਆ ਹਨਾ। ਤੇ ਹਮੇਸ਼ਾ ਮੇਰੀ ਐਂਟਰੀ ਉੱਥੇ ਹੁੰਦੀ ਹੈ ਜਦੋਂ ਕੋਈ ਮੁਸੀਬਤ ਚ ਹੋਵੇ, ਹਨਾ, ਚਲੋ ਪਰਮਾਤਮਾ ਬਖਸ਼ਦਾ ਸੇਵਾ। ਤੇ ਉਹ ਮੇਰੇ ਨਾਲ ਗੱਲ ਕਰ ਰਿਹਾ ਸੀਗਾ ਤੇ ਮੈਨੂੰ ਕਹਿੰਦਾ ਕਿ ਮੈਨੂੰ ਸਾਹਮਣੇ ਵਾਲਾ ਪਰਸਨ ਜਾਂ ਰੂਹ ਕਹਿੰਦੀ ਆ ਕਿ ਤੇਰੇ ਕੋਲ ਵੀਜ਼ਾ ਨੀ ਹੈਗਾ, ਤੂੰ ਹੁਣ ਇਸ ਵੀਜ਼ੇ ਤੇ ਆ ਤੇ ਮੈਂ ਤੇਰੇ ਨਾਲ ਮਤਲਬ ਆਪਣਾ ਰਿਸ਼ਤਾ ਨਹੀਂ ਜੋੜ ਸਕਦੀ, ਹਨਾ, ਹਨਾ। ਤੇ ਮੈਂ ਉੱਥੇ ਮੇਰੀ ਪਹਿਲਾਂ ਤਾਂ ਵੀ ਮੈਂ ਇਹਨੂੰ ਹੁਣ ਕੀ ਜਵਾਬ ਦੇਵਾਂ ਕਿ ਇਹ ਰਿਸ਼ਤੇ ਵੀ ਸਾਡੇ ਆਪਾਂ ਜਿਵੇਂ ਉੱਥੇ ਕਿਹਾ ਪਰਮਾਤਮਾ ਤੋਂ ਬਿਨਾਂ ਸਭ ਝੂਠ ਹੈ, ਇਲਿਊਜ਼ਨ ਹੈ। ਚਲੋ ਅਸੀਂ ਡਰਾਮਾ ਦੇ ਵਿੱਚ ਪਾਰਟ ਆ, ਜੋ ਅਸੀਂ ਕਰਨਾ ਆਪਣੇ ਕਰਮਾਂ ਦੇ ਹਿਸਾਬ ਦੇ ਨਾਲ, ਉਹ ਸਾਰਾ ਜੋ ਸ੍ਰਿਸ਼ਟੀ ਹੈ ਉਸ ਦੇ ਅਕੋਰਡਿੰਗ ਚੱਲਣਾ ਆਪਾਂ ਨੇ, ਹਨਾ। ਬਟ ਮੈਂ ਉਹਨੂੰ ਇੱਕੋ ਗੱਲ ਕਹੀ, ਮੈਂ ਕਿਹਾ ਇੱਥੇ ਤੇਰੀ ਨਾ ਇੱਕ ਸੈਕਿੰਡ ਦੇ ਵਿੱਚ ਮੈਂ ਤੇਰੀ ਚਿੰਤਾ ਖਤਮ ਕਰ ਦਿੰਦੀ ਹਾਂ। ਮੈਂ ਕਿਹਾ ਸਭ ਤੋਂ ਪਹਿਲਾਂ ਤਾਂ ਤੂੰ ਭਾਈ ਪਛਾਣ ਕੇ ਆ, ਤੂੰ ਖੁਦ ਸੋਚ ਕਿ ਤੂੰ ਤੇਰਾ ਇਸ ਜ਼ਿੰਦਗੀ ਦਾ ਪਰਮਾਨੈਂਟ ਵੀਜ਼ਾ ਹੈ ਤੇਰੇ ਕੋਲ, ਹਨਾ।
1: ਝੂਠ ਦੇ ਵਿੱਚ ਵੇਖਦੇ ਨਾ, ਗੁਰੂ ਤੇਗ ਬਹਾਦਰ ਤੁਹਾਡੀ ਇਸ ਗੱਲ ਤੇ ਮੈਨੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਇੱਕ ਸ਼ਬਦ ਯਾਦ ਆ ਗਿਆ ਕਿ ਸਾਧੋ ਰਚਨਾ ਰਾਮ ਬਣਾਈ, ਇੱਕ ਬਿਨਸੈ ਇੱਕ ਅਸਥਰ ਮਾਨੈ ਅਚਰਜ ਲਕੇ ਉਹ ਨਾ ਜਾਈ। ਇਹਦੇ ਇਹ ਬੜਾ ਅਚਰਜ ਆ, ਬੜੀ ਹੈਰਾਨੀ ਦੀ ਗੱਲ ਆ ਕਿ ਇਹ ਖਤਮ ਹੋ ਰਿਹਾ ਸਾਰਾ ਕੁਝ ਸਾਡੇ ਸਾਹਮਣੇ ਹੋ ਰਿਹਾ ਆ,
0: ਹਨਾ,
1: ਤੇ ਪਰ ਅਸੀਂ ਫੇਰ ਵੀ ਸਮਝਦੇ ਹਾਂ ਕਿ ਸ਼ਾਇਦ ਨਹੀਂ, ਮੈਂ ਆ ਘਰ ਬਣਾ ਲਵਾਂ, ਮੈਂ ਆ ਪੈਸੇ ਬਣਾ ਲਵਾਂ, ਮੇਰਾ ਵੀਜ਼ਾ ਮੈਨੂੰ ਪਰਮਾਨੈਂਟ ਮਿਲ ਜਾਵੇ, ਮੈਨੂੰ ਸਿਟੀਜ਼ਨ ਮਿਲ ਜਾਵੇ, ਸਿਟੀਜ਼ਨਸ਼ਿਪ ਹੋ ਜਾਵੇ, ਸਿਟੀਜ਼ਨਸ਼ਿਪ ਹੋਣ ਤੋਂ ਬਾਅਦ ਆਹ ਮਿਲ ਜਾਵੇ, ਆਹ ਮਿਲ ਜਾਵੇ, ਅਸੀਂ ਫਾਜ਼ਰ ਨੇ ਉਹਨਾਂ ਚੀਜ਼ਾਂ ਦੇ ਵਿੱਚ।
0: ਬਿਲਕੁਲ ਜੀ, ਉਹ ਹਾਂਜੀ ਇੰਨਾ ਪਰੇਸ਼ਾਨ ਸੀਗਾ ਕਿ ਮੈਂ ਕਿਹਾ ਪਹਿਲੇ ਤਾਂ ਆਪਣੀ ਟੈਨਸ਼ਨ ਇਹ ਗੱਲ ਨਾਲ ਮੁਕਤ ਕਰ, ਤੇ ਦੂਸਰੀ ਗੱਲ ਇਹ ਤੂੰ ਉੱਥੋਂ ਤੈਨੂੰ ਮੁਕਤੀ ਮਿਲ ਗਈ ਭਰਾਵਾ, ਕਿ ਤੂੰ ਪਹਿਲੀ ਗੱਲ ਤਾਂ ਕਿ ਉਹ ਇਨਸਾਨ ਨੂੰ ਉਸ ਰੂਹ ਨੂੰ ਇੰਨੀ ਜਾਣਕਾਰੀ ਨੀ ਕਿ ਉਹ ਕਹਿ ਰਹੀ ਹੈ ਕਿ ਹਾਂ ਜੇ ਤੇਰਾ ਕਿਹੜਾ ਵੀਜ਼ਾ ਜਾਂ ਕਿਸ ਤਰ੍ਹਾਂ। ਮੈਂ ਕਿਹਾ ਉਹ ਫਿਰ ਤੇਰੇ ਨਾਲ ਕੱਲ ਨੂੰ ਜ਼ਿੰਦਗੀ ਨੀ ਨਾ ਕੱਟ ਸਕੂਗੀ, ਉਹ ਤੇਰੇ ਵੀਜ਼ੇ ਨਾਲ ਕੱਟਦੀ ਹੈ, ਉਹ ਵੀਜ਼ੇ ਨਾਲ ਜੁੜੂਗੀ, ਉਹ ਤੇਰੇ ਨਾਲ ਨਹੀਂ ਜੁੜੂਗੀ, ਹਨਾ। ਤੇ ਚਲੋ ਉਹ ਤਾਂ ਰਹੀਆਂ, ਬਟ ਗੱਲ ਇਹ ਹੈ ਕਿ ਅਸੀਂ ਹਰ ਚੀਜ਼ ਨੂੰ ਆਪਣੇ ਆਪ ਨੂੰ, ਆਪਣੇ ਕੰਮਾਂ ਨੂੰ, ਆਪਣੇ ਐਕਸ਼ਨਸ ਨੂੰ ਅਸੀਂ ਪਰਮਾਨੈਂਟ ਸਮਝ ਲੈਂਦੇ ਹਾਂ, ਲੇਕਿਨ ਇੱਥੇ ਹਰ ਚੀਜ਼ ਅਲਿਊਜ਼ਨ ਦੇ ਵਿੱਚ ਆ ਤੇ ਅਸੀਂ ਟੈਂਪਰੇਰੀ ਡਰਾਮਾ ਦੇ ਵਿੱਚ ਆ। ਜਦੋਂ ਖਤਮ ਹੋ ਗਿਆ ਉਹ ਸਾਨੂੰ ਵੀ ਨਹੀਂ ਪਤਾ ਲੱਗਣਾ ਕਿ ਕਦੋਂ ਪਟਾਕੇ ਪੈ ਜਾਣੇ ਨੇ ਭਾਜੀ, ਔਰ ਸ੍ਰਿਸ਼ਟੀ ਪੂਰੇ ਜ਼ੋਰਾਂ ਤੇ ਇਸ ਟਾਈਮ ਕੀ ਉਹ ਚੀਜ਼ਾਂ ਹੋ ਰਹੀਆਂ ਨੇ ਸਾਡੇ ਸਾਹਮਣੇ, ਹਨਾ।
1: ਦੇਖੋ ਤੁਹਾਡੀ ਗੱਲ ਠੀਕ ਹੈ ਜਿਹੜੀ ਤੁਸੀਂ ਗੱਲ ਕੀਤੀ ਹੈ, ਜੇ ਆਪਾਂ ਜਿੱਥੋਂ ਸ਼ੁਰੂਆਤ ਕੀਤੀ ਸੀ ਨਾ ਅਧਿਆਤਮਕ ਵਾਦ ਤੋਂ, ਗੁਰੂ ਸਾਹਿਬ ਜੀ ਦੇ ਪਵਿੱਤਰ ਬਾਣੀ ਦੀ ਤੁਕ ਤੋਂ, ਹਨਾ, ਉਹ ਤਾਂ ਬਹੁਤ ਵੱਡੀ ਗੱਲ ਹੈ, ਬੜੀ ਪਰੇ ਦੀ ਗੱਲ ਆ। ਪਰ ਇਹਦੇ ਵਾਸਤੇ ਸਾਨੂੰ ਰੈਗੂਲਰ ਆਪਣੀ ਜ਼ਿੰਦਗੀ ਦੇ ਵਿੱਚ ਛੋਟੀਆਂ ਛੋਟੀਆਂ ਚੀਜ਼ਾਂ ਦਾ ਧਿਆਨ ਰੱਖਣਾ ਪਏਗਾ।

0: ਸਾਡੇ ਇੱਕ ਸਾਧੂ ਹੁੰਦੇ ਸੀਗੇ, ਉਹ ਕਹਿੰਦੇ ਹੁੰਦੇ ਸੀਗੇ ਕਿ ਮੈਂ ਉਹਨਾਂ ਨੇ ਕਹਿੰਦੇ ਕਿ ਉਹ ਇੰਨਾ ਜ਼ਿਆਦਾ ਪ੍ਰੈਕਟਿਸ ਕਰਦੇ ਸੀ ਨਾ ਕਿ ਮੈਂ ਜੇ ਕਿਸੇ ਨੂੰ ਕਹਿ ਦਿੱਤਾ ਨਾ ਕਿ ਮੈਂ ਕਹਿੰਦੇ ਸੀ ਮੈਂ ਤੈਨੂੰ ਚਾਰ ਆਵਾਜ਼ਾਂ ਮਾਰੀਆਂ ਹਨਾ, ਤੇ ਕਹਿੰਦੇ ਆਵਾਜ਼ ਇੱਕ ਮਾਰਨੀ ਤੇ ਕਹਿੰਦਾ ਚਾਰ ਆਵਾਜ਼ਾਂ ਮਾਰੀਆਂ, ਝੂਠ ਬੋਲਤਾ ਉਹ ਵੀ ਨੀ ਕਹਿਣਾ। ਫਿਰ ਉਹਨਾਂ ਨੇ ਕਹਿਣਾ ਵੀ ਮੈਂ ਇਸ਼ਨਾਨ, ਸਾਡੇ ਸਤਿਗੁਰੂ ਜੀ ਦੱਸਦੇ ਸੀ ਕਿ ਉਹ ਸੰਤ ਕਹਿਣ ਲੱਗੇ ਕਿ ਮੈਂ ਇਸ਼ਨਾਨ ਕਰ ਲਿਆ ਤੇ ਮੈਂ ਦੋ ਗੜਬ ਇੱਕ ਗੜਬਾ ਪਾਣੀ ਦਾ ਪਾਇਆ ਵਾ, ਉਹ ਖੂਹ ਤੇ ਇਸ਼ਨਾਨ ਕਰਦੇ ਹੁੰਦੇ ਸੀ ਪੁਰਾਣੇ ਬਜ਼ੁਰਗ ਜਿਹੜੇ ਸਿੱਖ ਸਾਧ ਸੀਗੇ। ਹੁਣ ਇੱਕ ਗੜਬੇ ਨਾਲ ਇਸ਼ਨਾਨ ਕਰਨਾ ਕੋਈ ਸੌਖਾ ਨੀ, ਇੱਕ ਡੱਬੇ ਦੇ ਨਾਲ ਤੁਸੀਂ ਪੂਰਾ ਇਸ਼ਨਾਨ ਕਰਨਾ, ਪਰ ਜੇ ਉਹਨਾਂ ਨੇ ਕਹਿ ਦਿੱਤਾ ਨਾ ਕਿ ਮੈਂ ਇੱਕ ਗੜਬੇ ਨਾਲ ਇਸ਼ਨਾਨ ਕਰਨਾ, ਫਿਰ ਉਹ ਕਹਿੰਦੇ ਉਹਨਾਂ ਦੇ ਦਿਮਾਗ ਚ ਆ ਗਈ ਮੈਂ ਕਹਿ ਦਿੱਤਾ ਇੱਥੇ ਬੈਠੇ ਬੈਠੇ ਕਿ ਮੈਂ ਇੱਕ ਗੜਬੇ ਨਾਲ ਇਸ਼ਨਾਨ ਕਰਨਾ, ਫਿਰ ਉਹਨਾਂ ਨੇ ਇੱਕ ਗੜਬੇ ਦੇ ਨਾਲ ਹੀ ਇਸ਼ਨਾਨ ਕੀਤਾ ਸੰਜਮ ਦੇ ਨਾਲ ਘੱਟ ਪਾਣੀ ਡੋਲ ਕੇ। ਰਿਸ਼ਤਿਆਂ ਦੀ ਗੱਲ ਜਿਹੜੀ ਤੁਸੀਂ ਕੀਤੀ ਆ, ਆਪਾਂ ਡੇਲੀ ਦੀ ਰੁਟੀਨ ਦੇ ਵਿੱਚ ਕਿਸੇ ਨੂੰ ਕਹਿ ਦੇਣਾ ਕਿ ਮੈਂ ਤੁਹਾਡੇ ਕੋਲ ਰਾਈਟ ਟਾਈਮ 10 ਵਜੇ ਆਵਾਂਗਾ ਤੇ ਮੈਂ 10:01 ਤੇ ਚਲਾ ਗਿਆ, ਉਹ ਝੂਠ ਆ, 10 ਸੱਚ ਆ।
1: ਮੈਂ ਨਾ ਇਹ ਚੀਜ਼ ਆਪਣੇ ਇੱਥੇ ਪਰਦੇਸੀਆਂ ਦੇ ਵਿੱਚ ਬਹੁਤ ਲਾਈਕ ਕਰਦੀ ਹਾਂ। ਮੈਨੂੰ ਨਾ ਇੱਕ ਸਟਾਰਟਿੰਗ ਦੇ ਵਿੱਚ ਇੱਕ ਬੜੇ ਬਜ਼ੁਰਗ ਮਿਲੇ ਹਨਾ, ਇੱਥੇ ਦੇ ਵਸਨੀਕ ਆਸਟ੍ਰੇਲੀਆ ਦੇ ਹਨਾ, ਤੇ ਉਹਨਾਂ ਨੇ ਉਹਨਾਂ ਤੋਂ ਵੀ ਇਹ ਚੀਜ਼ ਮੈਂ ਸਿੱਖੀ ਸੀਗੀ। ਕਹਿੰਦੇ ਕਿ ਜੇ ਤੂੰ ਪਰਨੀਤ ਅਗਰ ਕਿਸੇ ਦੇ ਕੋਲ ਜਾਣਾ ਨਾ, ਔਰ ਉਹਨੂੰ ਇਹ ਨੀ ਕਹਿਣਾ ਕਿ ਜੇ ਤੂੰ ਲੇਟ ਹੋ ਰਹੀ ਆ, ਇਹ ਨੀ ਕਹਿਣਾ ਕਿ ਮੈਂ 5 ਮਿੰਟ ਚ ਆਈ, ਉਹਨੂੰ ਐਗਜੈਕਟ ਟਾਈਮ ਦੱਸਣਾ ਕਿ ਹਾਂ ਭਾਈ ਮੈਂ ਇੰਨੇ ਮਿੰਟ ਤੇ ਇੱਥੇ ਆ ਤੇ ਇੰਨੇ ਮਿੰਟ ਤੇ ਇੱਥੇ ਪਹੁੰਚ ਸਕਦੀ ਆ ਕਿ ਅਕੋਰਡਿੰਗ ਟੂ ਮੇਰਾ ਮੈਪ ਮੈਨੂੰ ਇਹ ਦਿਖਾ ਰਿਹਾ ਕਿ ਜਾਣਾ। ਉਹਨੂੰ ਇਹ ਨੀ ਕਹਿਣਾ ਕਿ ਝੂਠ ਬੋਲ ਕੇ ਵੀ 5 5 5 5 5 ਮਿੰਟ
0: ਬਾਅਦ 2 ਮਿੰਟ ਚ ਮੈਂ ਆਇਆ, ਆਪਾਂ ਅਕਸਰ ਕਹਿ ਦਿੰਦੇ ਆ
1: ਜੀ ਬਿਲਕੁਲ,
0: ਤੁਸੀਂ ਆਵਾਜ਼ ਮਾਰੋਗੇ ਮੈਨੂੰ ਕਿ ਭਾਜੀ ਆ ਕੰਮ ਕਰ ਦੋ, ਮੈਂ 2 ਮਿੰਟ ਜੀ, 2 ਮਿੰਟ ਘੰਟਾ ਵੀ ਹੁੰਦੇ ਆ, 2 ਮਿੰਟ ਇੱਕ ਦਿਨ ਵੀ ਹੁੰਦਾ, 2 ਮਿੰਟ ਕਈ ਦਿਨ, ਝੂਠ ਹੋ ਗਿਆ ਨਾ ਜੀ
1: ਬਿਲਕੁਲ।
0: ਛੋਟੀਆਂ ਛੋਟੀਆਂ ਗੱਲਾਂ, ਇਸ ਤਰ੍ਹਾਂ ਤੁਸੀਂ ਰਿਸ਼ਤੇ ਦੀ ਗੱਲ ਕੀਤੀ ਸੀ ਹਨਾ ਜੀ ਭੈਣ ਜੀ, ਰਿਸ਼ਤੇ ਵੀ ਜਿਹੜੇ ਆ ਰਿਸ਼ਤਿਆਂ ਦੀ ਬੁਨਿਆਦ ਜਿਹੜੀ ਆ ਕਦੇ ਝੂਠ ਤੇ ਨਹੀਂ ਟਿਕਦੀ,
1: ਬਿਲਕੁਲ ਜੀ ਬਿਲਕੁਲ।
0: ਜਿੰਨਾ ਮਰਜ਼ੀ ਅਸੀਂ ਕਈ ਕਈ ਕੇਸਿਸ ਇਸ ਤਰ੍ਹਾਂ ਦੇ ਦੇਖਣ ਸੁਣਨ ਨੂੰ ਮਿਲਦੇ ਨੇ, ਪੜ੍ਹਨ ਨੂੰ ਮਿਲਦੇ ਨੇ ਕਿ ਝੂਠ ਬੋਲ ਕੇ ਰਿਸ਼ਤਾ ਕਰ ਦਿੱਤਾ, ਆਖਿਆ ਕਿ ਜੀ ਕਿ ਮੁੰਡਾ ਬਹੁਤ ਪੜ੍ਹਿਆ ਲਿਖਿਆ ਆ ਜਾਂ ਮੁੰਡੇ ਕੋਲ ਬੜੀ ਜ਼ਮੀਨ ਆ ਹਨਾ, ਤੇ ਜਾਂ ਫਿਰ ਕੁੜੀ ਬਹੁਤ ਪੜ੍ਹੀ ਲਿਖੀ ਆ, ਕੁੜੀ ਬਹੁਤ ਸਿਆਣੀ ਆ, ਪਕਵਾਨ ਬਣਾ ਲੈਂਦੀ ਆ, ਬਾਅਦ ਚ ਪਤਾ ਲੱਗਦਾ ਜੀ ਉਹਨਾਂ ਵਿਚਾਰੀ ਨੂੰ ਚਾਹ ਨੀ ਬਣਾਉਣੀ ਉਹਦੀ,
1: ਬਾਅਦ ਚ ਪਤਾ ਲੱਗਦਾ ਭਾਜੀ ਮੈਗੀ ਬਣਾਉਣੀ ਆਉਂਦੀ ਆ।
0: ਹਾਂ ਵੀ ਉਹ ਕਹਿੰਦੀ ਵੀ ਮੈਨੂੰ ਤਾਂ ਮੈਗੀ ਬਣਾਉਣੀ ਆਉਂਦੀ ਆ, ਫਿਰ ਉਹਨੂੰ ਪੁੱਛਦੇ ਵੀ ਤੂੰ ਤੇਰੀ ਮਾਂ ਤਾਂ ਜੇ ਵਿਚੋਲਾ ਦਿੰਦਾ ਕਹਿੰਦਾ, ਇਹ ਤਾਂ ਉਹ ਤਾਂ ਫਿਰ ਕਹਿਣਾ ਸੀ ਵਿਚੋਲੇ ਨਾਲ ਤਾਂ ਰਿਸ਼ਤਾ ਨਹੀਂ ਸੀ ਹੋਣਾ, ਫਿਰ ਉਹ ਝੂਠ ਦੀ ਬੁਨਿਆਦ ਦੇ ਉੱਤੇ ਕਹਿੰਦੇ ਰਿਸ਼ਤੇ ਨੀ ਟੇਕਦੇ
1: ਜੀ। ਭਾਜੀ ਮੈਂ ਇਹੀ ਉਹ ਮੁੰਡੇ ਨੇ ਕਿਹਾ ਹਨਾ ਕਿ ਉਹ ਜਿਹੜਾ ਸੋਲ ਸੀਗੀ ਸ਼ਖਸੀਅਤ ਸੀਗੀ ਮੇਰੇ ਨਾਲ ਜਿਹੜੇ ਜੁੜੇ, ਮੈਂ ਕਿਹਾ ਕਿ ਪਹਿਲੀ ਗੱਲ ਤਾਂ ਭਰਾਵਾ ਤੂੰ ਬਚ ਗਿਆ, ਦੂਸਰੀ ਗੱਲ ਕਿ ਇਹ ਚੀਜ਼ਾਂ ਜਦੋਂ ਆਪਾਂ ਬੰਦਾ ਬਾਹਰ ਦੀ ਮਟੀਰੀਅਲਿਸਟਿਕ ਚੀਜ਼ਾਂ ਨੂੰ ਦੇਖਦੇ ਹਾਂ ਤਾਂ ਉਹ ਸਾਡਾ ਰਿਸ਼ਤਾ ਉੱਥੇ ਮਟੀਰੀਅਲਿਸਟਿਕ ਚੀਜ਼ਾਂ ਤੱਕ ਰਹਿ ਜਾਂਦਾ, ਸਾਡੇ ਉਹ ਜਿਹੜੇ ਹਾਵੇਂ ਜ਼ਿੰਦਗੀ ਦੇ ਕੱਟਣੀ ਆ ਨਾ ਇੱਕ, ਕਿਉਂਕਿ ਇੱਕ ਇਹ ਰਿਸ਼ਤੇ ਸਾਡੇ ਕੇਵਲ ਟਾਈਮ ਪਾਸ ਵੀ ਨਹੀਂ ਆ ਨਾ, ਸਾਰੀ ਉਮਰ ਕੱਟਣੀ ਆ। ਤੇ ਬਾਕੀ ਗੱਲਾਂ ਭਾਜੀ ਮੈਨੂੰ ਇਹ ਵੀ ਗੱਲ ਤੁਹਾਡੀ ਸਟਾਰਟਿੰਗ ਦੇ ਵਿੱਚ ਬਹੁਤ ਸੋਹਣੀ ਲੱਗੀ। ਅਸਲ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਵੇਂ ਤੁਸੀਂ ਆਖਿਆ ਕਿ ਅਸੀਂ ਬੱਚੇ ਨੂੰ ਜੋਨੀ ਜੋਨੀ ਯੈਸ ਪਾਪਾ ਕਹਿ ਕੇ ਕਹਿੰਦੇ ਹਾਂ ਹਨਾ, ਓਪਨ ਯੂਅਰ ਮਾਊਥ ਉੱਥੇ ਹੀ ਸਿੱਖ ਲੈਂਦਾ, ਤੇ ਅਗਰ
0: ਹੋ ਸਕਦਾ ਨਾ ਉਹਨੇ ਬੜੀ ਜ਼ੋਰ ਦੀ ਗੁੱਸੇ ਨਾਲ ਕਿਹਾ ਜੋਨੀ ਜੋਨੀ, ਹੋ ਸਕਦਾ ਨਾ ਤੂੰ ਡਰ ਗਿਆ ਫਿਰ ਮੈਂ ਖੰਡ ਨੀ ਕਰਦੀ ਮੈਂ ਝੂਠ ਹਨਾ।
1: ਹਾਂਜੀ ਬਹੁਤ ਸੋਹਣੀ ਲੱਗੀ ਮੈਨੂੰ ਤੁਹਾਡੀ ਇਹ ਗੱਲ, ਤੇ ਮੈਨੂੰ ਇਹ ਮਹਿਸੂਸ ਹੁੰਦਾ ਕਿ ਸਾਡੇ ਜੋ ਉਹੀ ਗੱਲ ਆ ਨਾ, ਮੈਂ ਇਹੀ ਸਿਖਾਉਣੀ ਹੁੰਦੀ ਆ ਕਿ ਇਹੀ ਚੀਜ਼ਾਂ ਆਪਾਂ ਸੈਸ਼ਨ ਚ ਕਹਿੰਦੇ ਹੁੰਦੇ ਆ ਕਿ ਇਹ ਜਿਹੜੇ ਸਾਡੇ ਸੰਸਕਾਰ ਨੇ ਨਾ ਇੱਕ ਹੈਬਿਟ ਦੀ ਤਰ੍ਹਾਂ ਸਾਡੇ ਅੰਦਰ ਬੈਠ ਜਾਂਦੇ ਨੇ, ਤੇ ਉਹੀ ਹਨਾ, ਤੇ ਉਹੀ ਜਿਹੜਾ ਇੱਕ ਫਿਰ ਸੰਸਕਾਰ ਜਿਹੜੀ ਸਾਡੀ ਬੁੱਧੀ ਉਹਨੂੰ ਪਿੱਕ ਕਰਦੀ ਆ ਹਨਾ, ਪਿੱਕ ਕਰਕੇ ਉਹ ਸਾਡਾ ਵਿਚਾਰ ਤੇ ਉਹੀ ਸਾਡੀ ਸ਼ਖਸੀਅਤ ਬਣ ਜਾਂਦੀ ਹੈ। ਇਸ ਤੇ ਤੁਹਾਡੇ
0: ਜਿਹੜੇ ਮੁਲਕ ਜੀ ਤੁਸੀਂ ਰਹਿੰਦੇ ਹੋ ਨਾ, ਮੈਂ ਇਹਦੀ ਇੱਕ ਐਗਜ਼ਾਮਪਲ ਦੇਣੀ ਆ
1: ਜੀ ਜੀ,
0: ਮੈਨੂੰ ਤਕਰੀਬਨ ਮੈਂ 7 ਵਾਰੀ ਜਾਂ ਤਕਰੀਬਨ ਜੇ ਮੈਂ ਨਹੀਂ ਭੁੱਲਦਾ ਤਾਂ ਸ਼ਾਇਦ 8ਵੀਂ ਵਾਰੀ ਹੁਣ ਮੈਂ ਆਸਟ੍ਰੇਲੀਆ ਆਇਆ
1: ਜੀ ਜੀ,
0: ਜਿਹੜੀ ਮੈਨੂੰ ਆਸਟ੍ਰੇਲੀਆ ਦੀ ਇੱਕ ਗੱਲ ਬੜੀ ਹੀ ਪ੍ਰਭਾਵਿਤ ਕਰਦੀ ਆ ਇੱਥੇ ਆਉਂਦੇ ਸਾਰ
1: ਜੀ ਜੀ,
0: ਜਦੋਂ ਤੁਸੀਂ ਆਸਟ੍ਰੇਲੀਆ ਤੁਹਾਡੀ ਫਲਾਈਟ ਜਿਹੜੀ ਹੈ ਲੈਂਡ ਕਰਨ ਲੱਗਦੀ ਹੈ ਨਾ, ਤਾਂ ਉੱਥੇ ਤੁਹਾਡੀ ਸਕਰੀਨ ਤੇ ਇੱਕ ਮੈਸੇਜ ਆਉਂਦਾ
1: ਜੀ
0: ਕਿ ਤੁਹਾਡੇ ਬੈਗ ਵਿੱਚ ਜੋ ਕੁਛ ਵੀ ਹੈਗਾ
1: ਜੀ ਬਿਲਕੁਲ
0: ਹਨਾ, ਇੱਕ ਫਾਰਮ ਵੀ ਦਿੰਦੇ ਆ
1: ਜੀ ਜੀ ਜੀ,
0: ਤੁਸੀਂ ਸੱਚ ਬੋਲਣਾ
1: ਹਾਂਜੀ,
0: ਜੇ ਹੈਗਾ ਇਹ ਤੁਹਾਡੇ ਕੋਈ ਮੈਡੀਸਨ ਆ ਤੁਸੀਂ ਟੇਕ ਕਰੋ, ਯੈਸ
1: ਬਿਲਕੁਲ ਜੀ ਬਿਲਕੁਲ,
0: ਐਕਸਕਿਊਜ਼ ਨਹੀਂ ਚੱਲਣਾ, ਤਾਂ ਕਿ ਉਹ ਕਹਿੰਦੇ ਜਾਣੀ ਕਿ ਬਿਲਕੁਲ ਸੱਚਾਈ ਦੀ ਗੱਲ ਹੈ ਕਿ ਤੁਹਾਨੂੰ ਸੱਚ ਬੋਲਣਾ ਪੈਣਾ ਆ, ਸੱਚ ਬੋਲੋਗੇ ਤਾਂ ਕੋਈ ਗੱਲ ਨੀ। ਮੈਂ ਅਸੀਂ ਇਹ ਨੀ ਸੁਣਨਾ ਕਿ ਸਾਡੇ ਚਾਚੇ ਨੇ ਸਾਡਾ ਜਾਂ ਸਾਡੀ ਮਾਂ ਨੇ ਜਾਂ ਭੈਣ ਨੇ ਲਗੇਜ ਪੈਕ ਕੀਤਾ ਸਾਨੂੰ ਨੀ ਪਤਾ ਇਹਦੇ ਵਿੱਚ ਕੀ ਆ, ਝੂਠ ਨੀ ਚੱਲਣਾ, ਕਿੰਨੀ ਵਧੀਆ ਗੱਲ ਹੈ।
1: ਬਿਲਕੁਲ ਜੀ ਬਿਲਕੁਲ ਭਾਜੀ, ਇਹ ਚ ਨਾ ਮੇਰੇ ਮਦਰ ਫਾਦਰ ਜਦੋਂ ਇੰਡੀਆ ਆਉਂਦੇ ਜਾਂਦੇ ਨੇ ਹਨਾ, ਸਾਡੇ ਕੋਲ ਆਉਂਦੇ ਨੇ ਇੱਥੇ, ਤਾਂ ਉਹ ਮੈਨੂੰ ਦੱਸ ਦਿੰਦੇ, ਮੈਂ ਉਹਨਾਂ ਨੂੰ ਕਹਿੰਦੀ ਹੁੰਦੀ ਹਾਂ ਤੁਸੀਂ ਕਿਵੇਂ ਸਾਰੀਆਂ ਚੀਜ਼ਾਂ ਲੈ ਕੇ ਆਉਂਦੇ ਹੋ ਹਨਾ, ਉਹ ਕਹਿੰਦੇ ਕਹਿੰਦੇ ਸਾਨੂੰ ਨਾ ਉਹ ਫਾਰਮ ਮਿਲਦਾ, ਅਸੀਂ ਉੱਥੇ ਸੱਚ ਭਰ ਦਿੰਦੇ ਹਾਂ, ਸਾਨੂੰ ਕੋਈ ਰੋਕਦਾ ਨੀ। ਬੜੀ ਸੋਹਣੀ ਗੱਲ ਹੈ ਨਾ, ਤੇ ਮੈਂ ਕਿਹਾ
0: ਬੜੀ ਗੱਲ ਹੈ।
1: ਨਹੀਂ ਤਾਂ ਤੁਹਾਡੇ ਬੈਗ ਖੋਲ ਕੇ ਅਗਲਾ ਬਾਹਰ ਸਿੱਟਦਾ ਹਨਾ, ਸਭ ਕੁਛ ਕਰਦਾ, ਉੱਥੇ ਸੱਚ ਬੋਲਿਆ ਹੋਵੇ ਕਦੇ ਕੋਈ ਰੋਕਦਾ ਹੀ ਨੀ ਹੈਗਾ ਨਾ।
0: ਇਸੇ ਤਰ੍ਹਾਂ ਜਿਹੜੀ ਸੱਚੇ ਪਾਤਸ਼ਾਹ ਆਪਾਂ ਜਿਹੜੀ ਬਾਣੀ ਪਹਿਲੀ ਤੁਕ ਪੜ੍ਹੀ ਸੀ ਨਾ ਜੀ, ਕਿ ਉਹ ਉੱਥੇ ਸੱਚੋ ਹੀ ਸੱਚ ਨਿਭੜਾ। ਇਹ ਤਾਂ ਦੁਨੀਆਂ ਦਾ ਦੇਸ਼ ਹੈ ਨਾ, ਸੰਸਾਰ ਦਾ ਇੱਕ ਧਰਤੀ ਹੈ ਨਾ, ਤੇ ਜਦੋਂ ਉਸ ਅਕਾਲ ਪੁਰਖ ਦੇ ਘਰ ਜਾਣਾ ਹੈ, ਉੱਥੇ ਵੀ ਸਾਨੂੰ ਫਿਰ ਆਪਣਾ ਹਿਸਾਬ ਜਿਹੜਾ ਦੇਣਾ ਪੈਂਦਾ। ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁੱਖ ਲੈ ਕੇ ਜਾਏਗਾ, ਉੱਥੇ ਵੀ ਫਿਰ ਹਿਸਾਬ ਦੇਣਾ ਪੈਣਾ। ਜੇ ਉੱਥੇ ਝੂਠ ਅਸੀਂ ਲਿਖ ਦਾਂਗੇ ਨਾ, ਝੂਠ ਬੋਲਾਂਗੇ, ਉੱਥੇ ਝੂਠ ਚੱਲਣਾ ਨੀ।
1: ਬਿਲਕੁਲ ਜੀ ਬਿਲਕੁਲ, ਕਿਉਂਕਿ ਇਹ ਕਰਮਾਂ ਦੀ ਖੇਡ ਦੇਖੋ, ਇੱਕ ਮਿੰਟ ਤੇ ਆਪਾਂ ਨੇ ਜਿਵੇਂ ਸਾਰੀ ਇਹ ਡਿਸਕਸ਼ਨ ਕੀਤੀ ਹੁਣ ਤੱਕ, ਮਤਲਬ ਇੱਕ ਮਿੰਟ ਦਾ ਅੱਗੇ ਪਿੱਛੇ ਵੀ ਹੋਣਾ, ਸਾਰੀਆਂ ਚੀਜ਼ਾਂ ਹੋਣੀਆਂ ਹਨਾ, ਤੇ ਉਹ ਸਾਡੇ ਕਰਮਾਂ ਨੂੰ ਕਿਵੇਂ ਇੱਕ ਕੜੀ ਦੇ ਵਿੱਚ ਜੋੜ ਦਿੰਦਾ। ਤੇ ਇਸੇ ਕਾਰਨ ਮੈਨੂੰ ਲੱਗਦਾ ਕਿ ਸਾਡੇ ਰਿਸ਼ਤਿਆਂ ਦੇ ਵਿੱਚ ਭਾਜੀ ਇੱਕ ਗੱਠਾਂ ਮੌਜੂਦ ਹੁੰਦੀਆਂ ਜਾ ਰਹੀਆਂ ਨੇ ਹਨਾ, ਉਹ ਗੱਠਾਂ ਫਿਰ ਖੋਲਣੀਆਂ ਬਹੁਤ ਡਿਫੀਕਲਟ ਹੋ ਜਾਂਦੀਆਂ ਨੇ। ਜ਼ਰੂਰ ਖੁੱਲ ਜਾਂਦੀਆਂ ਨੇ, ਲੇਕਿਨ ਇੱਕ ਝੂਠ ਬੋਲੇ ਤੇ ਉਹ ਕਿੱਥੇ ਸਾਡਾ ਰਿਸ਼ਤੇ ਤਿੜਕ ਜਾਂਦੇ ਨੇ ਹਨਾ। ਤੇ ਉਮੀਦ ਹੈ ਕਿ ਨਾ ਕਿ ਆਪਾਂ ਹਮੇਸ਼ਾ ਸੱਚ ਦੀ ਰਾਹ ਤੇ ਚੱਲੀਏ। ਚਲੋ ਪਰਮਾਤਮਾ ਕਿਸੇ ਦੀ ਬੁੱਧੀ ਨੂੰ ਭ੍ਰਸ਼ਟ ਨਾ ਕਰੇ ਹਨਾ, ਉਹ ਬੁੱਧੀ ਹਮੇਸ਼ਾ ਪਰਮਾਤਮਾ ਦੇ ਵੱਲ ਅਗਰ ਲੱਗੀ ਰਹੇਗੀ ਤਾਂ ਹਮੇਸ਼ਾ ਉੱਚ ਸਥਿਤੀ ਦੇ ਵਿੱਚ ਹੀ ਰਹੇਗੀ, ਤੇ ਸਾਡੀ ਜਿਹੜੀ ਸ਼ਖਸੀਅਤ ਆ ਤੇ ਉਹ ਹਮੇਸ਼ਾ ਨਿਖਰ ਕੇ ਸਾਹਮਣੇ ਆਏਗੀ। ਤੇ
0: ਪਰ ਅਸੀਂ ਝੂਠ ਵਿੱਚ ਫਸਦੇ ਵੀ ਬਹੁਤ ਆ ਪ੍ਰਨੀਤ ਜੀ, ਜਾਂਦੇ ਜਾਂਦੇ ਇੱਕ ਗੱਲ ਕਹਿ ਦਵਾਂ ਕਿ ਅਸੀਂ ਝੂਠ ਵਿੱਚ ਫਸਦੇ ਵੀ ਬਹੁਤ ਆ। ਸਰਕਾਰਾਂ ਵੱਲੋਂ ਝੂਠ ਬੋਲ ਬੋਲ ਕੇ ਲੋਕਾਂ ਦੀਆਂ ਵੋਟਾਂ ਬਟੋਰੀਆਂ ਜਾਂਦੀਆਂ ਨੇ ਕਿ ਅਸੀਂ ਆਹ ਕਰਾਂਗੇ ਆਹ ਕਰਾਂਗੇ, ਲੋਕ ਵੋਟ ਪਾ ਦਿੰਦੇ ਨੇ, ਫੇਰ ਉਹ 5 ਸਾਲ ਹੋ ਜਾਂਦੇ ਨੇ, ਫੇਰ ਉਹ ਦੇਖਦੇ ਆ ਕਿ ਕੁਛ ਵੀ ਨੀ ਹੋਇਆ ਭਾਈ, ਨਾ ਤਾਂ ਸਾਡੀਆਂ ਸੜਕਾਂ ਬਣੀਆਂ, ਨਾ ਸਾਡੇ ਸਕੂਲ ਬਣੇ ਆ, ਨਾ ਸਾਨੂੰ ਮੈਡੀਕਲ ਸੁਵਿਧਾਵਾਂ ਮਿਲੀਆਂ ਨੇ, ਹਨਾ। ਫੇਰ ਹੋਰ ਝੂਠੇ ਆ ਜਾਂਦੇ ਨੇ ਅਗਲੀ ਪਾਰਟੀ ਵਾਲੇ, ਉਹ ਕਹਿੰਦੇ ਨਹੀਂ ਭਾਈ ਇਹ ਝੂਠੇ ਸੀਗੇ, ਅਸੀਂ ਸੱਚੇ ਹਾਂ, ਅਸੀਂ ਤੁਹਾਡਾ ਇਹ ਕੰਮ ਕਰਾਂਗੇ, ਅਸੀਂ ਫੇਰ ਉਹਨਾਂ ਦਾ ਯਕੀਨ ਕਰ ਲੈਂਦੇ ਆ ਝੂਠ ਦੇ ਉੱਤੇ, ਅਸੀਂ ਫੇਰ ਉਹਨਾਂ ਨੂੰ ਵੋਟ ਪਾ ਦਿੰਦੇ ਆ। ਤੇ ਇਹ ਦੁਨੀਆ ਜਿਹੜਾ ਝੂਠ ਦਾ ਪਸਾਰਾ ਆ, ਸਾਨੂੰ ਅਸਲ ਚ ਦੁਨੀਆ ਸਾਡੇ ਨਾਲ ਰਲ ਕੇ ਬਣੀ ਹਨਾ, ਕੱਲਾ ਕੱਲਾ ਬੰਦਾ ਤੁਸੀਂ ਹੋ ਗਏ, ਮੈਂ ਹੋ ਗਿਆ, ਸਾਡੇ ਆਲੇ ਦੁਆਲਾ ਪਰਿਵਾਰ ਸਮਾਜ ਹੋ ਗਿਆ ਹਨਾ। ਤੇ ਸਾਨੂੰ ਆਪਣੇ ਘਰ ਤੋਂ ਕੰਮ ਸ਼ੁਰੂ ਕਰਨ ਦੀ ਜ਼ਰੂਰਤ ਆ, ਆਪਣੇ ਆਪ ਤੋਂ, ਸਭ ਤੋਂ ਪਹਿਲਾਂ ਆਪਣੇ ਆਪ ਤੋਂ ਅਸੀਂ ਕਰੀਏ। ਜਿਵੇਂ ਤੁਸੀਂ ਲਾਸਟ ਟਾਈਮ ਵੀ ਇੱਕ ਪ੍ਰੋਗਰਾਮ ਤੁਹਾਡੇ ਨਾਲ ਕੀਤਾ ਸੀ ਕਿ ਅਸੀਂ ਆਪਣੇ ਆਪ ਤੇ ਸਾਨੂੰ ਕੰਮ ਕਰਨ ਦੀ ਜ਼ਰੂਰਤ ਆ, ਤੇ ਜਦੋਂ ਅਸੀਂ ਘਰ ਤੋਂ ਇਹ ਕੰਮ ਸ਼ੁਰੂ ਕਰਾਂਗੇ ਨਾ, ਇਹ ਬੇਸਿਕ ਆ, ਝੂਠ ਨਹੀਂ ਬੋਲਣਾ ਹਨਾ, ਆਪਣੇ ਬੱਚਿਆਂ ਨੂੰ ਵੀ ਸਿਖਾਈਏ, ਆਪ ਵੀ ਕਦੇ ਉਹਨਾਂ ਦੇ ਸਾਹਮਣੇ ਇਹੋ ਜਿਹੇ ਕਦੇ ਵੀ ਝੂਠ ਨਾ ਬੋਲੀਏ, ਨਾ ਉਹਨਾਂ ਦੇ ਸਾਹਮਣੇ, ਨਾ ਪੈ, ਕੋਸ਼ਿਸ਼ ਕਰੀਏ, ਇਸ ਗੱਲ ਨੂੰ ਹਮੇਸ਼ਾ ਯਾਦ ਰੱਖੀਏ। ਫਿਰ ਹੌਲੀ ਹੌਲੀ ਹੌਲੀ ਫਿਰ ਪ੍ਰਮਾਤਮਾ ਦੀ ਸੋਝੀ ਜੋ ਸੱਚੇ ਪਾਤਸ਼ਾਹ ਜੀ ਨੇ ਪਵਿੱਤਰ ਬਾਣੀ ਦੇ ਵਿੱਚ ਦਰਜ ਕੀਤਾ, ਅਸੀਂ ਉਹਦੇ ਅਨੁਸਾਰ ਆਪਣਾ ਜੀਵਨ ਫਿਰ ਕਰ ਸਕਦੇ ਹਾਂ। ਮਨ ਦੀ ਸ਼ਾਂਤੀ ਜਿਹੜੀ ਆ ਉਹ ਸੱਚ ਬੋਲਣ ਨਾਲ ਹੀ ਹੁੰਦੀ ਆ। ਝੂਠ ਬੋਲ ਕੇ ਸਾਡਾ ਮਨ ਹਮੇਸ਼ਾ ਸ਼ਾਂਤ ਰਹੇਗਾ, ਮੂੰਹ ਦੇ ਉੱਤੇ ਹਮੇਸ਼ਾ ਡਰ ਰਹੇਗਾ। ਜੇ ਮੈਂ ਝੂਠ ਬੋਲ ਦਿੱਤਾ ਨਾ ਇੱਥੇ ਆਣ ਕੇ ਇਮੀਗ੍ਰੇਸ਼ਨ ਵਾਲਿਆਂ ਨੂੰ ਕਿ ਮੇਰੇ ਕੋਲ ਕੋਈ ਬੂਟਾ ਨਹੀਂ ਹੈਗਾ, ਕੋਈ ਲੱਕੜੀ ਦਾ ਟੁਕੜਾ ਨਹੀਂ ਹੈਗਾ, ਹਨਾ, ਪਰ ਉਹ ਫਿਰ ਮੇਰੇ ਮੂੰਹ ਤੋਂ ਪਛਾਣ ਜਾਣਗੇ। ਉਹ ਵੀ ਇੰਨੇ ਤਜਰਬੇਕਾਰ ਹੁੰਦੇ ਨੇ, ਉਹ ਮੂੰਹ ਤੋਂ ਪਛਾਣ ਜਾਣਗੇ, ਲੱਗੀ ਹੋਈ ਲਾਈਨ ਚੋਂ ਬਾਹਰ ਕੱਢਣਗੇ, ਲਿਆ ਬਈ ਆਪਣਾ ਬੈਗ ਕੋਲ, ਤੂੰ ਤਾਂ ਝੂਠ ਬੋਲਦਾ ਪਿਆ, ਜਾਂ ਫਿਰ ਕੁੱਤਾ ਲੈ ਆਉਣਗੇ, ਸਲੀਪਰ ਡੋਗ ਲੈ ਆਉਣਗੇ, ਹਨਾ। ਸੋ ਇਸ ਕਰਕੇ ਇਸੇ ਤਰ੍ਹਾਂ ਹੀ ਜਦੋਂ ਇਸ ਸੰਸਾਰ ਤੋਂ ਅਸੀਂ ਜਾਣਾ ਆ, ਉੱਥੇ ਵੀ ਸਿਰਫ ਸੱਚ ਹੀ ਸੱਚ ਚੱਲਣਾ ਆ, ਉੱਥੇ ਵੀ ਫਿਰ ਸਾਨੂੰ ਇਮੀਗ੍ਰੇਸ਼ਨ ਵਾਲੇ ਨਹੀਂ ਰੋਕਣਗੇ ਜੇ ਸਾਡੇ ਪੱਲੇ ਸੱਚ ਹੋਵੇਗਾ। ਤੇ ਕਹਿੰਦੇ ਨਾ ਜੇ ਤੇਰੇ ਪੱਲੇ ਸੱਚ ਤਾਂ ਕੋਠੇ ਚੜ ਕੇ ਨੱਚ।
1: ਹਾਂਜੀ ਭਾਜੀ, ਇਹ ਬਹੁਤ ਵਧੀਆ ਲੱਗ ਰਿਹਾ ਜੀ ਭਾਜੀ, ਸੱਚ ਬੈਠੋ ਨੱਚ, ਹਿੰਦੀ ਚ ਵੀ ਕਹਿੰਦੇ ਹੁੰਦੇ ਨੇ, ਕਹਿੰਦੇ ਸੱਚ ਬੈਠੋ ਨੱਚ, ਹਨਾ, ਕਿ ਸੱਚ ਸੱਚ ਸੱਚ ਇੱਕ ਮਤਲਬ ਉਹ ਚੀਜ਼ ਹੈ ਕਿ ਇੱਕ ਉਹ ਭਾਵਨਾ ਹੀ ਕਹਿ ਲਓ ਹਨਾ, ਕਿ ਉਹ ਫੀਲਿੰਗ ਹੈ ਕਿ ਅੰਦਰ ਉਹ ਕੋਨਫੀਡੈਂਸ ਆਉਂਦਾ ਸਾਡੇ ਹਨਾ, ਤੇ ਕਿਉਂਕਿ ਪਿੱਛੇ ਟੈਨਸ਼ਨ ਨੀ ਹੁੰਦੀ, ਯਾਦ ਨੀ ਕਰਨਾ ਪੈਂਦਾ, ਕਿੰਨੇ ਫਾਇਦੇ ਨੇ ਭਾਜੀ ਦੇਖੋ ਇਹਦੇ, ਕਿੰਨੀਆਂ ਕੁ ਐਡਵਾਂਟੇਜ ਨੇ, ਅਣਗਿਣਤ ਨੇ। ਬਟ ਇਹ ਹੈ ਕਿ ਹਾਂ, ਸੱਚ ਬੋਲਣ ਵਾਲੇ ਨੂੰ ਪਹਿਲਾਂ ਨਫ਼ਰਤ ਦਾ ਵੀ ਸਾਹਮਣਾ ਕਰਨਾ ਪੈਂਦਾ, ਕੰਪੀਟੀਸ਼ਨ ਦਾ ਵੀ ਸਾਹਮਣਾ ਕਰਨਾ ਪੈਂਦਾ, ਬਟ ਜਦੋਂ ਉੱਥੋਂ ਨਿਕਲ ਕੇ ਆਪਾਂ ਨਿਕਲਦੇ ਹਾਂ ਨਾ, ਤਾਂ ਉਹਦੇ ਜ਼ਿੰਦਗੀ ਦਾ ਨਜ਼ਾਰਾ ਹੀ ਭਾਜੀ ਹੋਰ ਹੈ। ਤੇ ਇੱਥੇ ਨਾ ਮੈਂ ਸਭ ਤੋਂ ਵੱਡੀ ਭਾਜੀ ਐਗਜ਼ਾਮਪਲ ਦਿੰਦੀ ਹੁੰਦੀ ਹਾਂ ਕਿ ਮੈਂ ਨਾ ਮੇਰੀ ਜਦੋਂ ਪਰਮਾਨੈਂਟ ਰੈਜ਼ੀਡੈਂਸੀ ਭਾਜੀ, ਮੈਨੂੰ ਵੀਜ਼ਾ ਆ ਗਿਆ, ਮੇਰੀ ਪਰਮਾਨੈਂਟ ਰੈਜ਼ੀਡੈਂਸੀ ਆ ਗਈ, ਤੇ ਮੈਂ ਨਾ ਉਦੋਂ ਸਟੇਟ ਚੇਂਜ ਕਰ ਗਈ, ਤੇ ਮੈਨੂੰ ਸਾਰੇ ਕਹਿੰਦੇ ਸੀਗੇ ਵੀ ਹਨਾ ਝੂਠ ਬੋਲਣਾ, ਮੈਂ ਕਿਹਾ ਨਹੀਂ ਇਹ ਚੀਜ਼ ਨੀ ਹੋ ਸਕਦੀ ਕਿ ਕੱਲ ਨੂੰ ਮੇਰੇ ਹਨਾ ਵੀ ਮੈਨੂੰ ਉਹ ਚੀਜ਼ ਤੜਫਾਊਗੀ, ਤੇ ਕੋਈ ਨੀ, ਵੇਟ ਕੀਤੀ ਹਨਾ, ਉਹੀ ਸਬਰ ਦਾ ਫਲ ਪਰਮਾਤਮਾ ਨੇ ਬਖਸ਼ਿਆ, ਹਨਾ ਜਿੱਥੇ ਆਪਾਂ ਪਹੁੰਚੇ ਵੀ ਉੱਥੇ ਵੀ ਪਰਮਾਤਮਾ ਨੇ ਬਖਸ਼ਿਸ਼ ਕੀਤੀ, ਬਟ ਇਹ ਸੀਗਾ ਕਿ ਜੇ ਉਹ ਚੀਜ਼ ਮੈਂ ਉਸ ਟਾਈਮ ਉਹ ਚੀਜ਼ ਨੂੰ ਅਪਣਾ ਲੈਂਦੀ ਹਨਾ, ਤੇ ਅੱਜ ਮੈਂ ਸ਼ਾਇਦ ਜਿਹੜੀ ਮੈਂ ਚੈਨ ਦੀ ਘੋੜੇ ਵੇਚ ਕੇ ਸੋਨੀ ਆ ਤੇ ਉਹ ਨੀਂਦ ਨਾ ਮੈਨੂੰ ਮਿਲ ਪਾਉਂਦੀ। ਤੇ ਸੱਚ ਬਹੁਤ ਵੱਡੀ ਇੱਕ ਹੈ ਕਿ ਸਾਨੂੰ ਝੂਠ ਬੋਲ ਕੇ 2 ਮਿੰਟ ਦਾ ਕਹਿੰਦੇ ਹੁੰਦੇ ਨਾ ਕਿ 100 ਦਿਨ ਜਿਹੜੇ ਹੁੰਦੇ ਨੇ ਉਹ ਚੋਰ ਦੇ ਹੁੰਦੇ ਨੇ, ਬਟ ਸਾਧੂ ਦਾ ਦਿਨ ਜਿਹੜਾ 1 ਦਿਨ ਦਾ ਹੁੰਦਾ
0: ਨਾ,
1: ਉਹ ਸਭ ਨੂੰ ਹੀ ਪਵਿੱਤਰਤਾ ਵੱਲ ਤੇ ਸੱਚ ਵੱਲ ਲੈ ਕੇ ਜਾਂਦਾ। ਅਸਲ ਦੇ ਵਿੱਚ ਪਵਿੱਤਰਤਾ ਭਾਜੀ ਮੈਂ ਜੋ ਆਪਣੀ ਜਰਨੀ ਤੋਂ ਸਿੱਖਿਆ, ਤੇ ਪਵਿੱਤਰਤਾ ਕੇਵਲ ਸਾਡੀ ਸ਼ਖਸੀਅਤ ਜਾਂ ਅਸੀਂ ਜੋ ਹੈ ਉਹ ਹੀ ਨਹੀਂ, ਸਾਡੇ ਜਿਹੜੀ ਪਵਿੱਤਰਤਾ ਸਾਡੇ ਭਾਵਾਂ ਦੇ ਵਿੱਚ, ਥੋਟ ਦੇ ਵਿੱਚ, ਤੇ ਜਿਹੜੇ ਅਸੀਂ ਵਿਚਾਰ ਅੰਦਰ ਤੇ ਬਾਹਰ ਰੱਖਦੇ ਹਾਂ ਉਹ ਬਹੁਤ ਜ਼ਰੂਰੀ ਹੈ, ਕਿ ਕੰਪੀਟੀਸ਼ਨ ਅਸੀਂ ਅਗਰ ਉੱਥੇ ਕਰਨ ਲੱਗ ਗਏ ਤਾਂ ਅਸੀਂ ਬਹੁਤ ਪਿੱਛੇ ਰਹਿ ਜਾਂਗੇ।
0: ਬਿਲਕੁਲ ਵਨੀਤ ਜੀ, ਅੱਜ ਦਾ ਵਿਸ਼ਾ ਬਹੁਤ ਚੰਗਾ ਵਿਸ਼ਾ ਸੀ, ਔਰ ਸਾਨੂੰ ਸਿਰਫ ਇਹਦੇ ਤੇ ਗੱਲਾਂ ਹੀ ਨਹੀਂ ਕਰਨੀਆਂ, ਗੱਲੀ ਯੋਗ ਨਾ ਹੋਈ ਬਾਣੀ ਜੀ ਲਿਖਿਆ ਹਨਾ, ਕਿ ਸਿਰਫ ਗੱਲਾਂ ਹੀ ਨਾ ਕਰੀਏ ਔਰ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡਾ ਸੱਚੀ ਮੁੱਚੀ ਸਾਡਾ ਜੀਵਨ ਇਹੋ ਜਿਹਾ ਬਣੇ। ਮੇਰੇ ਖਿਆਲ ਵਾਹਿਗੁਰੂ ਸਿੰਘ ਜੀ ਵੀ ਆ ਗਏ ਨੇ, ਸਤਿਕਾਰਯੋਗ ਸਤਿ ਸ੍ਰੀ ਅਕਾਲ ਜੀ ਵੀਰ ਜੀ,
2: ਤੇ
0: ਹੁਣ ਇਹਨਾਂ ਦਾ ਟਾਈਮ ਆ ਗਿਆ ਜੀ, ਮੈਂ ਇਹਨਾਂ ਨੂੰ ਜ਼ਰੂਰ ਸੁਣੂਗਾ ਜੀ।
1: ਥੈਂਕ ਯੂ ਸੁਖਵਿੰਦਰ ਭਾਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ,
0: ਸਾਰੇ ਦਰਸ਼ਕਾਂ ਦਾ ਜੀ, ਸਾਰੇ ਧਰਮ ਰੇਡੀਓ ਸਾਰੇ ਦਰਸ਼ਕਾਂ ਦਾ ਸ਼ੁਕਰੀਆ ਜੀ, ਧੰਨਵਾਦ ਜੀ।
1: ਤੇ ਭਾਜੀ ਦੇਖੋ ਭਾਜੀ ਦਾ ਨਾਮ ਵੀ ਕਿੰਨਾ ਸੋਹਣਾ, ਮੈਨੂੰ ਤਾਂ ਸਭ ਤੋਂ ਪਹਿਲਾਂ ਭਾਜੀ ਦਾ ਨਾਮ ਹੀ ਬਹੁਤ ਸੋਹਣਾ ਲੱਗਦਾ, ਵਾਹਿਗੁਰੂ ਰੱਬ ਦਾ ਨਾਮ ਚੇਤੇ ਆ ਜਾਂਦਾ। ਭਾਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਟੂਡੀਓ ਦੇ ਵਿੱਚ, ਤੇ ਆਪਾਂ ਥੋੜੀ ਦੇਰ ਤੱਕ ਸ਼ੁਰੂਆਤ ਕਰਦੇ ਹਾਂ, ਤੇ ਸੁਖਵਿੰਦਰ ਭਾਜੀ ਮੈਂ ਤੁਹਾਡੇ ਤੋਂ ਇਜਾਜ਼ਤ ਲੈਣੀ ਆ, ਤੇ ਆਪਾਂ
0: ਥੈਂਕ ਯੂ ਜੀ, ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ। ਤੇ ਇਹ ਸਿੰਘ ਸੀ ਮੇਰੇ ਨਾਲ ਸੁਖਵਿੰਦਰ ਜੀ, ਇੰਡੀਆ ਤੋਂ, ਭਾਰਤ ਤੋਂ। ਮੈਨੂੰ ਬੜਾ ਵਧੀਆ ਲੱਗਿਆ ਕਿ ਜਦੋਂ ਕਹਿ ਰਹੇ ਸੀ ਕਿ ਮੈਂ ਭਾਰਤ ਤੋਂ ਇਸ ਟਾਈਮ ਲਾਈਵ ਹਾਂ। ਤੇ ਵਾਹਿਗੁਰੂ ਭਾਜੀ ਤੁਹਾਡਾ ਨਾਮ ਹੀ ਇੰਨਾ ਸੋਹਣਾ, ਤੇ ਮੈਂ ਕੀ ਤੁਹਾਡੀ ਤਾਰੀਫ਼ ਕਰਾਂ, ਦੱਸੋ। ਬਹੁਤ ਬਹੁਤ ਸਵਾਗਤ ਹੈ ਤੁਹਾਡਾ, ਆਪਣੇ ਕੀਮਤੀ ਟਾਈਮ ਤੁਸੀਂ ਸਾਨੂੰ ਹਰਮਨ ਰੇਡੀਓ ਆਸਟ੍ਰੇਲੀਆ ਨੂੰ ਦਿੱਤਾ, ਤੇ ਅੱਜ ਆਪਾਂ ਜੋ ਇਮੀਗ੍ਰੇਸ਼ਨ ਦੀਆਂ ਗੱਲਾਂ ਕਰਨੀਆਂ ਨੇ ਸਾਂਝੀਆਂ, ਤੇ ਆਪਾਂ ਸਾਰੇ ਇੰਗਲਿਸ਼ ਦੇ ਵਿੱਚ ਸੁਣਾਂਗੇ ਹੁਣ, ਕਿਉਂਕਿ ਮੈਂ ਚਾਹੁੰਦੀ ਹਾਂ ਕਿ ਹਰ ਇੱਕ ਕਮਿਊਨਿਟੀ ਦਾ ਬੰਦਾ ਭਾਜੀ ਤੋਂ ਹੈਲਪ ਲੈ ਸਕੇ। ਤੇ ਆਪਾਂ ਸ਼ੁਰੂਆਤ ਕਰਦੇ ਹਾਂ, ਤੇ ਭਾਜੀ ਥੈਂਕ ਯੂ ਸੋ ਮਚ ਫੋਰ ਕਮਿੰਗ ਇਨ ਟੂ ਹਰਮਨ ਰੇਡੀਓ ਆਸਟ੍ਰੇਲੀਆ ਜੀ। ਥੈਂਕ ਯੂ ਜੀ,
2: ਥੈਂਕ ਯੂ ਸੋ ਮਚ ਪੁਨੀਤ ਜੀ ਐਂਡ ਹਰਮਨ ਰੇਡੀਓ, ਆਮ ਰੀਲੀ ਥੈਂਕਫੁਲ ਟੂ ਆਲ ਆਫ ਯੂ ਗਾਇਸ ਫੋਰ ਇਨਵਾਈਟਿੰਗ ਮੀ ਹੇਅਰ। ਸੇ little bit about myself. So I am nothing, I am one of you, I say, and we all are here immigrants, and I'm one of you. So I came here around 20 years ago as a student and studied IT, did business analysis and data analysis as my major, and then I finished my studies, and then again, as everyone else, so I've gone through the pathway, through the process of immigration, and got my permanent residency, and then got my family here. During that time, I felt the need that we need someone who's genuine and here, like wanting to support people who are in the same boat as us. So, mere na mind de vich hamesha rehnda si, at the back of my mind, we jadon, whenever God enables me, I will do my sort of immigration process, and I'll start my own firm in immigration and leading into legal law firm. So, and again, ਮੈਂ ਥੋੜਾ ਥੋੜਾ ਵਿੱਚ ਪੰਜਾਬੀ ਵਿੱਚ ਵੀ ਐਡ ਕਰ ਸਕਦਾ ਮੇਰੀ ਇੱਕ ਥੋੜੀ ਜਿਹੀ ਪ੍ਰੋਬਲਮ ਹੈਗੀ ਆ ਵੀ ਜਦੋਂ ਮੈਨੂੰ ਪਤਾ ਹੁੰਦਾ ਵੀ ਮੇਰੇ ਸਾਹਮਣੇ ਵਾਲਾ ਪੰਜਾਬੀ ਹੈਗਾ ਉਹ ਤਾਂ ਇੰਗਲਿਸ਼ ਬੋਲੀ ਨੀ ਜਾਂਦੀ
1: ਜੀ, ਬਿਲਕੁਲ ਜੀ, ਕੋਈ ਨੀ ਭਾਜੀ ਆਪਾਂ ਮਿਕਸ ਕਰਾਂਗੇ ਸਾਰੀ ਭਾਸ਼ਾ, ਕੋਈ ਨੀ,
2: ਠੀਕ ਹੈ ਜੀ, ਤੇ ਮਾਈ ਅਪੋਲੋਜੀਜ਼, ਬਟ ਐਨੀਵੇ ਸੋ ਤੇ ਟਾਈਮ ਦੀ ਆਪਾਂ ਗੱਲ ਕਰ ਰਹੇ ਜੀ, ਜਦੋਂ ਟਾਈਮ ਕਹਿੰਦੇ ਆ ਵੀ ਆਣਾ ਉਹ ਟਾਈਮ, ਉਸ ਟਾਈਮ ਤੇ ਉਹ ਚੀਜ਼ ਆਪਣੇ ਆਪ ਹੋ ਜਾਣੀ ਆ, ਤੇ ਆਪਣੇ ਆਪ ਤੁਹਾਡਾ ਜਿਹੜਾ ਹੈਗਾ ਰਸਤਾ ਉਹ ਆਲਰੇਡੀ ਅਖਤਿਆਰ ਹੁੰਦਾ, ਤੇ ਤੁਸੀਂ ਬਸ ਸਟੈਪ ਚੱਕਦੇ ਜਾਂਦੇ ਹੋ ਤਾਂ ਆਟੋਮੈਟਿਕ ਚੀਜ਼ਾਂ ਹੁੰਦੀਆਂ ਜਾਂਦੀਆਂ ਨੇ
1: ਜੀ ਭਾਜੀ,
2: ਸੇਮ ਹੀ ਕਾਇੰਡ ਆਫ ਮਿਹਨਤ ਹੋਇਆ ਜੀ। ਸੋ ਬਟ ਹਾਂ, ਇੱਕ ਆਪਾਂ ਨੂੰ ਖਿਆਲ ਰੱਖਣਾ, ਇੱਕ ਆਪਣੇ ਮਨ ਦੇ ਵਿੱਚ ਲੈ ਕੇ ਆਉਣਾ ਬਹੁਤ ਜ਼ਰੂਰੀ ਆ, ਉਹ ਅਸੀਂ ਮਤਲਬ ਮੇਰੇ ਮਨ 'ਚ ਹੈ ਸੀ ਵੀ ਜਦੋਂ ਸਮਾਂ ਆਇਆ ਤਾਂ ਮੈਂ ਇਹ ਚੀਜ਼ ਕਰੂੰਗਾ, ਤਾਂ ਉਹ ਆਟੋਮੈਟਿਕਲੀ ਹੁੰਦੀ ਰਹੀ। ਤੇ 2000 2023 ਦੇ ਵਿੱਚ 2023 ਦੇ ਵਿੱਚ ਵਨ ਦੈਟਸ ਵਨ ਵੀ ਸਟਾਰਟਡ ਠੀਕ ਹੈ ਜੀ ਇਮੀਗ੍ਰੇਸ਼ਨ ਅਮਰ ਇਮੀਗ੍ਰੇਸ਼ਨ ਸਾਡੀ ਫਰਮ ਦਾ ਨਾਮ ਹੈਗਾ ਤੇ ਮੇਰਾ ਨਾਮ ਵਾਹਿਗੁਰੂ ਪਾਲ ਸਿੰਘ ਆਪਾਂ ਆਲਰੇਡੀ ਕਰ ਚੁੱਕੇ ਹਾਂ ਜੀ ਡਿਸਕਸ ਤੇ ਅਸੀਂ ਮੋਸਟਲੀ ਹੌਥਰਨ ਵਿੱਚ ਸਾਡਾ ਆਫਿਸ ਹੈ ਜੀ ਸਿਟੀ ਦੇ ਲਾਗੇ ਈਸਟ ਦੇ ਵਿੱਚ ਪੈ ਜਾਂਦਾ ਸਵਿਨਿਓਨ ਯੂਨੀਵਰਸਿਟੀ ਆਫ ਟੈਕਨੋਲੋਜੀ ਦੇ ਬਿਲਕੁਲ ਓਪੋਜਿਟ ਸਾਈਡ ਤੇ ਬੈਠੇ ਹੈ ਜੀ ਇੱਥੇ ਸੇਵਾਵਾਂ ਦੇ ਰਹੇ ਹਾਂ ਸਾਰੀਆਂ ਵੀ ਲੁੱਕ ਆਫਟਰ ਮੋਸਟਲੀ ਆਲ ਆਫ ਦਾ ਵੀਜ਼ਾਜ਼ ਬਟ ਪ੍ਰਾਇਮਰਲੀ ਵੀ ਸਪੋਰਟ ਸਕਿਲਡ ਵੀਜ਼ਾਜ਼ ਐਂਡ ਇੰਪਲੋਇਡ ਸਪੋਂਸਰਡ ਵੀਜ਼ਾਜ਼ ਐਂਡ ਦੈਨ ਉਸ ਤੋਂ ਬਾਅਦ ਵੀ ਗੈਟ ਫੈਮਿਲੀ ਵੀਜ਼ਾਜ਼ ਲਾਈਕ ਪਾਰਟਨਰ ਵੀਜ਼ਾ ਐਂਡ ਪੇਰੈਂਟ ਵੀਜ਼ਾਜ਼ ਐਜ਼ ਵੈਲ ਤੇ ਇਹ ਸਾਡੀਆਂ ਪ੍ਰਾਇਮਰੀ ਸਰਵਿਸਿਜ਼ ਹੈਗੀਆਂ ਤੇ ਪਲੱਸ ਮੈਂ ਨਾਲ ਨਾਲ ਜੂਰਿਸ ਡਾਕਟਰ ਵੀ ਪ੍ਰਸਿਊ ਕਰ ਰਿਹਾ ਹੈਗਾ ਤੇ ਉਹ ਵੀ ਆਲਮੋਸਟ ਮੇਰੀ ਦੇਖੋ ਜੀ ਕੰਪਲੀਟ ਹੋ ਚੁੱਕੀ ਆ ਥੋੜੀ ਜਿਹੀ ਰਹਿ ਗਈ ਹੈਗੀ ਆ ਤੇ ਉਹ ਬਾਏ ਐਂਡ ਆਫ ਦਿਸ ਈਅਰ ਵੀ ਆਰ ਏਮਿੰਗ ਅਗਰ ਪ੍ਰਭਾਤ ਹੋਣਾ ਚਾਹਿਆ ਤਾਂ ਵੀਲ ਮੇਕ ਇਟ ਐਜ਼ ਅ ਲੀਗਲ ਫਰਮ ਹੋਪਫੁਲੀ ਸੋ ਦੈਟਸ ਜਸਟ ਮੀ ਇਨ ਦ ਨਟਸ਼ੈਲ
1: Thank you, Baji. Thank you so much for giving your introduction. And I hope so everybody is connecting to me right now and audience counting are increasing now. So if anybody can want to ask any question related to the immigration, koi bhi immigration de related, koi bhi question apna puchna chanda hai, te tusi bejhijak mainu message send kar sakde ho. ਤੇ ਆਪਾਂ ਉਹ ਮੈਸੇਜ ਬਿਨਾ ਅਗਰ ਤੁਸੀਂ ਨਾਮ ਦੱਸੇ ਵੀ ਕਰਨਾ ਚਾਹੁੰਦੇ ਹੋ ਤੇ ਮੈਂ ਨਾਮ ਵੀ ਨਹੀਂ ਮੀਨਸ ਕੁਐਸਚਨ ਤੁਹਾਡਾ ਲੈ ਕੇ ਆਪਣੇ ਸੈਸ਼ਨ ਦੇ ਵਿੱਚ ਐਡ ਕਰੂੰਗੀ ਤੇ ਭਾਜੀ ਆਪਾਂ ਸ਼ੁਰੂਆਤ ਕਰਦੇ ਹਾਂ ਇਸ ਤੋਂ ਕਿ ਹੁਣ ਜੋ ਅਗਰ ਦੇਖਿਆ ਜਾਵੇ ਆਸਟ੍ਰੇਲੀਆ ਦੇ ਵਿੱਚ ਸੋ ਵਟ ਇਜ਼ ਹੈਪਨਿੰਗ ਇਨ ਇਮੀਗ੍ਰੇਸ਼ਨ ਇਜ਼ ਇਟ ਈਜ਼ੀ ਨਾਓ ਔਰ ਇਟ ਇਜ਼ ਮੋਰ ਡਿਫੀਕਲਟ ਐਜ਼ ਕੰਪੇਅਰ ਟੂ ਦਾ ਲਾਸਟ ਈਅਰਸ
2: ਦੇਖੋ ਪਨੀਰ ਜੀ ਥੈਂਕ ਯੂ ਸੋ ਮਚ ਫਾਰ ਦਾ ਕੁਐਸਚਨ ਬਹੁਤ ਵਧੀਆ ਤੇ ਡੂੰਘਾ ਸਵਾਲ ਆ ਜੀ ਇਹ ਹਨਾ ਹੁਣ ਇਹਨੂੰ ਆਪਾਂ ਕਈ ਤਰੀਕਿਆਂ ਨਾਲ ਲੈ ਸਕਦੇ ਹਾਂ ਅਗਰ ਤਾਂ ਆਪਾਂ ਦੇਖੀਏ ਵੀ ਜਿਹੜੀਆਂ ਗਵਰਨਮੈਂਟ ਦੀਆਂ ਪਾਲਿਸੀਜ਼ ਹੈਗੀਆਂ ਨੇ ਪਾਲਿਸੀਜ਼ ਆਰ ਚੇਂਜਿੰਗ ਆਲ ਦਾ ਟਾਈਮ ਐਵਰੀ ਸਿੰਗਲ ਡੇ ਵੀ ਹੇਅਰ ਡਿਫਰੈਂਟ ਨਿਊਜ਼ ਨਿਊ ਥਿੰਗਸ ਬਟ ਐਟ ਦ ਸੇਮ ਟਾਈਮ ਐਵਰੀਥਿੰਗ ਇਜ਼ ਪੋਸੀਬਲ ਇਫ ਯੂ ਵਾਂਟ ਟੂ ਡੂ ਇਟ ਯੂ ਕੈਨ ਡੂ ਇਟ ਤੇ ਮਤਲਬ ਇਹ ਮੈਂ ਤੁਹਾਡਾ ਆਨਸਰ ਕੁਛ ਮਤਲਬ ਸੋਰੀ ਥੋੜਾ ਜਿਹਾ ਮੈਂ ਵੇਗ ਕਰ ਰਿਹਾ ਬਟ ਮੇਨ ਇਹਦੇ ਵਿੱਚ ਇਹ ਹੈਗਾ ਵੀ ਅਗਰ ਤੁਹਾਡਾ ਸਿੱਧਾ ਸਿੱਧਾ ਆਪਾਂ ਆਨਸਰ ਕਰੀਏ ਤਾਂ ਹੋਇਆ ਵੀ ਚੀਜ਼ਾਂ ਹਾਰਡ ਹੋਈਆਂ ਨੇ ਸਮੇਂ ਦੇ ਹਿਸਾਬ ਨਾਲ ਫੋਰ ਐਗਜ਼ਾਮਪਲ ਪੁਆਇੰਟ ਸਿਸਟਮ ਦੀ ਆਪਾਂ ਗੱਲ ਕਰ ਲਈਏ ਮੈਂ ਆਪਣੀ ਗੱਲ ਕਰ ਲਵਾਂ ਜਦੋਂ ਮੈਂ ਖੁਦ ਪੀ ਆਰ ਮੇਰੀ ਆਈ ਸੀ 2014-15 ਦੇ ਵਿੱਚ ਤਾਂ 189 ਆਈ ਗੋਟ 65 ਪੁਆਇੰਟਸ ਇਨ ਆਈ ਟੀ ਠੀਕ ਹੈ ਜੀ ਤੇ ਰਾਈਟ ਨਾਓ ਫੋਰ ਆਈ ਟੀ ਲਾਈਕ ਆਈ ਹੈਵ ਪੀਪਲ ਦੇ ਆਰ ਸਿਟਿੰਗ ਐਟ 100 ਪੁਆਇੰਟਸ ਐਂਡ ਦੇ ਆਰ ਸਟਿਲ ਵੇਟਿੰਗ ਸੋ ਬਟ ਉਹ ਐਟ ਦਾ ਸੇਮ ਟਾਈਮ ਆਪਾਂ ਅਗਰ ਇਹ ਨਹੀਂ ਕਹਿ ਸਕਦੇ ਚੀਜ਼ਾਂ ਹਾਰਡ ਹੋਈਆਂ ਨੇ ਚੀਜ਼ਾਂ ਚੇਂਜ ਹੋਈਆਂ ਨੇ ਸਕਿੱਲ ਜਿਹੜੀਆਂ ਹੈਗੀਆਂ ਹੁਣ ਉਹ ਨਵੀਆਂ ਮਤਲਬ ਚੇਂਜ ਹੋ ਰਹੀਆਂ ਨੇ ਨਿਊ ਸਕਿੱਲਸ ਆ ਰਹੀਆਂ ਹੈਗੀਆਂ ਜਿੱਦਾਂ ਏ ਆਈ ਦੇ ਨਾਲ ਦੇਰ ਇਜ਼ ਲੋਟ ਆਫ ਚੇਂਜਸ ਹੈਪਨਿੰਗ ਦੇ ਆਰ ਬਟ ਐਵਰੀਥਿੰਗ ਇਜ਼ ਡੂਏਬਲ ਤੁਹਾਡਾ ਮਨ ਦੇ ਵਿੱਚ ਅਗਰ ਤੁਹਾਡੇ ਖਿਆਲ ਹੈ ਵੀ ਤੁਸੀਂ ਇਹ ਚੀਜ਼ ਕਰਨੀ ਆ
1: ਨਥਿੰਗ ਇਜ਼ ਇੰਪੋਸੀਬਲ ਤੇ ਆਪਾਂ ਜੀ ਇੱਕ ਹੋਰ ਕੁਐਸਚਨ ਹੈ ਸੋ ਆਈ ਵਾਂਟ ਟੂ ਸੇ ਇਨ ਇੰਗਲਿਸ਼ ਐਜ਼ ਵੈਲ ਸੋ ਇਨ ਇੰਡੀਆ ਸਪੈਸ਼ਲੀ ਇਨ ਇੰਡੀਆ ਇਟਸ ਰੂਮਰਸ ਅਰਾਊਂਡ ਆਲਵੇਜ਼ ਯੂ ਕੈਨ ਕਮ ਵਿਦਆਊਟ ਐਨੀ ਪੁਆਇੰਟਸ ਐਂਡ ਵਿਦਆਊਟ ਐਨੀ ਸਕਿੱਲ ਸਕਸੈਸ ਦਿਸ ਟਾਈਪ ਆਫ ਨਿਊਜ਼ ਆਲਵੇਜ਼ ਰੂਮਰਿੰਗ ਇਨ ਇੰਡੀਆ ਐਂਡ ਵੈਨ ਐਵਰ ਆਈ ਟਾਕ ਟੂ ਮਾਈ ਰਿਲੇਟਿਵਸ ਐਂਡ ਸਮਬਡੀ ਐਲਸ ਇਨ ਲਾਈਕ ਓਵਰਸੀਜ਼ ਵੈਨ ਆਈ ਹੈਵ ਰਿੰਗ ਓਵਰਸਾਈਡ ਲਾਈਕ ਓਵਰਸੀਜ਼ They always ask me, is it true or false? So, can you tell us what is the reality? Can anybody come to Australia without the PED or IELTS test? This type of things are going on right now or not?
2: Dekho ji, there's only a couple of pathways to come to Australia as an immigrant. So, the main which most of us I feel that we are relying and we are sort of pursuing is the student visa. If you're coming here as a student to study then of course you have to meet the certain criteria. For example, you have to have a good English course and you have to have sufficient funds so that you can sort of provide evidence that you can live and support yourself while you're studying. Plus, you have to have good marks in your education as well. But at the same time, there are some universities who are a little bit, they are a little bit sort of, you know, supportive and lenient, where if you, like, if you got 60% marks, still you have a chance. But if someone is telling you that, okay, there's no need for PTE or also there's no need for, you know, funds, just come on, no problem, then I would say it's a rumor and it's people are just wanting attention. I can go on media and I can start saying, you know, X, Y, Z, and then I'll get calls and I'll get them into, I'll show them other pathways. But this is what people do, I feel, which is a really sad, but it's a reality.
1: Paji, make a question. This is a student. So he want to know which is the best course, the pathway for the PR, permanent residency of Australia at the moment.
2: I get this question every day, I think maybe so many times. I started my discussion today. So I've sort of, when I advise anyone on anything, I feel that I'm guiding my brother, sister, friend, family. ਤੇ ਹੁਣ ਇਹ ਕੁਐਸਚਨ ਜਿਹੜਾ ਵਾ ਇਹ ਬਹੁਤ ਅਗੇਨ ਥਿੰਗਸ ਅੱਜ ਮੈਂ ਕਹਿ ਦੂੰਗਾ ਵੀ ਲੈਟਸ ਡੂ ਪੇਂਟਿੰਗ ਕੋਰਸ ਠੀਕ ਹੈ ਟ੍ਰੇਡ ਦੇ ਵਿੱਚ ਰਗਰਾਇਟ ਨਾਓ ਪੀਪਲ ਆਰ ਡੂਇੰਗ ਐਵਰੀਵਨ ਇਜ਼ ਗੋਇੰਗ ਇਨਟੂ ਬ੍ਰਿਕਲੇਇੰਗ ਪੇਂਟਿੰਗ ਐਜ਼ ਅ ਟ੍ਰੇਡ ਕੋਰਸ ਐਂਡ ਦੈਨ ਵੀ ਹੈਵ ਲੋਟ ਆਫ ਪੀਪਲ ਡੂਇੰਗ ਨਰਸਿੰਗ ਬਟ ਇਵੈਂਚੁਅਲੀ ਇਟ ਆਲ ਕਮਸ ਟੂ ਵਟ ਯੂ ਰੀਲੀ ਇੰਜੋਏ ਐਂਡ ਡੂਇੰਗ ਇਨ ਯੂਰ ਲਾਈਫ ਸੋ ਅਗਰ ਮੈਂ ਕਹਿ ਦਵਾਂ ਵੀ ਮੈਨੂੰ ਦੱਸੋ ਭਾਜੀ ਪੀ ਆਰ ਵਾਸਤੇ ਕਿਹੜਾ ਕੋਰਸ ਆ ਤੇ ਮੈਂ ਮਤਲਬ ਆਈ ਐਮ ਗੋਇੰਗ ਬੈਕ ਟੂ ਮਾਈ ਟਾਈਮ ਠੀਕ ਹੈ ਵੈਨ ਆਈ ਵੈਂਟ ਟੂ ਐਨ ਏਜੈਂਟ ਆਈ ਐਮ ਨੋਟ ਡਿਸਕਲੋਜ਼ਿੰਗ ਅ ਨੇਮ ਬਟ ਆਈ ਵੈਂਟ ਸਮਵੇਅਰ ਨੋਟ ਫਾਰ ਐਨ ਐਡਵਾਈਸ ਬਟ ਆਈ ਵੈਂਟ ਵਿਦ ਵਨ ਆਫ ਮਾਈ ਫਰੈਂਡ ਟੂ ਸੋਰਟ ਆਫ ਯੂ ਨੋ ਜਸਟ ਆਪਾਂ ਹੁੰਦਾ ਨੀ ਵੀ ਐਜ਼ ਅ ਪੀਅਰ ਸਪੋਰਟ ਵੀ ਚਲੇ ਤੇ ਹੀ ਵਾਸ ਟਾਕਿੰਗ ਐਂਡ ਆਈ ਵਾਸ ਜਸਟ ਲਿਸਨਿੰਗ ਐਂਡ ਦੈਨ ਇਵੈਂਚੁਅਲੀ ਦੈਟ ਏਜੈਂਟ ਆਸਕਡ ਮੀ ਹਾਂ ਵੀ ਕਾਕਾ ਤੂੰ ਕੀ ਕਰਦਾ ਮੈਂ ਦੱਸਿਆ ਵੀ ਮੈਂ ਤਾਂ ਜੀ ਆਈ ਟੀ ਕਰ ਰਿਹਾ ਹਾਂ ਕੁਛ ਨੀ ਬਣਨਾ ਤੇ ਐਂਡ ਆਈ ਵਾਸ ਲਾਈਕ ਓਕੇ ਬਟ ਮੇਰਾ ਇੰਟਰਸਟ ਹੈਗਾ ਆਈ ਟੀ ਵਿੱਚ ਬਿਜ਼ਨਸ ਅਨਾਲਿਸਿਸ ਮੇਰਾ ਇੰਟਰਸਟ ਹੈ ਮੈਂ ਆਪਣੇ ਮਨ ਨੂੰ ਸੋਚਿਆ ਪਰ ਜੇ ਬਣਨਾ ਕੁਛ ਨੀ ਹੁੰਦਾ ਹੁਣ ਫਿਰ ਕੋਰਸ ਚੇਂਜ ਕਰਨਾ ਪਊਗਾ ਮੈਨੂੰ ਸਰ ਓਕੇ ਡੂ ਕੁਕਰੀ ਐਂਡ ਡੂ ਦੈਟ ਐਂਡ ਦੈਟ ਮੈਂ ਓਕੇ ਠੀਕ ਹੈ ਨੋ ਪ੍ਰੋਬਲਮ ਬਟ ਮੈਂ ਨਹੀਂ ਕਰਾਂਗਾ ਆਈ ਥਿੰਕ ਆਈ ਵਿਲ ਕੰਟੀਨਿਊ ਆਈ ਟੀ ਬਿਕੋਜ਼ ਆਈ ਐਮ ਪੈਸ਼ਨੇਟ ਅਬਾਊਟ ਯੂ ਨੋ ਵਾਟ ਆਈ ਐਮ ਡੂਇੰਗ Anyway, so to answer this question, do whatever you're passionate about. If you love your children, do child care. Because if you don't love your children, then you do child care course and you don't do a job. If you don't do a job, then you, you don't like kids, they eventually not going to get anywhere. So you'll waste your money by just thinking that you'll get PR. And by the time your time comes, there'll be different rules and regulations and different points. Things will be different. ਵਾਹਿਗੁਰੂਪਾਲ ਜੀ ਨੇ ਕਿਹਾ ਸੀ ਆਹ ਕੁਛ ਕਰ ਲੋ ਤੇ ਅਸੀਂ ਕੀਤਾ ਪਰ ਸਾਡਾ ਅੱਜ ਕੁਛ ਬਣਿਆ ਹੈ ਨੀ ਇਸ ਕਰਕੇ ਤੁਹਾਡਾ ਕੁਐਸਚਨ ਜੀ ਸੋਰੀ ਮੈਂ ਆਨਸਰ ਨਹੀਂ ਐਗਜੈਕਟਲੀ ਕਰ ਰਿਹਾ ਬਟ ਇਹ ਹੈ ਕਿ ਜੋ ਤੁਸੀਂ ਪੈਸ਼ਨੇਟ ਹੈਗੇ ਹੋ ਵਟ ਐਵਰ ਯੂ ਆਰ ਪੈਸ਼ਨੇਟ ਅਬਾਊਟ ਪੇਂਟਿੰਗ ਡੂ ਪੇਂਟਿੰਗ ਬਟ ਐਟਲੀਸਟ ਦੈਨ ਇਹ ਆ ਵੀ ਤੁਸੀਂ ਪੇਂਟਿੰਗ ਦਾ ਟ੍ਰੇਡ ਕੋਰਸ ਕਰਨ ਤੋਂ ਬਾਅਦ ਤੁਸੀਂ ਐਕਚੁਅਲ ਦੇ ਵਿੱਚ ਪੇਂਟਿੰਗ ਦੇ ਵਿੱਚ ਆਪਣਾ ਕਰੀਅਰ ਪਰਸਿਊ ਕਰੋ ਬਿਲਡਰ ਡੂ ਬਿਲਡਿੰਗ
1: ਭਾਜੀ ਸ਼ਾਇਦ ਇਹੀ ਕਾਰਨ ਹੈ ਕਿ ਤੁਹਾਨੂੰ ਮੈਂ ਅੱਜ ਦੇ ਸੈਸ਼ਨ ਦੇ ਵਿੱਚ ਪਰਮਾਤਮਾ ਦੀ ਰਜ਼ਾ ਦੇ ਨਾਲ ਅਸੀਂ ਦੋਨੇ ਇਕੱਠੇ ਬੈਠੇ ਹਾਂ ਅਸੀਂ ਇੱਥੇ ਹਨਾ ਤੇ ਮੈਂ ਇਹੀ ਚੀਜ਼ ਪਸੰਦ ਕਰਦੀ ਹਾਂ ਕਿ ਓਨੈਸਟੀ ਹਨਾ ਆਪਾਂ ਕਿਸੇ ਨੂੰ ਫੀਸ ਦੇ ਲਾਲਚ ਦੇ ਵਿੱਚ ਜਾਂ ਕਿਸ ਤਰ੍ਹਾਂ ਆਪਾਂ ਇਹਦਾ ਕਰਨਾ ਨੀ ਹੈਗਾ ਨਾ ਤੇ ਇਹ ਬਿਲਕੁਲ ਸਹੀ ਗੱਲ ਹੈ ਭਾਜੀ ਮੈਂ ਆਪਣੀ ਇੱਕ ਪੰਜਾਬੀ ਦੇ ਵਿੱਚ ਇੱਥੇ ਕਹਾਣੀ ਸੁਣਾਉਣਾ ਚਾਹੂੰਗੀ ਥੋੜੀ ਜਿਹੀ ਗੱਲ ਹੈ ਨਾ ਤੁਹਾਡੇ ਕਹਿਣ ਦੇ ਨਾਲ ਉਹ ਮੈਨੂੰ ਬੜੀ ਵਧੀਆ ਲੱਗੀ ਜਦੋਂ ਮੈਂ ਬੈਚਲਰ ਸਟਾਰਟ ਕਰਨੀ ਸੀਗੀ ਭਾਜੀ ਤੇ ਮੇਰੇ ਪੇਰੈਂਟਸ ਕਹਿ ਰਹੇ ਸੀ ਕਿ ਤੂੰ ਨਰਸਿੰਗ ਕਰ ਲਾ ਹਨਾ ਨਰਸਿੰਗ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਬੜੀ ਛੇਤੀ ਪੀਆਰ ਹੋ ਜਾਂਦੀ ਹੈ ਮੈਂ ਕਿਹਾ ਕੱਲ ਨੂੰ ਜਦੋਂ ਮੈਨੂੰ ਕਹਿਣਾ ਕਿ ਮੈਂ ਟੀਕਾ ਲਾਣਾ ਨਾ ਤੇ ਮੈਂ ਕਿਹਾ ਉੱਥੇ ਟੀਕਾ ਮੈਂ ਨਹੀਂ ਲਾ ਸਕੂੰਗੀ ਹਨਾ ਤੇ ਹੋ ਸਕਦਾ ਮੈਂ ਲਾ ਵੀ ਸਕੂੰ ਕਿਉਂਕਿ ਮੈਨੂੰ ਡਰ ਨਹੀਂ ਹੈ ਅੰਦਰ ਲੇਕਿਨ ਉਹ ਮੈਂ ਟੀਕੇ ਲਾਣਾ ਮੇਰਾ ਪੈਸ਼ਨ ਨਹੀਂ ਹੈਗਾ ਮੇਰਾ ਹੈ ਟੈਕਨੋਲੋਜੀ ਵੱਲ ਸਾਰਾ ਧਿਆਨ ਤੇ ਮੈਨੂੰ ਫਿਜ਼ਿਕਸ ਬਹੁਤ ਵਧੀਆ ਲੱਗਦੀ ਸੀ ਮੈਂ ਕਿਹਾ ਕਿ ਮੇਰੀ ਸੋਚ ਫਿਜ਼ਿਕਸ ਦੇ ਵੱਲ ਜ਼ਿਆਦਾ ਹੈ ਤੇ ਅਗਰ ਮੈਂ ਅੱਜ ਮੈਂ ਫਿਜ਼ਿਕਸ ਪੜ੍ਹ ਲਈ ਚਾਹੇ ਮੇਰੇ ਨੰਬਰ ਘੱਟ ਵੀ ਆ ਗਏ ਚਾਹੇ ਵੱਧ ਵੀ ਆ ਗਏ ਤੇ ਮੈਨੂੰ ਅੰਦਰੋਂ ਇਹ ਸਕੂਨ ਹੋਊਗਾ ਕਿ ਆਈ ਐਮ ਡੂਇੰਗ ਸਮਥਿੰਗ ਵਟ ਆਈ ਲਾਈਕ, ਕਿ ਅਗਰ ਮੈਂ ਟੀਕਿਆਂ ਵੱਲ ਚਲੇਗੀ ਤਾਂ ਮੈਂ ਚਾਹੇ ਟੀਕੇ ਲਾ ਵੀ ਲਊਂਗੀ ਉੱਥੇ ਜਾ ਕੇ, ਲੇਕਿਨ ਮੈਨੂੰ ਜ਼ਿੰਦਗੀ ਦੇ ਵਿੱਚ ਸਕੂਨ ਨਹੀਂ ਮਿਲ ਪਾਏਗਾ। ਤੇ ਬਿਲਕੁਲ ਸਹੀ ਹੈ ਕਿ ਜਦੋਂ ਅਸੀਂ ਉਸ ਪੈਸ਼ਨ ਨੂੰ ਫੋਲੋ ਕਰਦੇ ਹਾਂ, ਚਾਹੇ ਕੋਈ ਵੀ ਸਟੱਡੀ ਹੈ ਸਾਡੀ, ਤੇ ਜਦੋਂ ਅਸੀਂ ਜੌਬ ਹਨਾ ਜੌਬ ਰੈਡੀ ਦੇ ਵਿੱਚ ਵੀ ਕਿੰਨੇ ਪਾਥਵੇ ਨੇ ਇਸ ਦੇ ਵਿੱਚ ਵੀ ਅੱਗੇ ਹਨਾ, ਤੇ ਉਸ ਦੇ ਦੌਰਾਨ ਇਹ ਚੀਜ਼ ਮੈਂ ਖੁਦ ਮਹਿਸੂਸ ਕਰਦੀ ਹਾਂ। ਔਰ ਇਹ ਸੇਮ ਚੀਜ਼ ਮੈਨੂੰ ਬਹੁਤ ਸਾਰੇ ਲਾਇਰਸ ਦੇ ਵਿੱਚ ਜਦੋਂ ਮੈਂ ਇੱਥੇ ਗਈ ਉਹਨਾਂ ਦੇ ਕੋਲ, ਮੈਨੂੰ ਸੁਣਨ ਨੂੰ ਖੁਦ ਮਿਲਦਾ ਸੀ ਕਿ ਤੂੰ ਨਾ ਤੂੰ ਮਾਸਟਰ ਆਫ ਬਿਜ਼ਨਸ ਲੈ ਲਿਆ ਕਿ ਇਹਦੇ ਵਿੱਚ ਪੀ ਆਰ ਨਹੀਂ ਹੈਗੀ ਹਨਾ, ਤੇ ਇਹਦਾ ਪੀ ਆਰ ਪਾਥਵੇ ਨਹੀਂ ਹੈਗਾ। ਤੇ ਮੈਂ ਇੱਥੇ ਨਾ ਇੱਕ ਆਪਣੇ ਬ੍ਰਦਰ ਦੀ ਵੀ ਐਗਜ਼ਾਮਪਲ ਦੇਣੀ ਹੁੰਦੀ ਆ, ਤੇ ਉਹ ਨਿਊਜ਼ੀਲੈਂਡ ਦੇ ਵਿੱਚ ਵੀ ਉਸ ਟਾਈਮ ਇਹ ਬੜੀ ਗੱਲ ਫੈਲੀ ਹੋਈ ਸੀ, ਤੇ ਉਸ ਟਾਈਮ ਉਹ ਬਿਜ਼ਨਸ ਦਾ ਡਿਪਲੋਮਾ ਕਰ ਰਹੇ ਸੀਗੇ, ਤੇ ਮੇਰੇ ਬ੍ਰਦਰ ਦੀ ਵੀ ਜੋ ਪਰਮਾਨੈਂਟ ਰੈਜੀਡੈਂਸੀ ਸੀਗੀ ਆਸਟ੍ਰੇਲੀਆ ਨਿਊਜ਼ੀਲੈਂਡ ਦੀ ਵੀ, ਤੇ ਉਸ ਟਾਈਮ ਉਹ ਬਹੁਤ ਪ੍ਰਚਲਿਤ ਸੀਗਾ ਗੱਲ ਇਹ ਵੀ ਕਿ ਬਿਜ਼ਨਸ ਦੇ ਵਿੱਚ ਪੀ ਆਰ ਨਹੀਂ ਮਿਲਦੀ। ਵਾਕਈ ਉਹਨਾਂ ਦੀ ਵੀ ਪੀ ਆਰ ਜਿਹੜੀ ਹੈ ਬਿਜ਼ਨਸ ਦੇ ਵਿੱਚ ਹੀ ਆਈ, ਤੇ ਇਹ ਮੈਟਰ ਕਰਦਾ ਹੈ ਕਿ ਅਸੀਂ ਕਰਦੇ ਕੀ ਹਾਂ ਤੇ ਕਿੰਨਾ ਕੁ ਪੈਸ਼ਨ ਦੇ ਨਾਲ ਕਰਦੇ ਹਾਂ, ਤੇ ਉਸ ਦੇ ਵਿੱਚ ਅਸੀਂ ਜੌਬ ਕਰ ਰਹੇ ਹਾਂ ਜਾਂ ਕਿਸ ਤਰ੍ਹਾਂ ਨਹੀਂ ਕਰ ਰਹੇ। ਤੇ ਇਹ ਸੱਚ ਗੱਲ ਹੈ, ਤੇ ਇਸ ਚੀਜ਼ ਨੂੰ ਮੈਂ ਆਪਣੀ ਫੈਮਿਲੀ ਦੇ ਨਾਲ ਵੀ ਰਿਲੇਟ ਕਰ ਸਕਦੀ ਹਾਂ ਤੇ ਆਪਣੇ ਨਾਲ ਵੀ ਮੈਂ ਰਿਲੇਟ ਕਰ ਸਕਦੀ ਹਾਂ। ਤੇ ਤੁਸੀਂ ਬਿਲਕੁਲ ਸੱਚ ਬੋਲਿਆ, ਓਨੈਸਟਲੀ ਕਿਹਾ, ਤੇ ਮੈਂ ਇਸ ਲਈ ਤੁਹਾਨੂੰ ਮੁਬਾਰਕਾਂ ਦਿੰਦੀ ਹਾਂ ਜੀ। ਤੇ ਇਹੀ ਕਾਰਨ ਹੈ ਕਿ ਆਪਾਂ ਜਦੋਂ ਕਿਸੇ ਤੋਂ ਸਲਾਹ ਲੈਂਦੇ ਹਾਂ ਤੇ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਇਟਸ ਰੀਅਲੀ ਇੰਪੋਰਟੈਂਟ ਕਿ ਫਰੋਮ ਹੂਮ ਵੀ ਆਰ ਗੈਟਿੰਗ ਦਾ ਐਡਵਾਈਸ। ਸੋ ਬਿਕੋਜ਼ ਇਟਸ ਮਾਈ ਰਿਸਪੋਂਸੀਬਿਲਟੀ ਇਫ ਆਈ ਐਮ ਟੇਕਿੰਗ ਹੇਅਰ ਸਮਬਡੀ ਐਂਡ ਯੂ ਆਰ ਆਨਸਰਿੰਗ, ਐਂਡ ਤੁਸੀਂ ਬਿਲਕੁਲ ਸਹੀ ਕਿਹਾ ਕਿ ਕੱਲ ਨੂੰ ਵਾਹਿਗੁਰੂ ਪਾਲ ਸਿੰਘ ਨੂੰ ਪੜਿਆ ਜਾਵੇਗਾ ਕਿ ਭਾਈ ਤੂੰ ਪੇਂਟਿੰਗ ਕਿਹਾ ਸੀਗਾ ਤੇ ਮੇਰੀ ਹੁਣ ਤਾਂ ਪੀ ਆਰ ਨਹੀਂ ਆਈ, ਇਟਸ ਰੀਅਲੀ ਇੰਪੋਰਟੈਂਟ। ਤੇ ਭਾਜੀ ਇੱਕ ਹੋਰ ਕੁਸ਼ਚਨ ਮੇਰੇ ਕੋਲ ਆਇਆ ਕਿ ਅਗਰ ਇੱਥੇ ਕਹਿੰਦੇ ਨੇ ਕਿ ਕੋਰਸ ਚੇਂਜ ਕਰ ਲਓ ਹਨਾ, ਤੇ ਇਜ਼ ਇਟ ਬੈਨੀਫੀਸ਼ੀਅਲ ਔਰ ਨਾਟ?
2: I think it's a follow on and it's a connecting question to what we just discussed now. ਹੁਣ ਇਹਦੇ ਵਿੱਚ ਮੈਂ ਫਿਰ ਆਪਦੀ ਤੁਸੀਂ ਕਹਿੰਦਾ ਆਪਣੀਆਂ ਗੱਲਾਂ ਛੱਡੀ ਜਾਂਦਾ ਰਿਹਾ ਨਾ, ਤੇ ਮੈਂ ਫਿਰ ਆਪਣੀ ਐਗਜ਼ਾਮਪਲ ਦਿੰਦਾ ਇੱਕ ਛੋਟੀ ਜੀ ਸੇਮ ਉਸੇ ਕਨੈਕਟ ਕਰਦੇ ਹਾਂ ਜਿਹੜੀ ਡਿਸਕਸ਼ਨ ਫਿਨਿਸ਼ ਕੀਤੀ। ਮੈਂ ਸੋ ਆਈ ਵਾਸ ਸਿਟਿੰਗ ਇਨ ਦੈਟ ਆਫਿਸ, ਠੀਕ ਹੈ ਜੀ, ਮੇਰੇ ਦੋਸਤ ਦੇ ਨਾਲ ਵਿਦ ਦੈਟ ਪਰਟੀਕੁਲਰ ਏਜੰਟ, ਐਂਡ ਹੀ ਵਾਸ ਲਾਈਕ ਕੋਰਸ ਚੇਂਜ ਕਰ ਲਾ। ਤੇ ਮੈਂ ਕਿਹਾ ਵੀ ਨਹੀਂ, ਕੋਰਸ ਤਾਂ ਮੈਂ ਨਹੀਂ ਚੇਂਜ ਕਰਨਾ, ਵੀ ਮੈਂ ਇਹਦੇ ਵਿੱਚ ਮੈਂ ਪ੍ਰੋਸੀਡ ਮਾਈ ਅੰਡਰ ਗ੍ਰੈਜੂਏਟ, ਮੈਂ ਬੈਚਲਰਸ ਕਰਾਂਗਾ, ਕਿਉਂਕਿ ਉਹਨਾਂ ਟਾਈਮਾਂ ਦੇ ਵਿੱਚ ਜਦੋਂ ਮੈਂ ਆਇਆ ਸੀ ਉਦੋਂ ਡਿਪਲੋਮਾ ਕਰਕੇ ਤੁਹਾਨੂੰ ਪੀ ਆਰ ਮਿਲ ਜਾਂਦੇ ਸੀ, ਬਟ ਆਈ ਥਿੰਕ ਮੇਰੇ ਵਿਦ ਇਨ 6 ਮੰਥਸ ਰੂਲਸ ਚੇਂਜ ਹੋ ਗਏ, ਤਾਂ ਉਹ ਕਹਿੰਦੇ ਵੀ ਹੈਵ ਟੂ ਡੂ ਅੰਡਰ ਗ੍ਰੈਜੂਏਟ ਟੂ ਗੈਟ ਪਰਮਾਨੈਂਟ ਰੈਜੀਡੈਂਸੀ। ਉਹ ਕਹਿੰਦਾ ਜੀ ਫਿਰ ਤੁਹਾਨੂੰ ਤਾਂ ਬੈਚਲਰ ਕਰਨੀ ਪੈਣੀ ਆਈ ਟੀ ਵਿੱਚ, ਤੇ ਮੈਂ ਕਿਹਾ ਵੀ ਹਾਂਜੀ ਮੈਂ ਬੈਚਲਰ ਕਰ ਰਿਹਾ ਹਾਂ। ਤੇ ਉਹ ਓਕੇ ਕਿੱਥੋਂ ਕਰ ਰਿਹਾ? ਮੈਂ ਵੀ ਸਵਿਨਵਾ ਯੂਨੀਵਰਸਿਟੀ ਤੋਂ ਕਰ ਰਿਹਾ, ਮੈਂ ਸਵਿਨਵਾ ਤੋਂ ਪੜ੍ਹਾਈ ਕੀਤੀ ਹੈ ਜੀ। ਉਹ ਕਹਿੰਦਾ ਵੀ ਠੀਕ ਹੈ, ਕੌਣ ਕਰਵਾ ਰਿਹਾ ਵੀ ਕਿਹੜਾ ਏਜੰਟ ਕਰਵਾ ਰਿਹਾ? ਮੈਂ ਜੀ ਮੈਂ ਖੁਦ ਹੀ ਕਰ ਰਿਹਾ ਹਾਂ, ਵੀ ਮੈਂ ਯੂਨੀਵਰਸਿਟੀ ਵਿੱਚ ਮੈਂ ਖੁਦ ਆਪਣਾ ਡਨ ਮਾਈ ਆਫਰ ਲੈਟਰ ਸੀ ਉਹੀ ਮੈਂ ਖੁਦ ਲੈ ਲਈ ਹੋਈ ਆ। ਤੇ ਐਂਡ ਹੀ ਸੈਡ ਓਹ ਇਹ ਤਾਂ ਵੀ ਤੂੰ ਤੂੰ ਏਦਾਂ ਕਰ, ਤੂੰ ਤੈਨੂੰ ਪੁੱਟ ਮਾਈ ਨੇਮ ਕਿ ਆਈ ਐਮ ਹੈਲਪਿੰਗ ਯੂ ਐਂਡ ਆਈ ਵਿਲ ਗੈਟ ਕਮਿਸ਼ਨ ਆਊਟ ਆਫ ਇਟ, ਆਈ ਵਿਲ ਗਿਵ ਯੂ 50% ਆਫ ਦਾ ਕਮਿਸ਼ਨ। ਮੈਨੂੰ ਬੜੀ ਖੁਸ਼ੀ ਹੋਈ ਉਸ ਟਾਈਮ ਦੇ ਉੱਪਰ, 20 ਸਾਲ ਪਹਿਲਾਂ ਦੀ ਗੱਲ ਕਰੀਏ, 17-18-19 ਸਾਲਾਂ ਦਾ ਬੱਚਾ ਤੇ $500 $1,000 ਇਜ਼ ਅ ਬਿਗ ਅਮਾਊਂਟ ਫਾਰ 6 ਮੰਥਸ। ਤੇ ਆਈ ਐਕਚੁਅਲੀ ਟੁੱਕ ਅ ਡੇ ਆਫ ਫਰੋਮ ਮਾਈ ਵਰਕ, ਮੈਂ ਜਿੱਥੇ ਜੋਬ ਕਰਦਾ ਸੀ ਮੈਂ ਉਦਣੇ ਮੇਰੀ ਜੋਬ ਸੀ, ਤੇ ਮੈਂ ਛੁੱਟੀ ਲੈ ਕੇ ਸਪੈਸ਼ਲ ਮੈਂ ਯੂਨੀਵਰਸਿਟੀ ਗਿਆ, ਤੇ ਮੈਂ ਕਿਹਾ ਵੀ ਆਈ ਫੋਰਗੋਟ ਵੀ ਦਿਸ ਪਰਸਨ ਵਾਸ ਐਕਚੁਅਲੀ ਹੈਲਪਿੰਗ ਮੀ ਅ ਲੋਟ। ਤੇ ਆਈ ਐਕਚੁਅਲੀ ਕੈਂਸਲਡ ਮਾਈ ਸੀਯੂਈ ਫਾਰ ਅੰਡਰ ਗ੍ਰੈਜੂਏਟ ਐਂਡ ਆਫਰ ਲੈਟਰ ਐਂਡ ਦੈਨ reissue a new one, got a new from them, oh bande da naam vich paya ohde mein ji, just because we have him in, oh chalo banda commission da part mainu dewga because he promised, theek hai ji, te oh sara kuch kita, te us to baad ji 6 mahine baad main ohna nu call kiti, te is not answering my phone, main office gaya ta basically oh kehnde sir busy ne, so basically he didn't give me anything. ਮੈਨੂੰ ਉਹ ਬੰਦਾ ਮੇਰੇ ਨਾਲ ਉਹ ਇਹ ਗੇਮ ਕਰ ਗਿਆ ਤੇ ਜਿਹੜੇ ਬੰਦੇ ਇਨਸਾਨ ਬਿਲਕੁਲ ਘੱਟ ਸੋਚਦੇ ਜ਼ਿਆਦਾ ਉਹ ਸੋਚਦੇ ਵੀ ਯਾਰ ਏਜੰਟ ਨੇ ਜਿੱਦਾਂ ਕਹਿੰਦਾ ਉਦਾਂ ਹੀ ਕਰਨਾ ਤਾਂ ਉਹਨਾਂ ਨਾਲ ਕੀ ਹੋਊਗਾ ਦੈਟ ਵਾਜ਼ ਦਾ ਮੇਨ ਟ੍ਰਿਗਰ ਇਸੇ ਕਰਕੇ ਬੈਠਾ ਹੋਇਆ ਵਾ ਇਹ ਪੋਜੀਸ਼ਨ ਦੇ ਵਿੱਚ ਤਾਂ ਕਿ ਜੋ ਮੇਰੇ ਨਾਲ ਹੋਇਆ ਉਹ ਹੋਰਾਂ ਨਾਲ ਵੀ ਕਿੰਨਾ ਜ਼ਿਆਦਾ ਤੱਕ ਹੁੰਦਾ ਹੋਊਗਾ ਤੇ ਉਹਨਾਂ ਨੂੰ ਸਹੀ ਐਡਵਾਈਸ ਦੇਣ ਲਈ ਕੋਰਸ ਚੇਂਜ ਦਾ ਕੋਈ ਦੇਖੋ ਜੀ ਇਹਦੇ ਵਿੱਚ ਟੂ ਆਨਸਰ ਯੂਰ ਕੁਐਸਚਨ ਇਨ ਅ ਨਟਸ਼ੈਲ ਅਗੇਨ ਕੋਈ ਫਾਇਦਾ ਨਹੀਂ ਆ ਉਹੀ ਚੀਜ਼ ਕਰੋ ਜਿਹਦੇ ਵਿੱਚ ਤੁਹਾਡਾ ਪੈਸ਼ਨ ਆ ਹਾਂ ਇਫ ਯੂ ਕੇਮ ਹੇਅਰ ਇਨ ਆਈ ਟੀ ਕਿਉਂਕਿ ਤੁਹਾਡੇ ਏਜੰਟ ਨੇ ਤੁਹਾਨੂੰ ਧੱਕਤਾ ਕਹਿ ਲਓ ਜੀ ਤੁਹਾਨੂੰ ਭੇਜਤਾ ਇੱਥੇ ਇੰਡੀਆ ਤੋਂ ਜਾਂ ਕਿਸੇ ਵੀ ਕੰਟਰੀ ਤੋਂ ਆਈ ਟੀ ਬਟ ਯੂ ਆਰ ਪੈਸ਼ਨੇਟ ਅਬਾਊਟ ਨਰਸਿੰਗ 100% ਡੂ ਨਰਸਿੰਗ ਔਰ ਯੂ ਆਰ ਪੈਸ਼ਨੇਟ ਅਬਾਊਟ ਕਾਰਸ ਡੂ ਆਟੋਮੋਟਿਵ ਤੇ ਅਦਰਵਾਈਜ਼ ਜੋ ਕਰ ਰਹੇ ਹੋ ਉਹਨੂੰ ਕੰਟੀਨਿਊ ਕਰੋ ਉਹਨੂੰ ਕੰਪਲੀਟ ਕਰੋ ਤੇ ਉਹਦੇ ਵਿੱਚ ਆਪਣੀ ਅੱਗੇ ਕਰੀਅਰ ਪਰਸਿਊ ਕਰੋ ਤੇ ਯੂ ਬੀ ਫਾਈਨ
1: ਥੈਂਕ ਯੂ ਭਾਜੀ ਤੇ ਆਪਣਾ ਆਫਿਸ ਭਾਜੀ ਇੱਕ ਵਾਰ ਫੇਰ ਦੱਸ ਦੋ ਤੁਹਾਡਾ ਕਿੱਥੇ ਹੈ ਤੁਹਾਡੇ ਨਾਲ ਕੋਈ ਵੀ ਰਾਬਤਾ ਕਰਨਾ ਚਾਹੇ ਤਾਂ ਤੁਹਾਨੂੰ ਕਿਸ ਤਰ੍ਹਾਂ ਕਰ ਸਕਦਾ ਉਹ ਮਾਧਿਅਮ ਵੀ ਦੱਸ ਦੋ
2: ਹਾਂਜੀ ਬਿਲਕੁਲ ਜੀ ਆਪਣੀ ਜੀ ਆਪਣਾ ਆਫਿਸ ਹੈਗਾ ਜੀ ਲੈਵਲ 1 396 ਬਰਵੁੱਡ ਰੋਡ ਇਨ ਹੋਥੋਰਨ HAWTHORN ਹੋਥੋਰਨ ਤੇ ਆਪਾਂ ਤੁਸੀਂ ਸਵਿਨਨ ਯੂਨੀਵਰਸਿਟੀ ਦਾ ਨਾਮ ਸੁਣਿਆ ਹੋਣਾ ਉਹਨਾਂ ਦੇ ਬਿਲਕੁਲ ਹੀ ਓਪੋਜ਼ਿਟ ਸਾਈਡ ਤੇ ਬਰਵੁੱਡ ਰੋਡ ਦੇ ਉੱਪਰ ਤੇ ਕੰਟੈਕਟ ਨੰਬਰ ਮੇਰਾ 04308123222 ਐਨੀ ਟਾਈਮ ਮੈਨੂੰ ਮੈਸੇਜ ਕਰ ਸਕਦੇ ਹੋ ਜੀ ਵਟਸਐਪ ਦੇ ਉੱਪਰ ਕੋਈ ਕਾਲ ਕਰ ਸਕਦੇ ਹੋ ਤੇ ਆਫਿਸ ਆਉਣਾ ਮੋਸਟ ਵੈਲਕਮ ਗਰਾਊਂਡ ਫਲੋਰ ਦੇ ਉੱਪਰ ਐਕਚੁਲੀ ਸਾਡਾ ਮੇਰੇ ਫੈਮਿਲੀ ਦਾ ਰੈਸਟੋਰੈਂਟ ਵੀ ਹੈਗਾ ਜੈਮਲਸ ਭੋਜਨ ਭੰਡਾਰ ਤੇ ਇਟਸ ਅ ਪਿਓਰ ਵੈਜੀਟੇਰੀਅਨ ਰੈਸਟੋਰੈਂਟ ਤੇ ਐਨੀ ਟਾਈਮ ਤੁਸੀਂ ਆ ਸਕਦੇ ਹੋ ਸ਼ੁੱਧ ਵੈਸ਼ਨੂੰ ਖਾਣਾ ਖਾ ਸਕਦੇ ਹੋ ਤੇ
1: ਬਿਲਕੁਲ ਜੀ ਭਾਜੀ ਬਹੁਤ ਹੀ ਸੋਹਣਾ ਤੇ ਸਾਫ ਸੁਥਰਾ ਜਗ੍ਹਾ ਐਂਬੀਅੰਸ ਤੁਹਾਨੂੰ ਮਿਲੇਗਾ ਉੱਥੇ ਤੇ ਮੈਂ ਪਰਸਨਲੀ ਉਸ ਜਗ੍ਹਾ ਵਿਜ਼ਿਟ ਕੀਤੀ ਹੋਈ ਹੈ ਤੇ ਪਰਸਨਲੀ ਮੈਂ ਉੱਥੇ ਦਾ ਪਿਓਰ ਵੈਜੀਟੇਰੀਅਨ ਹਨਾ ਸ਼ੁੱਧ ਦੇਸੀ ਘੀ ਦਾ ਸਾਗ ਵੀ ਖਾਧਾ ਹੋਇਆ ਤੇ ਭਾਜੀ ਮਤਲਬ ਮੈਂ ਹਰ ਵਾਰ ਨਾ ਉਹ ਚੀਜ਼ ਨੂੰ ਅਗਰ ਮੈਂ ਕਿਉਂਕਿ ਮੈਂ ਬਹੁਤ ਘੱਟ ਬਾਹਰ ਬਹੁਤ ਖਾਂਦੀ ਹਾਂ ਜੀ ਤੇ ਚਲੋ ਮੈਨੂੰ ਪਰਮਾਤਮਾ ਨੇ ਸਵਾਬ ਦਿੱਤਾ ਇੱਕ ਵਾਰ ਜਾਂ ਦੋ ਵਾਰ ਮੈਨੂੰ ਲੱਗਦਾ ਮੈਂ ਖਾਧਾ ਤੁਹਾਡੇ ਰੈਸਟੋਰੈਂਟ ਦੇ ਉੱਤੇ ਤੇ ਪਿਓਰ ਸ਼ੁੱਧ ਵੈਸ਼ਨੂ ਤੁਸੀਂ ਤੁਹਾਡਾ ਸਾਰਾ ਮਤਲਬ ਇੱਕ ਘਰ ਦੀ ਰਸੋਈ ਹੁੰਦੀ ਹੈ ਨਾ ਤਾਂ ਮੈਨੂੰ ਇਹ ਮਹਿਸੂਸ ਹੋ ਰਿਹਾ ਸੀਗਾ ਕਿ ਉਹ ਸਾਗ ਤੇ ਮੱਕੀ ਦੀ ਰੋਟੀ ਇਸ ਤਰ੍ਹਾਂ ਦਾ ਹੀ ਉਹ ਆਪਣਾਪਣ ਉੱਥੇ ਮਹਿਸੂਸ ਹੋ ਰਿਹਾ ਸੀ ਬੈਠ ਕੇ ਤੇ ਜੇ ਤੁਸੀਂ ਵੀ ਵਿਜ਼ਿਟ ਕਰਨਾ ਚਾਹੋ ਤੇ ਬਾਬਾ ਜੀ ਦਾ ਇੱਥੇ ਰੈਸਟੋਰੈਂਟ ਵੀ ਹੈਗਾ ਜੀ ਤੇ ਨਾਲ ਸਾਡਾ ਇਮੀਗ੍ਰੇਸ਼ਨ ਆਫਿਸ ਵੀ ਹੈ ਤੇ ਜਿਹੜਾ ਤੁਹਾਨੂੰ ਉੱਥੇ ਬੈਠ ਕੇ ਉਹ ਵਾਈਬ ਮਿਲੇਗੀ ਨਾ ਉਹ ਵਾਕਈ ਇੱਕ ਘਰ ਵਾਲੀ ਵਾਈਬ ਹੈ ਤੇ ਸ਼ਾਇਦ ਉਹ ਦੋ ਵਾਰ ਵੀ ਅਗਰ ਮੈਂ ਬਾਹਰ ਖਾਧਾ ਜਾ ਕੇ ਤਾਂ ਇਸੇ ਕਾਰਨ ਮੈਂ ਉੱਥੇ ਖਾਣਾ ਖਾਂਗੀ ਨਹੀਂ ਤਾਂ ਮੈਂ ਬਹੁਤ ਕਿਉਂਕਿ ਖਾਂਦੀ ਨੀ ਮੈਂ ਭਾਜੀ ਬਾਹਰ ਅਸਲੀਅਤ ਦੇ ਵਿੱਚ ਮੈਂ ਤੁਹਾਨੂੰ ਰਿਐਲਿਟੀ ਦੱਸਾਂ ਤੇ ਉਹ ਸਵਾਬ ਜਦੋਂ ਪਰਮਾਤਮਾ ਨੇ ਕਹਿੰਦੇ ਨੇ ਕਿ ਜਦੋਂ ਪਰਮਾਤਮਾ ਨੇ ਉਹ ਚੀਜ਼ ਜਗ੍ਹਾ ਤੇ ਔਰ ਟਾਈਮ ਤੇ ਪਹੁੰਚਾਉਣਾ ਹੋਵੇ ਕਿਉਂਕਿ ਉਹ ਵਾਈਬ ਵੀ ਇੱਕ ਤੁਹਾਨੂੰ ਖਿੱਚਦੀ ਹੈ ਇੱਕ ਚੰਗੀ ਵਾਈਬ ਅਤੇ ਇੱਕ ਮਾੜੀ ਵਾਈਬ ਇਹ ਦੋਨੀਆਂ ਜ਼ਿੰਦਗੀ ਦੇ ਵਿੱਚ ਬਹੁਤ ਮੈਟਰ ਕਰਦੀਆਂ ਨੇ ਤੇ ਜਿਸ ਤਰ੍ਹਾਂ ਕਿ ਅਸੀਂ ਸੱਚਾਈ ਦਾ ਮੈਟਰ ਪਹਿਲਾਂ ਟੋਪਿਕ ਡਿਸਕਸ ਕੀਤਾ ਤੇ ਇਸੇ ਕਾਰਨ ਮੈਂ ਸੱਚਾਈ ਦੇ ਵਿੱਚ ਵਾਹਿਗੁਰੂ ਪਾਲ ਸਿੰਘ ਜੀ ਨੂੰ ਅਮਰ ਇਮੀਗ੍ਰੇਸ਼ਨ ਤੋਂ ਮੈਂ ਇਸ ਲਈ ਲੈ ਕੇ ਆਈ ਹਾਂ ਕਿਉਂਕਿ ਮੈਨੂੰ ਪਰਸਨਲੀ ਮੈਂ ਭਾਜੀ ਨਾਲ ਕਨੈਕਟਡ ਆ ਕਾਫੀ ਟਾਈਮ ਦੇ ਉੱਤੋਂ ਤੇ ਮੈਂ ਇਹਨਾਂ ਨੂੰ ਪਰਸਨਲੀ ਤਰੀਕੇ ਦੇ ਨਾਲ ਜਾਣਦੀ ਹਾਂ ਤੇ ਮੈਂ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਦੇ ਫਾਦਰ ਸਾਹਿਬ ਨੂੰ ਵੀ ਮਿਲੀ ਆ ਤੇ ਫਾਦਰ ਸਾਹਿਬ ਵੀ ਬਹੁਤ ਵਧੀਆ ਪਰਸਨੈਲਿਟੀ ਤੇ ਮੈਂ ਸਾਰਾ ਪਰਿਵਾਰ ਹੀ ਮੈਨੂੰ ਸੱਚਾ ਲੱਗਿਆ ਤੇ ਮੈਂ ਕਿਉਂਕਿ ਕੱਲ ਨੂੰ ਕਿਸੇ ਨੇ ਸਲਾਹ ਲੈਣੀ ਆ ਤੇ ਨਾਲ ਫਿਰ ਪ੍ਰਨੀਤ ਨੂੰ ਵੀ ਆ ਕੇ ਫੜਨਾ ਨਾ ਭਾਜੀ ਤੇ ਮੈਂ ਇਹ ਕੋਸ਼ਿਸ਼ ਕੀਤੀ ਆ ਕਿ ਮੈਂ ਉਸੇ ਬੰਦੇ ਨਾਲ ਸਾਰਿਆਂ ਨੂੰ ਜੋੜਾਂ ਕਿ ਕੱਲ ਨੂੰ ਨਾ ਮੈਨੂੰ ਕੰਪਲੇਂਟ ਮਿਲੇ ਨਾ ਭਾਜੀ ਨੂੰ ਕੰਪਲੇਂਟ ਮਿਲੇ ਤੇ ਭਾਜੀ ਸਾਡਾ ਜਿਹੜਾ ਰੇਡੀਓ ਹਰਮਨ ਰੇਡੀਓ ਆਸਟ੍ਰੇਲੀਆ ਪਰਿਵਾਰ ਹੈ ਇਹ ਸਾਡਾ ਸਾਰੀ ਅਸੀਂ ਸੇਵਾ ਜੋ ਕਰ ਰਹੇ ਹਾਂ ਤੇ ਅਸੀਂ ਇਸ ਇਹੀ ਮੁਹਿੰਮ ਸਾਡੀ ਹੈ ਕਿ ਅਸੀਂ ਸਾਰੇ ਸੱਚ ਨਾਲ ਹੀ ਜੁੜੀਏ ਤੇ ਥੈਂਕ ਯੂ ਸੋ ਮਚ ਭਾਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ ਤੇ ਆਪਾਂ ਲਗਾਤਾਰ ਜੁੜਦੇ ਰਹਾਂਗੇ ਅੱਗੇ ਵੀ ਤੇ ਜੋ ਕੋਈ ਵੀ ਵਾਹਿਗੁਰੂ ਪਾਲ ਸਿੰਘ ਅਮਰ ਇਮੀਗ੍ਰੇਸ਼ਨ ਦੇ ਨਾਲ ਜੁੜਨਾ ਚਾਹੁੰਦਾ ਕੋਈ ਵੀ ਓਵਰਸੀਜ਼ ਤੋਂ ਕਿਉਂਕਿ ਇਸ ਟਾਈਮ ਜੋ ਇਹ ਪ੍ਰੋਗਰਾਮ ਹੈ ਲਾਈਵ ਆਲ ਓਵਰ ਵਰਲਡ ਹੋ ਰਿਹਾ ਕਿਤੋਂ ਵੀ ਤੁਸੀਂ ਕੋਈ ਵੀ ਇਨਕੁਆਇਰੀ ਲੈ ਰਹੇ ਹੋ ਲੈਣਾ ਚਾਹੁੰਦੇ ਹੋ ਕਿਸੇ ਤਰ੍ਹਾਂ ਦੇ ਵੀ ਕੋਈ ਵੀ ਵਿਜ਼ਟਰ ਵੀਜ਼ਾ ਕੋਈ ਪੇਰੈਂਟਸ ਵੀਜ਼ਾ ਹੋ ਗਿਆ ਜਾਂ ਸਟੱਡੀ ਵੀਜ਼ਾ ਹੋ ਗਿਆ ਜਾਂ ਪਰਮਾਨੈਂਟ ਰੈਜ਼ੀਡੈਂਸੀ ਜਿਸ ਤਰ੍ਹਾਂ ਦੀ ਭਾਜੀ ਨੇ ਦੱਸਿਆ ਤਾਂ ਤੁਸੀਂ ਵਾਹਿਗੁਰੂ ਪਾਲ ਅਮਰ ਇਮੀਗ੍ਰੇਸ਼ਨ ਨਾਲ ਕਨੈਕਟ ਕਰ ਸਕਦੇ ਹੋ ਤੇ ਥੈਂਕ ਯੂ ਸੋ ਮਚ ਭਾਜੀ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ
2: ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ
1: ਨੂੰ ਤੇ ਇਹ ਤਾਂ ਸੀਗੇ ਜੀ ਸਾਡੇ ਨਾਲ ਵਾਹਿਗੁਰੂ ਪਾਲ ਸਿੰਘ ਜੀ ਅਮਰ ਇਮੀਗ੍ਰੇਸ਼ਨ ਤੋਂ ਤੇ ਆਪਾਂ ਨੇ ਅੱਜ ਦੀ ਸ਼ੁਰੂਆਤ ਸੱਚ ਤੋਂ ਕੀਤੀ ਸੀਗੀ ਤੇ ਜਾਂਦੇ ਜਾਂਦੇ ਮੈਂ ਸਭ ਦੇ ਮੈਸੇਜ ਲੈਣਾ ਚਾਹੂੰਗੀ ਜੋ ਮੈਨੂੰ ਇਸ ਟਾਈਮ ਸਟੂਡੀਓ ਤੋਂ ਵੀ ਆਏ ਨੇ ਤੇ ਮੈਂ ਇਸ ਟਾਈਮ ਸਾਰੇ ਮੈਸੇਜ ਲੈਣ ਦੀ ਕੋਸ਼ਿਸ਼ ਕਰੂੰਗੀ ਵਟਸਐਪ ਦੇ ਉੱਤੇ ਵੀ ਮੈਨੂੰ ਮੈਸੇਜ ਆਏ ਹੋਏ ਨੇ ਤੇ ਵਟਸਐਪ ਦੇ ਦੋ ਮੈਸੇਜ ਮੈਂ ਇਮੀਗ੍ਰੇਸ਼ਨ ਦੇ ਕੁਸ਼ਚਨ ਮੈਂ ਵਟਸਐਪ ਦੇ ਥਰੂ ਲਏ ਅਗਰ ਕੋਈ ਹੋਰ ਮੈਸੇਜ ਕੋਈ ਕਰਨਾ ਚਾਹੁੰਦਾ ਤਾਂ ਆਪਣੇ ਮੈਸੇਜ ਮੈਨੂੰ ਵਟਸਐਪ ਤੇ ਤੁਸੀਂ ਭੇਜ ਸਕਦੇ ਹੋ ਤਾਂ ਕਿ ਮੈਂ ਭਾਜੀ ਨਾਲ ਬਾਅਦ ਵਿੱਚ ਰਾਬਤਾ ਕਰਕੇ ਤੁਹਾਡੇ ਮੈਸੇਜ ਤੇ ਤੁਹਾਡੇ ਸੁਨੇਹੇ ਮੈਂ ਉਹਨਾਂ ਨੂੰ ਭੇਜ ਸਕਾਂ ਤੇ ਤੁਸੀਂ ਤੁਹਾਡੀ ਜੋ ਵੀ ਇਨਫੋਰਮੇਸ਼ਨ ਤੁਸੀਂ ਲੈਣਾ ਚਾਹੁੰਦੇ ਹੋ ਤੁਸੀਂ ਲੈ ਸਕੋ ਤੇ ਸਤਿ ਸ੍ਰੀ ਅਕਾਲ ਭੁਪਿੰਦਰ ਸਿੰਘ ਜੀ ਅੱਜ ਸਵੇਰ 6 ਵਜੇ ਲੁਧਿਆਣੇ ਅੰਦਰ ਤੇਜ਼ ਹਵਾ ਨਾਲ ਤੇ ਬਾਰਿਸ਼ ਸ਼ੁਰੂ ਹੋ ਗਈ ਸੋ ਮੌਸਮ ਬਦਲ ਗਿਆ ਬਹੁਤ ਬਹੁਤ ਵਧੀਆ ਜੀ ਬਹੁਤ ਬਹੁਤ ਬਹੁਤ ਸ਼ੁਕਰੀਆ ਭਾਜੀ ਹਮੇਸ਼ਾ ਤੁਹਾਡਾ ਜੁੜਨ ਦੇ ਲਈ ਸੱਚੀ ਗੱਲ ਹੈ ਭਾਜੀ ਮੌਸਮ ਬਦਲ ਗਿਆ ਤੇ ਇੰਡੀਆ ਦਾ ਵੀ ਬਦਲ ਗਿਆ ਤੇ ਆਸਟ੍ਰੇਲੀਆ ਦਾ ਵੀ ਅੱਜ ਬਾਹਰ ਅਗਰ ਮੈਂ ਖਿੜਕੀ ਤੇ ਕਰਟਨ ਦੇ ਰਾਹੀਂ ਦੇਖਾਂ ਤੇ ਪਿੱਛੇ ਕਰਕੇ ਦੇਖਾਂ ਉਸਨੂੰ ਕਰਟਨ ਤੇ ਮੈਨੂੰ ਬੱਦਲ ਦਿਖ ਰਿਹਾ ਕਦੇ ਧੁੱਪ ਦਿਖ ਰਿਹਾ ਕਦੇ ਸੂਰਜ ਮੇਰੇ ਸਾਹਮਣੇ ਮੈਨੂੰ ਦਿਖਾਈ ਦੇ ਰਿਹਾ ਤੇ ਬਾਕੀ ਹੀ ਜਿਵੇਂ ਸਾਡਾ ਅੰਦਰ ਦਾ ਬਾਹਰ ਦਾ ਮੌਸਮ ਹਮੇਸ਼ਾ ਬਦਲਦਾ ਰਹਿੰਦਾ ਉਵੇਂ ਹੀ ਜਿਹੜਾ ਸਾਡਾ ਸਾਰਾ ਸਿਸਟਮ ਆ ਉਹ ਵੀ ਬਦਲਦਾ ਜਾਂਦਾ ਤੇ ਅੱਗੇ ਭੁਪਿੰਦਰ ਸਿੰਘ ਜੀ ਕਹਿੰਦੇ ਨੇ ਬਹੁਤ ਸੁੰਦਰ ਵਾਰਤਾਲਾਪ ਹੋ ਰਹੀ ਆ ਹਨਾ ਲਾਲ ਸਾਹਿਬ ਠੀਕ ਫਰਮਾਇਆ ਅੱਜ ਸੱਚ ਨਾਲ ਹੀ ਇਨਸਾਨ ਦੀ ਸ਼ਖਸੀਅਤ ਬਣਦੀ ਆ ਬਿਲਕੁਲ ਸਹੀ ਭੁਪਿੰਦਰ ਸਿੰਘ ਜੀ ਜੋ ਸੱਚ ਹੈ ਸੱਚ ਦੇ ਨਾਲ ਹੀ ਸਾਡੀ ਸ਼ਖਸੀਅਤ ਬਣਦੀ ਹੈ ਤੇ ਸੱਚ ਦੇ ਰਾਸਤੇ ਅਸੀਂ ਚੱਲੀਏ ਚਾਹੇ ਬਹੁਤ ਮੁਸ਼ਕਲ ਹੁੰਦਾ ਚਾਹੇ ਤੁਸੀਂ ਇਕੱਲੇ ਰਹਿ ਜਾਓ ਮੈਂ ਇਹ ਚੀਜ਼ ਨੂੰ ਅਪਣਾਇਆ ਹੋਇਆ ਚਾਹੇ ਅਸੀਂ ਇਕੱਲੇ ਰਹਿ ਜਾਈਏ ਲੇਕਿਨ ਜਿਹੜਾ ਸੱਚ ਹੈ ਨਾ ਉਹ ਜਦੋਂ ਅਸੀਂ ਸੱਚੇ ਹੋਈਏ ਤਾਂ ਸਾਨੂੰ ਪਰਮਾਤਮਾ ਆਪਣੇ ਆਪ ਬਾਂਹ ਫੜਦਾ ਔਰ ਇਹ ਮੈਂ ਖੁਦ ਮਹਿਸੂਸ ਕਰਦੀ ਹਾਂ ਔਰ ਇਹ ਮੇਰਾ ਖੁਦ ਪਰਸਨਲ ਐਕਸਪੀਰੀਅੰਸ ਹੈ ਕਿ ਤੁਹਾਨੂੰ ਉਸ ਟਾਈਮ ਕਿਸੇ ਦੀ ਜ਼ਰੂਰਤ ਵੀ ਨਹੀਂ ਹੁੰਦੀ ਜਦੋਂ ਪਰਮਾਤਮਾ ਤੁਹਾਡੀ ਬਾਂਹ ਫੜ ਲਵੇ ਤੇ ਅੱਗੇ ਮੇਰੇ ਆਪਣੇ ਮਾਤਾ ਜੀ ਨੇ ਮੈਸੇਜ ਭੇਜਿਆ ਜੀ ਤੇ ਸਭ ਤੋਂ ਜਾਂਦੇ ਜਾਂਦੇ ਮੈਂ ਸਭ ਨੂੰ ਤੇ ਮਾਤਾ ਦਿਵਸ ਦੀ ਮਦਰ ਡੇ ਦੀ ਸਭ ਨੂੰ ਮੁਬਾਰਕਾਂ ਦੇਣੀ ਆ ਤੇ ਮੇਰੇ ਮਾਤਾ ਜੀ ਨੇ ਮੈਸੇਜ ਭੇਜਿਆ ਦੁਆਵਾਂ ਭੇਜੀਆਂ ਨੇ ਮੈਨੂੰ ਤੇ ਸਾਰੇ ਸਾਡੇ ਹਰਮਨ ਰੇਡੀਓ ਆਸਟ੍ਰੇਲੀਆ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਜੀ ਥੈਂਕ ਯੂ ਮੰਮਾ ਇੱਥੇ ਮੈਂ ਕਹੂੰਗੀ ਮਾਤਾ ਜੀ ਦਾ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਭਰਨ ਦੇ ਲਈ ਤੇ ਆਪਣੇ ਆਸ਼ੀਰਵਾਦ ਹਮੇਸ਼ਾ ਮੇਰੇ ਸਿਰ ਦੇ ਉੱਤੇ ਰੱਖਣ ਦੇ ਲਈ ਕਿਉਂਕਿ ਵੱਡਿਆਂ ਦਾ ਆਸ਼ੀਰਵਾਦ ਪਰਮਾਤਮਾ ਮੈਂ ਪਹਿਲੇ ਨੰਬਰ ਤੇ ਜ਼ਰੂਰ ਮੈਂ ਮਾਫੀ ਚਾਹੂੰਗੀ ਮੈਂ ਪਹਿਲਾ ਨੰਬਰ ਤੇ ਹਮੇਸ਼ਾ ਰੱਬ ਨੂੰ ਰੱਖਦੀ ਹਾਂ ਤੇ ਦੂਸਰੇ ਬਾਅਦ ਮੇਰੀ ਫੈਮਿਲੀ ਉਸੇ ਸਮਾਨ ਫਿਰ ਮੇਰੀ ਫੈਮਿਲੀ ਹੈ ਚਾਹੇ ਮੇਰੀ ਮਦਰ ਹੈ ਚਾਹੇ ਮੇਰੇ ਫਾਦਰ ਹੈ ਚਾਹੇ ਮੇਰੇ ਭਰਾ ਹੈ ਮੇਰਾ ਭਾਬੀ ਹੈ ਚਾਹੇ ਮੇਰੇ ਛੋਟੇ ਛੋਟੀਆਂ ਭਤੀਜੀਆਂ ਨੇ ਤੇ ਚਾਹੇ ਮੇਰੇ ਰਿਸ਼ਤੇਦਾਰ ਨੇ ਚਾਹੇ ਕੋਈ ਵੀ ਮੇਰੇ ਨਾਲ ਰਿਸ਼ਤਾ ਜੁੜਿਆ ਹੋਇਆ ਚਾਹੇ ਦੋਸਤ ਮਿੱਤਰ ਨੇ ਚਾਹੇ ਮੇਰੀ ਹਰਮਨ ਰੇਡੀਓ ਆਸਟ੍ਰੇਲੀਆ ਫੈਮਿਲੀ ਹੈ ਮੈਂ ਹਮੇਸ਼ਾ ਦੁਆਵਾਂ ਲੈਣ ਦੀ ਕੋਸ਼ਿਸ਼ ਕਰਦੀ ਹਾਂ ਕਿਉਂਕਿ ਦੁਆਵਾਂ ਦਾ ਇੰਨਾ ਅਸਰ ਹੈ ਇੰਨੀ ਪਾਵਰ ਹੈ ਇੰਨੀ ਸ਼ਕਤੀ ਹੈ ਕਿ ਉਹ ਇਨਸਾਨ ਨੂੰ ਥੱਲੇ ਤੋਂ ਕਦੋਂ ਉੱਪਰ ਤੱਕ ਔਰ ਉੱਪਰ ਤੋਂ ਕਦੇ ਕਦੋਂ ਚੜ੍ਹਦੀ ਕਲਾ ਤੋਂ ਉੜਦੀ ਕਲਾ ਤੱਕ ਲੈ ਜਾਵੇ ਸਾਨੂੰ ਹਮੇਸ਼ਾ ਇਸ ਚੀਜ਼ ਦੀ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਔਰ ਇਹਦਾ ਅਸਰ ਵੀ ਪੈਂਦਾ ਆਖਦੇ ਨੇ ਕਿ ਇੱਕ ਬਦਦੁਆ ਨਿਕਲੀ ਸਾਨੂੰ ਕਿਤੇ ਕੱਖ ਦੇ ਵਿੱਚ ਪਹੁੰਚਾ ਦਿੰਦੀ ਆ ਔਰ ਇੱਕ ਅਸੀਸ ਕਿਸੇ ਦੀ ਸ਼ੁਭ ਕਾਮਨਾਵਾਂ ਕਿਸੇ ਦੀਆਂ ਬਲੈਸਿੰਗ ਸਾਨੂੰ ਕਿੱਥੇ ਤੋਂ ਕਿੱਥੇ ਪਹੁੰਚਾ ਦਿੰਦੀਆਂ ਨੇ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਸਾਡਾ ਮੇਰੀ ਮਾਤਾ ਜੀ ਨਾਲ ਥੋੜੇ ਦੇਰ ਪਹਿਲਾਂ ਗੱਲਬਾਤ ਹੋ ਰਹੀ ਸੀ ਪ੍ਰੋਗਰਾਮ ਤੋਂ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਉਹਨਾਂ ਨੂੰ ਵਿਸ਼ ਕੀਤਾ ਕਿ ਹੈਪੀ ਮਦਰਸ ਡੇ ਤੇ ਮਦਰਸ ਡੇ ਦੇਖੋ ਮੈਨੂੰ ਵੀ ਪਤਾ ਹੈ ਕਿ ਹਮੇਸ਼ਾ ਸਾਰਾ ਮਾਂ ਅਗਰ ਮਾਂ ਦਾ ਕੀ ਕਹਿੰਦੇ ਨੇ ਪੰਜਾਬੀ ਚ ਕਲੇਜਾ ਠੰਡਾ ਰਹਿੰਦਾ ਨਾ ਬੱਚਿਆਂ ਦੀ ਵੱਲੋਂ ਠੰਡੀਆਂ ਹਵਾਵਾਂ ਆਉਂਦੀਆਂ ਨੇ ਤਾਂ ਮਦਰ ਡੇ ਹਰ ਇੱਕ ਦਿਨ ਹੀ ਮਦਰ ਡੇ ਆ ਲੇਕਿਨ ਸਾਡੇ ਫਿਰ ਵੀ ਸਾਡੇ ਇੱਕ ਫਰਜ਼ ਤੇ ਸਾਡੀ ਡਿਊਟੀ ਬਣਦੀ ਆ ਕਿ ਅਸੀਂ ਆਪਣੇ ਮਾਂ ਬਾਪ ਦੇ ਪ੍ਰਤੀ ਉਹ ਫਰਜ਼ ਨਿਭਾਈਏ ਤੇ ਮੈਂ ਵੀ ਉਹ ਆਪਣਾ ਫਰਜ਼ ਨਿਭਾਇਆ ਅੱਜ ਤੇ ਇਹ ਚੀਜ਼ ਨੂੰ ਮੈਂ ਮਹਿਸੂਸ ਕੀਤਾ ਕਿ ਆਪਾਂ ਆਪਣੇ ਪੰਜਾਬੀ ਫੈਮਿਲੀਜ਼ ਦੇ ਵਿੱਚ ਕਦੇ ਵੀ ਅੱਗੇ ਵੱਧ ਕੇ ਅਸੀਂ ਆਪਣੀ ਫੀਲਿੰਗਸ ਨੂੰ ਪ੍ਰਗਟ ਮਤਲਬ ਸਾਹਮਣੇ ਸ਼ੋਅ ਕਰਨ ਦੇ ਵਿੱਚ ਇੱਕ ਸ਼ਰਮ ਮਹਿਸੂਸ ਕਰਦੇ ਹਾਂ ਜਾਂ ਉਸ ਨੂੰ ਇੱਕ ਸ਼ੋਅ ਆਫ ਕਹਿੰਦੇ ਹਾਂ ਲੇਕਿਨ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਸਫ਼ਰ ਦੇ ਵਿੱਚ ਜਿਵੇਂ ਕਿ ਮੈਂ ਇੱਕ ਮੁਹਿੰਮ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਉਹ ਕਰਾਵਾ ਰਿਹਾ ਮੈਂ ਤੇਰੇ ਨਾਲ ਹਾਂ ਉਸ ਰਜ਼ਾ ਦੇ ਉਸ ਮੁਹਿੰਮ ਦੇ ਵਿੱਚ ਮੈਂ ਤੇਰੇ ਨਾਲ ਹਾਂ ਦੇ ਵਿੱਚ ਇਹੀ ਆ ਕਿ ਅਸੀਂ ਆਪਣੇ ਫਰਜ਼ ਨੂੰ ਇੱਕ ਸ਼ੋਅ ਆਫ ਦੇ ਤਰੀਕੇ ਦੇ ਨਾਲ ਨਹੀਂ ਹਨਾ ਇੱਕ ਸ਼ੋਅ ਆਫ ਦੇ ਤਰੀਕੇ ਦੇ ਨਾਲ ਨਹੀਂ ਅਸੀਂ ਉਸ ਭਾਵਨਾਵਾਂ ਨੂੰ ਅਸੀਂ ਪ੍ਰਗਟ ਕਰੀਏ ਤੇ ਇਹ ਚੀਜ਼ ਮੈਂ ਆਪਣੀ ਯਾਤਰਾ ਤੋਂ ਅਤੇ ਸਾਰਿਆਂ ਤੋਂ ਵੱਡਿਆਂ ਤੋਂ ਸਿੱਖਿਆ ਕਿ ਆਪਣੇ ਅਸੀਂ ਫੀਲਿੰਗਸ ਨੂੰ ਭਾਵਨਾਵਾਂ ਨੂੰ ਸਾਨੂੰ ਪ੍ਰਗਟ ਕਰਨਾ ਚਾਹੀਦਾ ਤੇ ਇੱਕ ਮੈਸੇਜ ਹੋਰ ਆਇਆ ਜੀ ਬਲਵੀਰ ਸਿੰਘ ਜੀ ਦਾ ਥੈਂਕ ਯੂ ਸੋ ਮਚ ਜੀ ਗੋਡ ਬਲੈਸ ਯੂ ਪੁੱਤਰ ਕੀਪ ਇਟ ਅਪ ਥੈਂਕ ਯੂ ਸੋ ਮਚ ਜੀ ਮੈਨੂੰ ਇਹ ਦੁਆਵਾਂ ਹੀ ਵੱਡਿਆਂ ਦਾ ਆਸ਼ੀਰਵਾਦ ਜਦੋਂ ਮੇਰੇ ਨਾਲ ਨਾ ਤਾਂ ਮੈਨੂੰ ਇਹ ਮਹਿਸੂਸ ਹੁੰਦਾ ਕਿ ਮੇਰਾ ਰੱਬ ਵੀ ਨਾਲ ਹੈ ਤੇ ਮੇਰੇ ਸਾਰੇ ਵੱਡੇ ਵਡੇਰੇ ਜੋ ਮੇਰੇ ਨਾਲ ਨੇ ਹਮੇਸ਼ਾ ਸਾਰੇ ਚੜ੍ਹਦੀ ਕਲਾ ਦੇ ਵਿੱਚ ਨੇ, ਸਾਰੇ ਬਖਸ਼ਿਸ਼ ਕਰ ਰਹੇ ਨੇ ਇਸ ਟਾਈਮ ਹਨਾ, ਤੇ ਉਹ ਦੁਆਵਾਂ ਮੈਨੂੰ ਕਿੱਥੇ ਤੱਕ ਲੈ ਜਾਣਗੀਆਂ? ਉਹ ਪਰਮਾਤਮਾ ਦੇ ਨਾਲ ਸਭ ਦਾ ਵੱਡਿਆਂ ਦਾ ਆਸ਼ੀਰਵਾਦ ਉਹ ਰੱਬ ਹੀ ਜਾਣਦਾ, ਤੇ ਉਹ ਮੈਨੂੰ ਹਨਾ ਮਹਿਸੂਸ ਵੀ ਹੁੰਦਾ ਅੰਦਰ ਕਿ ਇੱਕ ਪੋਜ਼ਿਟਿਵਿਟੀ ਅਸੀਂ ਅੰਦਰ ਆਪਣੇ ਮਹਿਸੂਸ ਕਰਦੇ ਹਾਂ। ਤੇ ਬਹੁਤ ਬਹੁਤ ਦੁਆਵਾਂ ਦੇ ਲਈ ਸ਼ੁਕਰੀਆ ਜੀ, ਧੰਨਵਾਦ। ਤੇ ਉਮੀਦ ਹੈ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਇਸ ਸੱਚ ਦੀ ਸ਼ੁਰੂਆਤ ਹਨਾ, ਸੱਚ ਦੇ ਉੱਤੇ ਜੋ ਸਾਡਾ ਪ੍ਰੋਗਰਾਮ ਅੱਜ ਮੇਰੇ ਨਾਲ ਤੇ ਮੈਂ ਤੇ ਮੇਰੇ ਵੱਡੇ ਵੀਰ ਜਾਂ ਕੋਈ ਵੀ ਮੈਂ ਮਤਲਬ ਮੇਰੇ ਲਈ ਇੱਕ ਨਾਮ ਦੇਣਾ ਰਿਸ਼ਤੇ ਨੂੰ ਜ਼ਰੂਰੀ ਨਹੀਂ ਹੁੰਦਾ, ਮੇਰੇ ਲਈ ਇੱਕ ਮਨੁੱਖ ਮੇਰੇ ਲਈ ਸਾਹਮਣੇ ਵਾਲਾ ਜੋ ਸ਼ਖਸੀਅਤ ਹੈ ਜਿਹੜੀ ਰੂਹ ਆ ਉਹ ਮੈਟਰ ਕਰਦੀ ਆ ਕਿ ਮੈਂ ਬੋਡੀ ਤੇ ਸਰੀਰ ਨੂੰ ਨਾ ਦੇ ਕੇ ਬਸ ਮੇਰਾ ਇੱਕ ਰੂਹ ਦਾ ਰੂਹ ਦੇ ਨਾਲ ਹੀ ਰਿਸ਼ਤਾ ਹੁੰਦਾ ਤੇ ਇਹੀ ਮੈਂ ਰਿਸ਼ਤਿਆਂ ਨੂੰ ਨਿਭਾਉਣ ਦੀ ਇਸ ਤਰ੍ਹਾਂ ਕੋਸ਼ਿਸ਼ ਕਰਦੀ ਹਾਂ ਤੇ ਅੱਗੇ ਵੀ ਕੋਸ਼ਿਸ਼ ਕਰਦੀ ਰਹਾਂਗੀ। ਉਮੀਦ ਹੈ ਕਿ ਸਾਡਾ ਜਿਹੜਾ ਅੱਜ ਦਾ ਸੈਸ਼ਨ ਪਹਿਲਾ ਸੈਸ਼ਨ ਸੀ ਤੇ ਦੂਸਰਾ ਸੈਸ਼ਨ ਤੇ ਸੱਚੀ ਤੇ ਸ਼ਖਸੀਅਤ ਦੋਨੇ ਸ਼ਖਸੀਅਤਾਂ ਜੋ ਆਈਆਂ ਉਹ ਸੱਚ ਨੂੰ ਫੋਲੋ ਕਰਦੀਆਂ ਨੇ ਤੇ ਇਹੀ ਚੀਜ਼ ਨੂੰ ਲੈ ਕੇ ਮੈਂ ਅੱਗੇ ਤੁਰੀ ਹੋਈ ਹਾਂ। ਚਾਹੇ ਅੱਜ ਹਨਾ ਕੋਈ ਵੀ ਮੁਸੀਬਤ ਵਿੱਚ ਆ ਰਹੀ ਹੈ, ਰੋੜਾ ਬਣ ਰਿਹਾ, ਲੇਕਿਨ ਉਹ ਮੰਜ਼ਿਲ ਹਮੇਸ਼ਾ ਮੇਰੇ ਸਾਹਮਣੇ ਹੁੰਦੀ ਹੈ ਤੇ ਮੈਂ ਹਮੇਸ਼ਾ ਆਪਣੇ ਆਪ ਨੂੰ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਉਹ ਉੱਪਰ ਹੀ ਲੈ ਕੇ ਮੈਨੂੰ ਉੜਦੀ ਕਲਾ ਦੇ ਵਿੱਚ ਹੀ ਰੱਖਦਾ ਤੇ ਅਸੀਂ ਫੀਅਰ ਤੋਂ ਫਲਾਈ ਵੱਲ ਹੀ ਜਾਣਾ। ਤੇ ਇਹੀ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਸੱਚ ਦਾ ਰਾਸਤਾ ਫੜੋਗੇ ਤੇ ਆਪਣੇ ਵੱਡੇ ਵੱਡਿਆਂ ਤੋਂ ਤੇ ਪਰਮਾਤਮਾ ਦਾ ਆਸ਼ੀਰਵਾਦ ਲੈ ਕੇ ਆਪਣੀਆਂ ਯਾਤਰਾਵਾਂ ਤੇ ਆਪਣਾ ਜੋ ਵੀ ਤੁਸੀਂ ਸ਼ੁਭ ਕੰਮ ਕਰਨਾ ਉੱਥੋਂ ਤੁਸੀਂ ਸ਼ੁਰੂਆਤ ਕਰੋਗੇ। ਤੇ ਅੱਜ ਦਾ ਦਿਨ ਸੰਡੇ ਦਾ ਦਿਨ ਹੈ ਜੀ, ਤੁਸੀਂ ਵਧੀਆ ਅੱਜ ਆਪਣਾ ਅੰਦਰਵਾਰ ਮੌਸਮ ਰੱਖਣਾ ਤੇ ਬਹੁਤ ਖੂਬਸੂਰਤ ਫੈਮਿਲੀ ਦੇ ਨਾਲ ਜਿੱਥੇ ਵੀ ਤੁਸੀਂ ਬਿਤਾਉਣਾ ਚਾਹੁੰਦੇ ਹੋ ਤੁਹਾਡਾ ਬੀਤੇ, ਮੇਰੇ ਵੱਲੋਂ ਸ਼ੁਭ ਕਾਮਨਾਵਾਂ ਸ਼ੁਭ ਭਾਵਨਾਵਾਂ ਜੀ, ਬਲੈਸਿੰਗਸ ਟੂ ਆਲ ਤੇ ਲਵ ਯੂ ਆਲ। ਸੋ ਟੇਕ ਕੇਅਰ ਤੇ ਮੈਂ ਮਿਲਦੀ ਹਾਂ ਇੱਕ ਨਵੇਂ ਸੈਸ਼ਨ ਦੇ ਵਿੱਚ ਵੈਜ਼ਡੈਂਸ ਦੇ ਨੇ ਇੱਕ ਨਵੇਂ ਟੌਪਿਕ ਦੇ ਨਾਲ ਨੈਕਸਟ ਟਾਈਮ। ਤਦ ਤੱਕ ਲਈ ਸਤਿ ਸ਼੍ਰੀ ਅਕਾਲ, ਆਦਾਬ, ਨਮਸਤੇ, ਸਬਕ ਖੈਰ, ਸ਼ੁਕਰੀਆ ਜੀ।

ਸਤਿ ਸ੍ਰੀ ਅਕਾਲ ਜੀ, ਮੁਆਫੀ ਚਾਹੁੰਦਾ ਹਾਂ ਕਿ ਮੈਂ ਨਿਊਜ਼ੀਲੈਂਡ ਤੋਂ ਅੱਜ ਖਬਰਾਂ ਦਾ ਬੁਲੇਟਿਨ ਨਹੀਂ ਪੇਸ਼ ਕਰ ਸਕਿਆ। ਸੁਣਦੇ ਰਹੋ ਹਰਮਨ ਰੇਡੀਓ, ਪਰਮਿੰਦਰ ਸਿੰਘ ਪਾਪਾ ਟੋਇਟੇ ਵੱਲੋਂ ਸਤਿ ਸ੍ਰੀ ਅਕਾਲ।

ਕੁਲਦੀਪ ਮਾਨਕ, ਮੁਹੰਮਦ ਸਦੀਕ, ਰਣਜੀਤ ਕੌਰ, ਮੁਹੰਮਦ ਰਫੀ, ਸ਼ਿੰਦਾ, ਦਿਲਸ਼ਾਦ ਅਤੇ ਹੋਰ ਚੋਟੀ ਦੇ ਪੰਜਾਬੀ ਗਾਇਕਾਂ ਦੇ ਹਿੱਟ ਗੀਤ ਰੋਜ਼ ਦੁਪਹਿਰੇ 12 ਤੋਂ 1 ਵਜੇ ਸਿਡਨੀ ਸਮੇਂ ਅਨੁਸਾਰ ਹਰਮਨ ਰੇਡੀਓ ਆਸਟ੍ਰੇਲੀਆ ਤੇ। ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹਾ ਟੌਪ ਗੀਤ।

0: ਪੰਜਾਬੀ ਗੀਤਾਂ ਦਾ ਖਜ਼ਾਨਾ ਚੋਟੀ ਦੇ ਕਲਾਕਾਰਾਂ ਦੇ ਪੁਰਾਣੇ ਤੇ ਨਵੇਂ ਗੀਤ ਹਰਮਨ ਰੇਡੀਓ ਤੇ ਮਾਣੋ ਆਨੰਦ ਸੁਣੋ ਹਰ ਰੋਜ਼।
1: ਕਿਹੜੇ ਕਿਹੜੇ ਦੇਸ਼ਾਂ ਵਿਚ ਕੀ ਵਾਪਰ ਰਿਹਾ ਹੈ, ਹਰ ਦੇਸ਼ ਵਿਚ ਹੋ ਰਹੀਆਂ ਭਿੰਨ ਭਿੰਨ ਗਤੀਵਿਧੀਆਂ ਦੀ ਜਾਣਕਾਰੀ ਮੁਹੱਈਆ ਕਰਵਾਏਗਾ ਹਰਮਨ ਰੇਡੀਓ। ਵਿਦੇਸ਼ੀ ਵਸਦੇ ਪੰਜਾਬੀਆਂ ਦੀ ਰੂਹ ਨੂੰ ਪੰਜਾਬ ਦੀ

ਪੈਸੇ ਬਾਰੇ ਸਪੇਨ ਦੀ ਕਹਾਵਤ ਅਨੁਸਾਰ ਪੈਸਾ ਬਿੱਲੀਆਂ ਨੂੰ ਨੱਚਣ ਅਤੇ ਕੁੱਤਿਆਂ ਨੂੰ ਗੌਣ ਲਾ ਸਕਦਾ ਹੈ। ਲੇਖਕ ਪਰਮਿੰਦਰ ਸੋਢੀ ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਕੱਢ ਕੇ 2 ਮਿੰਟ ਦੱਸੋ
1: ਚੱਟਾ ਦੇ ਮੁੰਡੇ ਸਾਡੇ ਨਾਲ ਹੈ ਜੇ ਚੰਡਾ ਗਾੜ ਕੇ ਬਦਮਾਸ਼ੀ ਕਰਨਾ ਹੈਗਾ
0: ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਏ
1: ਰੁਕ ਦੇ ਫੱਟਾ
2: ਵੈਸੇ ਕੁੱਗੀ ਸਾਹਿਬ ਤੁਸੀਂ ਨਵੀਂ ਸਦੀ ਦੇ ਤੋਹਫੇ ਬੜੇ ਵਧੀਆ ਵੰਡੇ ਜੇ ਪਰ ਕੁੱਗੀ ਸਾਹਿਬ ਵਕਤ ਦੇ ਨਾਲ ਨਾਲ ਬਾਕੀ ਦੁਨੀਆ ਨੇ ਇੰਨੀ ਤਰੱਕੀ ਕੀਤੀ ਹੈ ਪਰ ਅਸੀਂ ਲੋਕ ਪਿੱਛੇ ਕਿਉਂ ਹਾਂ
3: ਨਾ ਗੱਲ ਸੁਣ ਤੂੰ ਹੋਰ ਕੀ ਤਰੱਕੀ ਕਰਨੀ ਹੈ ਚੰਗਾ ਭਲਾ ਬਾਂਦਰ ਤੋਂ ਬੰਦਾ ਬਣ ਗਿਆ ਤੈਨੂੰ ਹੋਰ ਕੀ ਚਾਹੀਦਾ
2: ਹੱਦ ਹੋ ਗਈ ਤੁਹਾਡੇ ਵਾਲੀ ਕੁੱਗੀ ਸਾਹਿਬ ਮੈਂ ਕੱਲਾ ਹੀ ਬਾਂਦਰ ਤੋਂ ਬੰਦਾ ਬਣਿਆ ਸਾਰੇ ਬਾਂਦਰਾਂ ਤੋਂ ਬੰਦੇ ਬਣੇ ਆ
3: ਬਣੇ ਤੇ ਅਸੀਂ ਨਹੀਂ ਆ ਪਰ ਸਾਡਾ ਪਤਾ ਨਹੀਂ ਉਹ ਲੱਗਦਾ ਤੇਰੀ ਸ਼ਕਲ ਵੇਖ ਕੇ ਲੱਗਦਾ ਜੇ ਤਾਜ਼ਾ ਤਾਜ਼ਾ ਬਾਂਦਰ ਤੋਂ ਬੰਦਾ ਬਣਿਆ
2: ਓਹੋ ਕੁੱਗੀ ਸਾਹਿਬ ਤੁਸੀਂ ਹਰ ਰੋਜ਼ ਮੇਰੀ ਬੇਇੱਜ਼ਤੀ ਕਿਉਂ ਕਰਦੇ ਹੋ
3: ਤੇ ਤੂੰ ਇੱਕ ਦਿਨ ਛੱਡ ਕੇ ਆਇਆ ਕਰ ਮੇਰੇ ਨਾਲ
2: ਖੈਰ ਕੁੱਗੀ ਸਾਹਿਬ ਕਿਹੜੀ ਗੱਲ ਨੂੰ ਤੁਸੀਂ ਕਿੱਧਰ ਲੈ ਜਾਂਦੇ ਹੋ ਮੈਂ ਗੱਲ ਤਰੱਕੀ ਦੀ ਕਰਨ ਡਿਆ ਸੀ ਕਿ ਅਮਰੀਕਾ ਕੈਨੇਡਾ ਜਾਪਾਨ ਇੰਗਲੈਂਡ ਵਰਗੇ ਦੇਸ਼ ਤਿਆਰ ਬੈਠੇ ਆ ਵੀ ਕਦੋਂ ਅਸੀਂ ਚੰਦਰਮਾ ਤੇ ਜਾ ਕੇ ਕਬਜ਼ਾ ਕਰੀਏ ਪਰ ਆਪਣਾ ਇੰਡੀਆ ਲੱਗਦਾ ਚੰਦਰਮਾ ਤੇ ਜਾਣਾ ਨਹੀਂ ਚਾਹੁੰਦਾ
3: ਤੈਨੂੰ ਫਿਰ ਅਜੇ ਇੰਡੀਆ ਦੀਆਂ ਸਕੀਮਾਂ ਦਾ ਨਹੀਂ ਪਤਾ
2: ਕੀ
3: ਜੇ ਤੂੰ ਕੱਲਾ ਪਾਗਲ ਹੈ ਤੇ ਸਾਰਾ ਇੰਡੀਆ ਪਾਗਲ ਨਹੀਂ
2: ਕੀ ਮਤਲਬ
3: ਬੇਵਕੂਫਾ ਇੰਡੀਆ ਦੇ ਸਕੀਮ ਹੀ ਬੜੀ ਵਧੀਆ ਬਣਾ ਕੇ ਬੈਠਾ ਕਿ ਜਦੋਂ ਅਰਬਾਂ ਖਰਬਾਂ ਡਾਲਰ ਖਰਚ ਕੇ ਕੈਨੇਡਾ ਅਮਰੀਕਾ ਜਾਪਾਨ ਵਾਲੇ ਚੰਦਰਮਾ ਤੇ ਪਹੁੰਚ ਗਏ ਉਹ ਚੰਦਰਮਾ ਦੇ ਕਮਲਿਆ ਭਾਰ ਨਾਲ ਹੀ ਥੱਲੇ ਨੂੰ ਆ ਜਾਣਾ ਜਦੋਂ ਚੰਦਰਮਾ ਨੇੜੇ ਆ ਗਿਆ ਆਪਾਂ ਚੜ ਜਾਵਾਂਗੇ
2: ਵਾਹ ਕੁੱਗੀ ਸਾਹਿਬ ਮੰਨ ਗਿਆ ਤੁਹਾਡੀ ਸਕੀਮ ਨੂੰ ਕੁੱਤੇ ਨਹੀਂ ਖਾਂਦੇ ਫੀਮ ਨੂੰ
3: ਹੁਣ ਕੁੱਤੇ ਫੀਮ ਕਿੱਥੋਂ ਖਾਣਗੇ ਉਹ ਪੰਜਾਬ ਦੇ ਗੱਭਰੂਆਂ ਕੋਲੋਂ ਫੀਮ ਬਚੇਗੀ ਤੇ ਕੁੱਤੇ ਖਾਣਗੇ ਵੈਸੇ ਵੀ ਅਫੀਮ ਦਾ ਤੇ ਸਕੀਮ ਦਾ ਕਾਫੀ ਆ ਬੜਾ ਮਿਲਦਾ ਹੀ ਆ ਸਕੀਮ ਤੇ ਅਫੀਮ ਤੋਂ ਯਾਦ ਆਇਆ ਨਾ ਪਿੰਡ ਵਾਲਾ ਫੁੰਮਨ ਸਿੰਘ ਅਮਲੀ ਉਹ ਵੀ ਬੜਾ ਸਕੀਮੀ ਹੈ
2: ਅੱਛਾ
3: ਪਿੱਛੇ ਜੇ ਸਾਡੇ ਪਿੰਡ ਵਾਲਾ ਬਿਕਰ ਵਲੈਤੀ ਆਇਆ ਬਾਹਰੋਂ ਤੇ ਉਹ ਤੈਨੂੰ ਪਤਾ ਬੜੇ ਸਾਊ ਸੁਭਾਅ ਦਾ ਵੈਸੇ ਵੀ ਬੜਾ ਲੋਕਾਂ ਦੀ ਮਦਦ ਕਰਨ ਵਾਲਾ ਗਊ ਗਰੀਬ ਦੀ
2: ਅੱਛਾ
3: ਦਾਨ ਪੁੰਨ ਕਰਨ ਵਾਲਾ ਬੰਦਾ ਪੈਸੇ ਬਹੁਤ ਵੰਡਦਾ ਤੇ ਹੁਣ ਅਮਲੀ ਜਿਹੜਾ ਉਹਨੂੰ ਪਤਾ ਵੀ ਨਸ਼ੇ ਪੱਤੇ ਵਾਸਤੇ ਤੇ ਦੇਣੇ ਨੀ ਬਿਕਰ ਨੇ
2: ਅੱਛਾ
3: ਤੇ ਤੋਟ ਬੜੀ ਲੱਗੀ ਉਹਨੂੰ ਇੱਕ ਦਿਨ ਨਸ਼ੇ ਦੀ ਤੇ ਸੋਚਿਆ ਵੀ ਪੈਸੇ ਆਪਾਂ ਮਾਰ ਸਕਦੇ ਹਾਂ ਤੇ ਸਿਰਫ ਇਸ ਬਿਕਰ ਵਲੈਤੀਏ ਕੋਲੋਂ
2: ਅੱਛਾ
3: ਉਹਨੂੰ ਸਕੀਮ ਨਾ ਸੋਚਿਆ ਵੀ ਕਿਹੜੀ ਸਕੀਮ ਨਾਲ ਕੋ ਪੈਸੇ ਠੱਗੀਏ ਫਿਰ ਰਾਤੀ ਸੁੱਤੇ ਪਏ ਤੇ ਕਿਤੇ ਸਕੀਮ ਦਿਮਾਗ ਚ ਆ ਗਈ ਤੜਕੇ 5 ਵਜੇ ਜਾ ਕੇ ਬਿਕਰ ਵਲੈਤੀਏ ਦਾ ਬੂਹਾ ਖੜਕਾ ਦਿੱਤਾ
2: ਹੋਏ ਹੋਏ
3: ਬਿਕਰ ਵਲੈਤੀਆ ਸਵੇਰ ਸਵੇਰ ਵਿਚਾਰਾ ਉੱਠਿਆ ਉਹ ਬਾਸੀਆਂ ਜੀ ਲੈਦਾ ਬਾਹਰ ਆਇਆ ਆ ਕੇ ਬੂਹਾ ਖੋਲਿਆ ਕਹਿੰਦਾ ਹਾਂ ਵੀ ਅਮਲੀ ਆ ਕਿੱਧਰ ਆਇਆ ਅਮਲੀ ਨਾਲ ਹੀ ਪੂਰੀ ਸਕੀਮ ਨਾ
4: ਉਹ ਕਹਿੰਦਾ ਬਿਕਰ ਸਿਆਂ ਮੈਂ ਸੁੱਤਾ ਸੀ ਰਾਤੀ ਦੇ ਸੁਪਨੇ ਚ ਤੇਰਾ ਸਵਰਗਵਾਸੀ ਪਿਓ ਮਿਲਿਆ ਮੈਨੂੰ ਕਹਿੰਦਾ ਵੀ ਅਮਲੀਆ ਸਵੇਰੇ ਉੱਠਦਿਆਂ ਨਾਲ ਹੀ ਸਵੇਰੇ ਸਵੇਰੇ ਜਾ ਕੇ ਮੇਰੇ ਮੁੰਡੇ ਤੋਂ ਰੁਪਇਆ 5,000 ਲੈ
3: ਉਹ ਸਮਝ ਗਿਆ ਬਿਕਰ ਵਲੈਤੀ ਆ ਭਈਏ ਸਕੀਮ ਮਾਰ ਕੇ ਮੇਰੇ ਕੋਲ ਪੈਸੇ ਠੱਗਣ ਆਇਆ
2: ਅੱਛਾ
3: ਪੈਸੇ ਕਿਸੇ ਕੋਲ ਇੰਨੇ ਵਾਧੂ ਤੇ ਨਹੀਂ ਨਾ ਹੁੰਦੇ ਅੱਗੋਂ ਉਹਨੇ ਵੀ ਸਕੀਮ ਮਾਰੀ ਫਿਰ ਬਿਕਰ ਵਲੈਤੀ ਨੇ
2: ਕੀ
3: ਕਹਿੰਦਾ ਅਮਲੀਆ ਯਾਰ ਪਿਓ ਮੇਰਾ ਤਾਂ ਮੇਰੇ ਸੁਪਨੇ ਚ ਵੀ ਆਇਆ ਜਾਤੀ ਮੈਨੂੰ ਆ ਕੇ ਕਹਿੰਦਾ ਸੀ ਵੀ ਮੈਂ ਅਮਲੀ ਨੂੰ ਕਿਸੇ ਤਰੀਕੇ ਘੇਰ ਕੇ ਤੇਰੇ ਕੋਲ ਲਿਆਉਂਗਾ ਉਹਨੂੰ ਇੱਥੇ ਬੂਹੇ ਚ ਬਿਠਾ ਕੇ 100 ਸਿਰ ਚ ਮਾਰੀਏ ਅਮਲੀ ਨਿੰਮੋ ਝੂਣਾ ਜਿਹਾ ਹੋ ਗਿਆ ਕਹਿੰਦਾ ਅਮਲੀਆ ਕੀ ਸੋਚਦਾ
4: ਮੈਂ ਸੋਚਦਾ ਬਿਕਰਾ ਆ ਤੇਰਾ ਪਿਓ ਬੜਾ ਕਿਆ ਵਾਲਾ ਮੈਨੂੰ ਕੁਛ ਕਹਿ ਗਿਆ ਤੈਨੂੰ ਕੁਛ ਕਹਿ ਗਿਆ
5: ਹਾਰਮਨ ਰੇਡੀਓ
6: 24/7 ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਜਿਮੀ ਸ਼ਰਮਾ ਤੇ ਤੁਸੀਂ ਸੁਣ ਰਹੇ ਹੋ ਹਾਰਮਨ ਰੇਡੀਓ
7: ਮੁਹੰਮਦ ਸਦੀਕ ਰਣਜੀਤ ਕੌਰ ਮੁਹੰਮਦ ਰਫੀ ਸ਼ਿੰਦਾ ਦਿਲਸ਼ਾਦ ਅਤੇ ਹੋਰ ਚੋਟੀ ਦੇ ਪੰਜਾਬੀ ਗਾਇਕਾਂ ਦੇ ਹਿੱਟ ਗੀਤ ਰੋਜ਼ ਦੁਪਹਿਰੇ 12 ਤੋਂ 1 ਵਜੇ ਸਿਡਨੀ ਸਮੇਂ ਅਨੁਸਾਰ ਹਰਮਨ ਰੇਡੀਓ ਆਸਟ੍ਰੇਲੀਆ ਤੇ ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹ

ਮਹਿਮਾਨ ਬਾਰੇ ਜਪਾਨ ਦੀ ਕਹਾਵਤ ਹੈ ਕਿ ਚੰਗਾ ਲੱਗਣ ਵਾਲਾ ਪ੍ਰਾਹੁਣਾ ਵੀ ਲੋੜ ਤੋਂ ਜ਼ਿਆਦਾ ਰੁਕਣ ਨਾਲ ਥਕਾਉਣ ਲੱਗਦਾ ਹੈ। ਸੁਣੇ ਵਿਚਾਰਾਂ ਦੇ ਅੰਗ ਸਨ

0: ਸਤਿ ਸ਼੍ਰੀ ਅਕਾਲ, ਮੈਂ ਰੋਹਿਤ ਕੌਸ਼ਿਕ, ਕਿੱਸਾ ਪੰਜਾਬ ਦਾ ਗੀਤਕਾਰ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਦੋਸਤੋ, ਮੇਰਾ ਮੰਨਣਾ ਹੈ ਕਿ ਇੱਕ ਮਨੁੱਖ, ਇੱਕ ਚੰਗਾ ਮਨੁੱਖ ਚੰਗਾ ਸਮਾਜ ਤੇ ਚੰਗਾ ਸੰਸਾਰ ਸਿਰਜਣ ਲਈ ਹਰੇਕ ਵਿਅਕਤੀ ਦਾ, ਹਰੇਕ ਮਨੁੱਖ ਦਾ ਆਪਣਾ ਇੱਕ ਮੂਲ ਜੋ ਹੈ ਫਰਜ਼ ਹੁੰਦਾ ਹੈ। ਮੂਲ ਫਰਜ਼ ਨੂੰ ਪਛਾਣਨ ਦੀ ਲੋੜ ਹੈ। ਜਿਸ ਥਾਂ ਤੇ ਜਿੱਥੇ ਵੀ ਤੁਸੀਂ ਬੈਠੇ ਹੋ, ਉੱਥੇ ਜੋ ਵੀ ਬੈਟਰ ਹੈ, ਜੋ ਵੀ ਚੰਗਾ ਹੈ, ਜੋ ਇੱਕ ਚੰਗਾ ਸਮਾਜ ਸਿਰਜਣ ਲਈ ਤੁਹਾਡਾ ਰੋਲ ਹੈ, ਉਹ ਤੁਹਾਨੂੰ ਅਦਾ ਕਰਨਾ ਚਾਹੀਦਾ। ਚਾਹੇ ਉਹ ਕਿਰਤ ਹੈ, ਚਾਹੇ ਉਹ ਮਜ਼ਦੂਰੀ ਹੈ, ਚਾਹੇ ਹੱਥਾਂ ਦੀ ਕਿਰਤ ਹੈ, ਚਾਹੇ ਕੋਈ ਕਲਾ ਹੈ, ਕੋਈ ਵੀ ਹੁਨਰ ਹੈ, ਉਸ ਤੁਹਾਨੂੰ ਇੱਕ ਚੰਗਾ ਮਨੁੱਖ ਪੈਦਾ ਕਰਨ ਦਾ, ਸਿਰਜਣ ਕਰਨ ਦਾ ਆਪਣਾ ਫਰਜ਼ ਨਿਭਾਉਣਾ ਚਾਹੀਦਾ। ਤੇ ਅਸੀਂ ਇਸੇ ਪਾਸੇ ਲੱਗੇ ਹੋਏ ਹਾਂ। ਮੈਂ ਸਮਝਦਾ ਜਿੱਦਣ ਅਸੀਂ ਇੱਕ ਚੰਗਾ ਸਮਾਜ ਸਿਰਜਣ ਵੱਲ ਆਪਣੇ ਕੁਝ ਵੀ ਕਦਮ ਵਧਾ ਸਕੇ, ਤਾਂ ਉਹੀ ਮੇਰਾ ਇੱਕ ਵਧੀਆ ਫਰਜ਼ ਹੋਊਗਾ ਜੋ ਮੈਂ ਨਿਭਾ ਸਕੇ।
1: ਕੁਲਦੀਪ ਮਾਨਕ, ਮੁਹੰਮਦ ਸਦੀਕ, ਰਣਜੀਤ ਕੌਰ, ਮੁਹੰਮਦ ਰਫੀ, ਸ਼ਿੰਦਾ, ਦਿਲਸ਼ਾਦ ਅਤੇ ਹੋਰ ਚੋਟੀ ਦੇ ਪੰਜਾਬੀ ਗਾਇਕਾਂ ਦੇ ਹਿੱਟ ਗੀਤ ਰੋਜ਼ ਦੁਪਹਿਰੇ 12 ਤੋਂ 1 ਵਜੇ ਸਿਡਨੀ ਸਮੇਂ ਅਨੁਸਾਰ ਹਰਮਨ ਰੇਡੀਓ ਆਸਟ੍ਰੇਲੀਆ ਤੇ। ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ

0: ਲੈਕਨ ਲੱਗਦੀ ਰੋਸ਼ਨੀ ਭਾਰੀ ਜਾਲੀਆਂ ਦਾ ਕੱਠ ਹੋ ਗਿਆ ਉਹਦੇ ਬੋਤਲਾਂ ਮੰਗਾ ਲਈਆਂ ਟਾਲੀ
1: ਉਹ ਜਾਲੀਆਂ ਚ ਇੱਕ ਬੱਜ ਗਈ ਉਹ ਚੱਕ ਮਹਿਲ ਨਾਲ ਮਾਰੀ ਦਰਸ਼ਨ ਮਾਨਾ ਦਾ ਜਿਹਨੇ ਕੁੱਤੀ ਰੋਸ਼ਨੀ ਸਾਰੀ
0: ਹਾਲੇ ਥਾਣੇ ਤੋਂ

ਤਾਇਆ ਤਾਇਆ ਤਾਇਆ ਤਾਇਆ ਤਾਇਆ ਸੂਰਜ ਚੱਲਿਆ ਆਉ ਨਾਰਾ ਦੇਣ ਦੁਹਾਈਆਂ ਦੇਵ ਥਰੀ ਕਿਆਂ ਦਾ ਜਿਨ ਖਰੀਆਂ ਜੋੜ ਸੁਣਾਈਆਂ ਦੇਵ ਥਰੀ ਕਿਆਂ ਦਾ।

0: ਸਿਡਨੀ ਸਮੇਂ ਦੁਪਹਿਰ ਨੂੰ ਇਸ ਘੰਟੇ ਵਿੱਚ ਤੁਸੀਂ ਸੁਣ ਰਹੇ ਹੋ ਇੱਕ ਪੁਰਾਣਾ ਅਤੇ ਇੱਕ ਨਵਾਂ ਹਿੱਟ ਗੀਤ।
1: ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਅਮਨਦੀਪ ਸਿੰਘ ਸਿੱਧੂ, ਡਾਇਰੈਕਟਰ ਹਰਮਨਪ੍ਰੀਤ। ਦੁਨੀਆਂ ਦੇ ਹਰ ਕੋਨੇ ਤੋਂ ਪੰਜਾਬੀ ਸਾਡੇ ਨਾਲ ਜੁੜਦੇ ਹਨ ਅਤੇ ਆਲਾ ਦਰਜੇ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਹਨ। ਹਰਮਨ ਰੇਡੀਓ ਦੇ ਆਸਟ੍ਰੇਲੀਆ ਤੋਂ ਸਾਰੇ ਪ੍ਰੈਜ਼ੈਂਟਰ ਮੁਫ਼ਤ ਸੇਵਾ ਨਿਭਾਉਂਦੇ ਹਨ। ਤੁਸੀਂ ਵੀ ਸਾਡੀ ਮਦਦ ਕਰ ਸਕਦੇ ਹੋ। ਸਾਨੂੰ ਵਧੀਆ ਵਧੀਆ ਜਾਣਕਾਰੀਆਂ ਭੇਜੋ ਅਤੇ ਸਾਡੀਆਂ ਆਪਣੀਆਂ ਆਈਫੋਨ ਅਤੇ ਐਂਡਰਾਇਡ ਦੀਆਂ ਐਪਲੀਕੇਸ਼ਨਸ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿੱਚ ਸਾਨੂੰ ਸੁਣੋ। ਤੁਹਾਨੂੰ ਰੇਡੀਓ ਦੇ ਨਾਲ ਅਖਬਾਰ, ਪੋਡਕਾਸਟ, ਵਧੀਆ ਵੀਡੀਓ, ਲੇਖ, ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ। ਐਪ ਵਿੱਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ। ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ। ਧੰਨਵਾਦ।

0: ਮੈਨੂੰ ਮਾਫ ਕਰੀ, ਮੈਂ ਅਗਲੇ ਜਨਮ ਚ ਆਵਾਂਗਾ, ਚੱਲਿਆ ਹਾਂ ਮੈਂ ਵਾਅਦਾ ਕਰਕੇ, ਫੇਰ ਚਿੱਟੇ ਨੂੰ ਮੂੰਹ ਨਾ ਲਾਵਾਂਗਾ, ਮੁੜ ਚਿੱਟੇ ਨੂੰ ਮੂੰਹ ਨਾ ਲਾਵਾਂਗਾ।
1: ਸੈਡ ਜਾਂ ਰੋਮਾਂਟਿਕ ਗੀਤਾਂ ਦੇ ਸ਼ੌਕੀਨ ਹੋ

0: ਖੋਲੋ ਮੈਂ ਅੰਦਰ ਆਉਣਾ ਚਾਹੁੰਦੀ ਆ।
1: ਕੀ ਗੱਲ ਘਰੋਂ ਨਹਾ ਕੇ ਨੀ ਆਈ, ਜਿਹੜੀ ਆਉਂਦੀ ਆ ਨਹਾਉਣਾ ਚਾਹੁੰਦੀ ਆ।
0: ਚਾਚਾ ਜੀ ਮੈਨੂੰ ਪਹਿਲਾਂ ਹੀ ਪਤਾ ਸੀ ਤੁਸੀਂ ਸ਼ਰਮਾ ਜੀ ਦੇ ਘਰੇ ਹੋਵੋਗੇ, ਇਸ ਕਰਕੇ ਮੈਂ ਸਿੱਧੀ ਇੱਧਰ ਆਈ ਆ।
1: ਨਾ ਹੱਥ ਚ ਚੱਕ ਕੇ ਮਠਿਆਈ, ਨਿਰਨੇ ਕਾਲਜੇ ਕਿਹੜੀ ਖੁਸ਼ਖਬਰੀ ਲੈ ਕੇ ਆਈ ਆ।
0: ਚਾਚਾ ਜੀ ਤੁਸੀਂ ਨਾਨਾ ਬਣ ਗਏ।
1: ਇਹ ਕੰਮ ਕਰ, ਨਜ਼ਲੇ ਨਾਲ ਚਾਰ ਚਿੱਟੇ ਕੀ ਆ ਕੇ ਨਾਨਾ ਹੀ ਦੱਸਣ ਲੱਗ ਪਈ।
0: ਚਾਚਾ ਕਹਾ ਕੇ ਤਾਂ ਬੜੇ ਖੁਸ਼ ਰਹਿੰਦੇ ਹੋ।
1: ਓਏ ਕਮਲੀਏ, ਦੁਨੀਆਂ ਚ ਆਹੀ ਤਾਂ ਇੱਕੋ ਇੱਕ ਰਿਸ਼ਤਾ ਜਿਹਦੇ ਚ ਕਹਿਣ ਵਾਲੇ ਤੇ ਕਹਾਉਣ ਵਾਲੇ ਦੋਨਾਂ ਨੂੰ ਚਾਹ ਚੜ ਜਾਂਦਾ, ਜਾਣੀ ਕਿ ਚਾਹ ਚਾਹ। ਮੁਬਾਰਕਾਂ ਬਈ, ਮੁਬਾਰਕਾਂ ਨੀਲੂ, ਬੈਠ।
0: ਪਹਿਲਾਂ ਤੁਸੀਂ ਕਾਕੇ ਦੀ ਫੋਟੋ ਵੇਖ ਕੇ ਦੱਸੋ ਕਿ ਕਾਕੇ ਦਾ ਮੁਹਾਂਦਰਾ ਕੀਤੇ ਗਿਆ।
1: ਬਈ ਨੀਲੂ, ਗੁੱਸਾ ਤਾਂ ਕਰੀ ਨਾ, ਨੱਕ ਤਾਂ ਮੁੰਡੇ ਦਾ ਬਿਲਕੁਲ ਕੰਨ ਤੇ ਗਿਆ।
0: ਕੀ ਆਵਾ ਤਵਾ ਬੋਲੀ ਜਾਂਦੇ ਹੋ, ਨੱਕ ਤਾਂ ਹਮੇਸ਼ਾ ਬੱਚੇ ਦਾ ਮਾਂ ਤੇ ਜਾਂਦਾ ਹੁੰਦਾ ਹੈ।
1: ਤੇ ਮਾਂ ਦਾ ਨੱਕ ਤਾਂ ਆਇਆ ਜਿਵੇਂ ਮੂੰਹ ਤੇ ਮਕਡਾਨਲ ਲਿਖਿਆ ਹੁੰਦਾ।
0: ਇੱਧਰ ਫੜਾਓ ਮਠਿਆਈ।
1: ਫੜ ਲਾ, ਮੈਨੂੰ ਤਾਂ ਵੈਸੇ ਵੀ ਆ ਖਾਣ ਤੋਂ ਮਨਾਹੀ। ਹੋਰ ਸੁਣਾ ਤਕੜੀਆਂ?
0: ਤੁਸੀਂ ਤਕੜੇ ਹੋ?
1: ਕਿਉਂ, ਤੈਂ ਤਕੜੇ ਨੂੰ ਮੈਥੋਂ ਕੁਸ਼ਤੀ ਕਰਾਉਣੀ ਆ? ਤੂੰ ਸੁਣਾ ਤਕੜੀਆਂ?
0: ਕੀ ਤਕੜੀ ਤਕੜੀ ਲਾਈ ਆ? ਹਾਂ ਦੱਸੋ ਤਕੜੀਆਂ।
1: ਬਾਹਰੋਂ ਹੀ ਤਕੜੀਆਂ, ਅੰਦਰੋਂ ਤਾਂ ਪੂਰੀ ਖਚਰੀਆਂ। ਮੇਰਾ ਮਤਲਬ ਬਾਹਰੋਂ ਦੇਖਣ ਨੂੰ ਤਾਂ ਅਨਾਰ ਲੱਗਦੀਆਂ ਪਰ ਅੰਦਰੋਂ ਬਿਮਾਰ ਲੱਗਦੀਆਂ।
0: ਤੁਹਾਨੂੰ ਕਿੰਨੇ ਕਿਹਾ ਕਿ ਮੈਂ ਬਿਮਾਰ ਆ?
1: ਮੈਂ ਸਿੱਧ ਕਰ ਸਕਦਾ ਤੂੰ ਬਿਮਾਰ ਆ।
0: ਨਾ ਮੈਨੂੰ ਕਿਹੜੀ ਬਿਮਾਰੀ ਹੈ?
1: ਆਪਾਂ ਹੁਣੇ ਦੱਸ ਦਿੰਦੇ ਆ। ਐਂ ਦੱਸ, ਰਾਤੀ ਨੀਂਦ ਆਉਂਦੀ ਆ?
0: ਆਉਂਦੀ ਹੈ।
1: ਸੁਪਨੇ ਆਉਂਦੇ ਆ?
0: ਆਉਂਦੇ ਆ।
1: ਸੁਪਨੇ ਚ ਮੈਂ ਆਉਣਾ?
0: ਨਹੀਂ।
1: ਬਸ ਇਹੀ ਤਾਂ ਬਿਮਾਰੀ ਆ। ਓਏ ਛੋਟੀਏ, ਤੂੰ ਤਾਂ ਸੁਪਨਾ ਹੀ ਹੋ ਗਈ, ਤੂੰ ਤਾਂ ਮਿਲਣੋ ਹੀ ਰਹਿ ਗਈ।
0: ਚਾਚਾ ਜੀ ਤੁਸੀਂ ਕੱਲਿਆਂ ਨੇ ਨੀ ਮੈਨੂੰ ਮਿਸ ਕੀਤਾ, ਮੈਨੂੰ ਪਤਾ ਲੱਗਿਆ ਪਿਛਲੇ ਸਾਲ ਮੇਰੇ ਸਾਰੇ ਦਰਸ਼ਕਾਂ ਨੇ ਅੰਮ੍ਰਿਤਸਰ ਦਾ ਪਾਣੀ ਵਿੱਚ ਵੀ ਮੈਨੂੰ ਬਹੁਤ ਮਿਸ ਕੀਤਾ, ਤਾਂ ਹੀ ਤਾਂ ਮੈਂ ਹੁਣ ਆਈ ਹਾਂ। ਬਈ ਪੁੱਛ ਕੇ ਤਾਂ ਆਵਾਂ ਬਈ ਐਤਕੀ ਛਨਕਾਟੇ ਚ ਕੀ ਕੁਛ ਪਾਣਾ।
1: ਪਾਣਾ ਕੀ ਆ? ਤੂੰ, ਮੈਂ ਤੇ ਬਾਲਾ, ਬਾਕੀ ਮਿਰਚ ਮਸਾਲਾ।
0: ਫੇਰ ਵੀ ਤਫਸੀਲ ਨਾਲ ਦੱਸੋ।
1: ਲੈ ਤਫਸੀਲ ਨਾਲ ਸੁਣ ਲਾ। ਹਾਸੇ ਦੀਆਂ ਲਾਉਣੀਆਂ ਝੜੀਆਂ ਨੇ, ਕੁਝ ਸੱਚੀਆਂ ਨੇ, ਕੁਝ ਘੜੀਆਂ ਨੇ, ਕੁਝ ਮਿੱਠੀਆਂ ਨੇ, ਕੁਝ ਖਰੀਆਂ ਨੇ, ਕੁਝ ਇਧਰੋਂ ਉਧਰੋਂ ਫੜੀਆਂ ਨੇ, ਕੁਝ ਬਾਤਾਂ ਵਤਨੋਂ ਪਾਰ ਦੀਆਂ, ਕੁਝ ਗੁੱਸੇ ਦੀਆਂ, ਕੁਝ ਪਿਆਰ ਦੀਆਂ, ਕੁਝ ਅੰਦਰ ਦੀਆਂ, ਕੁਝ ਬਾਹਰ ਦੀਆਂ, ਕੁਝ ਗੱਲਾਂ ਮੇਰੀ ਸਰਕਾਰ ਦੀਆਂ।
0: ਚਾਚਾ ਜੀ ਹੱਸਣ ਵਾਲੇ ਥੋੜੇ ਨੇ ਪਰ ਬਹੁਤੇ ਥੋਤੋ ਸੜਨੇ ਆ, ਸੋ ਸੋਚ ਸਮਝ ਕੇ ਪੰਗਾ ਲਿਓ, ਪੈਣੇ ਹਰ ਜਾਣੇ ਭਰਨੇ ਆ।
1: ਓਏ ਜਦ ਉਖਲੀ ਵਿੱਚ ਸਿਰ ਦੇ ਦਿੱਤਾ ਫਿਰ ਮੋਹਲਿਆਂ ਤੋਂ ਕੀ ਡਰਨੇ ਆ? ਚਤਰੇ ਨੇ ਵਿੱਚ ਛਣਕਾਟੇ ਦੇ ਐਤਕੀ ਗਿਣ ਗਿਣ

0: ਵੈਸੇ ਜੁਗਨੂੰ ਇੱਕ ਗੱਲ ਹੈ, ਤੁਹਾਡੇ ਪਿੰਡਾਂ ਕੰਨੀ ਦੇ ਲੋਕ ਬੜੇ ਸਿੱਧੇ ਸਾਧੇ ਨੇ।
1: ਉਹ ਸਿੱਧੇ ਸੁਧੇ ਕੋਈ ਨੀ, ਮੋਦਨ ਸਕੀਮੀ ਵਰਗੇ ਬਿੰਗੇ ਟੇਡੇ ਵੀ ਬਥੇਰੇ ਨੇ, ਜਿਹੜੇ ਬੰਦੇ ਦੀਆਂ ਤਾਰੀਫਾਂ ਕਰਕੇ ਉਹਨੂੰ ਟੀਸੀ ਦੇ ਚਾੜਨ ਲੱਗੇ ਵੀ ਟਾਈਮ ਨੀ ਲਾਉਂਦੇ ਤੇ ਇੱਕ ਮਿੰਟ ਚ ਉਹਨੂੰ ਥੱਲੇ ਸਿੱਟਣ ਵੇਲੇ ਵੀ ਟਾਈਮ ਨੀ ਲਾਉਂਦੇ।
0: ਕਿਵੇਂ ਬਈ? ਉਹ ਸਾਡੇ ਪਿੰਡਾਂ ਵੱਲ ਦੇ ਸਰਦਾਰ ਭੁਪਿੰਦਰ ਸਿੰਘ ਹੋਰੀ, 6.5 ਫੁੱਟ ਉਹਨਾਂ ਦਾ ਕੱਦ, ਤੇ ਉਹਨਾਂ ਨੇ ਆੜਤ ਦੀ ਦੁਕਾਨ ਕਰ ਲਈ ਤੇ ਆੜਤ ਦੀ ਦੁਕਾਨ ਕੀਤੀ ਤੇ ਭੁਪਿੰਦਰ ਸਿੰਘ ਹੋਰਾਂ ਦੀ ਦੁਕਾਨ ਤੇ ਪਹੁੰਚ ਗਿਆ ਮੋਦਨ ਸਕੀਮੀ।
2: ਸਤਿ ਸ੍ਰੀ ਅਕਾਲ ਸਰਦਾਰ ਸਾਹਿਬ।
3: ਸਤਿ ਸ੍ਰੀ ਅਕਾਲ ਵੀ ਮੋਦਨ ਸਿੰਘ, ਸਤਿ ਸ੍ਰੀ ਅਕਾਲ।
2: ਰਾਂਗੀ ਲੱਗੇ ਪਏ ਆ, ਲਿਆਓ ਜੀ ਫਿਰ 5000 ਰੁਪਇਆ ਚਾਹੀਦਾ ਸੀ ਦਾਰਾ।
3: ਬਈ ਮੋਦਨ ਸਿੰਘ, ਤੈਨੂੰ 5000 ਰੁਪਇਆ ਨਹੀਂ ਮਿਲ ਸਕਦਾ।
2: ਕਿਉਂ ਜੀ?
3: ਬਈ 1.5 ਕਿੱਲਾ ਤੇਰੇ ਕੋਲ ਜ਼ਮੀਨ ਦਾ, ਤੂੰ ਕਿਵੇਂ ਮੋੜੇਗਾ?
0: ਤੇ ਮੋਦਨ ਸਕੀਮੀ ਨੇ ਪਾ ਲਿਆ ਫਿਰ ਤਾਰੀਫਾਂ ਵਾਲਾ ਗੇਰ।
2: ਜੰਮਿਆ ਮਾਂ ਨੇ ਪੁੱਤ, 6.5 ਫੁੱਟਾ ਇਹਨੂੰ ਕਹਿੰਦੇ ਆ ਸਰੂ ਵਰਗਾ ਕੱਦ, ਦਾੜੀ ਦਾ ਕੱਲਾ ਕੱਲਾ ਵਾਲ ਲਿਸ਼ਕਦਾ, ਆ ਜਦੋਂ ਤੁਰਦਾ ਧਰਤੀ ਝੂਲਦੀ ਹੈ। ਵਾਹ ਬਈ ਵਾਹ, ਖਾਨਦਾਨੀ ਪੈਸਾ, ਆੜਤੀਏ ਬਣ ਗਏ। ਉਹ ਕਹਿੰਦੇ ਜੱਟ ਤਾਂ ਵੱਟਦਾ ਵੀ ਰਾਜਾ, ਹੱਟਦਾ ਵੀ ਰਾਜਾ।
3: ਬਈ ਮੋਦਨ ਸਿੰਘ, ਜਿਆਦਾ ਤਾਰੀਫ ਨਾ ਕਰੋ, ਆ ਲੋ ਪੈਸੇ ਤੇ ਜਾਓ।
2: ਹੁੰਦੀਆਂ ਖਾਨਦਾਨੀ ਬੰਦਿਆਂ ਵਾਲੀਆਂ ਗੱਲਾਂ।
0: ਤੇ ਮਹੀਨੇ ਕੇ ਬਾਅਦ ਮੋਦਨ ਸਕੀਮੀ ਫੇਰ ਸਰਦਾਰ ਭੁਪਿੰਦਰ ਸਿੰਘ ਦੀ ਦੁਕਾਨ ਤੇ।
2: ਸਤਿ ਸ੍ਰੀ ਅਕਾਲ ਜੀ ਸਰਦਾਰ ਸਾਹਿਬ।
3: ਸਤਿ ਸ੍ਰੀ ਅਕਾਲ ਬੀ, ਕੀ ਹਾਲ ਹੈ ਮੋਦਨਾ?
2: ਹਾਲ ਤਾਂ ਠੀਕ ਹੈ ਜੀ, ਪਿਛਲੇ ਮਹੀਨੇ ਵਾਲੇ ਤੁਹਾਡੇ 5000 ਰੁਪਏ ਪੂਰੇ ਖੜੇ ਨੇ ਤੇ ਮੇਰੇ ਵੱਲ ਖੜੇ ਨੇ, 4000 ਰੁਪਇਆ ਹੋਰ ਚਾਹੀਦਾ ਸਰਦਾਰ ਸਾਹਿਬ।
3: ਨਾ ਬੀ ਮੋਦਨਾ, ਇਹ ਗੱਲ ਝੂਠੀ, 100 ਹੱਥ ਰੱਸਾ ਸਿਰੇ ਤੇ ਗੰਢ, ਤੈਨੂੰ ਐਤਕੀ ਦਵਾਨੀ ਵੀ ਨੀ ਮਿਲਣੀ। ਹਾਂ, ਜੇ ਤੈਨੂੰ ਖਲ ਚਾਹੀਦੀ ਹੈ, ਮਿਰਚਾਂ ਚਾਹੀਦੀਆਂ ਨੇ, ਹਲਦੀ ਚਾਹੀਦੀ ਹੈ, ਉਹ ਤੈਨੂੰ ਮੈਂ ਦਵਾ ਦੇਣਾ।
0: ਤੇ ਨਾਲ ਹੀ ਮੋਦਨ ਸਕੀਮੀ ਨੇ ਤਾਰੀਫ ਵਾਲਾ ਬੈਗ ਗੇਰ ਪਾ ਲਿਆ।
3: ਕਿਵੇਂ?
2: ਵੱਡਾ ਮਾਂ ਨੇ ਪੁੱਤ ਜੰਮਿਆ, ਜੰਮਣ ਕਨੀ ਉਹ ਪਿਆ ਦੀ ਇਹ ਲੰਮ ਢੀਂਗਿਆ ਜਾ। ਤੇਰੇ ਨਾਲੋਂ ਤਾਂ ਯਾਰ ਟੈਲੀਵਿਜ਼ਨ ਦਾ ਟੀਨਾ ਵਧੀਆ, ਜਵਾਕ ਟੈਲੀਵਿਜ਼ਨ ਤਾਂ ਦੇਖਦੇ। ਦਾੜੀ ਦੇਖੋ ਜਿਵੇਂ ਪੱਕੀ ਹੋਈ ਜੀਰੀ ਤੇ ਗੜੇ ਪਏ ਹੋਣ। ਖਾਨਦਾਨੀ ਆ ਗਏ ਆ ਬੰਦੇ, ਇਹ ਆੜਤੀਏ, ਉਹ ਸੋਕੇ ਦਾ ਪੈਸਾ ਲੈ ਕੇ ਆੜਤੀ ਦੁਕਾਨ ਕਰ ਲਈ। ਅੱਗੇ ਖੜ ਲੈ ਜਾ, ਉਹ ਵੱਡੀ ਕੁੜੀ ਕੋਲੇ ਪਹਿਲੇ ਜਾਪੇ ਦਾ ਮੁੰਡਾ ਹੋਇਆ, ਉਹਨੂੰ ਪੰਜੀਰੀ ਥਾਂ ਤੇ ਖੜ ਭੇਜ ਦੀਏ। ਉਹ ਛੋਟਾ ਮੁੰਡਾ ਸਕੂਲ ਦੀ ਫੀਸ ਮੰਗਦਾ, ਉਹਦੇ ਝੋਲੇ ਚ ਪਾ ਕੇ ਹਲਦੀ ਭੇਜ ਦੀਏ। ਅੱਗੇ ਮਿਰਚਾਂ ਲੈ ਜਾ, ਵਿਚਾਲੇ ਮੁੰਡੇ ਦਾ ਵਿਆਹ ਹੈ, ਪਰਸੋਂ ਨੂੰ ਕੜਾਹੀ ਚੜਨੀ ਹੈ, ਬਰਫੀ ਮਿਰਚਾਂ ਦੀ ਬਣਾ ਲਈਏ।
3: ਬਸ ਬਸ ਮੋਦਨ ਸਿੰਘ, ਬਸ ਬਸ, ਹੌਲੀ ਬੋਲ, ਆ ਫੜ ਪੈਸੇ ਤੇ ਜਾ।
2: ਆ ਹੁੰਦੀਆਂ ਖਾਨਦਾਨੀ ਬੰਦਿਆਂ ਦੀਆਂ ਗੱਲਾਂ। ਬਈ ਮਾਂ ਨੇ ਸਹੀ ਪੁੱਤ ਜੰਮਿਆ, ਸਰ ਵਰਗਾ ਕੱਦ, ਲਿਸ਼ਕਦੀ ਦਾੜੀ, ਝੂਲ ਝੂਲ ਤੁਰਦਾ ਧਰਤੀ ਹਿਲਦੀ, ਖਾਨਦਾਨੀ ਪੈਸਾ, ਕਮਾਲ ਆ ਵੀ, ਜੱਟ ਤਾਂ ਹਟਦਾ ਵੀ।
4: ਗੀਤਾਂ ਦੇ ਨਾਲ ਨਾਲ
5: ਹਾਸਿਆਂ ਦੀ ਪਟਾਰੀ ਵੀ ਖੁੱਲੀ ਹੋਈ ਹੈ।
6: ਚੱਲ ਰਿਹਾ ਹੈ ਕਾਮੇਡੀ ਆਵਰ।

0: ਸੁਣਿਆ ਤੂੰ ਤਾਂ ਜਾਨਵਰਾਂ ਵਾਲੇ ਬਾਹਲੀ ਜਾਣਕਾਰੀ ਰੱਖਦਾ।
1: ਉਹ ਸਾਡਾ ਤਾਂ ਬਾਹ ਵਾਸਤਾ ਹੀ ਜਾਨਵਰਾਂ ਨਾਲ ਰਿਹਾ, ਅਸੀਂ ਤਾਂ ਬੜੇ ਵੱਡੇ ਸ਼ਿਕਾਰੀ ਰਹੇ ਹਾਂ ਸੰਤੀਏ।
0: ਆਹੋ ਤਦੇ ਤੇਰਾ ਮੂੰਹ ਜਾਨਵਰਾਂ ਵਰਗਾ ਹੋਇਆ ਪਿਆ।
1: ਐਂ ਟਿਚੜਾ ਨਾ ਕਰ, ਮੈਂ ਤੈਨੂੰ ਦੱਸਾਂ ਇੱਕ ਤਾਂ ਵਾਦੀ ਗੱਲ ਸੁਣ ਲਾ।
0: ਹਾਂ।
1: ਮੈਂ, ਮੇਰਾ ਬਾਪੂ, ਮੇਰੀ ਬੇਬੇ, ਮੇਰੇ ਘਰ ਵਾਲੀ,
0: ਆਹੋ
1: ਅਸੀਂ ਸ਼ਿਕਾਰ ਚ ਨਿਕਲ ਗਏ।
0: ਵੇ ਮੋਇਆ ਘਰ ਵਾਲੀ ਨੂੰ ਨਾਲ ਲੈ ਗਿਆ?
1: ਆਹੋ ਲੈ, ਘਰ ਵਾਲੀ ਤਾਂ ਵੱਡੀ ਸ਼ਿਕਾਰਨਪੁਰੀ, ਉਹਨੇ ਤਾਂ 20 ਕਾਟਵਾ ਮਾਰ ਗਿਆ, ਉਹਨੇ ਸੋਚਿਆ ਮੈਂ ਦੀਵਾਨੀ ਕੱਢਣੀ ਆ ਇਹਦੇ ਸਿਰ ਚੋਂ।
0: ਹਾਏ ਹਾਏ।
1: ਤੇ ਇੱਕ ਦਮ ਦੇਖ ਲਾ ਸ਼ਾਂਤੀਏ, ਫਿਰ ਮੇਰਾ ਸ਼ੇਰ ਨਾਲ ਸਾਹਮਣਾ ਹੋ ਗਿਆ।
0: ਅੱਛਾ।
1: ਹਾਏ ਹਾਏ, ਸ਼ੇਰ ਵੀ ਐਸਾ ਪੰਜ ਕਲਿਆਣਾ ਬੱਲਾ ਸ਼ੇਰ ਸ਼ਾਂਤੀਏ।
0: ਹਾਏ ਹਾਏ।
1: ਦੇਖ ਲਾ, ਜਦੋਂ ਮੈਂ ਸ਼ੇਰ ਦੇ ਸਾਹਮਣੇ ਗਿਆ,
0: ਹਾਂ,
1: ਦੋ ਕਰਮਾ ਸ਼ੇਰ ਪਿੱਛੇ,
0: ਅੱਛਾ,
1: ਫਿਰ ਮੈਂ ਦੋ ਕਰਮਾ ਸ਼ੇਰ ਦੇ ਮਗਰ, ਫਿਰ ਸ਼ੇਰ ਪਿੱਛੇ, ਫਿਰ ਮੈਂ ਦੋ ਕਰਮਾ ਪਿੱਛੇ,
0: ਨਾ ਹੋਇਆ ਕੀ?
1: ਹੋਣਾ ਕੀ ਆ, ਫਿਰ ਦਸਾਂ ਕੁ ਮਿੰਟਾਂ ਬਾਅਦ ਉਹੀ ਕੁਛ ਹੋਇਆ ਜਿਹੜਾ ਮੈਂ ਸੋਚਿਆ ਸੀ।
0: ਕੀ ਹੋਇਆ?
1: ਬਸ ਸ਼ੇਰ ਨੂੰ ਮਰਨਾ ਪੈ ਗਿਆ।
0: ਚੰਗਾ ਹੋਇਆ ਭਜਨਿਆ, ਸ਼ੇਰ ਹੀ ਮਰ ਗਿਆ। ਮੋਇਆ, ਤੇਰੀ ਤਾਂ ਖੱਲ ਵੀ ਨੀ ਕਿਸੇ ਕੰਮ ਆਣੀ ਸੀ। ਵੇ ਗੱਲ ਨੀ ਸਮਝ ਲੱਗਦੀ ਭਜਨਿਆ, ਸ਼ੇਰ ਮਰ ਕਿਵੇਂ ਗਿਆ?
1: ਉਹ ਸ਼ੇਰ ਮੈਂ ਕਾਹਨੂੰ ਮਾਰਿਆ, ਉਹ ਤਾਂ ਸਾਡੇ ਤੰਬੂ ਲਾਏ ਹੋਏ ਸੀ, ਬੇਬੇ ਕਿਤੇ ਸਬਜ਼ੀ ਬਣਾਉਂਦੀ ਸੀ।
0: ਅੱਛਾ।
1: ਉਹਦੇ ਕੋਲੇ ਭੂਕਣਾ ਪਿਆ ਸੀ,
0: ਹਾਂ,
1: ਜਦੋਂ ਸ਼ੇਰ ਮੇਰੇ ਵੱਲ ਝਾਕਦਾ ਸੀ,
0: ਆਹੋ,
1: ਬੇਬੇ ਨੇ ਪਿੱਛੇ ਦੀ ਜਾ ਕੇ ਸ਼ੇਰ ਦੇ ਤਾਲੂਏ ਚ ਭੂਕਣਾ ਠਾ ਦੇਣੇ ਮਾਰਿਆ।
0: ਭਜਨਿਆ, ਤੁਹਾਡੀਆਂ ਜਨਾਨੀਆਂ ਵੀ ਬੜੀਆਂ ਤੇਜ ਨੇ।
1: ਤੇਜ ਅਰਗੀਆਂ ਤੇਜ, ਮੇਰੇ ਤਾਂ ਘਰ ਵਾਲੀ ਤੈਨੂੰ ਪਤਾ ਜਾਨਵਰਾਂ ਦੀਆਂ ਝਗਿਆੜਾ ਪਵਾਉਂਦੀ ਸੀ।
0: ਅੱਛਾ।
1: ਉੱਥੇ ਅਸੀਂ ਕਦੇ ਤੰਬੂ ਲਾ ਕੇ, ਉਦਣੀ ਰਾਤ ਨੂੰ ਅਸੀਂ ਉੱਥੇ ਕਦੇ ਤੰਬੂ ਲਾ ਕੇ ਬੈਠੇ ਜੰਗਲ।
0: ਅੱਛਾ।
1: ਬਸ 15 ਮਿੰਟਾਂ ਬਾਅਦ ਮੇਰੀ ਬੇਬੇ ਭੱਜੀ ਆਈ।
0: ਕੀ ਹੋਇਆ?
1: ਕਹਿੰਦੀ ਪੁੱਤ ਬੇ, ਭੱਜ ਭੱਜਣਿਆ ਭੱਜ ਬੇ, ਤੇਰੇ ਘਰ ਵਾਲੀ ਦੇ ਤੰਬੂ ਦੇ ਵਿੱਚ ਸ਼ੇਰ ਆ ਬੜਿਆ।
0: ਤੈਂ ਕੀ ਕਿਹਾ?
1: ਉਹ ਮੈਂ ਕਿਹਾ ਪਰ ਮੈਂ ਕੀ ਕਰਾਂ, ਹੁਣ ਸ਼ੇਰ ਨੇ ਪੰਗਾ ਲਿਆ, ਸ਼ੇਰ ਆਪੇ ਨਿਬੜੂ।
0: ਵੇ ਭਜਨੇ, ਸਾਰਾ ਖਾਨਦਾਨ ਹੀ ਤੁਹਾਡਾ ਬਹਾਦਰ ਸੀਗਾ।
1: ਤੂੰ ਆ ਸ਼ਾਂਤੀਏ, ਨਿਗਾਹ ਮਾਰ ਕੰਧਾਂ ਦੇ ਉੱਪਰ, ਦੇਖ ਲੈ ਸ਼ੇਰਾਂ ਦੀਆਂ ਕਿਵੇਂ ਖੱਲਾਂ ਟੰਗੀਆਂ ਪਈਆਂ।
0: ਆਹੋ ਭਜਨੇ,
1: ਆ ਦੇਖ ਲੈ ਜਿਹੜਾ ਵੀਰ ਚੱਕਰ ਆ ਸਾਡੇ ਪੜਦਾਦੇ ਦਾ।
0: ਅੱਛਾ।
1: ਆ ਤਲਵਾਰ ਆ ਜਿਹੜੀ ਦੇਖ ਲੈ, 3 ਫੁੱਟੀ ਸਾਢੇ 3 ਫੁੱਟੀ ਤਲਵਾਰ ਸ਼ਾਂਤੀਏ, ਕਈ ਦਫ਼ਾ ਮੇਰਾ ਚਿੱਤ ਕਰਦਾ,
0: ਹਾਂ,
1: ਵੀ ਸਾਡੇ ਬਾਬੇ ਵਾਲੀ ਤਲਵਾਰ ਲੈ ਕੇ ਮੈਂ ਮੈਦਾਨੇ ਜੰਗ ਦੇ ਵਿੱਚ ਜਾ ਕੇ ਦੋ ਹੱਥ ਕਰਕੇ ਨਾ ਸਾਡੇ ਪੜਦਾਦਿਆਂ ਨੂੰ ਵੀਰ ਚੱਕਰ ਲੈ ਕੇ ਆਵਾਂ।
0: ਵੇ ਭਜਨਿਆ, ਫੇ ਜਾਂਦਾ ਕਾਸ ਤੋਂ ਨੀ?
1: ਉਹ ਕਈ ਗੱਲਾਂ ਸ਼ਾਂਤੀਏ ਸੋਚਣੀਆਂ ਪੈਂਦੀਆਂ।
0: ਵੇ ਕੀ ਸੋਚਣਾ ਪੈਂਦਾ?
1: ਆਹੀ ਬਾਬੇ ਦੀ ਨਕਲੀ ਲੱਤ ਦੇਖ ਕੇ ਮੇਰਾ ਵਿਚਾਰ ਜਿਹਾ ਬਦਲੀ ਜਾ।
2: ਰੇਡੀਓ ਆਸਟ੍ਰੇਲੀਆ, ਤੁਹਾਡੇ ਅੰਗ ਸੰਗ।

0: सो गल करदे हां ड्राइवरां दी, कदे दिल्ली ते कदे बॉम्बे गेड़े लॉन्ग ड्राइवर लंबे कटदे ने राता जेड़े सड़कां ते सोंसो। सो मैं हुन जिन्हां नूं पेश करन जा रही हां, उन्हां दा नां है मिंदर पाओ पाओ।
1: बुरी जात है, गल सुनो, हुण आ गया मैं।
2: ओ गुरु, अगर तू ड्राइवर है मिंदर पोंपों, तो हमको बता डीटीओ का मतलब क्या होता है।
1: मैं क्या है, डीटीओ का मतलब हुंदा दियो ते उड़ जाऊं। मैं एक बारी चुंगी ते जाके पुछया, मैं उन्होंने क्या गल सुनो, राहदारी की हुंदी है? कहिंदे तुसीं सानू पैसे दियो, असीं तुहानूं राह दिंदे आ। गल सुनो है।
2: ओ गुरु, जदो तुसी शराब पीती हुंदी है उदो तुहाडा मूड किस तरह दा हुंदा?
1: गल सुनो गिद्दू साहब है, असी शराब पी के 100 दी स्पीड ते गड्डी चलाने आ,
2: ते जे कोई बंदा अगे आ जाए?
1: आंदा ते आ जाए, असी कड़ा ब्रेक लाने आ। गल सुनो है। हां बैटर घुमण जी, मैनू किसी ने पुछया, कहिंदे तुसी आ गड्डियां दे पिछे टोंटके बड़े लिखाने आ। मैं कहा साडे टोंटकियां नूं छड्डो। गल सुनो है, सरकार घट करदी आ, शहर दी एंट्री ते लिखिया हुंदा धन्नवाद फेर आना जी। मैं कहा असीं ते आ जावांगे, तेल तुहाडे प्यो ने पुआना जी। गल सुनो है, इक पुला ते होर बड़ी वधिया गल लिखी हुंदी आ, होली चलो जी, अगे पुल तंग है, इन्हां नूं पुछे वी होली चलण नाल पुल खुला हो जाऊगा। गल सुनो है, ਜਿੰਦੋ ਸਾਹਿਬ ਕੀ ਦੱਸੀਏ, ਇਹ ਪੁਲਿਸ ਵਾਲੇ ਬੜਾ ਤੰਗ ਕਰਦੇ ਆ। ਇੱਕ ਵਾਰੀ ਮੈਨੂੰ ਪੁਲਿਸ ਵਾਲਾ ਕਹਿੰਦਾ, ਤੈਨੂੰ ਪਤਾ ਨੀ ਰਾਤ ਨੂੰ ਡਿੱਪੜ ਦਾ ਪ੍ਰਯੋਗ ਕਰੀਦਾ? ਮੈਂ ਕਿਹਾ ਜੀ ਅਸੀਂ ਨਾ ਕਰੀਏ। ਕਹਿੰਦੇ ਫੇਰ ਅਸੀਂ ਛਿੱਤਰ ਦਾ ਪ੍ਰਯੋਗ ਕਰੀਦਾ। ਗੱਲ ਸੁਣੋ ਹੈ।
2: ਓ ਗੁਰੂ, ਓ ਹੁਣ ਤੂੰ ਡਰਾਈਵਰਾਂ ਨੂੰ ਕੀ ਕਹਿਣਾ ਚਾਹੁੰਦਾ?
1: ਲਓ ਜੇ ਧਿਆਨ ਨਾਲ ਸੁਣੋ, ਦਾਰੂ ਪੀ ਕੇ ਗੱਡੀਆਂ ਚਲਾਈ ਜਾਂਦੇ ਨੇ, ਕਿੱਕਰਾਂ ਨਾਲ ਜੱਫੀਆਂ ਪਾਈ ਜਾਂਦੇ ਨੇ, ਫੇਰ ਕਹਿੰਦੇ ਟ੍ਰੈਫਿਕ ਪੁਲਿਸ ਸਾਡਾ ਚਲਾਨ ਕੱਟਦੀ ਆ, ਇਸ ਕਰਕੇ ਮਹਿੰਦਰ ਪੋਂਪੋਂ ਕਹਿੰਦਾ ਕਿ ਡਰਾਈਵਰੀ ਤੇਜ਼ ਆਖਦੀ ਆ। ਗੱਲ ਸੁਣੋ ਹੈ। ਹੁਣ ਨਵੀਂ ਮੰਡੀਰ ਦੀ ਗੱਲ ਸੁਣ ਲਓ, 3 ਦਿਨ ਲਾ ਕੇ ਡਰਾਈਵਰੀ ਸਿੱਖੀ, 4th ਦਿਨ ਗੱਡੀ ਖੱਡ ਚ ਸਿੱਟੀ, ਖੱਡ ਚ ਡਿੱਗੀ ਗੱਡੀ ਦੀ, ਜੈਸੀ ਕਿੱਥੋਂ ਬਚਦੀ ਆ, ਇਸ ਕਰਕੇ ਮਹਿੰਦਰ ਪੋਂਪੋਂ ਕਹਿੰਦਾ ਕਿ ਡਰਾਈਵਰੀ ਤੇਜ਼ ਆਖਦੀ ਆ। ਗੱਲ ਸੁਣੋ ਹੈ।
2: ਸ਼ਾਬਾਸ਼ ਗੁਰੂ, ਜਿੱਦਾਂ ਤੇਜ਼ ਗਰਮੀ ਵਿੱਚ ਪੀਣੀ ਰਸਣਾ ਜ਼ਰੂਰੀ ਹੈ, ਏਦਾਂ ਹੀ ਟੈਨਸ਼ਨਾਂ ਭਰੀ ਜ਼ਿੰਦਗੀ ਵਿੱਚ ਹੱਸਣਾ ਜ਼ਰੂਰੀ ਹੈ।
3: ਆਰਮਨ ਰੇਡੀਓ 24/7

0: ਫਿਰ ਮੈਂ ਸੋਚਿਆ ਬਈ ਚਤਰ ਸਿੰਘ ਏਦਾਂ ਸੋਚਣ ਨਾਲ ਤਾਂ ਨੀ ਸੜਕ ਪਾਰ ਹੋਣੀ। ਵੇਖਦਾ ਕੀ ਆ ਫੜ ਕੇ ਮਾਰ ਕਿਸੇ ਦੇ ਦੋ ਲੱਫੜ ਸਾਹਮਣੇ, ਠਾਣਾ ਆਪੇ ਫੜ ਕੇ ਲੈ ਜਾਣਗੇ, ਨਾਲੇ ਬਹਾਨੇ ਨਾਲ ਸੜਕ ਪਾਰ ਹੋਜੂ।
1: ਫਿਰ ਮਾਰੇ ਥੱਪੜ
0: ਕਾਨੂੰ। ਇਹ ਸੋਚ ਕੇ ਕੈਂਸਲ ਕਰਤੇ ਕਿ ਮੰਨਿਆ ਇਹ ਸਕੀਮ ਚਤਰੇ ਨੂੰ ਸੜਕ ਦਾ ਪਾਰ ਜ਼ਰੂਰ ਕਰਾਊ, ਪਰ ਬਾਅਦ ਚ ਉਹਨੂੰ ਭੂੰਡਾ ਦੇ ਖੱਖਰਾਂ ਤੋਂ ਕੌਣ ਬਚਾਊ। ਫਿਰ ਕੀ ਵੇਖਦਾ ਕਿ ਠਾਣੇ ਦੇ ਐਨ ਸਾਹਮਣੇ, ਜਾਣੀ ਕਿ ਜਿਹੜੇ ਪਾਸੇ ਮੈਂ ਖੜਾ ਸੀ, ਪੁਲਿਸ ਮਹਿਕਮੇ ਵੱਲੋਂ ਇੱਕ ਬੜੀ ਵੱਡੀ ਹੋਲਡਿੰਗ ਲਾਈ ਹੋਈ ਸੀ।
1: ਅੱਛਾ ਬੋਰਡ,
0: ਜਿਸ ਵਿੱਚ ਇੱਕ ਸਿਪਾਹੀ ਵੱਲੋਂ ਇੱਕ ਬਜ਼ੁਰਗ ਨੂੰ ਹੱਥ ਫੜ ਕੇ ਸੜਕ ਪਾਰ ਕਰਾਉਂਦੇ ਦੀ ਫੋਟੋ ਬਣਾਈ ਹੋਈ ਸੀ। ਬਈ ਉਹਨੂੰ ਵੇਖ ਕੇ ਮੇਰੀ ਜਾਂਚ ਜਾਨ ਇਉਂ ਆਈ ਜਿਵੇਂ ਪਾਣੀ ਵਾਲਾ ਘੜਾ ਵੇਖ ਕੇ ਸਿਆਣੇ ਕਾਂ ਦੀ ਜਾਂਚ ਜਾਨ ਆਈ ਸੀ।
1: ਫੇਰ
0: ਕੁਦਰਤੀ ਉਸੇ ਬੋਰਡ ਦੇ ਥੱਲੇ ਦੋ ਸਿਪਾਹੀ ਰੇਹੜੀ ਤੇ ਖੜੇ ਕੁਲਚੇ ਛੋਲੇ ਖਾਣ। ਮੇਰਾ ਜੀ ਕਰੇ ਜਿਵੇਂ ਸਿਆਣੇ ਕਾਂ ਨੇ ਘੜੇ ਚ ਕੰਕਰ ਪਾਏ ਸੀ, ਮੈਂ ਵੀ ਇਹਨਾਂ ਦੀ ਛੋਲੇ ਵਾਲੀ ਪਲੇਟ ਚ ਬੱਟੇ ਪਾਵਾਂ।
1: ਫੇਰ
0: ਮੈਂ ਹੌਸਲਾ ਜਿਹਾ ਕਰਕੇ ਕੋਲ ਗਿਆ, ਮੈਂ ਕਿਹਾ ਭਾਜੀ ਮੈਂ ਸੜਕ ਪਾਰ ਕਰਨੀ ਸੀ। ਕਹਿੰਦਾ ਜਿਪਸੀ ਮੰਗਾਈਏ, ਤੈਨੂੰ ਜਿਹਦਾ ਨੀ ਹੋ ਅਸੀਂ ਰੋਟੀ ਖਾ ਰਿਹਾ, ਪਹਿਲਾਂ ਰੱਜ ਤਾਂ ਲਈਏ। ਮੈਂ ਸੋਚਾਂ ਬਈ ਮਨਾ ਇਹਦਾ ਭੁੱਖੇ ਨੀ ਮਾਣ ਹੁੰਦੇ, ਰੱਜ ਕੇ ਪਤਾ ਨੀ ਮੇਰੀ ਕਿੰਨੀ ਕੁ ਸੇਵਾ ਕਰਨਗੇ। ਮੈਂ ਮੁੜਿਆ, ਪੰਜਾਂ ਕੁ ਮਿੰਟਾਂ ਬਾਅਦ ਰੇਹੜੀ ਵਾਲੇ ਨੂੰ ਥੁੱਕ ਲਾ ਕੇ ਆ ਗਏ ਪੈਂਟਾਂ ਨਾਲ ਹੱਥ ਪੂੰਝਦੇ। ਆਂਦੇ ਹੁਣ ਦੱਸ ਤੇਰੇ ਕੀ ਮੱਖ ਲੜਦੀ ਸੀ ਉਹ। ਮੈਂ ਕਿਹਾ ਜੀ ਜਿਵੇਂ ਆਪ ਫੋਟੋ ਚ ਬਜ਼ੁਰਗ ਬੰਦੇ ਦਾ ਹੱਥ ਫੜ ਕੇ ਸੜਕ ਪਾਰ ਕਰਾਉਂਦੇ ਹੋ, ਮੈਨੂੰ ਵੀ ਕਰਾ ਦਿਓ। ਆਂਦੇ ਧਿਆਨ ਨਾਲ ਵੇਖ ਫੋਟੋ ਵਾਲਾ ਭਾਈ ਆ ਨਾ, ਸਾਡੇ ਮਹਿਕਮੇ ਨੇ ਸਿਰਫ ਅੰਨਿਆਂ ਨੂੰ ਸੜਕ ਪਾਰ ਕਰਾਉਣ ਦੀ ਸਕੀਮ ਚਲਾਈ ਆ, ਨਾ ਕਿ ਜਣੇ ਖਣੇ ਨੂੰ। ਨਾਲੇ ਪਰਉਪਕਾਰ ਅਸੀਂ ਅੰਨਿਆਂ ਖਾਤਰ ਨਹੀਂ ਕੀਤਾ, ਆਪਣੀ ਸਹੂਲਤ ਲਈ ਕੀਤਾ। ਮੈਂ ਕਿਹਾ ਜੀ ਉਹ ਕਿਵੇਂ? ਆਂਦੇ ਅਸਲ ਵਿੱਚ ਆ ਨਵੀਂ ਸਰਕਾਰ ਨੂੰ ਝੱਲ ਚੜਿਆ ਇਮਾਨਦਾਰੀ ਦਾ, ਤੇ ਰਿਸ਼ਵਤ ਖੋਰੀ ਨੂੰ ਜੜੋਂ ਮਕਾਉਣ ਲਈ ਨਿਤ ਵਿਜੀਲੈਂਸ ਵਾਲਿਆਂ ਤੋਂ ਛਾਪੇ ਮਰਾ ਰਹੀ ਆ, ਪਰ ਇਹਨਾਂ ਨੂੰ ਕੌਣ ਸਮਝਾਵੇ ਕਿ ਵੀ ਵਾਂਗੂ ਸਾਡੇ ਹੱਡਾਂ ਚ ਰਚੀ ਕਿਸੇ ਗੱਲ ਨਾਲ ਹੀ ਨਿਕਲੂ। ਨਾਲੇ ਅਸੀਂ ਵੀ ਕੋਈ ਕੱਚੀਆਂ ਗੋਲੀਆਂ ਨੀ ਖੇਡੀਆਂ, ਹੁਣ ਤੱਕ ਨਿੰਮ ਤੇ ਕਰੇਲੇ ਚੜਾਏ ਨੇ। ਆ ਵਿਜੀਲੈਂਸ ਵਾਲਿਆਂ ਦੀਆਂ ਅੱਖਾਂ ਚ ਧੂਲ ਪਾਉਣ ਲਈ ਥਾਂ ਥਾਂ ਸੜਕ ਤੇ ਅੰਨੇ ਬਿਠਾਏ ਨੇ।
1: ਕੀ ਮਤਲਬ?
0: ਉਹ ਕਹਿੰਦੇ ਸਾਡੀਆਂ ਸਾਮੀਆਂ, ਜਾਣੀ ਕਿ ਸਾਡੇ ਹੀ।
2: ਉਹ ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ। ਉਹ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ। ਤਾਇਆ ਜੀ ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ, ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
3: ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
4: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
5: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ।

0: ਸਮਰ ਰੇਡੀਓ ਆਸਟ੍ਰੇਲੀਆ
1: 24 ਘੰਟੇ 7 ਦਿਨ।
2: ਮਲੇਸ਼ੀਆ ਦੀ ਕਹਾਵਤ ਹੈ, ਕੱਛੂ ਹਜ਼ਾਰ ਆਂਡੇ ਦੇ ਕੇ ਵੀ ਕਿਸੇ ਨੂੰ ਪਤਾ ਨਹੀਂ ਲੱਗਣ ਦਿੰਦਾ, ਪਰ ਮੁਰਗੀ ਇੱਕ ਆਂਡਾ ਦਿੰਦੀ ਹੈ ਤਾਂ ਸਾਰੇ ਮੁਲਕ ਨੂੰ ਖਬਰ ਹੋ ਜਾਂਦੀ ਹੈ। ਲੇਖਕ ਪਰਮਿੰਦਰ ਸੋਢੀ, ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ, ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਪਿਆਰੇ ਲੱਗਣਾ। ਸੁਣੋ ਤੇ ਸੁਣਾਓ ਅਰਬਨ ਰੇਡੀਓ।
1: ਯਾਤਰਾ ਬਾਰੇ ਯੁਗਾਂਡਾ ਦੀ ਕਹਾਵਤ ਹੈ ਕਿ ਜਿਸ ਨੇ ਦੁਨੀਆ ਘੁੰਮ ਫਿਰ ਕੇ ਨਾ ਦੇਖੀ ਹੋਵੇ ਉਸ ਲਈ ਆਪਣੀ ਮਾਂ ਹੀ ਸਭ ਤੋਂ ਵਧੀਆ ਰੋਟੀ ਬਣਾਉਣ ਵਾਲੀ ਹੁੰਦੀ ਹੈ। ਸੋਹਣੇ ਵਿਚਾਰਾਂ ਲਈ ਸੁਣਦੇ

ਭਾਸ਼ਣ ਬਾਰੇ ਜਪਾਨ ਦੀ ਕਹਾਵਤ ਹੈ ਕਿ ਲੰਬਾ ਭਾਸ਼ਣ ਉਦਾਸੀਆਂ ਦਾ ਸਰੋਤ ਹੁੰਦਾ ਹੈ। ਚੰਗੇ ਵਿਚਾਰ ਵਿਚਾਰੋ ਅਤੇ ਜ਼ਿੰਦਗੀ ਵਿੱਚ ਲਾਗੂ ਕਰੋ। ਹਰਮਨ ਰੇਡੀਓ ਆਸਟ੍ਰੇਲੀਆ।

ਸਤਿ ਸ੍ਰੀ ਅਕਾਲ ਜੀ। ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਗੀਤ ਸਾਡੇ ਮਿਆਰ ਤੇ ਖਰਾ ਨਹੀਂ ਉਤਰਦਾ ਤਾਂ ਗੀਤ ਦੇ ਬੋਲ ਅਤੇ ਟਾਈਮ ਈਮੇਲ ਜਾਂ ਮੈਸੇਜ ਰਾਹੀਂ ਸਾਨੂੰ ਦੱਸੋ। ਅਸੀਂ ਚੰਗੀ ਬ੍ਰੌਡਕਾਸਟਿੰਗ ਲਈ ਵਚਨਬੱਧ ਹਾਂ। ਹਰਮਨ ਰੇਡੀਓ ਆਸਟ੍ਰੇਲੀਆ।

0: ਹਰਮਨ ਰੇਡੀਓ 24 ਘੰਟੇ 7 ਦਿਨ।
1: ਸੁਧਾਰ ਦੀ ਲੋੜ ਉਦੋਂ ਹੀ ਪੈਂਦੀ ਹੈ ਜਦੋਂ ਕੋਈ ਪਰੰਪਰਾ ਆਪਣੇ ਰੂਲ ਨਿਭਾ ਕੇ ਰੁਕਾਵਟ ਬਣ ਚੁੱਕੀ ਹੁੰਦੀ ਹੈ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ। ਦਿਲ ਪੰਜਾਬੀ, ਜਜ਼ਬਾਤ ਪੰਜਾਬੀ।

0: ਆਓ ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਸ਼ਰੀਕ ਲਾਏ ਲੀਕ ਪੁੱਜੇ ਜਿੱਥੋਂ ਤੀਕ।
1: ਭਾਵ ਇਹ ਹੈ ਕਿ ਸ਼ਰੀਕ ਦੂਜੇ ਸ਼ਰੀਕ ਦਾ ਵੱਧ ਤੋਂ ਵੱਧ ਨੁਕਸਾਨ ਕਰਨ ਦਾ ਯਤਨ ਕਰਦਾ ਹੈ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ ਆਸਟ੍ਰੇਲੀਆ।

0: 24 ਘੰਟੇ
1: ਪੈਸੇ ਬਾਰੇ ਅਮਰੀਕਾ ਦੀ ਇੱਕ ਕਹਾਵਤ ਅਨੁਸਾਰ ਜਿਹੜਾ ਇਹ ਕਹਿੰਦਾ ਹੈ ਕਿ ਪੈਸੇ ਨਾਲ ਖੁਸ਼ੀ ਨਹੀਂ ਖਰੀਦੀ ਜਾ ਸਕਦੀ ਉਹ ਅਸਲ ਵਿੱਚ ਆਪ ਗਰੀਬ ਹੁੰਦਾ ਹੈ। ਲੇਖਕ ਪਰਮਿੰਦਰ ਸੋਢੀ ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: जमाने बदल गए, अंदाज बदल गए। कुछ तो है जो आज भी ठहरिया होया, जिदे नाल मैनू रोजाना समय दर समय महसूस हुंदा अपनापन, पुराने गीतां दी खुशबू, सत्थां दी महक, जिंदगी दा जशन, खूबसूरत कविता, जेठ दियां रुत्तां, सौण दे छराटे, पतझड़ दे एहसास, कुछ तां है जो महसूस हुंदा। ਭੁੱਲੀਆਂ ਵਿਸਰੀਆਂ ਕਹਾਣੀਆਂ, ਵਿਹੜਿਆਂ ਦੀ ਸਾਂਝ, ਤਾਰਿਆਂ ਨਾਲ ਸਜਿਆ ਹੋਇਆ ਅੰਬਰਾਂ ਦਾ ਥਾਲ, ਵਾਢੀ ਦਾ ਮੌਸਮ, ਝੋਨਿਆਂ ਦੀ ਢੋਲਾਂ ਤੇ ਪੈਂਦੀ ਥਾਪ, ਬੋਰਡ ਤੇ ਪੂਲਿਆਂ ਦੇ ਉੱਤੇ ਬਿਸਤਰਾ ਵਿਛਾ ਰਾਖੀ ਕਰਨਾ, ਕੁਛ ਤਾਂ ਹੈ ਜੋ ਅਜੇ ਵੀ ਬਾਕੀ ਹੈ। ਰਾਵੀ ਦੇ ਪਾਣੀ, ਸਤਲੁਜ ਦੀ ਮਹਿਕ, ਪ੍ਰਭਾਤ ਦੀ ਪਾਣੀ, ਤਰਕਾਲਾਂ ਦੀ ਰਹਿਰਾਸ, ਰਾਤ ਦੀਆਂ ਬਾਤਾਂ, ਕੁਝ ਤਾਂ ਹੈ ਜੋ ਅੱਜ ਵੀ ਗੁਣਗੁਣਾ ਲਈਦਾ। ਇਹ ਆਪਣਾਪਣ, ਇਹ ਸਾਂਝ, ਵਿਦੇਸ਼ਾਂ ਚ ਬੈਠੇ ਮੇਰੇ ਵਰਗੇ ਲਈ, ਮੇਰੀਆਂ ਯਾਦਾਂ ਚ ਪੰਜਾਬ ਅੱਜ ਵੀ ਜਿਉਂ ਦਾ ਤਿਉਂ ਹੈ। ਬੇਸ਼ੱਕ ਤੱਤੀਆਂ ਹਵਾਵਾਂ ਕਾਲੀਆਂ ਰਾਤਾਂ ਹਨੇਰ ਕਰਦੀ ਵੀ ਹੈ, ਪਰ ਕੁਝ ਤਾਂ ਹੈ ਜੋ ਅੱਜ ਵੀ ਮੇਰਾ, ਮੇਰੇ ਹੋਣ ਦਾ, ਮੇਰੇ ਤੱਕ ਪਹੁੰਚਦਾ। ਸੱਥਾਂ ਦੀ ਸਾਂਝੀ ਆਵਾਜ਼, ਹਰਮਨ ਰੇਡੀਓ ਆਸਟ੍ਰੇਲੀਆ।
1: ਦੇਸੀ ਕਰੂ

0: ਰਾਤਾ ਮੱਕ ਚੱਲੇ ਵੈਰ ਰਾਤ ਬੰਦਾ ਉਹ ਵੀ ਮਾਰ
1: ਉਹ ਜਾਂਦਾ ਜਮਾ ਲੇਜ਼ੀ ਉੱਠਦੇ ਨਹੀਂ ਬੈੱਡ ਚੋਂ ਯਾ ਫਿਰ ਤਿਆਰ ਹੋ ਕੇ ਲੰਬ ਕੱਢਦੇ ਲਾਉਂਦੇ ਕਿਹੜੀ ਗੱਡੀ ਨੂੰ ਜਵਾਨੀ ਤੋਰਦੇ ਰੋਡ ਉੱਤੇ ਉਹਦਾ 150 ਤੇ ਛੱਡਦੇ ਕੋਈ ਅਸਤਾਦ ਨਹੀਂ ਨਾ ਚੇਲੇ ਕਿਸੇ ਦੇ ਰੋਵਨ

ਸਤਿ ਸ੍ਰੀ ਅਕਾਲ ਦੋਸਤੋ, ਮੈਂ ਗਗਨ ਮਸੌਣ ਹੁਣ ਹਰਮਨ ਰੇਡੀਓ ਤੇ ਆਪਣੀ ਆਵਾਜ਼ ਵਿੱਚ ਪੰਜਾਬੀ ਦੀਆਂ ਪ੍ਰਸਿੱਧ ਕਹਾਣੀਆਂ, ਕਵਿਤਾਵਾਂ ਅਤੇ ਵਿਚਾਰ ਲੈ ਕੇ ਹਾਜ਼ਰ ਹੁੰਦਾ ਹਾਂ। ਮੇਰੀਆਂ ਹੋਰ ਵਧੇਰੇ ਰਚਨਾਵਾਂ ਸੁਣਨ ਅਤੇ ਫੀਡਬੈਕ ਦੇਣ ਲਈ ਮੇਰਾ ਯੂਟਿਊਬ ਚੈਨਲ ਪੰਜਾਬੀ ਕ੍ਰੀਏਸ਼ਨਸ ਸਬਸਕ੍ਰਾਈਬ ਕਰਨਾ ਨਾ ਭੁੱਲਣਾ।

0: मैं अमनबीर कौर लैके हाजिर हाँ प्रोग्राम अज का दिन इतिहास विच। सो सब तो पहला मेरे वालों प्यार भरी सत श्री अकाल। जिवें कि असीं हर रोज गल करदे हां पंजाब सिख इतिहास अते देश दुनिया विच वापरियां कुछ इतिहासिक घटनावां दी जिन्हां दा संबंध खास तौर ते अज दे दिन नाल जुड़िया हुंदा है। देखदे हां जी अज दे दिन इतिहास विच की कुछ वापरिया सी।
1: सन 1698 भाई मनी सिंह अते पंज सिखां ने दरबार साहब अमृतसर विच नीला निशान साहब लहराया सी। मार्च 1698 दे विच गुरु का चक अमृतसर दी बहुत सारी संगत भी आनंदपुर आई हुई सी। ਉਨ੍ਹਾਂ ਨੇ ਗੁਰੂ ਪਾਤਸ਼ਾਹ ਨੂੰ ਅਰਜ਼ ਕੀਤੀ ਕਿ ਮੀਨੇ ਯਾਨੀ ਪ੍ਰਿਥੀ ਚੰਦ ਦੇ ਵਾਰਿਸ ਗੁਰੂ ਕਾ ਚੱਕ ਛੱਡ ਗਏ ਸਨ, ਇਸ ਕਰਕੇ ਉਥੋਂ ਦੀ ਸੇਵਾ ਸੰਭਾਲ ਵਾਸਤੇ ਕਿਸੇ ਸਿਰਕਰਦਾ ਸਿੱਖ ਨੂੰ ਭੇਜਿਆ ਜਾਏ। ਗੁਰੂ ਪਾਤਸ਼ਾਹ ਨੇ ਭਾਈ ਮਨੀ ਸਿੰਘ ਤੇ ਪੰਜ ਹੋਰ ਸਾਥੀਆਂ ਨੂੰ ਗੁਰੂ ਕਾ ਚੱਕ ਜਾਣ ਦਾ ਹੁਕਮ ਦਿੱਤਾ। ਗੁਰੂ ਜੀ ਨੇ ਇਨ੍ਹਾਂ ਨੂੰ ਆਪਣਾ ਨੀਲਾ ਨਿਸ਼ਾਨ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਦਾ ਦਮਦਮੀ ਸਰੂਪ ਜੋ ਦਮਦਮਾ ਸਾਹਿਬ ਆਨੰਦਪੁਰ ਸਾਹਿਬ ਵਿਚ ਤਿਆਰ ਕੀਤਾ ਹੋਇਆ ਸੀ ਦਾ ਇੱਕ ਉਤਾਰਾ ਵੀ ਭੇਟ ਕੀਤਾ। ਭਾਈ ਮਨੀ ਸਿੰਘ ਜੀ ਦੇ ਨਾਲ ਜਾਣ ਵਾਲੇ ਪੰਜ ਸਿੱਖਾਂ ਦੇ ਵਿੱਚ ਭੂਪਤ ਸਿੰਘ, ਗੁਲਜ਼ਾਰ ਸਿੰਘ, ਕੋਇਰ ਸਿੰਘ ਚੰਦਰਾ, ਕਾਣ ਸਿੰਘ ਅਤੇ ਕੀਰਤ ਸਿੰਘ ਜੋ ਕਿ ਸਾਰੇ 24 ਜੂਨ 1734 ਦੇ ਦਿਨ ਸ਼ਹੀਦ ਕੀਤੇ ਗਏ ਸੀ। ਇਹ ਸਾਰੇ ਸਿੱਖ 2 ਮਈ ਨੂੰ ਅੰਮ੍ਰਿਤਸਰ ਸਾਹਿਬ ਪਹੁੰਚੇ ਤੇ 3 ਮਈ 1698 ਦੇ ਦਿਨ ਅਕਾਲ ਤਖ਼ਤ ਸਾਹਿਬ ਤੇ ਨੀਲਾ ਨਿਸ਼ਾਨ ਸਾਹਿਬ ਲਹਿਰਾ ਕੇ ਦਰਬਾਰ ਸਾਹਿਬ ਵਿਚ ਆਦਿ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ, ਕਿਉਂਕਿ ਆਦਿ ਗ੍ਰੰਥ ਨੂੰ ਉਦੋਂ ਗੁਰੂ ਨਹੀਂ ਸੀ ਕਹਿੰਦੇ ਕਿਉਂਕਿ ਅਜੇ ਇਸ ਨੂੰ ਗੁਰਗੱਦੀ ਪ੍ਰਾਪਤ ਨਹੀਂ ਸੀ ਹੋਈ। ਸਨ 1718 ਜਦੋਂ ਜੱਸਾ ਸਿੰਘ ਆਲੂਵਾਲੀਆ ਦਾ ਜਨਮ ਹੋਇਆ ਸੀ। ਸਿੱਖ ਫੌਜ ਦੇ 18ਵੀਂ ਸਦੀ ਦੇ ਸਰਦਾਰ ਕਪੂਰ ਸਿੰਘ ਤੋਂ ਬਾਅਦ ਦੂਜੇ ਸਭ ਤੋਂ ਵੱਡੇ ਜਰਨੈਲ ਸਰਦਾਰ ਜੱਸਾ ਸਿੰਘ ਆਲੂਵਾਲੀਆ ਦਾ ਜਨਮ ਸਰਦਾਰ ਬਦਰ ਸਿੰਘ ਦੇ ਘਰ 3 ਮਈ 1718 ਦੇ ਦਿਨ ਹੋਇਆ ਸੀ। ਨਿੱਕੀ ਉਮਰ ਦੇ ਵਿੱਚ ਹੀ ਆਪ ਦੇ ਪਿਤਾ ਚੜ੍ਹਾਈ ਕਰ ਗਏ ਸਨ ਤੇ ਉਸ ਦਾ ਬਚਪਨ ਮਾਤਾ ਸੁੰਦਰ ਕੌਰ ਦੇ ਨਿਵਾਸ ਤੇ ਦਿੱਲੀ ਵਿੱਚ ਬੀਤਿਆ ਸੀ। ਮਗਰੋਂ ਸਰਦਾਰ ਕਪੂਰ ਸਿੰਘ ਜੋ ਨਵਾਬ ਬਣੇ ਉਸ ਨੂੰ ਆਪਣੇ ਨਾਲ ਲੈ ਆਏ। 1753 ਵਿੱਚ ਜੱਸਾ ਸਿੰਘ ਆਲੂਵਾਲੀਆ ਦਲ ਖਾਲਸਾ ਦੇ ਮੁਖੀ ਬਣਾਏ ਗਏ ਸਨ। ਸਨ 1809 ਅੰਗਰੇਜ਼ਾਂ ਨੇ ਸਤਲੁਜ ਪਾਰ ਰਿਆਸਤਾਂ ਨੂੰ ਰਾਖੀ ਦੀ ਪੇਸ਼ਕਸ਼ ਕੀਤੀ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਸਤਲੁਜ ਦੇ ਸੱਜੇ ਕੰਢੇ ਦੀਆਂ ਸਿੱਖ ਮਿਸਲਾਂ ਦੇ ਇਲਾਕਿਆਂ ਉੱਤੇ ਕਬਜ਼ੇ ਕਰ ਲਏ ਸੀ ਤਾਂ ਉਰਾਰ ਦੀਆਂ ਮਿਸਲਾਂ ਨੂੰ ਫਿਕਰ ਪੈ ਗਿਆ ਕਿ ਉਨ੍ਹਾਂ ਦਾ ਹਸ਼ਰ ਵੀ ਬਾਕੀ ਸਿੱਖ ਰਿਆਸਤਾਂ ਵਾਲਾ ਹੋ ਸਕਦਾ ਹੈ। ਉਧਰ ਅੰਗਰੇਜ਼ਾਂ ਨੇ ਵੀ ਇਹ ਤਾੜ ਕੇ ਇਧਰ ਦੇ ਸਿੱਖ ਮੁਖੀਆਂ ਨੂੰ ਰਾਖੀ ਦੀ ਪੇਸ਼ਕਸ਼ ਕੀਤੀ ਜਿਸ ਨੂੰ ਸਤਲੁਜ ਦੇ ਖੱਬੇ ਪਾਸੇ ਵਾਲੇ ਸਿੱਖ ਰਾਜਿਆਂ ਨੇ ਕਬੂਲ ਕਰ ਲਿਆ ਸੀ। ਸਨ 1914 ਚੀਫ ਖਾਲਸਾ ਦੀਵਾਨ ਨੇ ਗੁਰਦੁਆਰਾ ਰਕਾਬਗੰਜ ਦੀ ਕੰਧ ਢਾਹੇ ਜਾਣ ਦੇ ਸੰਬੰਧ ਵਿੱਚ ਲਾਹੌਰ ਵਿਖੇ ਇਕੱਠ ਕੀਤਾ ਸੀ। 14 ਜਨਵਰੀ 1914 ਦੇ ਦਿਨ ਬ੍ਰਿਟਿਸ਼ ਸਰਕਾਰ ਨੇ ਵਾਇਸਰਾਏ ਦੀ ਕੋਠੀ ਵੱਲ ਸਿੱਧੀ ਸੜਕ ਬਣਾਉਣ ਲਈ ਗੁਰਦੁਆਰਾ ਰਕਾਬਗੰਜ ਦਿੱਲੀ ਦੀ ਦੀਵਾਰ ਢਾਹ ਦਿੱਤੀ ਸੀ। ਸਿੱਖਾਂ ਵਿੱਚ ਇਹਦੇ ਖਿਲਾਫ਼ ਰੋਸ ਜਾਗ ਗਿਆ। ਹਰਚੰਦ ਸਿੰਘ ਰਈਸ ਤੇ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਤੇ ਕੁਝ ਹੋਰਾਂ ਨੇ ਇਸ ਮਸਲੇ ਨੂੰ ਸਿੱਖ ਪੰਥ ਅੱਗੇ ਪੇਸ਼ ਕੀਤਾ। 10 ਤੋਂ 12 ਅਪ੍ਰੈਲ 1914 ਨੂੰ ਸਿੱਖ ਐਜੂਕੇਸ਼ਨਲ ਕਾਨਫਰੰਸ ਜਲੰਧਰ ਵਿੱਚ ਹੋਈ ਜਿੱਥੇ ਮਾਸਟਰ ਸੁੰਦਰ ਸਿੰਘ ਤੇ ਹਰਚੰਦ ਸਿੰਘ ਨੇ ਕਾਨਫਰੰਸ ਵਿੱਚ ਗੁਰਦੁਆਰਾ ਰਕਾਬਗੰਜ ਦਾ ਮਸਲਾ ਉਠਾਉਣਾ ਚਾਹਿਆ। ਜਦ ਕਮੇਟੀ ਵਾਲੇ ਨਾ ਮੰਨੇ ਤਾਂ ਇਨ੍ਹਾਂ ਨੇ ਉੱਚੀ ਆਵਾਜ਼ ਵਿੱਚ ਹਾਜ਼ਰ ਸਿੱਖਾਂ ਵਿੱਚ ਮਸਲਾ ਰੱਖਣਾ ਚਾਹਿਆ। ਇਸ ਤੇ ਕਾਨਫਰੰਸ ਕਮੇਟੀ ਨੇ ਪੁਲਿਸ ਦੀ ਮਦਦ ਨਾਲ ਉਨ੍ਹਾਂ ਨੂੰ ਕਾਨਫਰੰਸ ਵਿੱਚੋਂ ਕੱਢ ਦਿੱਤਾ। ਇਸ ਤੋਂ ਬਾਅਦ ਇਨ੍ਹਾਂ ਨੇ ਜਲੰਧਰ ਸਟੇਸ਼ਨ ਤੇ ਆ ਕੇ ਇੱਕ ਜਲਸਾ ਕੀਤਾ ਤੇ ਲੋਕਾਂ ਨੂੰ ਹਾਲਾਤ ਦੱਸੇ ਅਤੇ ਗੁਰਦੁਆਰਾ ਰਕਾਬਗੰਜ ਦੀ ਕੰਧ ਮੁੜ ਉਸਾਰਨ ਦੀ ਮੰਗ ਕੀਤੀ। ਚੀਫ ਖਾਲਸਾ ਦੀਵਾਨ ਨੇ ਮਜਬੂਰੀ ਵਿੱਚ 3 ਮਈ 1914 ਨੂੰ ਅੰਮ੍ਰਿਤਸਰ ਵਿੱਚ ਕੁਝ ਖਾਸ ਸਿੱਖਾਂ ਦਾ ਇਕੱਠ ਬੁਲਾਇਆ। ਇਸ ਇਕੱਠ ਵਿੱਚ 245 ਪਤਵੰਤੇ ਸ਼ਾਮਲ ਹੋਏ। ਇਨ੍ਹਾਂ ਵਿੱਚ ਬਹੁਤੇ ਜਾਗੀਰਦਾਰ ਜਾਂ ਸਰਕਾਰ ਪੱਖੀ ਸੀ। ਇਸ ਮੀਟਿੰਗ ਨੇ ਰੌਲੇ ਗੋਲੇ ਵਿੱਚ ਲਗਭਗ 6 ਮਤੇ ਪਾਸ ਕੀਤੇ ਸੀ। ਸਨ 1984 ਮੋਗੇ ਦੇ ਵਿੱਚ CRPF ਨੇ ਕਈ ਦਿਨਾਂ ਤੋਂ ਬਾਅਦ ਗੁਰਦੁਆਰਿਆਂ ਤੋਂ ਘੇਰਾ ਚੁੱਕਿਆ ਸੀ ਤੇ 23 ਅਪ੍ਰੈਲ ਨੂੰ ਫਿਰੋਜ਼ਪੁਰ ਦੇ ਵਿੱਚ CRPF ਨੇ ਦਹਿਸ਼ਤ ਫੈਲਾਉਣ ਵਾਸਤੇ ਬੇਵਜ੍ਹਾ ਗੋਲੀਆਂ ਮਾਰ ਕੇ 6 ਬੇਗੁਨਾਹ ਸਿੱਖ ਮਾਰ ਦਿੱਤੇ ਤੇ 10 ਜ਼ਖਮੀ ਕੀਤੇ ਤੇ ਫਿਰ 26 ਅਪ੍ਰੈਲ ਨੂੰ CRPF ਨੇ ਮੋਗੇ ਦੇ ਵਿੱਚ 3 ਗੁਰਦੁਆਰਿਆਂ ਨੂੰ ਘੇਰਾ ਪਾ ਲਿਆ ਤੇ ਤਕਰੀਬਨ 1.5 ਦਰਜਨ ਸਿੱਖ ਕਤਲ ਕੀਤੇ। CRPF ਇਨ੍ਹਾਂ ਨੇ 3 ਗੁਰਦੁਆਰਿਆਂ ਦਾ ਪਾਣੀ ਤੇ ਬਿਜਲੀ ਵੀ ਬੰਦ ਕਰ ਦਿੱਤੇ ਤੇ ਸੈਂਕੜੇ ਸਿੱਖ ਅੰਦਰ ਕੈਦ ਕਰ ਲਏ। ਆਖਿਰ ਅਕਾਲ ਤਖ਼ਤ ਸਾਹਿਬ ਤੋਂ ਮੋਰਚਾ ਲਾਉਣ ਦੀ ਧਮਕੀ ਦਿੱਤੇ ਜਾਣ ਤੇ 3 ਮਈ 1984 ਦੇ ਦਿਨ ਇਨ੍ਹਾਂ ਗੁਰਦੁਆਰਿਆਂ ਦਾ ਘੇਰਾ ਚੁੱਕਿਆ ਗਿਆ। ਸਾਲ 2013 1984 ਦੇ ਕਤਲੇਆਮ ਦੇ ਜ਼ਿੰਮੇਦਾਰਾਂ ਨੂੰ ਸਜ਼ਾ ਦਿਵਾਉਣ ਵਾਸਤੇ ਨਰਪਜੀਤ ਕੌਰ ਨੇ ਭੁੱਖ ਹੜਤਾਲ ਸ਼ੁਰੂ ਕੀਤੀ ਸੀ। 3 ਮਈ 2013 ਦੇ ਦਿਨ ਬੀਬੀ ਨਰਪਜੀਤ ਕੌਰ ਪਤਨੀ ਸ਼ਹੀਦ ਰੋਸ਼ਨ ਸਿੰਘ ਬੈਰਾਗੀ ਨੇ 1984 ਦੇ ਕਤਲੇਆਮ ਦੇ ਜ਼ਿੰਮੇਵਾਰਾਂ ਨੂੰ ਸਜ਼ਾ ਦਿਵਾਉਣ ਵਾਸਤੇ ਦਿੱਲੀ ਦੇ ਵਿੱਚ ਭੁੱਖ ਹੜਤਾਲ ਸ਼ੁਰੂ ਕੀਤੀ। 8 ਮਈ ਦੇ ਦਿਨ ਅਕਾਲ ਤਖ਼ਤ ਦੇ ਜਥੇਦਾਰ ਗੁਰਬਚਨ ਸਿੰਘ ਨੇ ਇਹ ਕਹਿ ਕੇ ਕਿ ਭੁੱਖ ਹੜਤਾਲ ਸਿੱਖ ਮਰਿਆਦਾ ਵਿੱਚ ਨਹੀਂ ਹੈ ਤੇ ਇਸ ਕੇਸ ਨੂੰ ਆਪਣੇ ਹੱਥ ਵਿੱਚ ਲੈਣ ਦੇ ਝੂਠੇ ਵਾਅਦੇ ਕਰਕੇ ਉਹਦੀ ਭੁੱਖ ਹੜਤਾਲ ਤੁੜਵਾ ਦਿੱਤੀ ਸੀ।
0: ਸੋ ਇਹ ਸਨ ਪੰਜਾਬ ਅਤੇ ਸਿੱਖ ਤਵਾਰੀਖ ਨਾਲ ਜੁੜੀਆਂ ਕੁਝ ਇਤਿਹਾਸਿਕ ਘਟਨਾਵਾਂ। ਜਿਨ੍ਹਾਂ ਦਾ ਸਬੰਧ ਖਾਸ ਤੌਰ ਤੇ ਅੱਜ ਦੇ ਦਿਨ ਨਾਲ ਜੁੜਿਆ ਹੋਇਆ। ਸੋ ਹੁਣ ਗੱਲ ਕਰਾਂਗੇ ਅਸੀਂ ਦੇਸ਼ ਦੁਨੀਆ ਦੀ।
1: ਸਾਲ 1937 ਮਾਰਗਰਟ ਮਿਸ਼ੇਲ ਦੇ ਨਾਵਲ ਗੋਨ ਵਿਦ ਦ ਵਿੰਡ ਨੇ ਪੁਲਿਟਜ਼ਰ ਇਨਾਮ ਜਿੱਤਿਆ ਸੀ। ਸੰਨ 1939 ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਆਲ ਇੰਡੀਆ ਫਾਰਵਰਡ ਬਲਾਕ ਬਣਾਇਆ ਸੀ। ਸੰਨ 1969 ਜਦੋਂ ਉਪ ਰਾਸ਼ਟਰਪਤੀ ਡਾਕਟਰ ਵੀਵੀ ਗਿਰੀ ਰਾਸ਼ਟਰਪਤੀ ਬਣੇ ਸਨ। ਸੰਨ 1981 ਭਾਰਤੀ ਫਿਲਮੀ ਕਲਾਕਾਰ ਨਰਗਿਸ ਦਾ ਦੇਹਾਂਤ ਹੋਇਆ ਸੀ।
0: ਮਿਲਦੇ ਹਾਂ ਅਗਲੇ ਐਪੀਸੋਡ ਵਿਚ ਅਗਲੇ ਦਿਨ ਦੇ ਇਤਿਹਾਸ ਦੇ ਨਾਲ।
2: ਅਸੀਂ ਆਪਣੇ ਦਿਮਾਗ ਨੂੰ ਚੰਗੇ ਵਿਚਾਰ ਲਗਾਤਾਰ ਦਿੰਦੇ ਰਹੀਏ, ਨਹੀਂ ਤਾਂ ਗਲਤ ਵਿਚਾਰ ਆਪਣੇ ਆਪ ਸਾਡੇ ਖਾਲੀ ਦਿਮਾਗ ਨੂੰ ਭਰ ਦੇਣਗੇ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।

0: Farman Radio, 24/7.
1: ਜੇ ਛੱਤ ਉੱਤੇ ਬਰਫ਼ ਪੈ ਰਹੀ ਜਾਂ ਪਈ ਹੋਵੇ ਤਾਂ ਇਸਦਾ ਅਰਥ ਇਹ ਨਹੀਂ ਕਿ ਹੇਠਾਂ ਚੁੱਲ੍ਹੇ ਵਿੱਚ ਅੱਗ ਨਹੀਂ ਹੈ। ਵਿਚਾਰ ਨਰਿੰਦਰ ਕਪੂਰ, ਕਿਤਾਬ ਅੰਤਰਚਾਰ। ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ।

0: ਸੁਖ ਸੰਗੇ
1: ਹਰਮਨ ਰੇਡੀਓ ਆਸਟ੍ਰੇਲੀਆ
2: 24 ਘੰਟੇ 7 ਦਿਨ
3: ਇੱਕ ਚੁੱਪ ਸੋ ਸੁਖ
4: ਇਸ ਦਾ ਮਤਲਬ ਹੈ ਕਿ ਕਈ ਮੌਕਿਆਂ ਤੇ ਆਪਣੀ ਰਾਏ ਪ੍ਰਗਟ ਕਰਨ ਨਾਲੋਂ ਚੁੱਪ ਰਹਿਣਾ ਵਧੇਰੇ ਲਾਭਦਾਇਕ ਤੇ ਸੁਖਦਾਈ ਹੁੰਦਾ ਹੈ।

0: ਸਭ ਕੁਝ ਗਵਾ ਕੇ ਓਏ ਪੰਗੂ ਕੀ ਫਾਇਦਾ ਆ ਪਛਤਾਉਣ ਦਾ। ਜਿਹਨੂੰ ਜਿਉਂਦੇ ਜੀ ਖੁਸ਼ੀ ਨਾ ਦੇ ਸਕੇ ਉਹਦੇ ਮਰਨ ਤੇ ਕੀ ਫਾਇਦਾ ਆ ਰੋਣ ਦਾ, ਉਹਦੇ ਮਰਨ ਤੇ ਕੀ ਫਾਇਦਾ ਆ ਰੋਣ ਦਾ।
1: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ ਯੱਕਾ ਵੇਖ ਕੇ ਹੀ ਪੈਰ ਭਾਰੇ ਹੁੰਦੇ ਹਨ।
2: ਜਦ ਕੋਈ ਪਹਿਲਾਂ ਤਾਂ ਕਿਸੇ ਕੰਮ ਨੂੰ ਚੰਗਾ ਭਲਾ ਕਰੀ ਜਾਵੇ ਪਰ ਕੋਈ ਸਹਾਇਕ ਆਉਂਦਾ ਵੇਖ ਕੇ ਵਿਟਰ ਬਹੇ ਤਾਂ ਇਹ ਅਖਾਣ ਕਹਿੰਦੇ ਹਨ।
1: ਮੁਹਾਵਰੇ ਅਖਾਣ ਅਤੇ ਪੰਜਾਬੀ ਬੋਲੇ ਹਰਮਨ ਰੇਡੀਓ ਆਸਟ੍ਰੇਲੀਆ
3: ਲਓ ਜੀ ਪਿਆਰਿਓ ਮੈਂ ਤੇ ਜਗਮੋਹਨ ਜੀ ਇੱਕ ਦੂਸਰੇ

0: ਓ ਆਜੋ ਆਜੋ ਤਾਇਆ ਜੀ, ਵੈਲਕਮ ਤਾਇਆ। ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਓ ਮੈਂ ਆ ਤਾਂ ਗਿਆ, ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਣੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ।
1: ਪੰਜਾਬੀ ਫਰਨੀਚਰ?
0: ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ। ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ। ਤਾਇਆ ਜੀ, ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫੋਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
2: ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
3: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
4: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ।
5: ਸੁਣੋ ਤੇ ਸੁਣਾਓ ਹਰਮਨ ਰੇਡੀਓ। ਫਰਾਂਸ ਦੀ ਇੱਕ ਕਹਾਵਤ ਅਨੁਸਾਰ ਇੱਕ ਬਾਪ 12 ਨਿਆਣਿਆਂ ਨੂੰ ਪਾਲ ਸਕਦਾ ਹੈ, ਪਰ 12 ਨਿਆਣੇ ਇੱਕ ਬਾਪ ਨੂੰ ਨਹੀਂ ਪਾਲ ਸਕਦੇ। ਲੇਖਕ ਪਰਮਿੰਦਰ ਸੋਢੀ, ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ। ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: 24/7.
1: ਯੁੱਧ ਬਾਰੇ ਸਿਆਣੇ ਕਹਿੰਦੇ ਹਨ ਕਿ ਯੁੱਧ ਤੋਂ ਦੂਰ ਹਰ ਕੋਈ ਹੀ ਫੌਜੀ ਹੁੰਦਾ ਹੈ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ

0: Harman Radio
1: 24/7.
2: ਬੋਲਣ ਵਾਲੇ ਅਰਬ ਦੀ ਕਹਾਵਤ ਹੈ ਕਿ ਕਈ ਯੁੱਧਾਂ ਦਾ ਮੁੱਢ ਇੱਕੋ ਸ਼ਬਦ ਨਾਲ ਹੋਇਆ ਹੈ।

0: ਇਸ ਉਮਰੇ ਸਾਨੂੰ ਕਿਹੜਾ ਹਮਦਮ ਮਿਲ ਗਿਆ?
1: ਭਗਵਾਨ ਨੇ ਮੈਂ ਉਸ ਹਮਦਮ ਨਹੀਂ ਗੱਲ ਕਰਦਾ, ਮੈਂ ਕਰਦਾ ਹਰਮਨ ਰੇਡੀਓ ਦੀ।
0: ਹਰਮਨ ਰੇਡੀਓ?
1: ਹਰਮਨ ਰੇਡੀਓ ਜਿਹੜਾ 24 ਘੰਟੇ ਚੱਲਦਾ, ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ।

0: जर्मन रेडियो 24 घंटे सत्ते दिन।
1: ਨਤੀਜਿਆਂ ਅਤੇ ਸਿੱਟਿਆਂ ਵਿੱਚ ਅੰਤਰ ਹੁੰਦਾ ਹੈ। ਨਤੀਜੇ ਉਡੀਕੇ ਜਾਂਦੇ ਹਨ ਅਤੇ ਸਿੱਟੇ ਆਪੇ ਆਪ ਨਿਕਲ ਆਉਂਦੇ ਨੇ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ। ਦਿਲ ਪੰਜਾਬੀ, ਜਜ਼ਬਾਤ ਪੰਜਾਬੀ।

0: ਤੇ ਸੱਤੇ
1: ਹਨੇਰੇ ਮਨ ਚਾਨਣਾ ਦੇ ਸਿਰਜਕ ਨਹੀਂ ਹੋ ਸਕਦੇ। ਫਿਰ ਹਨੇਰੇ ਦੀਆਂ ਲਕੀਰਾਂ ਕਿਉਂ ਫੜੀਆਂ ਜਾਣ? ਸਿਰਜਕ ਬਣਨ ਵਾਸਤੇ ਹੌਸਲੇ ਤੇ ਤਰਕ ਭਰੇ ਚਾਨਣ ਦੀ ਮਿਸਾਲ ਬਲਣੀ ਪੈਂਦੀ ਹੈ। ਹੌਸਲਾ ਕੋਲ ਹੋਵੇ ਤਾਂ ਉੱਦਮ ਅੱਗੇ ਲਕਸ਼ਮੀ, ਪੱਖੇ ਅੱਗੇ ਪੌਣ ਕਹਾਵਤ ਨਾ ਰਹਿ ਕੇ ਸੱਚ ਬਣ ਜਾਂਦੀ ਹੈ। ਸੱਚ ਦੇ ਕਦਮ ਕਦੇ ਵੀ ਨਹੀਂ ਡੋਲਦੇ। ਵਿਚਾਰ ਕੇਰ ਸ਼ਰੀਫ ਕਿਤਾਬ ਸਮੇਂ ਨਾਲ ਸੰਵਾਦ ਚੰਗੇ ਵਿਚਾਰਾਂ ਲਈ ਵਚਨਬੱਧ ਹੈ। ਹਰਮਨ ਰੇਡੀਓ।

0: ਹਰਮਨ ਰੇਡੀਓ
1: 24 ਘੰਟੇ 7 ਦਿਨ।
2: ਤੇਲੀ ਵੀ ਕੀਤਾ ਤੇ ਰੁੱਖ ਵੀ ਖਾਦਾ।
3: ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਆਪਣੀ ਮਰਜ਼ੀ ਦੇ ਉਲਟ ਕੰਮ ਕਰੇ ਪਰੰਤੂ ਉਸ ਵਿਚ ਉਸ ਨੂੰ ਕੋਈ ਲਾਭ ਜਾਂ ਖੁਸ਼ੀ ਪ੍ਰਾਪਤ ਨਾ ਹੋਵੇ।

0: ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਮਨ ਜੀਤੇ ਜਗ ਜੀਤ।
1: ਇਸ ਦਾ ਭਾਵ ਹੈ ਕਿ ਜਿਹੜਾ ਆਪਣੇ ਦਿਲ ਨੂੰ ਜਾਂ ਦਿਲ ਦੀਆਂ ਖਾਹਿਸ਼ਾਂ ਨੂੰ ਆਪਣੇ ਵਸ ਵਿਚ ਕਰ ਲਵੇ, ਉਹਦੀ ਹਰ ਮੈਦਾਨੇ ਜਿੱਤ ਹੁੰਦੀ ਹੈ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ ਆਸਟ੍ਰੇਲੀਆ।

0: ਹਰਮਨ ਰੇਡੀਓ ਕਮਾਲ ਬਾ ਕਮਾਲ।
1: ਲਾਲਚ ਬਾਰੇ ਅੰਗਰੇਜ਼ੀ ਦੀ ਕਹਾਵਤ ਹੈ ਕਿ ਸਿਰਕੇ ਨਾਲੋਂ ਸ਼ਹਿਦ ਨਾਲ ਜ਼ਿਆਦਾ ਮੱਖੀਆਂ ਫੜੀਆਂ ਜਾ ਸਕਦੀਆਂ ਹਨ। ਸੁਣੇ ਵਿਚਾਰਾਂ ਦੇ ਅੰਗ ਸੰਗ

ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਸ਼ਬਦ ਗੁਰੂ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜੁੜ ਮਿਲ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਖਾਲਸਾ ਜੀ ਗੁਰੂ ਫਤਿਹ ਪ੍ਰਵਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾ ਮਾਤ ਆਪ ਸਿਰਜਣਹਾਰ ਧਾਰਿਆ ਛੋਡੀ ਸੁਲਤਾਨ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਅੱਜ ਦੇ ਅੰਮ੍ਰਿਤ ਵੇਲੇ ਜੋ ਸਤਿਗੁਰੂ ਜੀ ਨੇ ਮਨੁੱਖਤਾ ਦੀ ਝੋਲੀ ਵਿੱਚ ਅੰਮ੍ਰਿਤ ਬਚਨ ਪਾਵਨ ਹੁਕਮ ਬਖਸ਼ਿਸ਼ ਕੀਤਾ ਹੈ, ਅੰਮ੍ਰਿਤ ਬਚਨ ਦੀ ਵਿਚਾਰ ਕਰਨ ਵਾਸਤੇ ਧਰਨ ਗਗਨ ਨਵ ਖੰਡ ਮਹਿ ਜੋਤ ਸਭ ਰੂਪੀ ਰਹੇ ਉਹ ਭਰ ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ ਸ਼ਹੀਦਾਂ ਦੇ ਸਰਤਾਜ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਸਤਿਗੁਰੂ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਜੁੜ ਬੈਠੇ ਹਾਂ। ਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ, ਆਸਾ ਕੀ ਵਾਰ ਦੇ ਕੀਰਤਨ ਹੋਏ ਹਨ, ਸਤਿਗੁਰੂ ਜੀ ਨੇ ਤ੍ਰਿਪਤ ਕਰਕੇ ਬਖਸ਼ਿਸ਼ ਕੀਤੀ ਹੈ। ਤਿਤ ਜਾਏ ਬਹੁ ਸਤ ਸੰਗਤੀ ਜਿੱਥੇ ਹਰ ਕਾ ਹਰ ਨਾਮ ਬੁਲੋਈਐ, ਸੰਗਤ ਵਿੱਚ ਬੈਠਣ ਦਾ ਸਾਨੂੰ ਸੁਭਾਗ ਬਖਸ਼ਿਸ਼ ਕੀਤਾ ਹੈ। ਆਓ ਅੱਜ ਦੇ ਆਏ ਇਸ ਪਾਵਨ ਪਵਿੱਤਰ ਮੁੱਖ ਵਾਕ ਹੁਕਮਨਾਮੇ ਦੀ ਪਾਵਨ ਵਿਚਾਰ ਕਰਨ ਤੋਂ ਪਹਿਲਾਂ ਇੱਕ ਵਾਰ ਜਿੰਨੇ ਵੀ ਆਪਾਂ ਜੋ ਵਿੱਚ ਮਨ ਕਰਕੇ ਸੁਰਤ ਕਰਕੇ ਗੁਰੂ ਸ਼ਬਦ ਨਾਲ ਜੁੜਨਾ ਕਰੀਏ, ਰਸਾਂ ਨਾਲ ਪਵਿੱਤਰ ਕਰਦਿਆਂ ਸਰਬੱਤ ਸੰਗਤ

0: ਭੰਨ ਕਢਾਈਐ।
1: ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਇਹ ਅੰਮ੍ਰਿਤ ਬਚਨ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਖ ਤੋਂ ਉਚਾਰਨ ਕੀਤਾ ਹੋਇਆ ਸੂਹੀ ਰਾਗ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 752 ਅੰਗ ਤੇ ਸ਼ੋਭਨੀਕ ਹੈ ਦਰਜ ਹੈ। ਗਰੀਬ ਨਵਾਜ ਪਾਤਸ਼ਾਹ ਜੀ ਇਸ ਪਾਵਨ ਬਚਨ ਦੀ ਪਹਿਲੀ ਪੰਕਤੀ ਵਿੱਚ ਕਿਰਪਾ ਕਰਦੇ ਨੇ, ਜਿਉਂ ਆਰਣ ਲੋਹਾ ਪਾਏ ਭੰਨ ਕਢਾਈ ਹੈ। ਦੋ ਪਾਠ ਅਸੀਂ ਪੜ੍ਹਦੇ ਹਾਂ, ਇੱਕ ਸ਼ਬਦ ਅਸੀਂ ਅੰਮ੍ਰਿਤ ਵੇਲੇ ਜਪ ਬਾਣੀ ਵਿੱਚ ਪੜ੍ਹਦੇ ਹਾਂ, ਜਤ ਪਹਾਰਾ ਧੀਰਜ ਸੁਨਿਆਰ ਅਹਿਰਣ ਮਤ ਵੇਦ ਹਥਿਆਰ। ਗੁਰੂ ਅਮਰਦਾਸ ਮਹਾਰਾਜ ਜੀ ਦੇ ਪਵਿੱਤਰ ਬਚਨ ਪੜ੍ਹਦੇ ਹਾਂ, ਹਸਤੀ ਸਿਰ ਜਿਉਂ ਅੰਕਸ ਹੈ ਅਹਿਰਣ ਜਿਉਂ ਸਿਰ ਦੇ। ਉੱਥੇ ਉਹ ਅਹਿਰਣ ਲੋਹੇ ਦਾ ਟੁਕੜਾ ਕਿ ਜਿਹਦੇ 'ਤੇ ਕੀਮਤੀ ਸਮਾਨ ਬਣਦਾ, ਹਥੌੜੇ ਵਧਾਣ ਦੀਆਂ ਸੱਟਾਂ ਵੱਜਦੀਆਂ ਨੇ। ਇੱਥੇ ਸ਼ਬਦ ਆਇਆ ਆਰਣ, ਜਿਸ ਭੱਟੀ ਵਿੱਚ ਲੋਹੇ ਨੂੰ ਘਾਲਿਆ ਜਾਂਦਾ। ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਬਚਨਾਂ ਵਿੱਚ ਅਸੀਂ ਸ਼ਬਦ ਪੜ੍ਹਦੇ ਹਾਂ, ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ ਸੰਨੀ ਚਿੰਤ ਪਈ। ਸਾਹਿਬ ਜੀ ਕਹਿਣ ਲੱਗੇ ਜਿਵੇਂ ਲੋਹੇ ਨੂੰ ਟੁਕੜਿਆਂ ਨੂੰ ਘਾਲ ਕੇ ਅਤੇ ਫਿਰ ਉਹਦੀਆਂ ਨਵੀਆਂ ਚੀਜ਼ਾਂ ਵਸਤੂਆਂ ਬਣਾਈਆਂ ਜਾਂਦੀਆਂ ਨੇ ਨਾ, ਇਵੇਂ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਨੇ, ਜਿਉਂ ਆਰਣ ਲੋਹਾ ਪਾਏ ਭੰਨ ਕਢਾਈ ਹੈ। ਲੋਹੇ ਨੂੰ ਭੰਨ ਕੇ ਘਾਲ ਕੇ ਵਸਤੂਆਂ ਤਿਆਰ ਹੁੰਦੀਆਂ ਹਨ।
0: ਤਿਉਂ ਸਾਕਤ ਜੋਨੀ ਪਾਏ ਭਵੈ ਭਵਾਈਐ।
1: ਤਿਉਂ ਸਾਕਤ ਜੋਨੀ ਪਾਏ ਭਵੈ ਭਵਾਈਐ। ਸਾਹਿਬ ਜੀ ਕਹਿਣਗੇ ਇਵੇਂ ਹੀ ਸਾਕਤ ਮਨੁੱਖ ਦੀ ਹਾਲਤ ਹੈ ਸਤਸੰਗਤ। ਸਾਕਤ ਮਨੁੱਖ ਤੋਂ ਭਾਵ ਕੇ ਰੱਬ ਤੋਂ, ਪਰਮੇਸ਼ਰ ਤੋਂ, ਅਕਾਲ ਪੁਰਖ ਤੋਂ, ਵਾਹਿਗੁਰੂ ਸਿਮਰਤ ਤੋਂ ਟੁੱਟਾ ਹੋਇਆ ਮਨੁੱਖ ਜਿਹੜਾ ਇਵੇਂ ਜੋਨੀਆਂ ਵਿੱਚ ਭਟਕਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਪਾਂ ਮਨਮੁੱਖ ਦੀ, ਬੇਮੁੱਖ ਦੀ ਗੱਲ ਹੁੰਦੀ ਹੈ, ਪਰ ਸਭ ਤੋਂ ਮਾੜਾ ਸਤਿਗੁਰੂ ਦੀ ਬਾਣੀ ਵਿੱਚ ਸਾਕਤ ਨੂੰ ਆਖਿਆ, ਕਿਉਂਕਿ ਸਾਕਤ ਜਿੱਥੇ ਆਪ ਰੱਬ ਨਾਲੋਂ ਟੁੱਟਾ ਹੋਇਆ ਨਾ, ਇਹ ਬੜੀ ਮੁਹਾਰਤ ਰੱਖਦਾ ਵੀ ਮੈਂ ਦੂਸਰਿਆਂ ਨੂੰ ਕਿਵੇਂ ਤੋੜਨਾ। ਗੁਰੂ ਗੁਰੂ ਕਰਨ ਵਾਲਿਆਂ ਨੂੰ, ਗੁਰੂ ਜਪਣ ਵਾਲਿਆਂ ਨੂੰ ਕਿਵੇਂ ਮੈਂ ਰੱਬ ਨਾਲੋਂ ਤੋੜਨਾ ਹੈ। ਅਤੇ ਸਤਿਗੁਰਾਂ ਦੀ ਬਾਣੀ ਵਿੱਚ ਆਪਾਂ ਬਚਨ ਪੜ੍ਹਦੇ ਹਾਂ, ਕਬੀਰ ਸਾਹਿਬ ਜੀ ਕਹਿੰਦੇ ਨੇ ਫਿਰ ਐਸੇ ਪੁਰਸ਼ਾਂ ਦੀ ਸੰਗਤ ਨਹੀਂ ਕਰਨੀ। ਕਬੀਰ, ਸਾਕਤ ਸੰਗ ਨਾ ਕੀਜੀਐ ਦੂਰੇ ਜਾਈਐ ਭਾਗ। ਕਹਿੰਦੇ ਦੂਰ ਤੋਂ ਜਿੱਥੇ ਕੋਈ ਸਾਕਤ ਮਨੁੱਖ ਤੈਨੂੰ ਦਿਸਦਾ ਹੈ, ਉਹਦੀ ਸੰਗਤ ਨਹੀਂ ਕਰਨੀ, ਰਸਤਾ ਬਦਲ ਲੈਣਾ। ਗੁਰੂ ਅਰਜਨ ਸਾਹਿਬ ਜੀ ਨੇ ਬੜੇ ਪਿਆਰੇ ਬਚਨ ਆਖੇ, ਜਿਵੇਂ ਕਿਸੇ ਨੂੰ ਪ੍ਰੈਸ਼ਰ ਨਾਲ ਦਬਾਅ ਪਾ ਕੇ ਆਖੀਦਾ ਨਾ, ਵੀ ਆਹ ਕੰਮ ਤੂੰ ਛੱਡ ਦੇ, ਜ਼ੋਰ ਦੇ ਕੇ ਆਖੀਦਾ। ਸਾਹਿਬ ਕਹਿਣ ਲੱਗੇ ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਉਂ ਕਰ ਉਲਟੀ ਰੇ। ਝੂਠੈ ਕੀ ਰੇ ਝੂਠ ਪ੍ਰੀਤ, ਛੁਟਕੀ ਰੇ ਮਨ ਛੁਟਕੀ ਰੇ। ਕਹਿੰਦੇ ਸਾਕਤ ਤੋਂ ਉਲਟ ਹੋ ਜਾ, ਭਾਵ ਸਾਕਤ ਰੱਬ ਨਾਲੋਂ ਟੁੱਟਿਆ ਹੋਇਆ ਹੈ, ਤੂੰ ਰੱਬ ਨਾਲ ਜੁੜ ਜਾ, ਪਰਮੇਸ਼ਰ ਦੇ ਨਾਮ ਨਾਲ ਜੁੜ ਜਾ। ਕਿੱਦਾਂ ਦੀ ਹਾਲਤ ਹੋਵੇਗੀ ਦੇਖੋ ਨਾ, ਸੰਸਾਰ ਵਿੱਚ, ਸਮਾਜ ਵਿੱਚ ਵਿਚਰ ਰਹੇ ਹਾਂ, ਕੋਈ ਨਸ਼ੇੜੀ ਮਨੁੱਖ ਹੋਣ, ਨਸ਼ਾ ਕਰਨ ਵਾਲੇ ਮਨੁੱਖ ਹੋਣ ਨਾ, ਅਤੇ ਕੋਈ ਦੋ ਚਾਰ ਦਿਨ ਉਹਨਾਂ ਲਾਗੇ ਆਪਣਾ ਘਰ ਦਾ ਮੈਂਬਰ, ਪੁੱਤਰ ਕੋਈ ਬੈਠ ਜਾਵੇ ਅਤੇ ਪਰਿਵਾਰ ਵਾਲੇ ਕਹਿੰਦੇ ਵੀ ਤੈਨੂੰ ਨਸ਼ਾ ਨਾ ਲੱਗ ਜਾਵੇ, ਇਹਨਾਂ ਦੀ ਸੰਗਤ ਨਾ ਕਰਿਆ ਕਰ। ਇਵੇਂ ਕਬੀਰ ਸਾਹਿਬ ਜੀ ਨੇ ਆਖਿਆ, ਕਬੀਰ ਸਾਕਤ ਸੰਗ ਨਾ ਕੀਜੀਐ ਦੂਰੇ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤਉ ਕਛ ਲਾਗੈ ਦਾ। ਕਹਿੰਦੇ ਨੇ ਜਿਵੇਂ ਕਾਲਾ ਬਰਤਨ ਹੋਵੇ ਨਾ, ਅਤੇ ਉਹ ਕੱਪੜੇ ਨੂੰ ਵੀ, ਹੱਥਾਂ ਨੂੰ ਵੀ ਦਾਗ ਲਾ ਦਿੰਦਾ, ਸਾਕਤ ਦੀ ਐਸੀ ਸੰਗਤ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਆਖੇ, ਕਹਿਣ ਲੱਗੇ, ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ। ਕਹਿੰਦੇ ਸਤਿਪੁਰਖ, ਪ੍ਰਭੂ ਪਰਮਾਤਮਾ ਦੀ ਭਗਤੀ ਕਰਨ ਵਾਲੇ ਨਾਮ ਰਸੀਆਂ ਰੂਹਾਂ ਜਿਹੜੀਆਂ ਸਖਤ ਸਨ, ਕਹਿੰਦੇ ਉਹਨਾਂ ਦੇ ਹੱਥ ਵਿੱਚੋਂ ਕਿਤੇ ਸੁੱਕਾ ਮਿੱਸਾ ਪ੍ਰਸਾਦਾ ਮਿਲ ਜਾਵੇ ਨਾ, ਕਹਿੰਦੇ ਉਹ ਵੀ ਸੋ ਸਰਬ ਨਿਧਾਨ, ਕਿਉਂਕਿ ਉਹਨਾਂ ਵਾਸਤੇ ਨਾਮ ਕੀ ਬਣ ਜਾਂਦਾ ਸਾਧ ਸੰਗਤ, ਹਰ ਨਾਮ ਹਮਾਰਾ ਭੋਜਨ ਛਤੀ ਪ੍ਰਕਾਰ, ਜਿਤ ਖਾਇਆ ਹਮ ਕੋ ਤ੍ਰਿਪਤ ਭਈ। ਕਹਿਣ ਲੱਗੇ ਨਾਮ ਉਹਨਾਂ ਵਾਸਤੇ ਸੱਤੀ ਪਦਾਰਥ ਬਣ ਜਾਂਦਾ, ਤ੍ਰਿਪਤ ਹੋ ਜਾਂਦੇ ਨੇ, ਰੱਜ ਜਾਂਦੇ ਨੇ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਉਹ ਸਤਿਪੁਰਖ, ਉਹ ਸੰਤ ਜਨ, ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ, ਤੇ ਦੂਸਰਾ ਬਚਨ ਵਿੱਚ ਕਹਿੰਦੇ ਨੇ ਗ੍ਰਹਿ ਸਾਕਤ ਸੱਤੀ ਪ੍ਰਕਾਰ ਤੇ ਬਿਖੂ ਸਮਾਨ, ਕਹਿੰਦੇ ਜ਼ਹਿਰ ਵਰਗੇ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਹੁਤ ਪਿਆਰੇ ਬਚਨ ਸਤਸੰਗਤ ਸਾਨੂੰ ਬਖਸ਼ਿਸ਼ ਕਰਦੇ ਨੇ ਸਤਿਗੁਰੂ, ਕਿ ਭਗਤ ਜਨਾ ਕਾ ਲੂਗਰਾ, ਤਿੰਨ ਵਾਰ ਸਾਕਤ ਸ਼ਬਦ ਵਰਤਿਆ ਸਾਹਿਬ ਜੀ ਨੇ, ਭਗਤ ਜਨਾ ਕਾ ਲੂਗਰਾ ਊੜ ਨਗਨ ਹੋਈ ਸਾਕਤ ਸਿਰ ਪਉ ਰਾਸਮੀ ਪਹਿਰਤ ਪੱਟ ਖੋਈ। ਕਹਿੰਦੇ ਭਗਤ ਜਨ ਜਿਹੜਾ ਉਹ ਤੁਹਾਨੂੰ ਮਾਣ ਸਤਿਕਾਰ ਦਿੰਦਾ ਹੈ, ਲੂਗਰਾ ਤੋਂ ਭਾਵ ਕਿ ਸਰੋਪ ਪਾਉ ਜਿਹਨੂੰ ਬਖਸ਼ਿਸ਼ ਹੁੰਦਾ, ਉਹ ਮਾਣ ਸਤਿਕਾਰ ਕਰਦੇ ਨੇ, ਕਹਿੰਦੇ ਇੱਜ਼ਤ ਮਿਲਦੀ ਹੈ, ਮਾਣ ਮਿਲਦਾ ਸੰਸਾਰ ਵਿੱਚ। ਪਰ ਕਹਿੰਦੇ ਸਾਕਤ ਜਿਹੜਾ ਉਹ ਭਾਵੇਂ ਤੁਹਾਨੂੰ ਰੇਸ਼ਮ ਦੇ ਵਸਤਰ ਦੇਵੇ, ਕਹਿਣਗੇ ਪੱਤ ਨਹੀਂ, ਇੱਜ਼ਤ ਨਹੀਂ ਮਿਲੇਗੀ, ਦੁਨੀਆਂ ਵਿੱਚ ਵਿਚਰਦਿਆਂ ਚੱਲਦਿਆਂ ਫਿਰਦਿਆਂ ਮਾਣ ਨਹੀਂ ਮਿਲੇਗਾ। ਸਾਕਤ ਸਿਉਂ ਮੁੱਖ ਜੋਰੀ ਹੈ ਅੱਧ ਵਿੱਚੋਂ ਟੁੱਟੈ, ਹਰ ਜਨ ਕੀ ਸੇਵਾ ਜੋ ਕਰੇ ਇੱਤ ਉੱਤੇ ਛੁੱਟੈ। ਕਹਿੰਦੇ ਜੇ ਸਾਕਤ ਨਾਲ ਕੋਈ ਪ੍ਰੀਤ ਪਾਉਣੀ ਹੈ, ਬੈਠਣਾ ਹੈ, ਕਹਿੰਦੇ ਫਿਰ ਅੱਧ ਵਿਚਾਲਿਓਂ ਟੁੱਟ ਜਾਵੇਗਾ ਜੀਵਨ। ਸਾਕਤ ਨੂੰ ਇੰਨਾ ਮਾੜਾ ਆਖਿਆ। ਕਬੀਰ ਸਾਹਿਬ ਜੀ ਕਹਿਣਗੇ, ਕਬੀਰ ਸਾਕਤ ਤੇ ਸੂਕਰ ਭਲਾ, ਰਾਖੈ ਆਛਾ ਗਾਓ, ਉਹ ਸਾਕਤ ਬੱਪਰਾ ਮਰ ਗਿਆ ਕੋਈ ਨਾ ਲੇਹੈ ਨਾਉ। ਕਹਿੰਦੇ ਸਾਕਤ ਜਦੋਂ ਖਤਮ ਹੋ ਜਾਂਦਾ ਤੇ ਕੋਈ ਨਗਰ, ਕੋਈ ਗ੍ਰਾਮ, ਕੋਈ ਪਿੰਡ ਵਾਲਾ ਨਾਉ ਨਹੀਂ ਲੈਂਦਾ, ਕਹਿੰਦੇ ਉਹਦੇ ਨਾਲੋਂ ਸੂਕਰ ਸੂਰ ਚੰਗਾ, ਜਿਹੜਾ ਨਗਰ ਦੀ, ਪਿੰਡ ਦੀ, ਗਲੀਆਂ ਦੀ ਗੰਦਗੀ ਸਾਫ਼ ਕਰਦਾ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਦੇ ਨੇ, ਤਿਉਂ ਸਾਕਤ ਜੋਨੀ ਪਾਏ। ਕਹਿਣਗੇ ਇਵੇਂ ਸਾਕਤ ਫਿਰ ਜੋਨੀਆਂ ਵਿੱਚ ਭਟਕਦਾ, ਭਵੈਂ ਭਵਾਈਐ, ਭਵੈਂ ਭਵਾਈਐ ਭਾਵ ਜਨਮ ਲੈਂਦਾ ਤੇ ਮਰ ਜਾਂਦਾ। ਗੁਰੂ ਰਾਮਦਾਸ ਜੀ ਦੇ ਬਚਨ ਤੁਸੀਂ ਰੋਜ਼ ਪੜ੍ਹਦੇ, ਜੇ ਸਾਕਤ ਹਰ ਰਸ ਸਾਧ ਨਾ ਜਾਣਿਆ, ਤਿੰਨ ਅੰਤਰ ਹੋਮੈ ਕੰਡਾ ਹੈ, ਉਹਦੇ ਅੰਦਰ ਹੋਮੈ ਦਾ ਕੰਡਾ ਹੈ। ਸਾਕਤ ਵਿੱਚ ਇਹ ਦਿਲਚਸਪੀ ਹੈ ਕਿ ਉਹ ਦੂਸਰਿਆਂ ਨੂੰ ਤੋੜਦਾ ਹੈ, ਦੂਸਰਿਆਂ ਨੂੰ ਰੱਬ ਨਾਲੋਂ ਪਾਸੇ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜ੍ਹਨ ਵਾਲੇ ਹਾਂ, ਸਤ ਸੰਗਤ ਗੁਰਮੁਖਾਂ ਦੀ ਸੰਗਤ ਕਰਨੀ ਹੈ। ਸਤਿਗੁਰੂ ਸਾਨੂੰ ਸੁਭਾਗ ਬਖਸ਼ਿਸ਼ ਕਰਦੇ ਨੇ ਨਾ, ਰੋਜ਼ ਬਾਣੀ ਅੰਦਰ ਅਸੀਂ ਪੜ੍ਹਦੇ ਹਾਂ, ਸਤਿਗੁਰੂ ਕੀ ਬਾਣੀ ਦੇ ਬੱਚੇ ਨੇ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਸਤ ਸੰਗਤ ਵਿੱਚ ਮਿਲ ਕੇ ਤਰਨਾ, ਤੇ ਜੇ ਕਿਤੇ ਸੰਗਤ ਸਾਕਦੀ ਹੋਵੇਗੀ ਤੇ ਮਹਾਰਾਜ ਕਹਿੰਦੇ ਕਿੱਦਾਂ ਦਾ ਜੀਵਨ ਬਣ ਜਾਵੇਗਾ। ਕਬੀਰ ਮਾਰੀ ਮਰੋਂ ਕੁਸੰਗ ਕੀ, ਕੇਲੇ ਨਿਕਟ ਜੋ ਬੇਰ, ਉਹ ਝੂਲੈ ਉਹ ਚੀਰੀਐ ਸਾਕਤ ਸੰਗ ਨਾ ਏ। ਕਹਿੰਦੇ ਕੇਲਾ ਤੇ ਬੇਰੀ ਦੀ ਉਦਾਹਰਨ ਦਿੱਤੀ ਹੈ, ਜਿਵੇਂ ਹਵਾ ਸਵੇਰੇ ਤੂਫਾਨ ਆ ਰਿਹਾ ਸੀ ਨਾ, ਕਹਿੰਦੇ ਮਸਤੀ ਵਿੱਚ ਕੇਲਾ ਝੂਮ ਰਿਹਾ ਤੇ ਪਤਾ ਹੀ ਨਹੀਂ ਕਿ ਮੇਰੇ ਲਾਗੇ ਬੇਰੀ ਹੈ, ਤੇ ਉਹਦੇ ਪੁੱਠੇ ਕੰਢੇ ਹੁੰਦੇ ਨੇ। ਜਿਉਂ ਜਿਉਂ ਉਹ ਹਵਾ ਦੇ ਨਾਲ ਝੂਲਦਾ ਕੇਲਾ ਤੇ ਪੱਤੇ ਚੀਰੇ ਜਾਂਦੇ ਨੇ। ਕਈ ਵਾਰੀ ਸਾਕਤ ਮਨੁੱਖ ਵੀ ਐਸਾ ਹੁੰਦਾ, ਉਹਦੀ ਸੰਗਤ ਵੀ ਐਸੀ ਹੁੰਦੀ ਹੈ। ਬੜੇ ਲੋਕ ਐਸੇ ਸੰਸਾਰ ਤੇ ਸਾਧਸੰਗ ਮਿਲਣਗੇ, ਧਰਮ ਦੇ ਨਾਂ ਤੇ ਅੰਦਰੋਂ ਟੁੱਟੇ ਹੁੰਦੇ ਨੇ, ਪਰ ਬੜੇ ਧਰਮ ਦੇ ਨਾਂ ਤੇ ਕਰਮ ਕਾਂਡ ਕਰਦੇ ਨੇ, ਬੜੀਆਂ ਰੱਬ ਦੀਆਂ ਗੱਲਾਂ ਦੱਸਣਗੇ, ਪਰ ਸਤਿਗੁਰੂ ਦੀ ਬਾਣੀ ਨੇ ਖੰਡਨ ਕੀਤਾ। ਕਹਿਣਗੇ ਨਹੀਂ, ਜੀਵਨ ਅੰਦਰ ਕਦੀ ਸਾਕਤ ਦੀ ਸੰਗਤ ਨਹੀਂ ਕਰਨੀ। ਸਾਕਤ ਕੀ ਅਵਰਦਾ ਜਾਏ ਬਰਥਾਰੀ, ਕਹਿੰਦੇ ਉਹਦੇ ਕੀਤੇ ਕੰਮ ਸਾਰੇ ਨਿਫਲ ਨੇ। ਕਿਵੇਂ, ਜੋ ਕਾਗਦ ਕੇ ਭਾਰ ਮੂਸਾ ਟੂਕ ਗਵਾਵਤ, ਕਾਮ ਨਹੀਂ ਗਵਾਰੀ। ਕਹਿੰਦੇ ਜਿਵੇਂ ਚੂਹਾ ਨਾ, ਤੇ ਉਹ ਲਾਇਬ੍ਰੇਰੀ ਵਿੱਚ ਕਿਤੇ ਬੁੱਕਾਂ ਨੂੰ ਟੁੱਕੀ ਜਾਵੇ, ਤੇ ਕਦੀ ਫਿਲਾਸਫਰ, ਕੋਈ ਵਿਗਿਆਨੀ, ਕੋਈ ਸਾਇੰਟਿਸਟ ਕਦੀ ਬਣਿਆ ਦੇਖਿਆ? ਕਹਿੰਦੇ ਨਹੀਂ, ਉਹਦੇ ਟੁੱਕੇ ਹੋਏ ਉਹ ਲਾਇਬ੍ਰੇਰੀ ਵਿੱਚੋਂ ਬੁੱਕਾਂ ਕਿਸੇ ਕੰਮ ਨਹੀਂ ਆਉਂਦੀਆਂ। ਇਵੇਂ ਰੱਬ ਤੋਂ ਟੁੱਟਿਆ ਹੋਇਆ ਜਿਹੜਾ ਮਨੁੱਖ ਹੈ, ਪਰ ਜਿਹੜਾ ਜੁੜਿਆ ਹੋਇਆ ਉਹਦੇ ਵਾਸਤੇ ਤਾਂ ਸਤਿਗੁਰੂ ਸਾਨੂੰ ਬਚਨ ਕਹਿੰਦੇ ਨਾ, ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨਾ ਆਵੈ। ਸਿਮਰੋਂ ਸਿਮਰ ਸਿਮਰ ਸੁੱਖ ਪਾਵੋਂ, कल कलेश तन माहे मिटावो असी सिमरन करना नाम जपना है गुरमुखां दी संगत करनी है सत संगत तां महाराज कृपा करदे ने इवें भाई साकत दी हालत है कि वह जन्म मिर्च आउंदा है जमदा ते मर जांदा है आउंदा ते चले जांदा है
0: बिन बूझे सब दुख दुख कमावना
1: साहब जी कहण लगे बिन बूझे सब दुख दुख कमावना बिना समझ तो देखो ना जुगती है ना सतगुरु साडे जीवन अंदर किन्नी तरतीब दिंदे ने सत संगत सानू जीवन जांच दसते ने जन्म मिलिया मैं कई बार बेनतियां करना स्थान तो कि जन्म मिलिया माता पिता राही संसार विच विचरे हैं बिन बूझे सब दुख दुख कमावना बिना समझ तो देखो ना जुगती है ना सतगुरु साडे जीवन अंदर किन्नी तरतीब दिंदे ने सत संगत सानू जीवन जांच दसते ने जन्म मिलिया मैं कई बार बेनतियां करना स्थान तो कि जन्म मिलिया माता पिता राही संसार विच विचरे हैं पर जे जीवन अंदर सत संग

0: ਬਿਨਾਂ ਸਤਸੰਗ ਤੋਂ ਅਤੇ ਬਿਨਾਂ ਬੁੱਝਣ ਤੋਂ ਸਤਿਗੁਰੂ ਮਹਾਰਾਜ ਕਹਿੰਦੇ ਫਿਰ ਜੀਵਨ ਵਿੱਚ ਦੁੱਖ ਹੁੰਦੇ ਨੇ ਅਤੇ ਕੈਸੇ ਦੁੱਖ? ਗੁਰੂ ਨਾਨਕ ਸਾਹਿਬ ਦਾ ਤੁਸੀਂ ਬਚਨ ਪੜ੍ਹ ਜੇ ਦੇ ਕਿ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸ਼ਕਤ ਵਾਰ ਜਮ ਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੁੱਲੈ ਦਾਰੂ ਲਾਏ, ਪਰਮੇਸ਼ੁਰ ਤੇ ਭੁੱਲਿਆ ਵਿਆਪਨ ਸਭੇ ਰੋਗ। ਤਾਂ ਹੀ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਜੀਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ, ਹੇ ਮੇਰੇ ਮਾਲਕ ਜੀ ਮੇਰੀ ਜਿੰਦ ਡਰਦੀ ਹੈ ਕੰਬਦੀ ਹੈ ਕਿ ਇੰਨੇ ਜੀਵਨ ਵਿੱਚ ਦੁੱਖ ਚੰਬੜ ਗਏ ਕਿਹਦੇ ਅੱਗੇ ਪੁਕਾਰ ਕਰੀਏ। ਸਾਹਿਬ ਜੀ ਕਹਿਣਗੇ ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ, ਕਹਿੰਦੇ ਉਸ ਦੁੱਖਾਂ ਦੇ ਵਿਸਾਰਨ ਹਾਰ ਪਰਮਾਤਮਾ ਨੂੰ ਮਾਲਕ ਨੂੰ ਸਿਮਰਿਆ ਕਰੋ ਬਿਨਾਂ ਸਮਝ ਤੋਂ। ਸਾਹਿਬ ਜੀ ਕਹਿਣਗੇ ਜੀਵਨ ਵਿੱਚ ਦੁੱਖ ਆਉਂਦੇ ਹਨ।
1: ਹਉਮੈ ਆਵੈ ਜਾਏ ਭਰਮ ਭੁਲਾਵਣਾ,
0: ਸਾਹਿਬ ਕਹਿਣ ਲੱਗੇ ਹਉਮੈ ਵਿੱਚ ਜਦੋਂ ਮਨੁੱਖ ਆਉਂਦਾ ਜਾਂਦਾ ਨਾ, ਹਉਮੈ ਕੀ ਹੈ ਸਾਧ ਸੰਗਤ? ਗੁਰਬਾਣੀ ਦੇ ਬੱਚੇ ਨੇ ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸੈ ਕਠਾਏ। ਹਉਮੈ ਜਿਹੜੀ ਹੈ ਇਹ ਨਾਮ ਨੂੰ ਟਿਕਣ ਦੇਵੇਗੀ, ਜਿੱਥੇ ਨਾਮ ਆ ਜਾਂਦਾ। ਦੋ ਤਰ੍ਹਾਂ ਦੀ ਵਿਦਵਾਨ ਪੁਰਸ਼ਾਂ ਨੇ ਹਉਮੈ ਦਾ ਜ਼ਿਕਰ ਕੀਤਾ, ਇੱਕ ਸ਼ੁੱਧ ਹਉਮੈ ਇੱਕ ਮਲੀਨ ਹਉਮੈ। ਹਰ ਚੀਜ਼ 'ਤੇ ਆਪਣੀ ਮੋਹਰ ਲਾਉਣੀ, ਹਉਮੈ ਵਿੱਚ ਅਹੰਕਾਰ ਵਿੱਚ ਮੈਂ ਕਰੀ ਜਾਣਾ, ਅਤੇ ਹਰ ਪਰਮਾਤਮਾ ਦੀ ਦਿੱਤੀ ਦਾਤ ਨੂੰ ਜਿਹਦੇ ਵਿੱਚ ਸਾਡਾ ਸਰੀਰ ਆ ਗਿਆ, ਧਨ ਪਦਾਰਥ ਪੁੱਤਰ ਧੀਆਂ ਮਹਿਲ ਮਾੜੀਆਂ ਕਿੰਨਾ ਕੁਝ ਹੈ, ਹਰ ਚੀਜ਼ ਜਿਹੜੀ ਵਸਤੂ ਦਾਤ ਹੈ ਇਹ ਰੱਬ ਦੀ ਦਿੱਤੀ ਹੋਈ, ਇਹ ਸ਼ੁੱਧ ਹਉਮੈ। ਭਾਵ ਜਦੋਂ ਮੂਲ ਨੂੰ ਟੁੱਟ ਜਾਈਦਾ, ਇੱਕ ਦੇਖੋ ਨਾ ਇੱਕ ਟਾਹਣੀ ਰੁੱਖ ਨਾਲ ਟੁੱਟ ਜਾਵੇ ਤੇ ਖਤਮ ਹੋ ਜਾਂਦੀ ਹੈ, ਕੋਈ ਫੁੱਲ ਟਾਹਣੀ ਨਾਲੋਂ ਅਲੱਗ ਹੋ ਜਾਵੇ ਤੇ ਨੇਸਤੋਂ ਨਬੂਦ ਹੋ ਜਾਂਦਾ, ਜਿਵੇਂ ਹੜ੍ਹ ਆਉਂਦਾ ਤੇ ਦਰਿਆ ਤੋਂ ਕਿਨਾਰਿਆਂ ਤੋਂ ਜਦੋਂ ਪਾਣੀ ਬਾਹਰ ਹੁੰਦਾ ਤੇ ਕਈ ਐਸਾ ਪਾਣੀ ਆਪਣੀ ਹੋਂਦ ਬਣਾ ਲੈਂਦਾ ਪਰ ਉਹ ਬਿਮਾਰੀਆਂ ਨੂੰ ਜਨਮ ਦਿੰਦਾ। ਸਤਿਗੁਰੂ ਦੀ ਬਾਣੀ ਵਿੱਚ ਭਗਤ ਜੀ ਨੇ ਆਖਿਆ ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਜਦੋਂ ਤੱਕ ਪਰਮਾਤਮਾ ਸਾਡੇ ਵਿੱਚ ਹਉਮੈ ਹੁੰਦੀ ਹੈ ਤੂੰ ਪ੍ਰਗਟ ਨਹੀਂ ਹੁੰਦਾ, ਜਦੋਂ ਹਉਮੈ ਖਤਮ ਹੋ ਜਾਂਦੀ ਹੈ ਹਉਮੈ ਜਾਈ ਤਾਂ ਕੰਤ ਸਮਾਈ। ਗੁਰੂ ਨਾਨਕ ਸਾਹਿਬ ਦੇ ਬੱਚਨ ਰੋਜ਼ ਪੜ੍ਹੇ ਜਾਂਦੇ ਨੇ, ਗੁਰੂ ਕੇ ਕੀਰਤਨੀਏ ਸਤਿਕਾਰਯੋਗ ਆਸਾ ਕੀ ਵਾਰ ਵਿੱਚ, ਹਉਮ ਵਿੱਚ ਆਇਆ ਹਉਮ ਵਿੱਚ ਗਿਆ, ਹਉਮ ਵਿੱਚ ਜੰਮਿਆ ਹਉਮ ਵਿੱਚ ਮੂਆ। ਧੰਨ ਗੁਰੂ ਅੰਗਦ ਸਾਹਿਬ ਜੀ ਤਾਂ ਕਹਿੰਦੇ ਨੇ ਹਉਮੈ ਦੀਰਘ ਰੋਗ ਹੈ ਦਾਰੂ ਪੀ ਸਮਾਏ, ਕਹਿੰਦੇ ਬੜੀ ਲਾ ਇਲਾਜ ਬਿਮਾਰੀ ਹੈ। ਭਾਵ ਜਦੋਂ ਮੂਲ ਤੋਂ ਟੁੱਟ ਜਾਵਾਂਗੇ, ਭਾਈ ਵੀਰ ਸਿੰਘ ਸਾਹਿਬ ਦੇ ਬੜੇ ਪਿਆਰੇ ਬੱਚੇ ਨੇ, ਕਹਿਣ ਲੱਗੇ ਕੋਲਾ ਸੀ ਨਾ ਤੇ ਕੋਲੇ ਨੂੰ ਜਦੋਂ ਅੱਗ ਤੋਂ ਪਾਸੇ ਉਹਦੇ ਮੂਲ ਤੋਂ ਪਿੱਛੇ ਕਰ ਦਿੱਤਾ ਟੁੱਟ ਗਿਆ, ਤੇ ਕਹਿਣ ਲੱਗੇ ਬੜੀ ਕੋਸ਼ਿਸ਼ ਕੀਤੀ ਵੀ ਇਹਨੂੰ ਸਾਬਣ ਲਾਈਏ ਧੋ ਦਈਏ ਸ਼ਾਇਦ ਇਹਦਾ ਰੰਗ ਬਦਲ ਜਾਵੇ, ਫਿਰ ਇਹਨੂੰ ਦੁੱਧ ਵਿੱਚ ਦਹੀਂ ਵਿੱਚ ਪਾ ਦਈਏ ਸ਼ਾਇਦ ਇਹਦੇ ਵਿੱਚ ਉਹ ਰੰਗ ਆ ਜਾਵੇ। ਪਰ ਕਹਿਣ ਲੱਗੇ ਉਹਨੂੰ ਸਾਬਣ ਵੀ ਲਾਇਆ, ਉਹਨੂੰ ਦੁੱਧ ਦਹੀਂ ਵਿੱਚ ਵੀ ਪਾ ਕੇ ਉਹਨੂੰ ਰੰਗ ਵੀ ਕਰ ਦਿੱਤਾ, ਪਰ ਕਹਿਣ ਲੱਗੇ ਫਿਰ ਆਵਾਜ਼ ਆਈ ਵੀ ਨਹੀਂ ਵੀਰ ਸਿੰਘ ਇਹ ਆਪਣੇ ਮੂਲ ਨਾਲ ਟੁੱਟਿਆ ਹੋਇਆ, ਇਹਨੂੰ ਇਹਦੇ ਮੂਲ ਨਾਲ ਜੋੜਨਾ ਕਰੀਏ। ਉਹ ਬੜੇ ਪਿਆਰੇ ਬੱਚਨ ਅਸਾਂ ਪੜ੍ਹਦੇ ਹਾਂ ਸੁਣਦੇ ਹਾਂ ਕਿ ਸਾਬਣ ਲਾ ਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ ਖੁੰਭ ਚਾੜ ਰੰਗਣ ਵੀ ਧਰਿਆ, ਰੰਗ ਨਾ ਉਸ ਵਟਾਇਆ। ਕਹਿੰਦੇ ਉਸਨੇ ਰੰਗ ਨਹੀਂ ਬਦਲਿਆ, ਉਹਨੂੰ ਰੰਗ ਵੀ ਦਿੱਤਾ ਹੈ, ਦੁੱਧ ਵਿੱਚ ਵੀ ਪਾ ਦਿੱਤਾ, ਦਹੀਂ ਵਿੱਚ ਵੀ ਪਾ ਦਿੱਤਾ, ਸਾਬਣ ਨਾਲ ਵੀ ਧੋ ਦਿੱਤਾ, ਪਰ ਕਹਿੰਦੇ ਵਿਛੜਿਆ ਕਾਲਖ ਜੋ ਆਈ, ਕਹਿੰਦੇ ਜਿਹੜੀ ਉਹ ਆਪਣੇ ਮੂਲ ਅੱਗ ਨਾਲੋਂ ਵਿਛੜ ਗਈ ਨਾ, ਕਾਲਾ ਜੀਵਨ ਹੋ ਗਿਆ। ਕਹਿਣਗੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸ਼ਿਆ ਹੋ ਖਨਲੀ ਧੋਤੀ ਉਜਲੀ ਨਾ ਹੋਵੀ ਜੇ ਸੋ ਧੋਵਣ ਪਾਓ। ਬੜੀਆਂ ਉਦਾਹਰਨਾਂ ਸਾਹਿਬ ਨੇ ਬਾਣੀ ਵਿੱਚ ਦਿੱਤੀਆਂ, ਪਰ ਕਹਿਣਗੇ ਇਹ ਅੰਦਰੋਂ ਆਵਾਜ਼ ਆਈ ਆਤਮਾ ਚੋਂ ਕਿ ਵਿਛੜਿਆ ਕਾਲਖ ਜੋ ਆਈ ਬਿਨ ਮਿਲਿਆ ਨਹੀਂ ਲੈਂਦੀ, ਅੰਗ ਅੱਗ ਦੇ ਲਾ ਕੇ ਵੇਖੋ ਚੜ੍ਹਦਾ ਦੂਣ ਸਵਾਇਆ। ਤੁਸੀਂ ਸੰਗਤ ਵਿੱਚ ਬੈਠੇ ਸਾਧ ਸੰਗਤ, ਇੱਥੇ ਗੁਰੂ ਗੁਰੂ ਜਪਿਆ, ਗੁਰਬਾਣੀ ਪੜ੍ਹੀ ਹੈ, ਕੀਰਤਨ ਹੋਏ ਨੇ, ਅਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰੀਏ, ਸਾਧ ਸੰਗਤ ਵਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ। ਇਹੋ ਸਾਹਿਬ ਜੀ ਕਹਿੰਦੇ ਨੇ ਹਉਮੈ ਆਵੈ ਜਾਏ ਭਰਮ ਭੁਲਾਵਣਾ, ਕਹਿੰਦੇ ਪਰ ਹਉਮੈ ਵਿੱਚ ਭਰਮ ਦਾ ਅਰਥ ਹੈ ਵੀ ਭਟਕਣਾ, ਅਤੇ ਭਟਕਣਾ ਕੀ ਹੈ, ਦੁਬਦਾ ਵਿੱਚ ਪੈ ਜਾਣਾ, ਕਦੀ ਇੱਧਰ ਕਦੀ ਉੱਧਰ, ਗੁਰੂ ਨੂੰ ਛੱਡ ਕੇ ਮੂਲ ਨਾਲੋਂ। ਸਾਨੂੰ ਤਾਂ ਬਾਣੀ ਵਿੱਚ ਰੋਜ਼ ਆਖਿਆ ਸਤ ਸੰਗਤ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ, ਸਾਨੂੰ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲਾ ਦਿੱਤਾ ਸਤਸੰਗਤ,

0: ਨਿਤਨੇਮ ਦਿੱਤਾ ਹੈ। ਅਸੀਂ ਮੂਲ ਨਾਲ ਜੁੜਨਾ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਨਾਲ ਜੁੜਨਾ। ਸਾਹਿਬ ਕਹਿਣ ਲੱਗੇ, ਹਉਮੈ ਮੈਂ ਆਏ ਜਾਏ ਭਰਮ ਭੁਲਾਵਣਾ
1: ਰਹਾਉ,
0: ਵਿਸ਼ਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਹਨ।
1: ਤੂੰ ਗੁਰਮੁਖ ਰੱਖਣ ਹਾਰ ਹਰ ਨਾਮ ਧਿਆਈਐ।
0: ਸਾਹਿਬ ਜੀ ਕਹਿਣ ਲੱਗੇ, ਤੂੰ ਗੁਰਮੁਖ, ਗੁਰਮੁਖ ਦਾ ਅਰਥ ਹੈ ਜਿਹੜਾ ਗੁਰੂ ਦੇ ਸਨਮੁਖ ਹੈ। ਜਿਨ ਗੁਰਮੁਖ ਨਾਮ ਧਿਆਇਆ, ਨਾਮ ਤੇ ਜਪਿਆ ਪਰ ਗੁਰੂ ਦੀ ਰਾਹੀਂ, ਪੁੱਠੇ ਨਹੀਂ ਲਟਕੇ, ਪਿੰਡੇ ਤੇ ਸਵਾਹਾਂ ਨਹੀਂ ਮਲੀਆਂ, ਘਰ ਨਹੀਂ ਛੱਡਿਆ, ਪਰਿਵਾਰ ਨਹੀਂ ਛੱਡਿਆ, ਭੋਰਿਆਂ ਵਿੱਚ ਨਹੀਂ ਵੜੇ। ਉਹ ਵੀ ਸਨ ਜਿਹੜੇ ਪਰਮਾਤਮਾ ਮੂਲ ਤੋਂ ਟੁੱਟ ਕੇ ਨਾ ਤੇ ਪਹਾੜਾਂ ਤੇ ਚੜ੍ਹ ਗਏ ਸਤ ਸੰਗਤ, ਪਰ ਨਹੀਂ ਜਿਹੜਾ ਗੁਰਮੁਖ ਹੈ। ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪ੍ਰਵਾਨ, ਨਾਨਕ ਕੁੱਲ ਉਧਾਰੈ ਆਪਣਾ ਦਰਗਾਹ ਪਾਵੈ ਮਾਣ। ਸਾਹਿਬ ਜੀ ਇਸੇ ਪੌੜੀ ਵਿੱਚ ਗੁਰੂ ਰਾਮਦਾਸ ਜੀ ਕਹਿੰਦੇ, ਗੁਰਮੁਖ ਸਖੀਆਂ ਸਿੱਖ, ਗੁਰਮੁਖ ਹੀ ਹੁੰਦਾ ਸਖੀਆਂ ਸਹੇਲੀਆਂ ਸਤਸੰਗੀ ਜਨ। ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਈਆਂ, ਇੱਕ ਸੇਵਕ ਗੁਰ ਪਾਸ ਇੱਕ ਗੁਰਕਾਰ ਹੈ ਲਾਈਆਂ। ਸਾਹਿਬ ਕਹਿਣ ਲੱਗੇ, ਪਰਮਾਤਮਾ ਜਿਹੜਾ ਗੁਰੂ ਦੇ ਸਨਮੁਖ ਹੋ ਕੇ ਤੈਨੂੰ ਸਿਮਰਦਾ ਹੈ, ਰੱਖਣ ਹਾਰ ਹਰ ਨਾਮ ਧਿਆਈ ਹੈ, ਉਹਦੀ ਤੁਸੀਂ ਰੱਖਿਆ ਕਰਦੇ ਜੇ, ਉਹ ਤੁਹਾਡੇ ਨਾਮ ਨੂੰ ਧਿਆਉਂਦਾ ਹੈ।
1: ਮਿਲਹਿ ਤੁਝੇ ਰਜਾਏ ਸ਼ਬਦ ਕਮਾਈਐ,
0: ਮਿਲਹਿ ਤੁਝੇ ਰਜਾਏ ਸ਼ਬਦ ਕਮਾਈਐ। ਕਹਿੰਦੇ ਜਿਹਦੇ ਤੇ ਤੂੰ ਕਿਰਪਾ ਕਰ ਦੇਵੇਂ, ਅਰਦਾਸ ਕਰਿਆ ਕਰੀਏ, ਹੁਣ ਵੀ ਹੋਣੀ ਹੈ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਕਹਿੰਦੇ ਤੂੰ ਪਰਮਾਤਮਾ ਜਿਹਦੇ ਤੇ ਕਿਰਪਾ ਕਰਦਾ, ਮੇਲੈ ਤੁਝੈ ਰਜਾਏ ਤੇਰੀ ਰਜਾ ਹੋਵੇ ਸੱਚਮੁੱਚ ਸਾਨੂੰ। ਗੁਰੂ ਨਾਨਕ ਸਾਹਿਬ ਜੀ ਦੀ ਜਪ ਬਾਣੀ ਵਿੱਚੋਂ ਇੱਕ ਸਵਾਲ ਆਉਂਦਾ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਕਹਿੰਦੇ ਕਿਵੇਂ ਸਚਿਆਰ ਹੋਵਾਂਗੇ, ਕਿਵੇਂ ਝੂਠ ਦੀ ਪਾਲ ਕੰਧ ਟੁੱਟਣੀ ਹੈ। ਸਾਹਿਬ ਜੀ ਕਹਿਣ ਲੱਗੇ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ। ਉਹ ਚੀਜ਼ਾਂ ਨਾ ਅਸੀਂ ਕਿਸੇ 'ਤੇ ਤਬਾਰ ਨਹੀਂ ਕਰਦੇ, ਮੰਨਦੇ, ਕਹਿੰਦੇ ਲਿਖ ਕੇ ਦਿਓ ਸਾਨੂੰ। ਸਾਹਿਬ ਕਹਿੰਦੇ ਕਿ ਲਿਖ ਕੇ ਆਇਆ ਤੇਰੇ ਨਾਲ ਕਿ ਤੂੰ ਹੁਕਮ ਵਿੱਚ ਚੱਲਣਾ। ਹੁਕਮ ਰਜਾਈ ਜੋ ਚੱਲੈ ਸੋ ਪਵੈ ਖਜ਼ਾਨੇ। ਮਹਾਰਾਜ ਕਹਿੰਦੇ ਨੇ ਹੁਕਮ ਵਿੱਚ ਚੱਲਣਾ, ਔਰ ਤੂੰ ਜਿਹਦੇ 'ਤੇ ਪਰਮਾਤਮਾ ਕਿਰਪਾ ਕਰਦਾ, ਮੇਲੈ ਤੁਝੈ ਰਜਾਏ, ਉਹ ਤੇਰੀ ਰਜਾ ਵਿੱਚ ਚੱਲਦਾ। ਤੇ ਫਿਰ ਕਿਹੜੀ ਰਜਾ ਤੇਰੀ ਮੰਨ ਲੈਂਦਾ? ਸ਼ਬਦ ਕਮਾਈ ਹੈ, ਉਹ ਫਿਰ ਸ਼ਬਦ ਦੀ ਕਮਾਈ ਕਰਦਾ। ਸਤਸੰਗ ਦੁਨੀਆਂ 'ਤੇ ਪਰਿਵਾਰ ਵਾਸਤੇ, ਜੀਵਨ ਨਿਰਵਾਹ ਵਾਸਤੇ ਬੜਾ ਕੁਝ ਕਰਦੇ ਹਾਂ, ਕਿਰਤ ਕਰਦੇ ਹਾਂ, ਕੋਈ ਨੌਕਰੀ ਕਰਦਾ ਹੈ, ਕੋਈ ਦੁਕਾਨਦਾਰੀ, ਪਰ ਕਹਿੰਦੇ ਉਹ ਪਰਮਾਤਮਾ ਦੇ ਹੁਕਮ 'ਚ ਚੱਲਦਾ ਹੈ ਜਿੱਥੇ ਗ੍ਰਿਸ਼ਤ ਵਿੱਚ ਰਹਿੰਦਾ ਹੈ, ਕਿਉਂਕਿ ਗ੍ਰਿਸ਼ਤੀ ਦਾ ਜੀਵਨ ਸਾਹਿਬ ਨੇ ਸਭ ਤੋਂ ਉੱਚਾ ਸੁੱਚਾ ਮੰਨਿਆ। ਸਤਸੰਗ ਜਦੋਂ ਸਵਾਲ ਕੀਤਾ ਸੀ ਨਾ ਕਿ ਦੁਨੀਆਂ ਸਾਗਰ ਦੁੱਤਰ ਕਹੀਐ, ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੈ ਉਦੂ ਨਾਨਕ ਦੇ ਸੱਚਾ ਵਿਚਾਰੋ। ਸਾਹਿਬ ਨੇ ਉਦਾਹਰਣਾਂ ਦਿੱਤੀਆਂ ਸਨ, ਜੈਸੇ ਜਲ ਮੈਂ ਕਮਲਨ ਰਾਲਮ, ਮੁਰਗਾਈ ਨੇ ਸਾਣੇ ਸੁਰਤ ਸ਼ਬਦ ਭਾਵ ਸਾਗਰ ਤਰੀਐ ਨਾਨਕ ਨਾਮ ਵਖਾਣੇ। ਕਹਿੰਦੇ ਫਿਰ ਸ਼ਬਦ ਦੀ ਕਮਾਈ ਕਰਦਾ ਹੈ, ਉਹ ਫਿਰ ਤੇਰੇ ਸ਼ਬਦ ਨੂੰ ਕਮਾਉਂਦਾ ਹੈ, ਭਾਵ ਵਾਹਿਗੁਰੂ ਵਾਹਿਗੁਰੂ ਜਪਦਾ ਹੈ।
1: ਤੂੰ ਕਰ ਕਰ ਵੇਖੇ ਆਪ ਦੇਹ ਸੋ ਪਾਈਐ।
0: ਮਹਾਰਾਜ ਕਹਿੰਦੇ ਨੇ ਤੂੰ ਕਰ ਕਰ ਵੇਖੈ ਆਪ ਦੇਹ ਸੋ ਪਾਈਐ। ਪਰਮਾਤਮਾ ਤੂੰ ਆਪਣੀ ਰਚਨਾ ਵਿੱਚ ਦੇਖੋ ਨਾ ਕਿੰਨੀ ਸੰਸਾਰ ਦੀ ਰਚਨਾ ਕਿ ਅੰਡਜ ਜੇਰਜ ਸੇਤਜ ਉਤਪਜ। ਸਾਹਿਬ ਜੀ ਕਹਿੰਦੇ ਤੇਰੇ ਕੀਤੇ ਜਨਤਾ ਏਕ ਪੁਰਬ ਮੈਂ ਤੇਰਾ ਦੇਖਿਆ, ਤੂੰ ਸਭਨਾ ਵਾਹੇ ਰਵੰਤਾ। ਕਹਿੰਦੇ ਜਿੰਨੀ ਸ੍ਰਿਸ਼ਟੀ ਬਣਾਈ ਪਰਮਾਤਮਾ, ਤੂੰ ਸ੍ਰਿਸ਼ਟੀ ਨੂੰ ਬਣਾਉਂਦਾ ਹੈ ਅਤੇ ਉਹਦੇ 'ਤੇ ਨਿਗਾਹ ਵੇਖਿਆ ਦਾ ਆਪ ਵੀ ਉਹ ਨਿਗਾਹ ਵੀ ਰੱਖਦਾ, ਸਾਨੂੰ ਸੰਭਾਲਦਾ ਵੀ ਹੈ, ਜੀਵਨ ਦਿੰਦਾ, ਜਨਮ ਦਿੰਦਾ ਅਤੇ ਸਾਡੀ ਸੰਭਾਲ ਵੀ ਕਰਦਾ ਹੈ।
1: ਤੂੰ ਦੇਖੇ ਥਾਪ ਉਹ ਥਾਪ ਦਰ ਵੀ ਨਾਈ ਹੈ।
0: ਅਤੇ ਪਰਮਾਤਮਾ ਜੀ ਤੂੰ ਦੇਖੇ ਥਾਪ ਬਣਾਉਂਦਾ ਵੀ ਹੈ, ਜੀਵ ਨੂੰ ਸੰਸਾਰ ਨੂੰ ਬਣਾਇਆ, ਉਹ ਥਾਪਦਾ ਵੀ ਹੈ, ਨਾਸ਼ ਵੀ ਕਰ ਦਿੰਦਾ, ਵੀ ਨਾਈ ਹੈ, ਦਰ ਵੀ ਨਾਈ ਹੈ। ਕਹਿੰਦੇ ਤੂੰ ਫਿਰ ਉਹਨੂੰ ਦੇਖਦਾ ਵੀ ਹੈ, ਸਾਰਾ ਕੁਝ ਪਰਮਾਤਮਾ ਦੀ ਨਜ਼ਰ ਹੇਠ ਹੈ ਸਤ ਸੰਗਤ, ਔਰ ਉਹਦੀ ਨਜ਼ਰ ਹੇਠ ਹੀ ਇਹ ਸੰਸਾਰ ਬਣਿਆ। ਸਤ ਸੰਗਤ ਸ਼ਬਦ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਬਚਨ ਨੇ ਕਿ ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਕਹਿੰਦੇ ਸ਼ਬਦ ਨਾਲ ਹੀ ਸੰਸਾਰ ਬਣਿਆ। ਸਤ ਸੰਗਤ ਜਿਵੇਂ ਕੋਈ ਲੱਕੜ ਹੈ ਨਾ, ਤੇ ਜਦੋਂ ਟੁੱਟ ਜਾਂਦੀ ਉਹਨੂੰ ਲੱਕੜ ਨਾਲ ਹੀ ਜੋੜਾਂਗੇ, ਜੇ ਕੋਈ ਕੰਕਰੀਟ ਚੀਜ਼ ਹੈ ਤੇ ਉਹ ਕੰਕਰੀਟ ਨਾਲ ਹੀ ਉਸਾਰੀ ਜਾਵੇਗੀ। ਜਿਵੇਂ ਲੋਹਾ ਕੋਈ ਧਾਤ ਹੈ ਕੋਈ ਵੀ ਟੁੱਟ ਕੇ ਤੇ ਉਸ ਧਾਤ ਨਾਲ ਹੀ ਜੁੜੇਗੀ, ਇਵੇਂ ਜੀਵ ਜਿਹੜਾ ਇਹ ਸ਼ਬਦ ਤੋਂ ਸੰਸਾਰ ਬਣਿਆ ਤੇ ਸ਼ਬਦ ਦੀ ਕਮਾਈ ਕੀਤੇ ਪਰਮਾਤਮਾ ਨਾਲ ਮਿਲਾਪ ਹੋਣਾ ਸਤਸੰਗ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਤੂੰ ਦੇਖੈ ਥਾਪ ਉਹ ਥਾਪ ਪਰਮਾਤਮਾ, ਤੂੰ ਜੀਵਾਂ ਨੂੰ ਸੰਸਾਰ ਨੂੰ ਬਣਾਉਣਾ ਵੀ ਹੈ ਤੇ ਉਹਨਾਂ ਦੀ ਸੰਭਾਲ ਵੀ ਕਰਦਾ। ਦਸਮ ਪਾਤਸ਼ਾਹ ਦਾ ਸਵਈਆ ਆਪਾਂ ਪੜ੍ਹਦੇ ਹਾਂ, ਦੀਨਨ ਕੀ ਪ੍ਰਤਪਾਲ ਕਰੈ ਨਿਤ, ਸੰਤ ਉਭਾਰ ਗਨੀਮਨ ਗਾਰੈ, ਪਛ ਪਛੂ ਨਗ ਨਾਗਨ ਰਤ, ਸਰਬ ਸਮੇਂ ਸਭ ਕੋ ਪ੍ਰਤਪਾਰੈ, ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨੀ ਕਰਮ ਵਿਚਾਰੈ, ਦੀਨ ਦਿਆਲ ਦਇਆ ਨਿਤ ਦੋਖਨ, ਦੇਖਤ ਹੈ ਪਰ ਦੇਤ ਨਹਾਰੈ। ਸਾਡੇ ਕਰਮਾਂ ਨੂੰ ਗੁਨਾਹਾਂ ਨੂੰ ਐਬਾਂ ਨੂੰ ਦੇਖ ਰਿਹਾ ਹੈ, ਪਰ ਉਹ ਪਰਮਾਤਮਾ ਫਿਰ ਵੀ ਸਾਨੂੰ ਆਪਣੇ ਬਿਰਧ ਸੁਭਾਅ ਅਨੁਸਾਰ ਪ੍ਰਤਪਾਲਕ ਸੁਭਾਅ ਅਨੁਸਾਰ ਸਾਨੂੰ ਦਾਤਾਂ ਵੀ ਦੇ ਰਿਹਾ। ਸਾਹਿਬ ਜੀ ਕਹਿਣ ਲੱਗੇ ਥਾਪਦਾ ਵੀ ਹੈ ਉਹ ਥਾਪਦਾ ਵੀ ਹੈ, ਦਰ ਬਿਨਾਈ ਹੈ ਤੇ ਤੂੰ ਪਰਮਾਤਮਾ ਦੇਖ ਵੀ ਰਿਹਾ ਹੈ।
1: ਦੇਹੀ ਹੋਵਗ ਖਾਗ ਪਵਨ ਉਡਾਈ ਹੈ,
0: ਆਹ ਜਿਹੜੀ ਦੇਹੀ ਤੇ ਕਈ ਵਾਰੀ ਨਾ ਮਨੁੱਖ ਮਾਣ ਕਰਦਾ ਸਤ ਸੰਗਤ। ਸਾਹਿਬ ਜੀ ਕਹਿਣ ਲੱਗੇ ਦੇਹੀ ਹੋਵਗ ਖਾਕ, ਆ ਜਿਹੜੀ ਸਾਢੇ ਤ੍ਰੈਮਣ ਦੇਹਰੀ ਚੱਲੇ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵੱਤ ਅਸੂਣੀ ਬੰਨ, ਇਸ ਦੇਹੀ ਦਾ ਕਈ ਵਾਰੀ ਅਹੰਕਾਰ ਹੋ ਜਾਂਦਾ ਸਤ ਸੰਗਤ। ਬਾਬਾ ਫਰੀਦ ਸਾਹਿਬ ਜੀ ਨੇ ਬੜੇ ਪਿਆਰੇ ਬਚਨ ਕਹੇ ਨੇ, ਇੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਖਾਕ ਹੋ ਜਾਣੀ ਮਿੱਟੀ ਹੋ ਜਾਣੀ ਹੈ। ਕਈ ਵਾਰੀ ਮਨੁੱਖ ਸਰੀਰ ਵਿੱਚ ਇਸ ਕਾਇਆ ਵਿੱਚ ਰਹਿ ਕੇ ਨਾ ਹੰਕਾਰੀ ਹੋ ਜਾਂਦਾ। ਅਸਲ ਤਾਂ ਮੂਲ ਇਹ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਪਾਂਚ ਤੱਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ, ਜਿਹ ਤੇ ਉਪਜਿਓ ਨਾਨਕਾ ਲੀਨ ਤਾਹੇ ਮੈਂ ਮਾਨ, ਕਿ ਪੰਜਾਂ ਤੱਤਾਂ ਵਿੱਚ ਮਿੱਟੀ ਹਵਾ ਅੱਗ ਪਾਣੀ ਧਰਤੀ ਆਕਾਸ਼ ਰਲ ਜਾਂਦੇ ਨੇ ਤੇ ਇਹ ਜੀਵ ਆਤਮਾ ਵੀ ਪਰਮਾਤਮਾ ਵਿੱਚ ਰਲਣੀ ਚਾਹੀਦੀ ਸੀ, ਪਰ ਕਈ ਵਾਰੀ ਅਹੰਕਾਰੀ ਹੋ ਜਾਂਦੇ ਨੇ। ਬਾਬਾ ਫਰੀਦ ਸਾਹਿਬ ਦਾ ਬੜਾ ਪਿਆਰਾ ਬਚਨ ਹੈ, ਕੋਈ ਸ਼ਾਹੂਕਾਰ ਸੀ ਨਾ ਇੰਨਾ ਅਮੀਰ ਕਿ ਉਹਦੇ ਘਰ ਧਨ ਪਦਾਰਥ ਸੋਨਾ ਨੌਕਰ ਚਾਕਰ, ਉਹਨੇ ਕਿਤੇ ਉੱਠਣਾ ਤੇ ਨੌਕਰ ਨੇ ਠਾਲਣਾ, ਜੇ ਕਿਤੇ ਮੰਜੇ ਤੇ ਉਹਨੇ ਲੇਟਣਾ ਤੇ ਨੌਕਰ ਨੇ ਪਾਸਾ ਵੀ ਬਦਲਣਾ, ਸਰਾਣਾ ਵੀ ਰੱਖਣਾ ਤੇ ਨੌਕਰ ਚਾਕਰ, ਜਦੋਂ ਕਿਸੇ ਨੇ ਕੋਈ ਨਗਰ ਵਿੱਚੋਂ ਚੜ੍ਹਾਈ ਕਰ ਜਾਣਾ। ਤੇ ਇਹ ਸਾਡੀ ਮਰਜ਼ਾਦਾ ਬੰਨੀ ਸਤਿਗੁਰੂ ਪਾਤਸ਼ਾਹ ਜੀ ਨੇ ਕਿ ਕਿਸੇ ਦੇ ਦੁੱਖ ਵਿੱਚ ਜਾਵਾਂਗੇ ਦੁੱਖ ਘਟਦਾ, ਖੁਸ਼ੀ ਵਿੱਚ ਜਾਵਾਂਗੇ ਖੁਸ਼ੀ ਵੱਧਦੀ ਹੈ। ਕਹਿਣਾ ਕਿ ਸ਼ਾਹੂਕਾਰ ਲਾਲੇ ਨੂੰ ਕਿ ਚੱਲੀਏ, ਕੋਈ ਮੌਤ ਹੋ ਗਈ, ਕਹਿਣ ਲੱਗੇ ਨਹੀਂ ਨਹੀਂ ਮੇਰਾ ਸਮਾਂ ਹੀ ਨਹੀਂ, ਆ ਮੇਰੀ ਤੁਸੀਂ ਖੂੰਡੀ ਲੈ ਜਾਓ। ਤੇ ਸਮਝ ਲਓ ਵੀ ਲਾਲਾ ਜੀ ਆ ਗਏ, ਸੇਠ ਜੀ ਆ ਗਏ। ਇੱਕ ਦਿਨ ਸਮਾਂ ਉਹ ਆਇਆ ਜਿਹੜਾ ਸਤਸੰਗ ਸਾਰਿਆਂ 'ਤੇ ਆਉਣਾ ਹੈ, ਇੱਕ ਦਿਨ ਸਰੀਰ ਦਾ ਅੰਤ ਹੋਣਾ। ਚਲੇ ਗਏ, ਸਰੀਰ ਨਾਸ਼ ਹੋ ਗਿਆ, ਜਦੋਂ ਸਪੁਰਦੇ ਖਾ ਕਰ ਲੱਗੇ ਤੇ ਬਾਬਾ ਫਰੀਦ ਸਾਹਿਬ ਨੇ ਸ਼ਾਇਦ ਆਪਣੀਆਂ ਅੱਖਾਂ ਨਾਲ ਦੇਖਿਆ, ਕਹਿਣ ਲੱਗੇ ਫਰੀਦਾ ਇੱਟ ਸਰਾਣੇ ਭੋਏ ਸਮਣ, ਕੀੜਾ ਲੜਿਓ ਮਾਸ, ਕੇਤਣਿਆ ਯੁੱਗ ਵਾਪਰੇ ਇੱਕ ਤਪਿਆ ਪਾਸ। ਕਹਿੰਦੇ ਕਿੰਨੇ ਹੁਣ ਯੁੱਗ ਬੀਤ ਜਾਣੇ ਨੇ, ਜਿਹੜਾ ਪਾਸਾ ਬਦਲਣ ਲੱਗਾ ਵੀ, ਸਰਾਣੇ ਬਦਲਣ ਲੱਗਾ ਵੀ, ਉੱਠਣ ਬੈਠਣ ਲੱਗਾ ਵੀ, ਨੌਕਰਾਂ ਨੂੰ ਆਵਾਜ਼ ਮਾਰਦਾ ਸੀ, ਕਹਿੰਦੇ ਅੱਜ ਮਿੱਟੀ ਵਿੱਚ ਸਪੁਰਦੇ ਖਾ ਕਰ ਦਿੱਤਾ। ਕਹਿੰਦੇ ਕਿੰਨੇ ਯੁੱਗ ਬੀਤ ਜਾਣੇ ਨੇ, ਫਰੀਦਾ ਮਹਿਲ ਸੱਖਣ ਰਹਿ ਗਏ, ਵਾਸਾ ਆਇਆ ਤਲ, ਗੋਰਾਂ ਸੇ ਨਮਾਣੀਆਂ ਬੈਸਨ ਰੂਹਾਂ ਮਲ। ਕਹਿਣ ਲੱਗੇ ਜਿਮੀ ਪੁੱਛੈ ਅਸਮਾਨ, ਫਰੀਦਾ ਖੇਬਟ ਕਿਨ ਗਏ, ਜਾਲਣ ਗੋਰਾਂ ਨਾੜ ਉਲਾਮੇ ਜੀ ਸੇ। ਕਹਿੰਦੇ ਕਿੱਥੇ ਗਏ ਨੇ ਜਿਹੜੇ ਕਦੀ ਆਕੜ ਆਕੜ ਕੇ ਸੰਸਾਰ ਧਰਤੀ ਤੇ ਤੁਰਦੇ ਸਨ, ਮੇਰੀ ਮੇਰੀ ਕੈਰੋਂ ਕਰਤੇ, ਦੁਰਯੋਧਨ ਸੇ ਭਾਈ ਬਾਰਾਂ ਯੋਜਨ ਸ਼ਤਰ ਚਲਾ ਥਾ, ਦੇਹੀ ਗਰਜਨਾ ਖਾਈ। ਕਹਿਣ ਲੱਗੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਇਹ ਦੇਹੀ ਇਹ ਸਰੀਰ, ਵੈਸੇ ਗੁਰੂ ਅਮਰਦਾਸ ਜੀ ਨੇ ਬਚਨ ਆਖੇ ਨੇ, ਰੋਜ਼ ਨੇਤਰੇ ਵਿੱਚ ਪੜ੍ਹਦੇ ਹਾਂ, ਕਹਿ ਨਾਨਕ ਇਹ ਸਰੀਰ ਆ ਦੇਹ ਇਹ ਕਾਇਆ, ਇਹ ਸਰੀਰ ਪ੍ਰਵਾਨ ਹੋਵਾ, ਕਿਹਨਾਂ ਦਾ ਸਰੀਰ, ਜਿਨ ਸਤਿਗੁਰ ਸਿਉਂ ਚਿੱਤ ਲਾਇਆ, ਜਿਨ੍ਹਾਂ ਨੇ ਗੁਰੂ ਨਾਲ ਚਿੱਤ ਜੋੜ ਲਿਆ, ਸਾਧ ਸੰਗਤ ਉਹਨਾਂ ਦੇ ਸਰੀਰ ਉਹਨਾਂ ਦੀ ਕਾਇਆ ਦੇਹੀ ਪ੍ਰਵਾਨ ਹੋ ਗਈ। ਮਹਾਰਾਜ ਕਹਿੰਦੇ ਇੱਕ ਦਿਨ ਐਸਾ ਆਵੇਗਾ ਕਿ ਇਹ ਸਰੀਰ ਦੇਹੀ ਖਾਕ ਹੋ ਜਾਵੇਗੀ।
1: ਇਹੋ ਕਿੱਥੇ ਘਰ ਔਤਾਕ ਮਹਿਲ ਨਾ ਪਾਈਐ,
0: ਮਹਾਰਾਜ ਕਹਿੰਦੇ ਇਹ ਕਿੱਥੇ ਘਰ ਔਤਾਕ ਮਹਿਲ ਨਾ ਪਾਈਐ। ਕਹਿੰਦੇ ਆ ਜਿਹੜੇ ਮਹਿਲ ਮਾੜੀਆਂ ਦਾ ਮਾਣ ਕਰਦਾ ਅਹੰਕਾਰ ਕਰਦਾ ਨਾ, ਕਿ ਜੀਵਨ ਵਿੱਚ ਕਈ ਵਾਰੀ ਨਾ ਮਨੁੱਖ ਬੜੇ ਪਾਪ ਕਰਦਾ, ਕਰ ਕਰ ਪਾਪ ਦਰਬ ਕੀ ਆ, ਕਹਿੰਦੇ ਪਾਪ ਕਰ ਕਰਕੇ ਮਾਇਆ ਇਕੱਠੀ ਕਰੀ ਜਾਂਦਾ। ਵਰਤਣ ਕਹਿ ਤਾਈ, ਕਹਿੰਦੇ ਵਰਤਣ ਖਰਚਣ ਵਾਸਤੇ ਬਹੁ ਪ੍ਰਪੰਚ ਕਰ ਪਰਤਨ ਲਿਆਵੈ, ਸੁੱਤ ਦਾਰਾ ਪੈ ਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤਨ ਬੇਰਾ ਤੇਰੇ ਜੀ ਪੈ ਲੀਜੈ। ਚੋਆ ਚੰਦਨ ਮਰਦਨ ਅੰਗਾ, ਸੋ ਤਨ ਜਲੈ ਕਾਠ ਕੈ ਸੰਗਾ। ਕਹਿਣ ਲੱਗੇ ਆਹ ਜਿਹੜਾ ਸਰੀਰ ਹੈ ਨਾ, ਇਹ ਲੱਕੜੀਆਂ ਨੇ ਸਾੜ ਦੇਣਾ, ਮਿੱਟੀ ਹੋ ਜਾਣਾ। ਸੱਚੇ ਪਾਤਸ਼ਾਹ ਕਹਿੰਦੇ ਜਿੰਨੇ ਮਹਿਲ ਮਾੜੀਆਂ ਨੇ ਤੇਰੇ ਭਾਈ, ਇਹ ਕਿੱਥੇ ਨੇ? ਇਹ ਸਾਰਾ ਕੁਝ ਛੱਡ ਕੇ ਚਲੇ ਜਾਣਾ ਹੈ।
1: ਦੇਹੋ ਦੀਵੀ ਅੰਧ ਘੋਰ ਕਬ ਮੁਹਾਈਐ।
0: ਦੇਹੋ ਦੀਵੀ, ਕਈ ਵਾਰੀ ਅਸੀਂ ਆਖੀਦਾ ਵੀ ਦਿਨੇ ਹੀ ਇਹਨਾਂ ਦੇ ਘਰ ਚੋਰੀ ਹੋ ਗਈ। ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਸਾਰੇ ਬੈਠੇ ਆ, ਬੇਨਤੀ ਵੀ ਕਰਾਂਗਾ ਕਿ ਅੰਮ੍ਰਿਤ ਵੇਲਾ ਸੰਭਾਲਿਆ ਕਰੀਏ ਸਿਮਰਨ। ਸਾਨੂੰ ਜੋ ਗੁਰੂ ਨੇ ਮਰਜ਼ਾਦਾ ਦਿੱਤੀ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠਰ ਨਾਮ ਧਿਆਵੈ, ਉਦਮ ਕਰੇ ਭਲ ਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਝਾਲਾਂਗੇ ਉਠ ਨਾਮ ਜਪ ਨਿਸ ਬਾਸਰ ਆਰਾਧ। ਤੇ ਕਈ ਵਾਰੀ ਐਸਾ ਹੁੰਦਾ ਵੀ ਗੁਰੂ ਗ੍ਰੰਥ ਸਾਹਿਬ ਸਾਡੇ ਜੀਵਨ ਦਾ ਆਧਾਰ ਨੇ, ਗੁਰਬਾਣੀ ਹੈ, ਅੰਮ੍ਰਿਤ ਵੇਲਾ ਸਾਨੂੰ ਗੁਰੂ ਨੇ ਦਿੱਤਾ, ਰਹਿਤਾਂ ਰਹਿਤ ਮਰਜ਼ਾਦਾ ਵਿੱਚ ਸਾਨੂੰ ਦੱਸੀਆਂ ਨੇ, ਪਰ ਅਸੀਂ ਅਸਰ ਹੀ ਨਹੀਂ ਕਰਦੇ ਸਤ ਸੰਗਤ। ਕਬੀਰ ਸਾਹਿਬ ਦਾ ਇੱਕ ਬਚਨ ਹੈ ਨਾ, ਦੁਨੀਆਂ ਹੁਸ਼ਿਆਰ ਬੇਦਾਰ ਜਾਗਤ ਮੁਸ਼ੀਅਤ ਹੋ ਰਹੇ ਭਾਈ, ਨਿਗਮ ਹੁਸ਼ਿਆਰ ਪਹਿਰੂਆ ਦੇਖਤ ਜੰਮ ਲੈ ਜਾਏ। ਕਹਿੰਦੇ ਤੇਰੇ ਕੋਲ ਧਰਮ ਗ੍ਰੰਥ ਵੀ ਨੇ, ਪੁਸਤਕਾਂ ਵੀ ਨੇ, ਜਿਵੇਂ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਹੋਣ ਤੇ ਅਸੀਂ ਕੱਚੇ ਪਿੱਲਿਆਂ ਨੂੰ ਗੁਰੂ ਬਣਾਉਣ ਰਹੇ ਹਾਂ। ਸਤ ਸੰਗਤ, ਜੇ ਸਤਿਗੁਰੂ ਦੀ ਬਾਣੀ ਵਿੱਚ ਸਾਨੂੰ ਬਚਨ, ਸਾਨੂੰ ਹੁਕਮ ਹੋਇਆ ਹੋਵੇ ਕਿ ਆਗਿਆ ਭਈ ਅਕਾਲ ਕੀ ਤਬਹਿ ਚਲਾਇਓ ਪੰਥ, ਜਿਸ ਬਾਣੀ ਨੇ ਸਾਨੂੰ ਪਾਠ ਰਾਹੀਂ ਸਮਝਾਇਆ ਕਿ ਭਾਈ ਗੁਰੂ ਜਿਨ੍ਹਾਂ ਕਾ ਅੰਧਲਾ ਸਿੱਖ ਵੀ ਅੰਧੇ ਕਰਮ ਕਰੇਨ, ਉਹ ਭਾਣੇ ਚੱਲਣ ਆਪਣੇ ਨਿੱਤ ਝੂਠੋ ਝੂਠ ਬੁਲੇਨ। ਐਸੇ ਸਤਿਗੁਰੂ ਦੀ ਬਾਣੀ ਦੇ ਬਚਨ ਸਾਡੇ ਕੋਲ ਹੋਣ ਕਿ ਸਤਿਗੁਰ ਬਾਜੋਂ ਗੁਰ ਨਹੀਂ ਕੋਈ ਨਗੋਰੇ ਕਾ ਹੈ ਨਾਉ ਬਰਾ। ਸਾਹਿਬ ਕਹਿਣ ਲੱਗੇ ਫਿਰ ਸਮਝ ਲਓ ਵੀ ਦਿਨੇ ਜਿਵੇਂ ਲੁੱਟੇ ਜਾਂਦਾ ਨਾ ਮਨੁੱਖ, ਸੌਂ ਜਾਂਦਾ ਹੈ ਲਾਪਰਵਾਹ ਹੋ ਕੇ। ਕਹਿਣ ਲੱਗੇ ਇਵੇਂ ਦੇਹੋ ਦੀਵੀ ਅੰਧ ਘੋਰ ਘੱਬ ਮੁਹਾਈਆ, ਫਿਰ ਇਵੇਂ ਸਮਝੋ ਕਿ ਜਿਵੇਂ ਮਨ ਨੂੰ ਦਿਨੇ ਹੀ ਮਨੁੱਖ ਜਿਹੜਾ ਹੈ ਗੁਰਬਾਣੀ ਸਿਮਰਨ ਨਾਮ ਤੋਂ ਬਿਨਾਂ ਸਤਸੰਗ ਤੋਂ ਬਿਨਾਂ ਭਾਈ ਵਿਕਾਰਾਂ ਵਿੱਚ ਗੁਨਾਹਾਂ ਵਿੱਚ ਐਬਾਂ ਵਿੱਚ ਲੁੱਟਿਆ ਜਾ ਰਿਹਾ ਹੈ।
1: ਗਰਭ ਮੁਸੈ ਘਰ ਚੋਰ ਕਿਸ ਰੂਆਈਐ।
0: ਕਹਿੰਦੇ ਅਹੰਕਾਰ ਵਿੱਚ ਗਰਭ, ਜਦੋਂ ਗੁਰਬਾਣੀ ਵਿੱਚ ਪਾਠ ਆਵੇਗਾ ਨਾ ਗੱਗਾ ਰਾਰਾ ਭੱਬਾ ਗਰਭ, ਉੱਥੇ ਗਰਭ ਦੀ ਗੱਲ ਹੁੰਦੀ, ਜਿਵੇਂ ਮਾਤ ਗਰਭ ਮਹਿ ਆਪਣ ਸਿਮਰਨ ਦੇ, ਜਿੱਥੇ ਗਰਭ ਬੱਬੇ ਨਾ ਆਵੇਗਾ ਉੱਥੇ ਅਹੰਕਾਰ ਦੀ ਗੱਲ। ਕਹਿੰਦੇ ਅਹੰਕਾਰ ਵਿੱਚ ਮੋਹ ਮਾਇਆ ਵਿੱਚ ਹੀ ਭਾਈ ਗਰਭ ਮੁਸੈ ਘਰ ਚੋਰ ਕਿਸ ਰੁਆਈਐ। ਕਹਿੰਦੇ ਕਿਹਦੇ ਅੱਗੇ ਫਰਿਆਦ ਕਰੇਗਾ, ਕਿਉਂਕਿ ਗੁਰੂ ਗੁਰੂ ਜਪਣ ਤੋਂ ਬਿਨਾਂ ਸਾਧ ਸੰਗਤ ਸਾਥ ਨਾ ਚੱਲੈ ਬਿਨ ਭਜਨ, ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਣਾ ਨਾਨਕ ਇਹ ਧਨ ਸਾਰ। ਜੀਵਨ ਵਿੱਚ ਕਹਿੰਦੇ ਅਹੰਕਾਰ ਮੋਹ ਮਾਇਆ ਵਿੱਚ ਭਾਈ ਲੁੱਟਿਆ ਜਾ ਰਿਹਾ, ਚੋਰੀ ਹੋ ਰਹੀ ਹੈ, ਕਿਸ ਰਵਾਈ ਹੈ, ਫਿਰ ਕਿਹਦੇ ਅੱਗੇ ਰੋਣਾ ਰੋਵਾਂਗੇ।
1: ਗੁਰਮੁਖ ਚੋਰ ਨਾ ਲਾਗ ਹਰ ਨਾਮ ਜਗਾਈਐ।
0: ਭਾਈ ਜਿਹੜੇ ਗੁਰੂ ਦੇ ਸਨਮੁਖ ਨੇ, ਚੋਰ ਨਾ ਲਾਗ, ਉਹਨੂੰ ਫਿਰ ਕਿਹੜੇ ਚੋਰ ਨੇ? ਗੁਰੂ ਅਮਰਦਾਸ ਜੀ ਦਾ ਬਚਨ ਅਸੀਂ ਪੜ੍ਹੀਏ, ਇਸ ਦੇਹੀ ਅੰਦਰ ਪੰਚ ਚੋਰ ਵਸੈ, ਇਸ ਸਰੀਰ ਅੰਦਰ ਕਾਇਆ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਕਹਿੰਦੇ ਪੰਜ ਚੋਰ ਵਸ ਰਹੇ ਨੇ, ਕਾਮ ਵਸ ਰਿਹਾ, ਕ੍ਰੋਧ ਵਸ ਰਿਹਾ, ਲੋਭ ਵਸ ਰਿਹਾ, ਅਹੰਕਾਰ ਅੰਮ੍ਰਿਤ ਲੁੱਟੈ। ਕਹਿੰਦੇ ਤੇਰੇ ਸਾਰੇ ਸ਼ੁਭ ਗੁਣ ਅੰਮ੍ਰਿਤ ਲੁੱਟ ਰਹੇ ਨੇ, ਮਨਮੁੱਖ ਨਹੀਂ ਬੂਝਿਆ ਤੇ ਆਪਣੀ ਮਤ ਦੇ ਪਿੱਛੇ ਤੁਰਨ ਵਾਲਾ ਸਮਝ ਨਹੀਂ ਰਿਹਾ। ਜਿਵੇਂ ਪੰਕਤੀ ਆਈ ਨਾ, ਬਿਨ ਬੂਝੇ ਸਭ ਦੁੱਖ ਦੁੱਖ ਕਮਾਵਣਾ। ਕਹਿੰਦੇ ਅੰਮ੍ਰਿਤ ਲੁੱਟੈ ਮਨਮੁੱਖ ਨਹੀਂ ਬੂਝੈ, ਕੋਈ ਨਾ ਸੁਣੈ ਪੁਕਾਰਾ। ਕਹਿਣ ਲੱਗੇ ਭਾਈ ਜੀਵਨ ਵਿੱਚ ਜਿਹੜਾ ਭਾਈ ਗੁਰਮੁਖ ਹੈ ਨਾ, ਉਹਨੂੰ ਫਿਰ ਚੋਰ ਨਹੀਂ ਲੱਗਦੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨਹੀਂ ਹੈ ਉਹਦੇ ਜੀਵਨ ਵਿੱਚ। ਫਿਰ ਦੈਵੀ ਸਤ ਸੰਤੋਖ ਧਰਮ ਧੀਰਜ ਦਇਆ, ਇਹ ਸ਼ੁਭ ਗੁਣ ਆ ਜਾਂਦੇ ਨੇ। ਕਹਿੰਦੇ ਗੁਰਮੁਖ ਚੋਰ ਨਾ ਲੱਗੈ ਹਰ ਨਾਮ ਜਗਾਈਐ, ਉਹਨੂੰ ਪਰਮਾਤਮਾ ਦਾ ਨਾਮ ਜਿਹੜਾ ਹੈ ਜਗਾ ਦਿੰਦਾ। ਗੁਰੂ ਆਵਾਜ਼ ਮਾਰਦਾ ਉਹਨੂੰ ਕਿ ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਕਹਿੰਦੇ ਹੇ ਮਨਾ ਜਾਗ ਲੈ ਭਾਈ, ਔਰ ਜਾਗਣਾ ਕਿੱਥੇ? ਅਸੀਂ ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਕਿ ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਕੀਰਤਨ ਤੋਂ ਭਾਵ ਰੱਬ ਦੀ ਸਿਫਤ ਸਲਾਹ ਵਡਿਆਈ ਉਸਤਤ। ਕਹਿੰਦੇ ਉਹ ਫਿਰ ਜਾਗ ਪੈਂਦੇ, ਨਾਮ ਉਹਨਾਂ ਨੂੰ ਜਗਾ ਦਿੰਦਾ ਹੈ।
1: ਸ਼ਬਦ ਨਿਵਾਰੀ ਆਗ ਜੋਤ ਦੀ ਪਾਈ ਹੈ।
0: ਜੀਵਨ ਵਿੱਚ ਸ਼ਬਦ ਨਿਵਾਰੀ ਆਗ, ਜਿਹੜੀ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ ਨਾ, ਕਾਮ ਕ੍ਰੋਧ ਅਹੰਕਾਰ ਦੀ ਜੀਵਨ ਵਿੱਚ ਸਾਡੇ ਸਰੀਰ ਅੰਦਰ, ਇਹ ਮਹਾਰਾਜ ਕਹਿੰਦੇ ਨੇ ਸ਼ਬਦ ਨਿਵਾਰੀ ਆਗ। ਜਿਵੇਂ ਕਈ ਵਾਰੀ ਜੀਵਨ ਵਿੱਚ ਦੇਖੋ ਸਰੀਰ ਨੂੰ ਕੈਂਸਰ ਹੋ ਜਾਂਦੀ, ਉਹਨੂੰ ਫਿਰ ਸਾੜਿਆ ਜਾਂਦਾ ਹੈ, ਇਵੇਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸ਼ਬਦ ਨਿਵਾਰੀ ਆਗ, ਅੰਤਰ ਤ੍ਰਿਸ਼ਨਾ ਅੱਗ ਸ਼ਬਦ ਬੁਝਾਈ ਹੈ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਦਰੇ ਪ੍ਰਭ ਸ਼ਰਨਾਈ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਤੇ ਆਇਆ। ਜਿਹੜੇ ਨਾਮ ਰਸਨਾ ਨਾਲ ਜਪਦੇ ਨੇ ਸਤਸੰਗ, ਤ੍ਰਿਪਤ ਹੋ ਜਾਂਦੇ ਨੇ, ਉਹ ਰਜ ਜਾਂਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਸ਼ਬਦ ਦੇ ਨਾਲ ਉਹਨਾਂ ਦੀ ਭਾਈ ਅੰਦਰ ਦੀ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਖਤਮ ਹੋ ਜਾਂਦੀ ਹੈ। ਜੋਤ ਦੇ ਪਾਈ ਹੈ, ਸਾਰਿਆਂ ਵਿੱਚ ਹੀ ਜੋਤ ਹੈ ਰੱਬ ਦੀ, ਸਭ ਮੈਂ ਜੋਤ ਜੋਤ ਹੈ ਸੋਏ। ਪਰ ਜਦੋਂ ਗੁਰੂ ਕਿਰਪਾ ਕਰਦਾ ਹੈ, ਗੁਰੂ ਸ਼ਬਦ ਦੀ ਦਾਤ ਦਿੰਦਾ ਹੈ, ਫਿਰ ਉਹਨੂੰ ਸਾਰਿਆਂ ਵਿੱਚ ਰੱਬ ਦੀ ਜੋਤ ਦਿਸਦੀ ਹੈ ਅਤੇ ਉਹ ਸੰਸਾਰ ਨੂੰ ਫਿਰ ਸੁਨੇਹਾ ਦਿੰਦਾ ਸਤ ਸੰਗਤ ਕਿ ਸਭੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲਾ ਰੇ। ਉਹ ਫਿਰ ਦੁਨੀਆਂ ਨੂੰ, ਸੰਸਾਰ ਨੂੰ ਆਪਣੇ ਅੰਮ੍ਰਿਤ ਬਚਨਾਂ ਰਾਹੀਂ ਕਿੱਡੀ ਵੱਡੀ ਬਖਸ਼ਿਸ਼ ਦਿੰਦੇ ਨੇ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਏਕ ਸੂਤ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਕਹਿੰਦੇ ਇੱਕੋ ਸੂਤਰ ਹੈ, ਜਿਵੇਂ ਮਣਕੇ ਵੱਖਰੇ ਵੱਖਰੇ ਹੁੰਦੇ ਨਾ, ਕਈ ਅਮੀਰ ਗਰੀਬ ਉੱਚੇ ਨੀਵੇਂ ਸੰਸਾਰ ਤੇ ਨੇ, ਪਰ ਕਹਿੰਦੇ ਸਾਰਿਆਂ ਵਿੱਚ ਪਰਮਾਤਮਾ ਦੀ ਜੋਤ ਵਸ ਰਹੀ ਹੈ।
1: ਲਾਲ ਰਤਨ ਹਰ ਨਾਮ ਗੁਰ ਸੁਰਤ ਬੁਝਾਈ ਹੈ।
0: ਲਾਲ ਰਤਨ ਹਰ ਨਾਮ ਗੁਰ ਸੁਰਤ ਬੁਝਾਈ ਹੈ, ਜਿਹੜਾ ਗੁਰੂ ਸ਼ਬਦ ਨਾਲ ਸੁਰਤੀ ਜੋੜਦਾ ਹੈ। ਸਤ ਸੰਗਤ ਦੇਖੋ, ਸਰੀਰ ਸਾਡਾ ਹੁੰਦਾ ਹੈ ਅਤੇ ਕਈ ਵਾਰੀ ਲੈਬੋਰਟਰੀ ਵਾਲਾ ਦੱਸਦਾ ਵੀ ਤੁਹਾਡੇ ਵਿੱਚ ਆਹ ਨੁਕਸ ਹੈ, ਆਹ ਬਿਮਾਰੀਆਂ ਨੇ। ਆਖਿਆ ਸਰੀਰ ਸਾਡਾ ਤੈਨੂੰ ਕਿਵੇਂ ਪਤਾ ਹੈ? ਕਹਿਣਗੇ ਭਾਈ ਤੇਰੇ ਬਲੱਦ ਦੇ ਟੈਸਟ ਦੱਸ ਰਹੇ ਨੇ। ਇਵੇਂ ਗੁਰੂ ਸ਼ਬਦ ਨਾਲ ਸਾਨੂੰ ਸ਼ਬਦ ਦੀ ਦਾਤ ਦੇ ਕੇ ਅਤੇ ਦੱਸਦਾ ਭਾਈ ਤੇਰੇ ਅੰਦਰ ਹਉਮੈ, ਤੇਰੇ ਅੰਦਰ ਵਿਕਾਰ ਨੇ, ਤੇਰੇ ਅੰਦਰ ਦੁਬਦਾ, ਤੇਰੇ ਅੰਦਰ ਈਰਖ ਹੈ। ਸ਼ਬਦ ਦੀ ਦਾਤ ਦੇ ਕੇ ਸਤਿਗੁਰੂ ਇਹ ਚਾਨਣ ਬਖਸ਼ਿਸ਼ ਕਰ ਦਿੰਦੇ ਨੇ। ਰਤਨ ਜਵੇਹਰ ਲਾਲ ਹਰ ਨਾਮਾ ਗੁਰ ਕਾਢ ਤਲੀ ਦਿਖਲਾਇਆ। ਕਹਿੰਦੇ ਹਿਰਦੇ ਅੰਦਰ ਜਪਜੀ ਸਾਹਿਬ ਦੇ ਬਚਨ ਚੇਤੇ ਆਏ, ਮੱਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰੂ ਫਿਰ ਅੰਦਰ ਵਾਸਤੇ ਰਤਨ ਨੂੰ ਪ੍ਰਗਟ ਕਰ ਦਿੰਦਾ ਹੈ। ਰਤਨ ਜਵੇਹਲ ਲਾਲ ਹਰ ਨਾਮਾ ਗੁਰ ਕਾਢ ਤਲੀ ਦਿਖਲਾਇਆ। ਕਿਵੇਂ ਚੀਜ਼ ਨਾ ਲੱਭੇ ਕਈ ਵਾਰੀ ਘਰ ਵਿੱਚ, ਅਤੇ ਸਿਆਣੀ ਮਾਤਾ ਹੋਵੇ, ਪਿਤਾ ਹੋਵੇ, ਕਹਿੰਦੇ ਆਹ ਕੀ ਹੈ, ਆਹ ਤੇਰੇ ਸਾਹਮਣੇ ਪਈ ਹੈ। ਇਵੇਂ ਗੁਰੂ ਸਾਡੇ ਜੀਵਨ ਵਿੱਚ ਉਹ ਪਰਮਾਤਮਾ ਦੀ ਜੋਤ ਨੂੰ ਪ੍ਰਗਟ ਕਰ ਦਿੰਦਾ ਹੈ। ਘਰ ਮੈਂ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸਜਾਣ। ਸਾਡੇ ਹਿਰਦੇ ਵਿੱਚ ਜਿਹੜਾ ਪਰਮਾਤਮਾ ਦੀ ਜੋਤ ਨੂੰ ਪ੍ਰਗਟ ਕਰ ਦੇਵੇ ਉਹ ਪੂਰਾ ਗੁਰੂ ਹੈ। ਸਤ ਸੰਗਤ ਮਹਾਰਾਜ ਕਹਿਣ ਲੱਗੇ ਨੇ ਗੁਰ ਸੁਰਤ ਬੁਝਾਈ ਹੈ। ਮਹਾਰਾਜ ਸ਼ਬਦ ਨੂੰ ਤੇ ਸੁਰਤ ਨੂੰ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਦੋਂ ਸੁਰਤ ਸ਼ਬਦ ਨਾਲ ਜੁੜ ਗਈ ਭਾਈ, ਉਦੋਂ ਫਿਰ ਅੰਦਰੋਂ ਵਿਕਾਰ ਖਤਮ ਹੋ ਜਾਣੇ ਨੇ ਤੇ ਗੁਣ ਪ੍ਰਗਟ ਹੋ ਜਾਣੇ ਨੇ। ਸਤ ਸੰਗਤ ਕਈ ਵਾਰੀ ਜਿਸ ਚੀਜ਼ ਦੀ ਖੁਰਾਕ ਬੰਦ ਕਰਦੀ ਨਾ, ਰੁੱਖ ਹੈ ਉਹਨਾਂ ਨੂੰ ਪਾਣੀ ਨਾ ਪਾਓ, ਫਸਲ ਨੂੰ ਪਾਣੀ ਨਾ ਪਾਓ, ਸੁੱਕ ਸੜ ਜਾਂਦੀ ਹੈ। ਸਾਡੀ ਆਤਮਾ ਦੀ ਖੁਰਾਕ ਹੈ ਇੱਕ ਵਾਰ ਆਖੋ ਸਤਨਾਮ ਸ਼੍ਰੀ। ਜਦੋਂ ਜਿਸ ਦਿਨ ਜਦ ਅਸੀਂ ਇਹਦੀ ਖੁਰਾਕ ਬੰਦ ਕਰ ਦਿੱਤੀ, ਸਤ ਸੰਗਤ ਅੰਮ੍ਰਿਤ ਵੇਲਾ ਭੁੱਲ ਗਏ, ਨਾਮ ਜਪਣਾ ਭੁੱਲ ਗਏ, ਸੰਗਤ ਵਿੱਚ ਆਉਣਾ ਭੁੱਲ ਗਏ, ਤੇ ਇਹ ਜੀਵਨ ਵੀ ਜਿਹੜਾ ਹੈ, ਸੱਚੇ ਪਾਤਸ਼ਾਹ ਨੇ ਆਖਿਆ ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖੱਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਰਲਾਏ। ਰੱਬ ਜਦੋਂ ਚੇਤੇ ਆ ਜਾਵੇ, ਸੰਸਾਰ ਦੇ ਸੁੱਖ ਝੋਲੀ ਵਿੱਚ ਪੈ ਜਾਂਦੇ ਨੇ, ਤੇ ਜਦੋਂ ਰੱਬ ਭੁੱਲ ਜਾਂਦਾ, ਸੰਸਾਰ ਦੇ ਦੁੱਖ ਫਿਰ ਸਾਨੂੰ ਆ ਕੇ ਚੰਬੜ ਜਾਂਦੇ ਨੇ। ਮਹਾਰਾਜ ਕਹਿੰਦੇ ਨੇ ਕਿ ਭਾਈ ਇਹ ਜੀਵਨ ਸ਼ਬਦ ਤੇ ਸੁਰਤ ਦਾ

ਹੈ ਨਿਹ ਕਾਮ ਜੇ ਗੁਰਮਤ ਪਾਈ ਹੈ। ਕਹਿੰਦੇ ਫਿਰ ਸੰਸਾਰ ਵਿੱਚ ਉਹ ਕਿਰਤ ਕਰਦਾ ਹੈ। ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਚੇਤੇ ਰੱਖੀਏ ਸਤ ਸੰਗਤ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਉਹ ਫਿਰ ਕਿਰਤ ਵੀ ਕਰਦਾ ਤੇ ਕਹਿੰਦੇ ਸਦਾ ਨਿਹਕਾਮ ਰਹਿੰਦਾ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਕਹਿੰਦੇ ਜੇ ਗੁਰਮਤ, ਪਰ ਇਹ ਨਿਸ਼ਕਾਮ ਕਿਵੇਂ ਹੋਵਾਂਗੇ, ਕਿਰਤ ਕਿਵੇਂ ਕਰਾਂਗੇ, ਨਾਮ ਕਿਵੇਂ ਜਪਾਂਗੇ, ਵੰਡ ਕੇ ਕਿਵੇਂ, ਜੇ ਗੁਰੂ ਦੀ ਮੱਤ ਹੋਵੇ ਸਤਸੰਗ। ਹਰ ਦੇਸ਼ ਦਾ ਕਾਨੂੰਨ ਹੈ ਨਾ, ਹਰ ਦੇਸ਼ ਵਿੱਚ ਕਿਵੇਂ ਕਿਤੇ ਸੱਜੇ ਪਾਸੇ ਚੱਲਦੇ ਨੇ, ਸਾਡੇ ਹਿੰਦੁਸਤਾਨ ਵਿੱਚ ਖੱਬੇ ਪਾਸੇ ਚੱਲਦੇ। ਹਰ ਦੇਸ਼ ਵਿੱਚ ਰਹਿਣ ਦੀ ਮਰਜ਼ਾਦਾ, ਜਿਹੜਾ ਮਰਜ਼ਾਦਾ ਤੋਂ ਉਲਟ ਜਾਵੇਗਾ ਉਹ ਫਿਰ ਜੇਲ੍ਹਾਂ ਵਿੱਚ ਰਹਿੰਦਾ ਹੈ। ਗੁਰੂ ਨੇ ਸਾਨੂੰ ਗੁਰਮਤ ਰਾਹੀਂ ਰਹਿਣਾ ਦੱਸਿਆ ਸਾਸਨ, ਗੁਰੂ ਘਰ ਵਿੱਚ ਕਿਵੇਂ ਰਹਿਣਾ। ਗੁਰੂ ਘਰ ਵਿੱਚ ਮਨ ਕਰਕੇ, ਕਰਮਾਂ ਕਰਕੇ, ਬਚਨ ਕਰਕੇ ਰਹਿਣਾ। ਗੁਰੂ ਘਰ ਵਿੱਚ ਪੈਂਦੇ ਖਾਂ ਵਾਂਗੂ ਸਤਿਗੁਰੂ ਕਹਿੰਦੇ ਨਾ ਰਿਹਾ ਕਰ, ਗੁਰਮਤ ਦੀ ਰਹਿਣੀ ਹੈ ਸਾਸਨ। ਗੁਰੂ ਘਰ ਵਿੱਚ ਰਹਿਣਾ ਤੇ ਬਿਧੀ ਚੰਦ ਸਾਹਿਬ ਵਾਂਗੂ ਰਹੀਏ। ਗੁਰੂ ਘਰ ਵਿੱਚ ਰਹਿਣਾ ਤੇ ਕਹਿਣ ਲੱਗੇ ਤੂੰ ਸ਼ੀਹੇ ਮਛੰਦ ਵਰਗੀ ਬਿਰਤੀ ਨਾ ਧਾਰ ਕੇ ਆਵੀਂ, ਤੂੰ ਮੱਖਣ ਸ਼ਾਹ ਲਬਾਣੇ ਵਰਗੀ ਬਿਰਤੀ ਧਾਰ ਕੇ ਆਵੀਂ। ਕਈ ਵਾਰੀ ਅਸੀਂ ਨਾ ਬਾਹਰੀ ਤੌਰ ਤੇ ਆ, ਪਰ ਅੰਦਰੋਂ ਆਤਮਾ ਜਿਹੜੀ, ਹਿਰਦਾ ਜਿਹੜਾ ਗੁਰੂ ਤੋਂ ਪਾਸੇ ਆਇਆ ਹੁੰਦਾ। ਦੇਖੋ ਸਰੀਰ ਕਰਕੇ ਤੇ ਦੁਨੀ ਚੰਦ ਵੀ ਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਹੀ ਰਹਿੰਦਾ ਸੀ, ਪਰ ਸਰੀਰ ਕਰਕੇ ਭਾਈ ਬਚਿੱਤਰ ਸਿੰਘ ਸਾਹਿਬ ਵੀ ਰਹਿੰਦੇ ਸਨ, ਪਰ ਅੰਦਰੋਂ ਸਮਰਪਿਤ ਸਨ। ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰਕਸ਼ ਨਾ ਜਨਾਮੈ।

ਇਹ ਸੀ ਰੋਜ਼ਾਨਾ ਪ੍ਰਸਾਰਿਤ ਪ੍ਰੋਗਰਾਮ ਕਥਾ ਵਿਚਾਰ, ਜੋ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਮੰਜੀ ਸਾਹਿਬ ਦੀਵਾਨ ਹਾਲ ਤੋਂ ਰੋਜ਼ਾਨਾ ਪ੍ਰਸਾਰਿਤ ਕੀਤਾ ਜਾਂਦਾ ਹੈ। ਆਸ ਹੈ ਕਿ ਤੁਸੀਂ ਕਥਾ ਵਿਚਾਰ ਦੇ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ ਹੋਏਗਾ। ਤਾਂ ਫਿਰ ਅੱਜ ਦੀ ਕਥਾ ਵਿਚਾਰ ਦੇ ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ। ਮੈਂ ਦਲਜੀਤ ਸਿੰਘ ਤੁਹਾਡੇ ਤੋਂ ਆਜ਼ਾਦ ਚਾਹਾਂਗਾ। ਦਿਓ ਆਗਿਆ ਤੇ ਕਰੋ ਗੁਰਫਤਿਹ ਸਾਂਝੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੁਨੀਆਂ ਭਰ ਦੇ ਕੋਨੇ ਕੋਨੇ ਵਿਚ ਵਸਦੇ ਪੰਜਾਬੀਆਂ ਦੀ ਦਿਲੀ ਚਾਹਤ ਹੁੰਦੀ ਹੈ ਕਿ ਉਹ ਹਰ ਹਿੱਲੇ ਸਿੱਖੀ ਦੇ ਮੁਕੱਦਸ ਸਥਾਨ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਨਾਲ ਜੁੜੇ ਰਹਿਣ। ਪੰਜਾਬੀਆਂ ਦੀ ਇਸ ਅਧਿਆਤਮਿਕ ਚਾਹਤ ਨੂੰ ਪੂਰਾ ਕਰਨ ਲਈ ਹਰਮਨ ਰੇਡੀਓ ਆਸਟ੍ਰੇਲੀਆ ਵੱਲੋਂ ਸਿਡਨੀ ਸਮੇਂ ਅਨੁਸਾਰ ਰੋਜ਼ਾਨਾ ਸ਼ਾਮ 5 ਵਜੇ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਬਖਸ਼ਿਸ਼ ਹੋਏ ਹੁਕਮਨਾਮੇ ਦੀ ਸ਼ਬਦ ਵਿਚਾਰ ਬ੍ਰਾਡਕਾਸਟ ਕੀਤੀ ਜਾ ਰਹੀ ਹੈ। ਹਰਮਨ ਰੇਡੀਓ, ਸਭ ਦਾ ਰੇਡੀਓ।

0: ਤੁਰਕੀ ਬਾਣੀ ਆਏ ਤੈਨ ਸਗਲੀ ਚਿੰਤ ਮਿਟਾਏ। ਤੁਰਕੀ ਬਾਣੀ ਸਾਨੂੰ ਗੁਰੂ ਸਾਹਿਬਾਨ ਨੇ ਸਾਡੇ ਤੇ ਤਰਸ ਕਰਕੇ ਆਪਣੀ ਕਿਰਪਾ ਦੁਆਰਾ ਪ੍ਰੇਮ ਪਦਾਰਥ ਬਖਸ਼ਿਆ ਹੈ। ਜਦ ਅਸੀਂ ਗੁਰਬਾਣੀ ਵਿਚਾਰਦੇ ਹਾਂ ਤਾਂ ਸਾਡੀਆਂ ਗੁਰੂ ਸਾਹਿਬਾਂ ਨਾਲ ਗੱਲਾਂ ਹੁੰਦੀਆਂ ਹਨ। ਗੁਰੂ ਸਾਹਿਬਾਂ ਨਾਲ ਗੱਲਾਂ ਕਰਨ ਦਾ ਇੱਕ ਨਿਮਾਣਾ ਜਿਹਾ ਹੀਲਾ ਪ੍ਰੋਗਰਾਮ ਗੁਰਬਾਣੀ ਵਿਚਾਰ ਦੇ ਤਹਿਤ ਹਰ ਰੋਜ਼ ਸੁਣਨਾ ਸ਼ਾਮੀ ਹਰਮਨ ਰੇਡੀਓ ਤੇ।
1: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ।

ਉਹੀ ਟੋਟਾ ਨਹੀਂ ਜਿੱਥੇ ਪੰਜ ਦਰਿਆ ਵਹਿੰਦੇ ਸਨ। ਇਸ ਪੰਜਾਬ ਦੀਆਂ ਸਰਹੱਦਾਂ ਤੋਂ ਬਾਹਰ ਵੀ ਧਰਤੀ ਉੱਤੇ ਕਈ ਪੰਜਾਬ ਵਸਦੇ ਨੇ। ਸੋ ਇਸ ਪੰਜਾਬ ਅਤੇ ਉਸ ਪੰਜਾਬ ਵਿਚਲੀ ਸਾਂਝ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਪ੍ਰੋਗਰਾਮ ਸਾਂਝ ਰਾਹੀਂ ਤੁਹਾਡੇ ਆਪਣੇ ਰੇਡੀਓ ਸਟੇਸ਼ਨ ਹਰਮਨ ਰੇਡੀਓ ਉੱਤੇ। ਸੁਣਦੇ ਰਹੋ ਅਤੇ

0: ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ, ਰੀਸੀ ਪੁੱਤ ਨਾ ਜੰਮਦੇ, ਹੋਰ ਸਭੇ ਗੱਲਾਂ।
1: ਜਿਹੜਾ ਕਿਸੇ ਦੀ ਰੀਸ ਕਰਕੇ ਕੁਝ ਕਰਨਾ ਚਾਹੇ ਪਰ ਸਫਲ ਨਾ ਹੋ ਸਕੇ, ਉਸ ਉੱਤੇ ਇਹ ਅਖਾਣ ਟੁਕਾਉਂਦੇ ਹਨ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ, ਪੰਜਾਬੀ ਬੋਲੇ। ਹਰਮਨ ਰੇਡੀਓ, ਹਰਮਨ ਰੇਡੀਓ ਆਸਟ੍ਰੇਲੀਆ, ਆਸਟ੍ਰੇਲੀਆ, ਆਸਟ੍ਰੇਲੀਆ।
2: ਸੈਡ ਜਾਂ ਰੋਮਾਂਟਿਕ ਗੀਤਾਂ ਦੇ ਸ਼ੌਕੀਨ ਹੋ

ਇੱਕ ਅਫਰੀਕੀ ਕਹਾਵਤ ਅਨੁਸਾਰ ਬਘਿਆੜਾਂ ਨੂੰ ਭਜਾਉਣ ਲਈ ਜੰਗਲ ਨੂੰ ਅੱਗ ਲਾਉਣ ਦੀ ਲੋੜ ਨਹੀਂ ਹੁੰਦੀ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਮਹਾਨਤਾ ਬਾਰੇ ਤਾਮਿਲ ਦੀ ਕਹਾਵਤ ਹੈ ਕਿ ਕੁੱਤੇ ਭੌਂਕਣ ਨਾਲ ਪਹਾੜ ਨੂੰ ਕੋਈ ਫਰਕ ਨਹੀਂ ਪੈਂਦਾ। ਸੋਹਣੇ ਵਿਚਾਰਾਂ ਦੇ ਅੰਗ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਨਾਲ।
1: ਹਾਂ ਗੱਪ ਕਿਵੇਂ ਆ ਯਾਰ, ਸੁਣਾ ਦੇ ਕੋਈ ਨਵਾਂ ਗਾਣਾ ਬਈ ਓਏ।
2: ਬਾਈ ਇੱਕ ਮਿੰਟ ਖੜ ਜਾ, ਹੁਣੇ ਸੁਣਾਉਣਾ।
1: ਓਏ ਇਹ ਨਹੀਂ ਮੇਰਾ, ਇਹਦਾ ਪੁਰਾਣਾ ਹੋਗਾ, ਕੋਈ ਨਵਾਂ ਸੁਣਾ ਯਾਰ, ਚੱਕਵਾਂ ਜਾ ਬਈ।

ਬਹਾਨੇ ਬਾਰੇ ਅਫਰੀਕਾ ਦੀ ਕਹਾਵਤ ਹੈ ਕਿ ਜਦੋਂ ਬਿੱਲੀ ਨੇ ਆਪਣੇ ਬਲੂੰਗੜੇ ਖਾਣੇ ਹੋਣ ਤਾਂ ਉਹ ਬਹਾਨਾ ਕਰਦੀ ਹੈ ਕਿ ਉਹਨਾਂ ਚੋਂ ਚੂਹਿਆਂ ਵਰਗੀ ਬੂ ਆ ਰਹੀ ਸੀ। ਸੁਣੇ ਵਿਚਾਰਾਂ ਲਈ ਸੁਣਦੇ ਰਹੋ।

ਇੱਕ ਦਿਨ ਇੱਕ ਜੱਟ ਮੂੰਹ ਸਵੇਰੇ ਹੀ ਸਾਧ ਦੇ ਡੇਰੇ ਚਲੇ ਗਿਆ ਤੇ ਕਿਹਾ, ਗੱਲ ਸੁਣ ਬਈ ਸਾਧਾ, ਅੱਜ ਸਵੇਰੇ ਸਵੇਰੇ ਤੂੰ ਮੇਰੇ ਮੱਥੇ ਲੱਗਾ ਤੇ ਮੈਂ ਤੇਰੇ, ਅੱਜ ਜਾ ਤਾਂ ਮੈਂ ਵੀ ਦੁੱਧ ਮਲਾਈਆਂ ਛਕੂ ਤੇ ਬੀਬੀਆਂ ਮੇਰੀਆਂ ਵੀ ਲੱਤਾਂ ਘੁੱਟਣ ਗਿਆ, ਜਾ ਤੂੰ ਵੀ ਮੇਰੇ ਵਾਂਗਰ ਗੱਡੀਆਂ ਚ ਧੱਕੇ ਖਾਵੇਂਗਾ ਤੇ ਧੁੱਪੇ ਮਰੇਗਾ, ਦੇਖ ਲਾ ਹੁਣ ਕਿੱਦਾਂ ਕਰਨੀ। ਦੋਨੋਂ ਇੱਕ ਦੂਸਰੇ ਦਾ ਮੂੰਹ ਦੇਖਦੇ ਰਹਿ ਗਏ। ਚੰਗੇ ਵਿਚਾਰਾਂ ਲਈ ਵਚਨਬੱਧ ਹੈ ਹਰਮਨ ਰੇਡੀਓ।

0: ਪਰਿਵਾਰ ਦੀ ਤਾਕਤ ਮੈਂ ਵਿੱਚ ਨਹੀਂ ਸਗੋਂ ਅਸੀਂ ਵਿੱਚ ਹੁੰਦੀ ਹੈ। ਆਧੁਨਿਕਤਾ ਦੇ ਇਸ ਦੌਰ ਵਿੱਚ ਰਿਸ਼ਤਿਆਂ ਅਤੇ ਸੱਭਿਆਚਾਰ ਨੂੰ ਵਿਸਰਨ ਤੋਂ ਬਚਾਈਏ।
1: ਹਰਮਨ ਰੇਡੀਓ ਆਸਟ੍ਰੇਲੀਆ ਚੰਗੇ ਵਿਚਾਰਾਂ ਨਾਲ ਕਰਵਾਉਂਦਾ ਹੈ ਜ਼ਿੰਦਗੀ ਦੀ ਸੱਚਾਈ ਦਾ ਅਹਿਸਾਸ।

ਯੁੱਧ ਬਾਰੇ ਇੱਕ ਯਹੂਦੀ ਕਹਾਵਤ ਅਨੁਸਾਰ ਜੇ ਇੱਕ ਫੌਜੀ ਨੂੰ ਇਹ ਪਤਾ ਲੱਗ ਜਾਵੇ ਕਿ ਦੂਜਾ ਫੌਜੀ ਕਿਸ ਤਰ੍ਹਾਂ ਸੋਚਦਾ ਹੈ ਤਾਂ ਯੁੱਧ ਹੋਣੋਂ ਹਟ ਜਾਣਗੇ। ਲੇਖਕ ਪਰਮਿੰਦਰ ਸੋਢੀ, ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ। ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

ਉਹੀ ਟੋਟਾ ਨਹੀਂ ਜਿੱਥੇ ਪੰਜ ਦਰਿਆ ਵਹਿੰਦੇ ਸਨ। ਇਸ ਪੰਜਾਬ ਦੀਆਂ ਸਰਹੱਦਾਂ ਤੋਂ ਬਾਹਰ ਵੀ ਧਰਤੀ ਉੱਤੇ ਕਈ ਪੰਜਾਬ ਵਸਦੇ ਨੇ। ਸੋ ਇਸ ਪੰਜਾਬ ਅਤੇ ਉਸ ਪੰਜਾਬ ਵਿਚਲੀ ਸਾਂਝ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਪ੍ਰੋਗਰਾਮ ਸਾਂਝ ਰਾਹੀਂ ਤੁਹਾਡੇ ਆਪਣੇ ਰੇਡੀਓ ਸਟੇਸ਼ਨ ਹਰਮਨ ਰੇਡੀਓ ਉੱਤੇ। ਸੁਣਦੇ ਰਹੋ ਅਤੇ ਸਾਂਝ

0: ਸੁਣਾਵਾ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਛੱਡਿਆ ਗਿਰਾਂ ਤੇ ਕੀ ਲੈਣਾ ਨਾ।
1: ਜਦੋਂ ਕਿਸੇ ਨਾਲ ਦਿਲੋਂ ਸਾਂਝ ਨਾ ਰਹੇ ਉਸ ਬਾਰੇ ਨਾ ਸੋਚੋ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ, ਹਰਮਨ ਰੇਡੀਓ ਆਸਟ੍ਰੇਲੀਆ, ਆਸਟ੍ਰੇਲੀਆ, ਆਸਟ੍ਰੇਲੀਆ।
2: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ। ਹਰਮਨ ਰੇਡੀਓ।

0: ਓਏ ਚੱਲ ਤਰਾ
1: ਜਸਪਿੰਦਰ ਭੱਲਾ ਭਗਵੰਤ ਮਾਨ
2: ਸਾਡੀ ਰੈਲੀ ਚ ਪਹਿਲੀ ਹੀ ਬੜੇ ਨੰਗ ਤੇ ਮਲੰਗ ਇਕੱਠੇ ਹੋਏ ਆ
1: ਭਜਨਾ ਅਮਲੀ
3: ਤਾਂ ਬੜੇ ਵੱਡੇ ਸ਼ਿਕਾਰੀ ਰਹੇ ਆ ਸੰਤਜੀ
1: ਗੁਰਪ੍ਰੀਤ ਘੁੱਗੀ
4: ਮੈਂ ਤੇ ਉਹਨੂੰ ਕਰਦਾ ਸੌਰੀ ਦਿਓ
1: ਮਾਈ ਮੋਣੋ
5: ਮੈਂ ਪੋਸਤੀਆਂ
1: ਪੋਸਤੀ
6: ਨਹੀਂ ਆਪਣੀ ਮਾਰੀ ਜਾਂਦੇ ਹੋ ਮੇਰੀ ਵੀ ਸੁਣੋ
1: ਪੋਟੂ ਸ਼ਾਹ
7: ਪੋਟੂ ਸ਼ਾਹ ਯਾਰ ਜੇਲ ਜਾ ਕੇ ਬੁੱਲੇ ਸ਼ਾਹ ਤਾਂ ਨਹੀਂ ਬਣ ਗਿਆ
1: ਹੋਰ ਹਾਸ ਰਸ ਕਲਾਕਾਰਾਂ ਦੀ ਕਾਮੇਡੀ
8: ਮੈਂ ਬਹੁਤਾ ਨਾ ਬੋਲ ਮੈਂ ਪਤਾ ਨਹੀਂ ਕਿਹੜੀ ਗੱਲਾਂ ਚੱਪੇ
1: ਹਰ ਰੋਜ਼ ਸ਼ਾਮ ਨੂੰ 7 ਤੋਂ 8 ਵਜੇ ਤੱਕ ਸਿਡਨੀ ਸਮੇਂ ਮੁਤਾਬਕ
9: ਵਾਰਤਾ ਸੁਣਾਵਾਂ ਤੁਹਾਨੂੰ ਬੱਸ ਦੀ ਮੈਂ ਬੱਸ ਵਿੱਚ ਗੁਜਰੇ ਜੋ ਹੋ ਜੇ ਬੱਸ ਵੀ ਜਿੰਨੀ ਮੇਰੇ ਨਾਲ ਹੋਈ ਬਠਿੰਡਿਓ ਪਟਿਆਲੇ ਤੱਕ ਕੱਲੀ ਕੱਲੀ ਗੱਲ ਤੁਹਾਨੂੰ ਰਿਹਾ ਦੱਸ ਬਈ ਜਦੋਂ ਬੱਸ ਅੱਡੇ ਉੱਤੇ ਹਾਕਰ ਆਵਾਜ਼ਾਂ ਮਾਰੇ ਇੱਥੋਂ ਚੱਲੀ ਰਾਮਪੁਰੇ ਤੇ ਰਾਮਪੁਰੇ ਤੋਂ ਬਰਨਾਲੇ ਰਸਤੇ 'ਚ ਰੁਕਣੀ ਨੀ ਕੱਚੀ ਭੁੱਚੋ ਭੁੱਚੋ ਮੰਡੀ ਬੇਗਾ ਤੇ ਧੂਰਕੋਟ ਬੈਠੇ ਉਹਨਾਂ ਰੁਕਣੀ ਨੀ ਰਾਹ 'ਚ ਛੋਟੇ ਮੋਟੇ ਅੱਡੇ ਤੇ ਚੱਕ ਕੇ ਸਮਾਨ ਮਾਈ ਗੱਠੜੀ ਜੀ ਪਾਸ ਕਰ ਬੱਸ ਇਹ ਚੜੀ ਤਾਂ ਲੰਬੜਾਂ ਦੇ ਗੱਡੇ ਤੇ ਸੁਰਮੇ ਵਾਲਾ ਆ ਕੇ ਇੱਕ ਬੱਸ ਵਿੱਚ ਚੜ ਗਿਆ ਮੂਹਰਲੀਆਂ ਛੱਡ ਕੇ ਫਰੰਟ ਸੀਟਾਂ ਦੋਨੇ ਤੀਜੀ ਸੀਟ ਨਾਲ ਲੱਗ ਖੜ ਗਿਆ ਹਾਂਜੀ ਲਓ ਜੀ ਵੀਰ ਜੀ ਭਰਾ ਜੀ ਦਾਸ ਨੂੰ ਜੋਗੀ ਸੱਪਾਂ ਦਾ ਬਾਦਸ਼ਾਹ ਕਹਿੰਦੇ ਨੇ ਦਾਸ ਦੇ ਦਾਦੇ ਪੜਦਾਦੇ ਤੋਂ ਲਾ ਕੇ ਜੋਗੀ ਸੱਪਾਂ ਦਾ ਕੰਮ ਕਰਿਆ ਕਰਦੇ ਸੱਪ ਨੂੰ ਰੱਖਦੇ ਸੱਪ ਦੀ ਸਿਰੀ ਤੋਂ ਸੁਰਮਾ ਤਿਆਰ ਕਰਿਆ ਕਰਦੇ ਨੇ ਬੱਸ ਚੱਲਣ ਵਿੱਚ ਸਿਰਫ 50-60 ਮਿੰਟ ਬਾਕੀ ਨੇ ਭਰਾ ਜੀ ਗੱਲਾਂ ਬੜੀਆਂ ਬੇਤੁਕੀਆਂ ਤੇ ਬੇਸੁਰੀਆਂ ਕਰ ਰਹੇ ਹੋ ਇੰਨਾ ਟਾਈਮ ਦੇ ਵਿੱਚੋਂ ਦਾਸ ਨੂੰ ਟਾਈਮ ਬਖਸ਼ਣਾ ਸਿਰਫ 50 ਮਿੰਟ ਦਾ ਜਾਂਦੇ ਜਾਂਦੇ ਸਾਡੀ ਮਸ਼ਹੂਰੀ ਸਾਡੇ ਪ੍ਰਚਾਰ ਸੁਣਦੇ ਜਾਣਾ ਕਈ ਕਈ ਮੇਰੇ ਵੀਰ ਭਰਾ ਕਹਿ ਦਿੰਦੇ ਨੇ 15-20 ਕਰਮਾਂ ਤੇ ਬੰਦਾ ਤੁਰਿਆ ਹੁੰਦਾ ਬੰਦੇ ਨੂੰ ਚੰਗੀ ਤਰ੍ਹਾਂ ਪਛਾਣ ਲੈਣਾ ਕਿ ਉਜਾਗਰ ਸਿੰਘ ਤੁਰਿਆ ਹੁੰਦਾ ਅਖਬਾਰ ਪੜ੍ਹਦਾ ਅਖਬਾਰ ਦੇ ਬਰੀਕ ਤੋਂ ਬਰੀਕ ਅੱਖਰ ਚੰਗੀ ਤਰ੍ਹਾਂ ਦੇਖ ਲੈਣਾ ਟਰਾਈ ਕਰੋ ਜਮੈਸ ਕਰੋ ਸਾਡੇ ਸੁਰਮੇ ਦੀ ਪਾਓ ਇੱਕ ਸਲਾਈ 15 ਮਿੰਟਾਂ ਦੇ ਵਿੱਚ ਭਰਾ ਜੀ ਨਾ ਤਾਂ ਤੁਹਾਨੂੰ ਉਜਾਗਰ ਸਿੰਘ ਦਿਸੇਗਾ ਨਾ ਤੁਹਾਨੂੰ ਅਖਬਾਰ ਦਿਸੇਗਾ ਘੜੀ ਤੇ ਦੇਖੋ ਟਾਈਮ ਸਾਡੇ ਸੁਰਮੇ ਦੀ ਪਾਓ ਇੱਕ ਸਲਾਈ 15 ਮਿੰਟਾਂ ਦੇ ਵਿੱਚ ਭਰਾ ਜੀ ਸਾਡੇ ਸੁਰਮੇ ਦੀ ਸਲਾਈ ਪਾਉਂਦਿਆਂ ਸਾਰੀ ਸਾਡਾ ਸੁਰਮਾ ਤੁਹਾਡੇ ਦੋਨਾਂ ਡੇਲਿਆਂ ਨੂੰ ਪਾੜ ਕੇ ਇਸ ਤਰ੍ਹਾਂ ਬਾਹਰ ਕੱਢਦੇ ਜਿਵੇਂ ਪੁੰਨਿਆਂ ਦਾ ਚੰਨ ਬਦਲਾਂ ਚੋਂ ਪਾੜ ਕੇ ਬਾਹਰ ਆ ਜਾਂਦਾ ਕਈ ਕਈ ਮੇਰੇ ਵੀਰ ਭਰਾ ਕਹਿ ਦਿੰਦੇ ਨੇ ਨੱਕ ਕੰਨ ਡੁੱਲਦੇ ਨੇ ਹੋਰ ਵੀ ਅਨੇਕਾਂ ਫਾਇਦੇ ਰਿਹਾ ਪ੍ਰਚਾਰ ਕਰ ਵਸ ਵੀ ਜਿੰਨੀ ਮੇਰੇ ਨਾਲ ਹੋਈ ਬਠਿੰਡਿਓ ਪਟਿਆਲੇ ਤੱਕ ਕੱਲੀ ਕੱਲੀ ਗੱਲ ਤੁਹਾਨੂੰ ਰਿਹਾ ਦੱਸ ਵੀ ਰਾਮਪੁਰੇ ਦੇ ਅੱਡੇ ਉੱਤੇ ਆ ਕੇ ਵੀ ਆਵਾਜ਼ਾਂ ਉਹੀ ਹੋਵੇ ਨਾ ਸਵਾਰੀ ਕੋਈ ਜੇਠੂ ਕਿਤੇ ਗਿਰਤਾਪਾ ਬਰਨਾਲਾ ਸੰਗਰੂਰ ਜਾਊ ਬਾਹਰੋਂ ਬਾਹਰ ਵੀ ਰੁਕਣੀ ਨੀ ਰਾਜ ਕਿਤੇ ਲੰਡੂ ਪੰਜੂ ਅੱਡਿਆਂ ਤੇ ਕਿਤੇ ਕੋਈ ਕਹਦੇ ਬਟਰੁੱਖੇ ਤਾਰ ਵੀ ਚੱਕ ਕੇ ਜਵਾਕ ਮਾਈ ਗੋਦੀ ਚ ਵਹਾਲਾ ਖਿੱਚ ਕੇ ਪੀਪਾ ਭੈਣੇ ਸੀਟ ਨਾਲ ਲਾ ਲਾ ਬਿਸਕੁਟ ਲੱਗਦੇ ਆ ਚੱਕ ਕੇ ਜਵਾਕ ਮਾਈ ਗੋਦੀ ਚ ਵਹਾਲਾ ਖਿੱਚ ਕੇ ਪੀਪਾ ਭੈਣੇ ਸੀਟ ਨਾਲ ਲਾ ਲਾ ਮਾਰੀ ਜਰਾ ਪਾਸਾ ਆਖੀਆਂ ਇਸ ਭੈਣ ਨੂੰ ਇੱਕ ਦੀ ਜਗ੍ਹਾ ਤਾਂ ਪਈ ਆ ਹੋਰ ਬਹਿਣ ਨੂੰ ਦੋ ਵਾਲੀ ਸੀਟ ਉੱਤੇ ਤਿੰਨ ਤਿੰਨ ਬੈਠੇ ਸੀ ਤਿੰਨ ਵਾਲੀ ਉੱਤੇ ਬੈਠੇ ਚਾਰ ਚਾਰ ਵੀ ਹਾਈਦਰ ਨੂੰ ਹੋ ਜਾ ਕਾਹਨੂੰ ਪੈਰ ਮਿੱਧੀ ਜਾਣਾ ਕਨੈਕਟਰਾਂ ਭਰਾਵਾ ਰਹੇ ਆ ਧੱਕੇ ਮਾਰ ਵੀ ਕਿੱਥੇ ਹੈਗਾ ਥਾਂ ਅੱਗੇ ਕਾਹਨੂੰ ਧੱਕੇ ਦੇਣ ਲੱਗੇ ਦੇਖੋ ਪਹਿਲਾਂ ਕਿੰਨਾ ਗੱਡੀ ਵਿੱਚ ਰਸ ਵੀ ਜਿੰਨੀ ਮੇਰੇ ਨਾਲ ਹੋਈ ਬਠਿੰਡਿਓ ਪਟਿਆਲੇ ਤੱਕ ਕੱਲੀ ਕੱਲੀ ਗੱਲ ਤੁਹਾਨੂੰ ਰਿਹਾ ਦੱਸ ਵੀ ਚੱਲ ਬਾਈ ਨਾਲ ਲੱਗ ਥੋੜੀ ਜੀ ਜਗ੍ਹਾ ਤੋਂ ਛੱਡ ਇੰਜਣ ਤੇ ਜਾ ਕੇ ਵੇ ਜਾਂ ਚਾਕੇ ਝੋਲਾ ਨਾਲ ਲੈ ਜਾਂ ਸਿੱਧੀਆਂ ਸਵਾਰੀਆਂ ਚੜਾਉਣ ਲੱਗੇ ਆ ਗੱਡੀ ਤਾਂ ਵਿਚਾਲਿਓ ਪਈ ਆ ਸਾਰੀ ਖਾਲੀ ਪਿੱਛੇ ਹੋ ਜਾ ਇੱਥੇ ਕੀ ਮਖਿਆਲ ਲੱਗਿਆ ਹੱਥ ਇੱਥੋਂ ਛੱਡ ਭਾਈ ਆਂਡੇ ਜੇ ਨਾ ਕੱਢ ਭਾਈ ਹੋਸ਼ ਨਾਲ ਖੜਾ ਹੋ ਜਾ ਆਪਣੇ ਤੂੰ ਭਾਰ ਤੇ ਮੈਂ ਤਾਂ ਪਹਿਲਾਂ ਔਖੀ ਖੜੀ ਅੱਧੋਂ ਵੱਧ ਡਿੱਗੀ ਖੜੀ ਬਾਪੂ ਵੇ ਬਿਮਾਰ ਤੇ ਬੱਸ ਵਿੱਚ ਭੀੜ ਬੜੀ ਮੇਰੇ ਕਿਹੜਾ ਬੱਸ ਭਾਈ ਦੇਖ ਲਾ ਕਿਸੇ ਨੇ ਮੇਰੇ ਲੀੜੇ ਪਾੜ ਤੇ ਤੂੜੀ ਵਾਂਗੂ ਥੁੰਨ ਕੇ ਕਨੈਕਟਰ ਪਤੰਦਰ ਨੇ ਦੇਖ ਭੈਣੇ ਕਿੰਨੇ ਲੋਕ ਫਾਹੇ ਚਾੜਤੇ ਘਾਵਦਾਂ ਦੀ ਕੋਠੀ ਵਾਲਾ ਫੱਗੋ ਵਾਲਾ ਚੰਨ ਤੇ ਵਜੀਦਪੁਰ ਵਾਲੀ ਜਾਵੇ ਨਾ ਸਵਾਰੀ ਕੋਈ ਗੱਡੀ ਵਿੱਚ ਚੜ ਐਕਸਪ੍ਰੈਸ ਗੱਡੀ ਬਠਿੰਡਿਓਂ ਪਟਿਆਲੇ ਤੱਕ ਇੱਥੋਂ ਚੱਲੀ ਰੁਕੂਗੀ ਭਵਾਨੀਗੜ੍ਹ 2 ਮਿੰਟਾਂ ਲਈ ਰੁਕੂ ਸਿਰਫ ਭਵਾਨੀਗੜ੍ਹ ਉਤਰਨ ਵਾਲੇ ਜਾਓ ਬਾਰੀ ਵਿੱਚ ਖੜ ਉਤਰ ਜਾਓ ਜਿਹਨੇ ਉਤਰਨਾ ਹਾਲੇ ਜੀ ਇੱਥੋਂ ਚੱਲੀ ਧੁਰ ਰੁਕੂ ਪਟਿਆਲੇ ਜੀ ਸ਼ੇਰਾਂ ਵਾਲਾ ਗੇਟ ਤੇ ਫੁਹਾਰਾ ਚੌਂਕ ਦੋਨੇ ਬਣ

ਪਰ ਸਭ ਤੋਂ ਪਹਿਲਾਂ ਸੁਣੋ ਪੇਂਡੂ ਜਨਤਾ ਦੇ ਭਾਰ। ਪਿੰਡਾਂ ਵਾਲੀ ਜਨਤਾ ਤਾਂ ਰੋਂਦੀ ਹਰ ਰੋਜ਼ ਖਾਦਾਂ ਤੇ ਤੇਲ ਦੀਆਂ ਕੀਮਤਾਂ ਦਾ ਬੋਝ। ਕਦੇ ਮਾਰੇ ਕੁੜੀ ਦੇ ਵਿਆਹ ਵਾਲਾ ਦਾਜ, ਰਹਿੰਦਾ ਖੁੰਦਾ ਖਾ ਜਾਂਦਾ ਸ਼ਾਹਾਂ ਦਾ ਵਿਆਜ। ਕਦੇ ਹਰ ਡੋਬੇ ਕਦੇ ਸੋਕੇ ਦੀ ਮਾਰ, ਇੱਕ ਠੱਗੀ ਵੱਜਦੀ ਦੂਜੀ ਤਿਆਰ। ਹੁਣ ਸੁਣੋ ਸ਼ਹਿਰੀ ਜਨਤਾ ਦੇ ਦੁੱਖ। ਸਾਰਿਆਂ ਤੋਂ ਵੱਡਾ ਮਹਿੰਗਾਈ ਵਾਲਾ ਭੂਤ, ਜਿਹਨੂੰ ਜਿਹਨੂੰ ਚਿੰਬੜਿਆ ਹੋਇਆ ਨਾ ਸੂਤ। ਬੱਚੇ ਦੀ ਪੜ੍ਹਾਈ ਪਾਣੀ ਬਿਜਲੀ ਦਾ ਬਿੱਲ, ਸਾਰਾ ਮਹੀਨਾ ਚਿੰਤਾ ਚ ਰਹਿੰਦਾ ਏ ਦਿਲ। ਕਈਆਂ ਨੂੰ ਮਾਰੇ ਯਾਰੋ ਲਾਟਰੀ ਬੁਖਾਰ, ਇੱਕ ਠੱਗੀ ਵੱਜਦੀ ਦੂਜੀ ਤਿਆਰ। ਇਸੇ ਗੱਲੋਂ ਪੀੜਤ ਮੁਲਾਜ਼ਮਾਂ ਦੇ ਘਰ ਨੇ, ਨਿੱਤ ਇਕੱਠੇ ਹੋ ਕੇ ਦਿੰਦੇ ਰਹਿਣ ਧਰਨੇ। ਮਜ਼ਬੂਰ ਨੂੰ ਫੜਾਂਗੇ।

0: कॉमेडी आवर हरमन रेडियो
1: कांती जद मैं छतरी लेके तुरया रात दे विच मैनूं रात पै गई।
2: अच्छा
1: ते मेरी एक तबीयत खराब होगी।
2: मैं फेर
1: मैं कहा चल घर नूं किथे जावांगी मैं सीधा डॉक्टर दे चलिया गया।
2: अच्छा
1: मैं ज्यों बैठा डीकण लग्या संतिए तीन चार घंटे बाद डॉक्टर आया।
2: फेर
1: ते डॉक्टर आउंदा ही कहंदा वे जेड़े बंदे ने मेरी सब तो वध डीक कीती आ ओह आजो मेरे कोल। मैं अजे उठण ही लग्या सी नाल इक मेरे होर खड़ा हो गया पहला ओ मैं कहा भाई साहब मैं किन्ने घंटे हो गए बैठे नू मैं सब तो वध डॉक्टर दी डीक कीती है। ओ मैनू कहंदा भाई साहब तुसी की डीक करनी है जिनी मैं डीक कीती है। मैं कहा तैं की डीक कीती है। कहंदा मैनू 2 साल हो गए डॉक्टर दे कपड़े सिउंते नू हजे तक पैसे नहीं मिले। ਸਾਂਤੀਏ ਡਾਕਟਰ ਦੀ ਕਲੀਨਿਕ ਦੇ ਵਿਚ ਮੈਂ ਡਰਾਮੇਬਾਜ਼ੀ ਬੜੀ ਦੇਖੀ।
2: ਕਿਵੇਂ?
1: ਉਹ ਮੈਂ ਕੰਪਾਊਂਡਰ ਨੂੰ ਕਿਹਾ ਮੈਂ ਕਿਹਾ ਯਾਰ ਮੇਰਾ ਨੰਬਰ ਲਾ ਮੈਨੂੰ ਕਿੰਨਾ ਚਿਰ ਹੋ ਗਿਆ ਬੈਠੇ ਨੂੰ।
2: ਆਹੋ
1: ਮੈਨੂੰ ਕਹਿੰਦਾ ਭਾਈ ਸਾਹਿਬ ਤੁਸੀਂ ਬੈਠੋ ਤੁਹਾਡਾ ਹਜੇ ਖੂਨ ਚੈੱਕ ਕਰਨਾ ਪੈਣਾ ਤੁਹਾਡੇ ਟੈਸਟ ਕਾਫੀ ਲੈਣੇ।
2: ਅੱਛਾ
1: ਉਹ ਮੈਂ ਕਿਹਾ ਖੂਨ ਤਾਂ ਮੇਰੇ ਚ ਪਹਿਲਾਂ ਹੀ ਘੱਟ ਆ। ਸਾਂਤੀਏ ਉੱਥੇ ਇੱਕ ਬੰਦਾ ਆਇਆ ਮਰੀਜ਼ ਡਾਕਟਰ ਨੂੰ ਆ ਕੇ ਕਹਿੰਦਾ ਡਾਕਟਰ ਸਾਹਿਬ ਤੇ ਮੇਰਾ ਤੁਹਾਡੇ ਕੋਲੋਂ ਇਲਾਜ ਚੱਲਦਾ।
2: ਅੱਛਾ
1: ਉਹ ਕਹਿੰਦੇ ਭਾਈ ਹੁਣ ਕੀ ਤਕਲੀਫ ਆ। ਕਹਿੰਦਾ ਡਾਕਟਰ ਸਾਹਿਬ ਤੁਸੀਂ ਮੇਰਾ ਨਾ ਨਹਾਉਣਾ ਬੰਦ ਕੀਤਾ ਸੀਗਾ ਤੇ ਹੁਣ ਮੈਂ ਨਹਾ ਲਵਾਂ ਕੋਈ ਨੁਕਸਾਨ ਤਾਂ ਨਹੀਂ ਹੈ?
2: ਅੱਛਾ
1: ਡਾਕਟਰ ਕਹਿੰਦਾ ਵੀ ਕਿੰਨੀ ਦੇਰ ਹੋ ਗਈ? ਕਹਿੰਦਾ ਜੀ 1.5 ਸਾਲ ਹੋ ਗਿਆ।
2: ਮੈਂ ਡਾਕਟਰ ਫਿਰ ਕੀ ਬੋਲਿਆ?
1: ਉਹ ਕਹਿੰਦਾ ਛੋਟਾ ਤੂੰ ਇਲਾਜ ਮੇਰਾ ਹਜੇ ਚਾਲੂ ਰੱਖ ਨਹਾਉਣ ਵਾਲੇ ਤੈਨੂੰ ਇਕੱਠਾ ਹੀ ਇੱਕ ਦਿਨ ਨਵਾ ਦੇ। ਸਾਂਚੀ ਮੇਰੇ ਬੈਠਿਆਂ ਬੈਠਿਆਂ ਇੱਕ ਨਮੂਨਾ ਹੋਰ ਆ ਗਿਆ।
2: ਅੱਛਾ
1: ਕਹਿੰਦਾ ਡਾਕਟਰ ਸਾਹਿਬ ਇੱਕ ਤਾਂ ਮੈਂ ਨਾ ਧੁੱਪ ਦੇ ਵਿੱਚ ਗਰਮੀ ਦੇ ਅੱਗ ਜੀ ਦੇ ਨੇੜੇ ਜ਼ਿਆਦਾ ਕੰਮ ਕਰਦਾ ਤੇ ਮੈਨੂੰ ਬੁਖਾਰ ਜਿਹਾ ਰਹਿੰਦਾ। ਇੱਕ ਮੈਨੂੰ ਲੂਜ ਮੋਸ਼ਨ ਲੱਗੇ ਹੋਏ ਆ।
2: ਅੱਛਾ
1: ਤੇ ਭੁੱਖ ਵੀ ਮੈਨੂੰ ਘੱਟ ਲੱਗਦੀ ਆ। ਡਾਕਟਰ ਕਹਿੰਦਾ ਕਾਕਾ ਵੀ ਤੇਰੇ ਟੈਸਟ ਕਾਫੀ ਹੋਣਗੇ ਤੇ ਉਧਰ ਲੈਬੋਰੇਟਰੀ ਦੇ ਵਿੱਚ ਜਾ ਕੇ ਆਪਣਾ ਖੂਨ ਖਾਨ ਟੈਸਟ ਕਰਵਾ।
2: ਅੱਛਾ
1: ਕਹਿੰਦਾ ਡਾਕਟਰ ਸਾਹਿਬ ਮੈਂ ਤਾਂ ਬਹੁਤ ਗਰੀਬ ਬੰਦਾ ਵਾ ਮੇਰੇ ਕੋਲੇ ਪੈਸੇ ਬਹੁਤ ਥੋੜੇ ਆ ਤੇ ਤੁਸੀਂ ਮੇਰਾ ਇਲਾਜ ਫ੍ਰੀ ਕਰ ਦਿਓ ਤੇ ਜਦੋਂ ਮੈਂ ਠੀਕ ਹੋ ਗਿਆ ਇੱਕ ਕੰਮ ਮੈਂ ਤੁਹਾਡਾ ਫ੍ਰੀ ਕਰ ਦੂੰ।
2: ਅੱਛਾ
1: ਡਾਕਟਰ ਕਹਿੰਦਾ ਕਾਕਾ ਤੂੰ ਕੰਮ ਕੀ ਕਰਨਾ?
2: ਕੀ ਕਹਿੰਦਾ?
1: ਕਹਿੰਦਾ ਜੀ ਮੈਂ ਸ਼ਮਸ਼ਾਨ ਘਾਟ ਦੇ ਵਿੱਚ ਮੁਰਦੇ ਸਾੜਦਾ। ਕਾਂਤੀਏ ਬੈਠੇ ਇੱਕ ਮਰੀਜ਼ ਹੋਰ ਆ ਗਿਆ।
2: ਅੱਛਾ
1: ਡਾਕਟਰ ਨੇ ਉਹਨੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਚੈੱਕ ਕੀਤਾ। ਡਾਕਟਰ ਕਹਿੰਦਾ ਭਾਈ ਸਾਹਿਬ ਦੋਨੂੰ ਬਿਮਾਰੀ ਬੜੀ ਨਾਮਰਾਦ ਆ ਸ਼ੂਗਰ ਤੁਹਾਡੀ ਇੰਨੀ ਵੱਧ ਗਈ ਓਵਰ ਫਲੋ ਹੋ ਗਈ।
2: ਅੱਛਾ
1: ਤੇ ਇਹਦੇ ਵਿੱਚ ਤੁਹਾਨੂੰ ਪਰਹੇਜ਼ ਬਹੁਤ ਰੱਖਣਾ ਪੈਣਾ। ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਤੁਹਾਨੂੰ ਸ਼ੂਗਰ ਫ੍ਰੀ ਲੈਣੀ ਪੈਣੀ।
2: ਨਾ ਮਰੀਜ਼ ਕੀ ਬੋਲਿਆ?
1: ਮਰੀਜ਼ ਕਹਿੰਦਾ ਡਾਕਟਰ ਸਾਹਿਬ ਤੁਸੀਂ ਸ਼ੂਗਰ ਫ੍ਰੀ ਦੀ ਗੱਲ ਛੱਡੋ ਮੈਂ ਪੰਜਾਬ ਪੁਲਿਸ ਦੇ ਵਿੱਚ ਹੌਲਦਾਰ ਆ ਮੇਰੇ ਘਰੇ ਤਾਂ ਸਾਰਾ ਰਾਸ਼ਨ ਹੀ ਫ੍ਰੀ ਆਉਂਦਾ। ਕਾਂਤੀ ਉਦੋਂ ਨੂੰ ਲੇਡੀਜ਼ ਡਿਪਾਰਟਮੈਂਟ ਦੀ ਬਾਰੀ ਆ ਗਈ।
2: ਅੱਛਾ
1: ਕਿਤੇ ਓਵਰ ਵੇਟ ਵਾਲੀ ਲੇਡੀ ਸੀ। ਡਾਕਟਰ ਕਹਿੰਦਾ ਬੀਬੇ ਆਪਣਾ ਵੇਟ ਕਰੋ। ਜਦੋਂ ਜਨਾਨੀ ਵੇਟ ਵਾਲੀ ਮਸ਼ੀਨ ਤੇ ਚੜੀ ਡਾਕਟਰ ਬੜਾ ਖੁਸ਼ ਹੋਇਆ ਸਾਂਤੀ।
2: ਅੱਛਾ
1: ਡਾਕਟਰ ਕਹਿੰਦਾ ਵੈਰੀ ਗੁੱਡ ਮੈਡਮ ਕਹਿੰਦਾ ਤੁਸੀਂ ਮੇਰੀ ਦਵਾਈ ਇੰਨੀ ਪਰਹੇਜ਼ ਦੇ ਨਾਲ ਖਾਧੀ ਆ ਦੇਖੋ ਕੱਲ ਤੁਹਾਡਾ 65 ਕਿਲੋ ਵੇਟ ਸੀਗਾ ਔਰ ਅੱਜ 5 ਕਿਲੋ ਤੁਹਾਡਾ ਵੇਟ ਘੱਟ ਗਿਆ 60 ਕਿਲੋ ਰਹਿ ਗਿਆ।
2: ਨਾ ਭਜਨਿਆ
1: ਕਹਿੰਦਾ ਬੀਬੇ ਆਪਣਾ ਵੇਟ ਕਰੋ। ਜਦੋਂ ਜਨਾਨੀ ਵੇਟ ਵਾਲੀ ਮਸ਼ੀਨ ਤੇ ਚੜੀ ਡਾਕਟਰ ਬੜਾ ਖੁਸ਼ ਹੋਇਆ ਸਾਂਤੀ।
2: ਅੱਛਾ
1: ਡਾਕਟਰ ਕਹਿੰਦਾ ਵੈਰੀ ਗੁੱਡ ਮੈਡਮ ਕਹਿੰਦਾ ਤੁਸੀਂ ਮੇਰੀ ਦਵਾਈ ਇੰਨੀ ਪਰਹੇਜ਼ ਦੇ ਨਾਲ ਖਾਧੀ ਆ ਦੇਖੋ ਕੱਲ ਤੁਹਾਡਾ 65 ਕਿਲੋ ਵੇਟ ਸੀਗਾ ਔਰ ਅੱਜ 5 ਕਿਲੋ ਤੁਹਾਡਾ ਵੇਟ ਘੱਟ ਗਿਆ 60 ਕਿਲੋ ਰਹਿ ਗਿਆ।
2: ਨਾ ਭਜਨਿਆ ਜਨਾਨੀ ਕੀ ਬੋਲੀ?
1: ਜਨਾਨੀ

0: ਮੇਕਅਪ ਤੋਂ ਆ ਗਈ। ਕਾਂਤੀ ਨਾਲ ਦੇ ਕਮਰੇ ਦੇ ਵਿਚ ਲੇਡੀ ਡਾਕਟਰ ਮਰੀਜ਼ਾਂ ਨੂੰ ਚੈੱਕ ਕਰ ਰਹੀ ਸੀ।
1: ਅੱਛਾ।
0: ਤੇ ਇੱਕ ਜਨਾਨੀ ਨਾਲ ਗੱਲ ਕਰ ਰਹੀ ਸੀ, ਡਾਕਟਰ ਬਈ ਜਦੋਂ ਬੱਚਾ ਹੋਣ ਆਲਾ ਹੋਵੇ ਜਨਾਨੀ ਨੂੰ ਉਦੋਂ ਜਨਾਨੀ ਨੂੰ ਖਾਣ ਪੀਣ ਦਾ ਧਿਆਨ ਰੱਖਣਾ ਚਾਹੀਦਾ।
1: ਆਹੋ।
0: ਔਰ ਚੰਗੇ ਕੰਮ ਕਰਨੇ ਚਾਹੀਦਾ, ਰੋਮਾਂਟਿਕ ਮੂਡ ਦੇ ਵਿਚ ਰਹਿਣਾ ਚਾਹੀਦਾ, ਮਨੋਰੰਜਨ ਦੀਆਂ ਜ਼ਿਆਦਾ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ।
1: ਆਹੋ ਭਜਨਿਆ।
0: ਕਹਿੰਦੀ ਦੇਖੋ ਇੱਕ ਮੇਰੀ ਮਰੀਜ਼ ਸੀ, ਇੱਕ ਮਹੀਨਾ ਪਹਿਲਾਂ ਦੀ ਗੱਲ, ਉਹਨੂੰ ਨਿਆਣਾ ਨਿੱਕਾ ਹੋਣ ਆਲਾ ਸੀ ਔਰ ਚਾਰ ਦਿਨ ਪਹਿਲਾਂ ਫਿਲਮ ਦੇਖ ਕੇ ਆਈ ਬਾਲਕ, ਉਹਦੇ ਮੁੰਡਾ ਹੋ ਗਿਆ।
1: ਅੱਛਾ।
0: ਕਹਿੰਦੀ ਇੱਕ ਹੋਰ ਮੇਰੀ ਮਰੀਜ਼ ਸੀ, ਉਹਨੂੰ ਬੱਚਾ ਹੋਣ ਆਲਾ ਸੀ, ਉਹ ਫਿਲਮ ਦੇਖ ਕੇ ਆਈ ਬੋਬੀ,
1: ਫੇਰ
0: ਉਹਦੇ ਕੁੜੀ ਹੋ ਗਈ। ਅਜੇ ਇੰਨੀ ਗੱਲ ਕਹਿਣ ਦੀ ਦੇਰ ਸੀ ਸ਼ਾਂਤੀਏ, ਜਿਹੜੀ ਜਨਾਨੀ ਨੂੰ ਚੈੱਕ ਕਰਦੀ ਸੀ ਡਾਕਟਰ, ਉਹ ਤਾਂ ਉੱਠ ਕੇ ਭੱਜ ਨਿਕਲੀ, ਚੀਕਾਂ ਮਾਰਨ ਲੱਗ
1: ਗਈ। ਕੀ ਹੋਇਆ?
0: ਕਹਿੰਦੀ ਓਏ ਡਾਕਟਰ ਮੇਰਾ ਕੀ ਬਣੂ, ਮੈਂ ਤਾਂ ਅਜੇ ਰਾਤੀ ਫਿਲਮ ਦੇਖ ਕੇ ਆਈ ਆ ਜਾਨਵਰ। ਇੱਕ ਤਾਂ ਸ਼ਾਂਤੀਏ ਜਨਾਨੀਆਂ ਨੂੰ ਅਕਲ ਦੇਣ ਆਲਾ ਕੋਈ ਨੀ।
1: ਕੀ ਗੱਲ ਹੋ ਗਈ?
0: ਬਈ ਪਤਾ ਹੋਣਾ ਚਾਹੀਦਾ ਹਸਪਤਾਲ ਦੇ ਵਿਚ ਚੱਲੀ ਆ ਬਈ ਚਲੋ ਨਾਲ ਘਰ ਆਲਾ ਹੋਇਆ, ਇੱਕ ਬੰਦਾ ਹੋਇਆ ਤਾਂ ਚਲੋ ਚੱਲ ਜਾਂਦਾ।
1: ਆਹੋ।
0: ਇੱਕ ਜਨਾਨੀ ਦੇਖੀ 11-12 ਨਿਆਣੇ ਉਧਰ ਲਈ ਫਿਰੇ।
1: ਇੰਨੇ ਜਵਾਕ,
0: ਜਵਾਕਾਂ ਨੇ ਤਾਂ ਉੱਥੇ ਬਤੂਰ ਚੱਕਤਾ।
1: ਅੱਛਾ।
0: ਕੋਈ ਡਾਕਟਰ ਦੀ ਸਿਰੰਜ ਜੀ ਚੱਕੀ ਫਿਰੇ, ਕੋਈ ਡਾਕਟਰ ਦੇ ਕੰਨਾਂ ਨੂੰ ਲਾਉਣ ਵਾਲੇ ਉਹ ਚੱਕੀ ਫਿਰੇ, ਕੋਈ ਥਰਮਾਮੀਟਰ ਮੂੰਹ ਚ ਲਈ ਫਿਰੇ, ਇੱਕ ਨੇ ਤਾਂ ਹੱਦ ਹੀ ਕਰਤੀ। ਉਹ ਕਹਿੰਦੇ ਮਰੀਜ਼ ਦੇ ਗਲੂਕੋਜ਼ ਦੀ ਬੋਤਲ ਲੱਗੀ ਹੋਈ।
1: ਅੱਛਾ।
0: ਉਹਦੀਆਂ ਉਹਨਾਂ ਨੇ ਸੂਈਆਂ ਜੀਆਂ ਖਿੱਚ ਕੇ ਬੋਤਲ ਆਪਣੇ ਮੂੰਹ ਨੂੰ ਲਾਈ ਫਿਰ।
1: ਹਾਏ ਹਾਏ।
0: ਉਹ ਸਾਰੇ ਬੈਠੇ, ਸਾਨੂੰ ਤਾਂ ਗੁੱਸਾ ਬੜਾ ਚੜੇ, ਮੈਂ ਤਾਂ ਚੁੱਪ ਰਿਹਾ।
1: ਅੱਛਾ।
0: ਉਹ ਫੇਰ ਮੁੰਡਾ ਜਿਹੜਾ ਮੀਟਰ ਰੀਡਰ ਆ ਸਾਡੇ ਗੁਆਂਢੀ ਆ, ਉਹ ਬਲਵਿੰਦਰ,
1: ਆਹੋ ਜਿਹੜਾ ਨਾਮ ਧਾਰੀਆ,
0: ਬਈ ਉਹ ਤੈਨੂੰ ਪਤਾ ਬੜਾ ਗੁੱਸੇ ਖੋਰਾ, ਉਹ ਬੋਲ ਪਿਆ।
1: ਕੀ?
0: ਕਹਿੰਦਾ ਬੀਬਿਆ ਤੈਨੂੰ ਮਾੜੀ ਮੋਟੀ ਸ਼ਰਮ ਆਉਣੀ ਚਾਹੀਦੀ ਆ, ਤੂੰ ਸਿਆਣੀ ਬਿਆਣੀ ਆ ਤੇ ਨਿਆਣਿਆਂ ਨੇ ਇੱਥੇ ਖੋਰੂ ਪਾਇਆ ਪਿਆ, ਕਿੰਨਾ ਚੰਗਾ ਹੁੰਦਾ ਜੇ ਅੱਧੇ ਨਿਆਣੇ ਘਰੇ ਛੱਡ ਆਉਂਦੀ।
1: ਮੈਂ ਜਨਾਨੀ ਕੀ ਬੋਲੀ?
0: ਕਹਿੰਦੀ ਭਾਈ ਮੈਂ ਤੇਰੇ ਨਾਲੋਂ ਜ਼ਿਆਦਾ ਸਿਆਣੀ ਆ, ਅੱਧੇ ਮੈਂ ਪਹਿਲਾਂ ਹੀ ਘਰੇ ਛੱਡ ਕੇ ਆਈ ਆ। ਸ਼ਾਂਤੀ ਇਹ ਲੋਕ ਡਰਦੇ ਨੀ, ਰੱਬ ਤੋਂ ਨੀ ਡਰਦੇ।
1: ਆਹੋ ਭਜਨੇ ਆ।
0: ਉਹ ਚੂੜ ਚੱਕ ਵਾਲਾ ਮੁੰਡਾ ਰਾਣਾ,
1: ਮੈਂ ਜਾਣਦੀ ਆ ਨੂੰ ਚੰਗੀ ਤਰ੍ਹਾਂ,
0: ਕਿੰਨਾ ਹੱਟਾ ਕੱਟਾ ਪਿਆ ਮੇਰੇ ਬੈਠੇ, ਉਹ ਆ ਗਿਆ, ਮੂੰਹ ਜਾ ਬੜੀ ਆਵੇ।
1: ਅੱਛਾ।
0: ਮੈਂ ਕਿਹਾ ਤੈਨੂੰ ਕੀ ਗੱਲ ਹੋ ਗਈ? ਕਹਿੰਦਾ ਜੀ ਮੈਂ ਸਰਟੀਫਿਕੇਟ ਲੈਣਾ। ਮੈਂ ਕਿਹਾ ਕਾਹਦਾ? ਕਹਿੰਦਾ ਜੀ ਮੇਰਾ ਗੱਡੀ ਦੇ ਵਿਚ ਐਕਸੀਡੈਂਟ ਹੋ ਗਿਆ, ਸਰਕਾਰ ਤੋਂ ਮੈਂ ਮੁਆਵਜ਼ਾ ਲੈਣਾ, ਕਲੇਮ ਲੈਣਾ।
1: ਅੱਛਾ।
0: ਮੈਂ ਕਿਹਾ ਵੀ ਤੇਰਾ ਐਕਸੀਡੈਂਟ ਗੱਡੀ ਦੇ ਵਿਚ ਕਿਵੇਂ ਹੋ ਗਿਆ?
1: ਕੀ ਬੋਲਿਆ?
0: ਕਹਿੰਦਾ ਜੀ ਜਦੋਂ ਗੱਡੀ ਦਾ ਐਕਸੀਡੈਂਟ ਹੋਇਆ, ਗੱਡੀ ਦੇ ਵਿਚੋਂ ਡੱਬੇ ਦੇ ਵਿਚ ਸਾਰੀ ਲਾਈਟ ਚਲੀ।
1: ਅੱਛਾ।
0: ਕਹਿੰਦਾ ਬਸ ਜਦੋਂ ਲਾਈਟ ਗਈ, ਉਦੋਂ ਬਾਅਦ ਮੇਰੇ ਦੰਦ ਟੁੱਟ ਗਏ। ਓਹੋ। ਮੈਂ ਕਿਹਾ ਬਈ ਤੇਰਾ ਮੂੰਹ ਜਾ ਕੇ ਤਾਕੀ ਚ ਵੱਜਿਆ ਹੋਣਾ।
1: ਮੈਂ ਹੁਣ ਕੀ ਬੋਲਿਆ?
0: ਕਹਿੰਦਾ ਜੀ ਤਾਕੀ ਚ ਮੂੰਹ ਕਾਹਨੂੰ ਵੱਜਿਆ? ਕਹਿੰਦਾ ਹਨੇਰੇ ਦੇ ਵਿਚ ਮੈਂ ਘਰ ਵਾਲੀ ਦੇ ਭੁਲੇਖੇ ਕਿਸੇ ਹੋਰ ਜਨਾਨੀ ਨੂੰ ਝੇੜ ਬੈਠਾ।
2: ਹਰਮਨ ਰੇਡੀਓ ਆਸਟ੍ਰੇਲੀਆ,
3: 24 ਘੰਟੇ 7 ਦਿਨ।

0: ਮੈਂ ਤਾਂ ਯਾਦ ਆ ਭੁੱਲਿਆ, ਅਸੀਂ ਨਿੱਕੇ ਨਿੱਕੇ ਹੁੰਦੇ ਸਾਂ, ਸਾਡੇ ਪਿੰਡ ਸਕੂਲ ਦੀ ਬਿਲਡਿੰਗ ਹੀ ਨਹੀਂ ਸੀ ਹੁੰਦੀ, ਸ਼ਮਸ਼ਾਨ ਘਾਟ ਚ ਸਾਡੀਆਂ ਕਲਾਸਾਂ ਲੱਗਣੀਆਂ, ਤੇ ਜਦੋਂ ਉੱਥੇ ਕਿਸੇ ਦਾ ਸਸਕਾਰ ਹੋਣਾ ਸਾਨੂੰ ਛੁੱਟੀ ਹੋ ਜਾਣੀ, ਪਿੰਡ ਚ ਕਿਸੇ ਦਾ ਬੁੱਢਾ ਮਰ ਜੇ ਸਹੀ ਸਾਨੂੰ ਚੜ ਚਾ ਜਾਣੀ। ਮੈਨੂੰ ਗੱਲ ਯਾਦ ਹੀ, ਮੈਂ ਤੇ ਆਪਣਾ ਉਹ ਪੋਪੀ ਤੀਜੀ ਜਮਾਤ ਚ ਪੜ੍ਹਦੇ ਹੁੰਦੇ ਸਾਂ, ਸਕੂਲ ਵੱਲ ਨੂੰ ਤੁਰੇ ਜਾਈਏ ਤੇ ਰਾਹ ਚ 90-90 ਸਾਲ ਦੇ ਦੋ ਬੁੱਢੇ ਬੈਠੇ, ਤੇ ਪੋਪੀ ਵੇਖ ਕੇ ਕਹਿੰਦਾ ਉਹ ਘੁੱਗੀ ਉਹ ਵੇਖੋ ਆਪਣੀਆਂ ਦੋ ਛੁੱਟੀਆਂ ਬੈਠੀਆਂ।
1: ਹੈਰਾਨੀ ਵਾਲੀ ਗੱਲ ਹੈ ਘੁੱਗੀ ਭਾ, ਅਸੀਂ ਕਬਰਸਤਾਨ ਚ ਬਹਿ ਕੇ ਪੰਜਵੀਂ ਕਰ ਗਏ ਆ, ਮਾਸਾ ਡਰ ਨਹੀਂ ਸੀ ਲੱਗਦਾ ਹੁੰਦਾ, ਆ ਸ਼ਹਿਰਾਂ ਦੇ ਨਿਆਣੇ ਵੇਖੇ ਮੈਂ, ਘਰ ਕੋਈ ਬਹੁਤੇ ਕਾਲੇ ਰੰਗ ਦਾ ਪ੍ਰਾਹੁਣਾ ਆ ਜਾਏ ਨਾ ਤੇ ਡਰ ਕੇ ਦੌੜ ਜਾਂਦੇ ਖੌਰੇ ਕੋਈ ਭੂਤ ਆ ਗਿਆ।
0: ਇਹਦੇ ਚ ਬੱਚਿਆਂ ਦਾ ਕੀ ਕਸੂਰ ਹੈ, ਪਹਿਲਾਂ ਮਾਂ ਪਿਓ ਆਪ ਹੀ ਤੇ ਬੱਚਿਆਂ ਨੂੰ ਭੂਤਾਂ ਦਾ ਵਹਿਮ ਪਾ ਲੈਂਦੇ ਨੇ, ਬੇਟਾ ਖਾਣਾ ਖਾ ਲੋ ਨਹੀਂ ਤੂੰ ਭੂਤ ਆ ਜਾਏਗਾ, ਚੁੱਪ ਕਰਕੇ ਪੜ੍ਹ ਲੈਣੀ ਤੇ ਭੂਤ ਆ ਜਾਏਗਾ ਦੇ ਲੈ ਤੇ ਮੈਂ ਦੱਸਾਂ। ਤੇ ਜਦੋਂ ਬੱਚੇ ਦੇ ਮਨ ਚ ਭੂਤ ਬਹਿ ਜਾਂਦਾ ਫਿਰ ਉਹਨੂੰ ਕਹਿਣ ਲੱਗ ਪੈਂਦੇ ਭੂਤ ਨਹੀਂ ਹੁੰਦੇ, ਅਗਲਾ ਮੰਨਦਾ, ਫਿਰ ਜਦੋਂ ਰਾਤੀ 2:30 ਵਜੇ ਠੰਡ ਜਗਲਾ ਕਹਿੰਦੇ ਚਲੋ ਮੇਰੇ ਨਾਲ ਸੂਸੂ ਕਰ, ਫਿਰ ਉਦੋਂ ਸਿਆਪਾ ਪੈਂਦਾ ਨਾ, ਬਾਥਰੂਮ ਚ ਖੜੇ ਉਹਦੇ ਕੋਲ, ਨਾਲੇ ਉਹ ਬਾਸੀਆਂ ਮਾਰੀ ਜਾਣਗੇ, ਨਾਲੇ ਉਹਦੇ ਚਪੇੜਾ ਮਾਰੀ ਜਾਣੀ, ਕਿੱਥੇ ਭੂਤ ਬਕਵਾਸ ਕਰਦਾ ਨਹੀਂ ਤੇ ਭੂਤ ਤੈਨੂੰ ਕਿੰਨੀ ਰਹੀ ਹੈ, ਫਿਰ ਅਗਲਾ ਮੰਨਦਾ।
1: ਦਰਅਸਲ ਨਾ ਘੁੱਗੀ ਬਾ, ਇਹ ਟੀਵੀ ਦੇ ਡਰਾਉਣੇ ਨਾਟਕ ਤੇ ਗੱਪੀ ਲੋਕਾਂ ਨੇ ਬੜੇ ਵਹਿਮ ਪਾਏ ਲੋਕਾਂ ਚ,
0: ਇਹਨਾਂ ਗੱਪੀਆਂ ਦੀ ਤੂੰ ਪੁੱਛ ਹੀ ਨਾ ਭਰਾਵਾ, ਕਈ ਤਾਂ ਮੈਂ ਆਪਣੀ ਕੰਨੀ ਸੁਣਿਆ, ਲਾ ਵੀ ਪਰਸੋਂ ਇੱਕ ਭੂਤ ਵੇਖਿਆ, ਉਹਦੀਆਂ ਦੋ ਅੱਖਾਂ ਤੇ ਇੱਥੇ ਆਪਣੇ ਵਾਂਗੂ ਤੇ ਤਿੰਨ ਅੱਖਾਂ ਇੱਥੇ ਮੱਥੇ ਤੇ, ਬੰਦਾ ਪੁੱਛੇ ਵੀ ਲੈ ਉਸ ਕਿਤੇ ਭੂਤ ਦੀ ਨਜ਼ਰ ਕਮਜ਼ੋਰ ਹੋ ਜੇ ਤੂੰ ਐਨੇ ਕਿਹੜੇ ਹਿਸਾਬ ਦੀ ਲਾਏਗਾ। ਕਈ ਮੈਂ ਵੇਖਿਆ ਆਪਣੇ ਘਰਦਿਆਂ ਨੇ ਗੱਲਾਂ ਸੁਣਾਈ ਜਾਣਗੇ, ਰਾਤੀ ਪਿਸ਼ਾਬ ਕਰਨ ਉੱਠਿਆ ਸਾਹਮਣੇ ਵੇਖਿਆ, ਸੁੱਤਾ ਨੀ ਮੈਂ ਜਾਗਦਾ, ਪਾਪਾ ਜੀ ਬਨੇਰੇ ਤੇ ਬੈਠੇ ਹੋਏ ਨੇ, ਮੈਨੂੰ ਕਹਿਣ ਡਏ ਨੇ ਆ ਜਾ ਆ ਜਾ ਆ ਜਾ। ਲੈ ਬੰਦਾ ਪੁੱਛੇ ਵੀ ਜਿਹੜੇ ਭੂਤ ਬਣਦੇ ਨੇ ਮਰ ਕੇ, ਇਸੇ ਕਰਕੇ ਭੂਤ ਬਣਦੇ ਵੀ ਘਰਦਿਆਂ ਨੂੰ ਡਰਾਵਾਂ, ਨਾਲੇ ਬੰਦਾ ਪੁੱਛੇ ਵੀ ਤੂੰ ਭਾਈਆ ਘਰਦਿਆਂ ਨੂੰ ਜੋ ਕਹਿਣ ਡਿਆ ਆ ਜਾ ਤੇ ਗੁਆਂਢੀਆਂ ਨਾਲ ਤੁਹਾਡੀ ਸ਼ੇਰ ਹੀ ਲੜਾਈ ਹੋਈ ਭੂਤ ਬਣਿਆ ਤੇ ਉਹਨਾਂ ਨੂੰ ਫੈਂਟੀ ਲਾ ਜਾ, ਨਾਲੇ ਤੁਸੀਂ ਤੇ ਸ਼ੁਕਰ ਕਰੋ ਸ਼ਦਾਈਓ ਵੀ ਤੁਹਾਡੇ ਬੁੱਢੇ ਕੋਲੋਂ ਸਾਈਕਲ ਤੇ ਨਹੀਂ ਚੜਿਆ ਜਾਂਦਾ, ਅਗਲਾ ਬਨੇਰੇ ਤੇ ਚੜ ਕੇ ਬੈਠਾ।
1: ਗੱਲ ਘੁੱਗੀ ਤੇਰੀ ਇਕਦਮ ਠੀਕ ਹੈ, ਪਰ ਲੋਕੀ ਕਿਤੇ ਕੈਸਟ ਤੋਂ ਨਾ ਡਰੀ ਜਾਣ, ਆਪਾਂ ਹੁਣ ਗੱਲ ਬਦਲੀਏ
0: ਤੇ ਫਿਰ ਗੱਲ ਕਾਨੂੰ ਆਪਾਂ ਸਾਈਡ ਹੀ ਬਦਲਨੇ ਆ, ਚਲੋ ਫਿਰ ਬੀ ਸਾਈਡ ਤੇ ਚੱਲਦੇ।
2: ਸੁਣੋ ਤੇ ਸੁਣਾਓ।

0: ਨਹੀਂ ਹੈ ਉਹਨੂੰ ਸਮਝ ਨਹੀਂ ਆਉਂਦੀ ਮੈਨੂੰ ਤਾਂ ਕਹਿੰਦਾ ਸੀ ਮੈਂ ਏਅਰਪੋਰਟ ਤੇ ਲੈਣ ਵਾਸਤੇ ਆਉਂਗਾ ਪੋਸਤੀ ਪਰ ਹੁਣ ਤੱਕ ਤਾਂ ਦਿਸਦਾ ਹੀ ਨਹੀਂ ਹੈਗਾ 2 ਘੰਟੇ ਹੋ ਗਏ ਸਾਰਾ ਏਅਰਪੋਰਟ ਛਾਣ ਮਾਰਿਆ
1: ਕੱਚੀ ਟੁੱਟ ਗਈ
0: ਹੈ
1: ਕੱਚੀ ਟੁੱਟ ਗਈ ਜਿੰਨਾ ਦੀਆ ਅੱਜ ਤਾਂ ਰੱਬ ਤੋਂ ਕੁਝ ਹੋਰ ਮੰਗ ਲੈਂਦੇ ਤਾਂ ਚੰਗਾ
0: ਮੈਨੂੰ 2 ਘੰਟੇ ਹੋ ਗਏ ਇੱਥੇ ਏਅਰਪੋਰਟ ਤੇ ਫਿਰਦੀ ਨੂੰ
1: 2 ਘੰਟੇ ਹੋ ਗਏ ਮਾਈ ਮੋਣੋ ਮੈਨੂੰ ਦੂਜਾ ਮਹੀਨਾ ਜਾ ਰਿਹਾ ਜੀ
0: ਦੂਜਾ ਮਹੀਨਾ ਤੈਨੂੰ ਕੈਨੇਡਾ ਆਏ ਨੂੰ ਜਾ ਰਿਹਾ ਕਿ ਤੂੰ ਮੈਨੂੰ ਲੈਣ ਵਾਸਤੇ ਆਏ ਨੀ ਮੇਰੇ ਘਰ 2 ਘੰਟੇ ਹੋ ਗਏ
1: ਮਾਈ ਮੋਣੋ ਮੈਨੂੰ ਕੀ ਪਤਾ ਤੁਸੀਂ ਦੱਸਿਆ ਹੀ ਨਹੀਂ ਜੀ ਅੱਜ ਤਾਂ ਰੱਬ ਤੋਂ ਕੁਝ ਹੋਰ ਮੰਗ ਲੈ
0: ਮੈਂ ਤਾਂ ਤਾਰ ਦਿੱਤੀ ਤੈਨੂੰ ਵੀ ਮੈਂ ਆ ਰਹੀ ਹਾਂ
1: ਮਾਈ ਮੋਣੋ
0: ਕੀ ਹਾਲ ਚਾਲ ਹੈ ਤੇਰਾ
1: ਮੈਂ ਕਹਿੰਦਾ ਪੁੱਛਣਾ ਕੁਛ
0: ਅੱਛਾ
1: ਹਾਂਜੀ
0: ਬਗਣਿਆ ਪੁੱਛਦੀ ਆ ਸ਼ੋਸ਼ੂ ਚੰਗੇ ਕੀਤੇ ਲੱਗਦੇ ਜੀ ਮੋਹਨ ਪਰ ਕੇਦੀ ਨਾ ਆ ਕੇ ਤੂੰ ਨਾ ਪੈਸੇ ਪੂਸੇ ਕੋਈ ਜੋੜੇ ਲੱਗਦੇ ਡਾਲਰ ਨਾਲ ਤਾਂ ਜੇਬਾਂ ਭਰੀ ਫਿਰਦਾ
1: ਮਾਈ ਮੋਣੋ ਪੈਸੇ ਕੀ ਜੋੜਨੇ ਸੀ ਜੀ ਮੈਂ ਤੇ ਜਿੱਦਣ ਦਾ ਮੇਰੇ ਗੋਡੇ ਜੁੜੇ ਪਏ
0: ਕਿਤੇ ਗੋਡੇ ਜੋੜਨੇ ਕਿਤੇ ਪੈਸੇ ਜੋੜਨੇ
1: ਮਾਈ ਮੋਣੋ ਇੱਥੇ ਬਰਬੜੀ ਪੈਂਦੀ ਸਾਰਿਆਂ ਨੂੰ ਗੱਡੀਆਂ ਹੋਇਆ
0: ਚੱਲ ਪੁੱਛਦੀ ਆ ਬਹੁਤ ਤੂੰ ਗੱਲਾਂ ਸੁਣਾਈਆਂ ਹੁਣ ਮੈਂ ਚੱਲਦੀ ਆ ਨਾ ਹੁਣ ਸ਼ੋ ਕਿੱਦਣਾ ਤੇਰਾ
1: ਮਾਈ ਮੋਣੋ ਸ਼ੋ ਅੱਜ ਹੈ
0: ਅੱਜ ਸ਼ੋ ਹੈ
1: ਹਾਂਜੀ
0: ਨਾ ਕਿੰਨੇ ਵਜੇ ਹੈ
1: ਅੱਜ ਸ਼ਾਮ ਨੂੰ ਕੁਈਨ ਇਲਿਜ਼ਾਬੈਥ ਥੀਏਟਰ ਚ ਹੈ ਜੀ
0: ਲੈ
1: ਕੇਦੀਪ ਜਗਮੋਹਨ ਕੌਰ ਦਾ
2: ਬਹੁਤ ਬਹੁਤ ਸ਼ੁਕਰੀਆ ਦੋਸਤੋ ਵੈਨਕੂਵਰ ਨਿਵਾਸੀਆਂ ਦੀ ਖਿਦਮਤ ਦੇ ਵਿੱਚ ਇੱਕ ਵਾਰ ਫੇਰ ਮੈਂ ਤੇ ਜਗਮੋਹਨ ਜੀ ਅਸੀਂ ਹਾਜ਼ਰ ਹੋ ਗਏ ਹਾਂ ਬਹੁਤ ਦੇਰ ਬਾਅਦ ਕੁਈਨ ਇਲਿਜ਼ਾਬੈਥ ਥੀਏਟਰ ਦੇ ਵਿੱਚ ਤੁਹਾਨੂੰ ਇੰਨੀ ਤਾਦਾਦ ਦੇ ਵਿੱਚ ਅੱਜ ਦੇਖਿਆ ਔਰ ਜਦੋਂ ਵੀ ਮੈਂ ਇਸ ਸਟੇਜ ਤੇ ਆਉਣਾ ਮੈਨੂੰ ਬਹੁਤ ਸਾਰੀਆਂ ਪੁਰਾਣੀਆਂ ਯਾਦਾਂ ਆ ਜਾਂਦੀਆਂ ਨੇ ਮੇਰੇ ਜ਼ਿਹਨ ਦੇ ਵਿੱਚ ਇਸ ਬਾਰੇ ਖੁਸ਼ਖਬਰੀ ਸੁਣਾਉਂਦੇ ਹਾਂ ਵੀ ਕੈਨੇਡਾ ਵਿੱਚ ਰਹਿੰਦੇ ਹੋਏ ਪੰਜਾਬੀਆਂ ਲਈ ਅਸੀਂ ਉਹਨਾਂ ਦੇ ਮਨੋਰੰਜਨ ਲਈ ਇਸ ਵਾਰ ਪੋਸਤੀ ਜੀ ਨੂੰ ਵੀ ਨਾਲ ਲੈ ਕੇ ਆਏ ਮੈਂ ਜਦੋਂ ਦਾ ਇਸ ਵੈਨਕੂਵਰ ਦੀ ਇਸ ਸਟੇਜ ਦੇ ਉੱਤੇ ਆਇਆ ਕੁਈਨ ਇਲਿਜ਼ਾਬੈਥ ਥੀਏਟਰ ਦੀ ਸਟੇਜ ਤੇ ਬਹੁਤ ਸਾਰੀਆਂ ਫਰਮਾਇਸ਼ਾਂ ਆਈਆਂ ਨੇ ਵੀ ਇਹ ਗੀਤ ਸੁਣਾਓ ਯੇ ਸੁਣਾਓ ਉਹ ਸੁਣਾਓ ਲੇਕਿਨ ਮੈਨੂੰ ਤੁਹਾਨੂੰ ਪਤਾ ਕਾਮੇਡੀ ਮੇਰਾ ਸਬਜੈਕਟ ਹੈ ਮੈਨੂੰ ਇੱਕ ਬੜਾ ਫਰੈਸ਼ ਜਿਹਾ ਨਵਾਂ ਜੋਕ ਯਾਦ ਆਇਆ ਜਦੋਂ ਮੈਂ ਕਾਲਜ ਪੜ੍ਹਦਾ ਸੀ ਸਾਡੇ ਵੇਲੇ ਕੋ ਐਜੂਕੇਸ਼ਨ ਸੀ ਹੁਣ ਵੀ ਹੈਗੀ ਹੈ ਹੁਣ ਕਿਹੜਾ ਮੁੱਕ ਗਈ ਸੋ ਮੇਰੀ ਮੁਰਾਦ ਇਹ ਹੈ ਵੀ ਸਾਡੇ ਨਾਲ ਇੱਕ ਸਾਡੀ ਕਲਾਸ ਵੱਲੋਂ ਸੀ ਲੜਕੀ ਮੈਨੂੰ ਯਾਦ ਆ ਗਿਆ ਉਹਨੇ ਇੱਕ ਡਰਾਮੇ ਦੇ ਵਿੱਚ ਭੂਆ ਦਾ ਰੋਲ ਕੀਤਾ ਲਓ ਜੀ ਰੋਲ ਬੜਾ ਜ਼ਬਰਦਸਤ ਕੀਤਾ ਉਹਨੂੰ ਫਸਟ ਪ੍ਰਾਈਜ਼ ਮਿਲਿਆ ਲੇਕਿਨ ਉਹਦਾ ਨਾਂ ਹੀ ਭੂਆ ਪੈ ਗਿਆ ਸਾਰਾ ਕਾਲਜ ਉਹਨੂੰ ਭੂਆ ਭੂਆ ਭੂਆ ਜਿੱਧਰ ਜਾਵੇ ਭੂਆ ਵਿਚਾਰੀ ਬਹੁਤ ਤੰਗ ਆ ਗਈ ਪ੍ਰਿੰਸੀਪਲ ਸਾਹਿਬ ਨੂੰ ਉਹਨੇ ਸ਼ਿਕਾਇਤ ਲਾਈ ਕਹਿੰਦੀ ਦੇਖੋ ਜੀ ਇੱਕ ਤਾਂ ਮੈਂ ਰੋਲ ਖੂਬਸੂਰਤ ਕੀਤਾ ਇੱਕ ਮੈਨੂੰ ਸਾਰੀ ਕਲਾਸ ਸਾਰਾ ਕਾਲਜ ਭੂਆ ਭੂਆ ਕਹਿੰਦਾ ਪ੍ਰਿੰਸੀਪਲ ਸਾਹਿਬ ਇੱਕ ਕਲਾਸ ਦੇ ਵਿੱਚ ਗਏ ਕਹਿੰਦੇ ਖੜੇ ਹੋ ਜਾਓ ਜਿਹੜੇ ਜਿਹੜੇ ਨੂੰ ਭੂਆ ਕਹਿੰਦੇ ਲਓ ਜੀ ਸਾਰੀ ਕਲਾਸ ਤਕਰੀਬਨ ਖੜੀ ਹੋ ਗਈ ਤੇ ਖੂੰਜੇ ਚ ਇੱਕ ਮੁੰਡਾ ਬੈਠਾ ਰਿਹਾ ਕਹਿੰਦੇ ਤੂੰ ਨੀ ਖੜਾ ਹੋਇਆ ਕਹਿੰਦਾ ਮੈਂ ਸਾਰਿਆਂ ਦਾ ਫੁੱਫੜ ਲੱਗਦਾ
3: ਕਲਾਸਿਕ ਪੰਜਾਬੀ ਕਾਮੇਡੀ ਹਰਮਨ ਰੇਡੀਓ

0: ਓਏ ਪੋਤੀ ਚਾ ਉਹ ਜਿਹੜੇ ਸਾਡੇ ਮਰਾਸੀ ਭਾਂਡਾ ਇਹ ਜੇ ਟ੍ਰੈਫਿਕ ਪੁਲਿਸ ਦੇ ਵਿੱਚ ਭਰਤੀ ਹੋ ਜਾਣ ਤੇ ਇਹ ਚਲਾਨ ਕਿਵੇਂ ਕੱਟਣਗੇ
1: ਮਹਾਰਾਜ ਇਦਾਂ ਕਰ ਗੱਡੀ ਜਰਾ ਸਾਈਡ ਤੇ ਲਾ ਐ ਲਓ ਜਨਾਬ ਲੱਗ ਗਈ ਐ ਲਿਆ ਫਿਰ ਕਾਗਜ਼ ਲਿਆ ਕਿੱਥੇ ਚੈੱਕ ਕਰੀਏ ਜਨਾਬ ਇਦਾਂ ਕਰੋ ਲੈ ਦੇ ਕੇ ਕਰ ਲੋ ਤੂੰ ਸਾਨੂੰ ਕੀ ਦੇਣਾ ਮਹਾਰਾਜ ਐ ਜਨਾਬ ਆਲੂ ਫੜੋ 100 ਰੁਪਈਆ 100 ਰੁਪਈਆ ਹੌਲਦਾਰ ਹੈ ਦਰਸ਼ਨ ਇੱਧਰ ਆ ਫਿਟੇ ਮੁਤਰਾ ਇੱਧਰ ਆ ਪਾਗ ਲੱਗੇ ਰਹਿਣ ਖੇਤਾਂ ਚ ਸਾਗ ਲੱਗੇ ਰਹਿਣ ਬਾਜੇ ਨੂੰ ਰਾਗ ਲੱਗੇ ਰਹਿਣ ਭਾਵੇਂ ਆਪਾਂ ਪੁਲਿਸ ਚ ਲੱਗ ਗਏ ਆ ਭਾਵੇਂ ਆਪਾਂ ਪੁਲਿਸ ਚ ਲੱਗ ਗਏ ਪਰ ਵਧਾਈ 11 ਰੁਪਈਏ ਲੈਣੇ ਆ
0: ਅੱਜ ਕੱਲ ਤੇ ਸਾਜੀ ਵੀ ਪ੍ਰੋਗਰਾਮ ਫੜਨ ਲੱਗ ਪਏ ਆ
1: ਮੈਂ ਵੀ ਕਾਕੇ ਗੱਲ ਸੁਣ ਥੋੜੇ ਦਿਨ ਪਹਿਲਾਂ ਇੱਕ ਤਬਲੇ ਵਾਲੇ ਤੇ ਬਾਜੇ ਵਾਲੇ ਨੇ ਵਿਆਹ ਦਾ ਪ੍ਰੋਗਰਾਮ ਫੜ ਲਿਆ ਜਦੋਂ ਪ੍ਰੋਗਰਾਮ ਫੜ ਲਿਆ ਨਾ ਹੁਣ ਬਾਜੇ ਵਾਲਾ ਨਾਲੇ ਬਾਜਾ ਵਜਾਉਂਦਾ ਤੇ ਨਾਲੇ ਗਾਉਂਦਾ
0: ਅੱਛਾ
1: ਤਬਲੇ ਵਾਲੇ ਨੇ ਪਤਾ ਕੀ ਕੀਤਾ ਅੱਖ ਬਚਾ ਕੇ ਨਾ 4 ਚਮਚੇ ਆਪਣੀ ਜੇਬ ਚ ਪਾ ਲਏ
0: ਛੱਡ ਕੇ
1: ਹੋਰ ਕਿਸੇ ਨੇ ਨੀ ਦੇਖਿਆ ਬਾਜੇ ਵਾਲੇ ਨੇ ਦੇਖ ਲਿਆ ਬਾਜੇ ਵਾਲੇ ਨੇ ਸੋਚਿਆ ਜੇ ਕਿਸੇ ਨੇ ਹੋਰ ਨੇ ਦੇਖ ਲਿਆ ਤਾਂ ਮੇਰੀ ਤਾਂ ਹੋ ਜੂਗੀ ਬੇਇੱਜ਼ਤੀ
0: ਬਈ ਉਹ ਤਾਂ ਹੈ
1: ਲੈ ਬਈ ਕਾਕੇ ਬਾਜੇ ਵਾਲੇ ਨੇ ਅਨਾਉਂਸਮੈਂਟ ਕਰ ਦਿੱਤੀ
0: ਕਿਹੜੀ
1: ਲਓ ਬਈ ਗੱਲ ਏਦਾਂ ਦੋਸਤੋ ਮੈਂ ਗਾਣ ਦੇ ਨਾਲ ਨਾਲ ਇੱਕ ਜਾਦੂਗਰ ਵੀ ਆ ਤੁਸੀਂ ਐ ਕਰੋ 4 ਚਮਚੇ ਲਿਆ ਕੇ ਮੇਰੀ ਜੇਬ ਚ ਪਾ ਦਿਓ ਤੇ ਤਵਲੇ ਵਾਲੀ ਦੀ ਜੇਬ ਚੋ ਕੱਢ ਲਿਓ
0: ਨਾ ਫਿਰ ਤਵਲੇ ਵਾਲੀ ਦੀ ਜੇਬ ਚੋ ਚਮਚ ਨਿਕਲੇ
1: ਲੈ ਕਾਕੇ ਚਮਚ ਕੀ ਨਿਕਲੇ ਸੀ ਮੰਡੀਰ ਨੇ ਚਮਚੇ ਬਾਜੇ ਵਾਲੀ ਦੀ ਜੇਬ ਤਾਂ ਪਾ ਤੇ
0: ਅੱਛਾ
1: ਤੇ ਤਵਲੇ ਵਾਲਾ ਜੇਬ ਨੂੰ ਹੱਥ ਨਾ ਲਾਣ ਦੇਵੇ
0: ਆਹਾ
1: ਤੇ ਬਾਜੇ ਵਾਲਾ ਪਤਾ ਕੀ ਕਹਿੰਦਾ ਦਾਪਾ ਦਾ ਨਿਸਾਰੇਗਾ ਰੇ ਚਮਚ ਦੇ
0: ਨਾ ਫਿਰ ਅੱਗੇ ਤਵਲੇ ਵਾਲਾ ਕੀ ਕਹਿੰਦਾ
1: ਤਬਲੇ ਵਾਲਾ ਪਤਾ ਕੀ ਕਹਿੰਦਾ ਦਿਨਾ ਤਿਰਕੜਤਾ ਤਾਂ ਦਿਨਾ ਪ੍ਰੋਗਰਾਮ ਤੋਂ ਬਾਅਦ ਮੈਂ ਦਿਨਾ ਤਿਰਕੜਤਾ ਤਾਂ ਦਿਨਾ ਪ੍ਰੋਗਰਾਮ ਤੋਂ ਬਾਅਦ ਮੈਂ ਦਿਨਾ
0: ਬਈ ਕੋਈ ਜਦੋਂ ਕੋਈ ਕਲਾਕਾਰ ਗਾਉਂਦਾ ਔਰ ਪੈਲਸ ਦੇ ਵਿੱਚੋਂ ਪ੍ਰੋਗਰਾਮ ਕਰਕੇ ਬਾਹਰ ਆਉਂਦਾ ਬਾਹਰ ਜਿਹੜੀਆਂ ਬੁੜੀਆਂ ਮੰਗਣ ਵਾਲੀਆਂ ਖੜੀਆਂ ਹੁੰਦੀਆਂ ਉਹ ਕਲਾਕਾਰਾਂ ਕੋਲ ਕਿਵੇਂ ਪੈਸੇ ਮੰਗਦੀਆਂ
1: ਲੈ ਫਿਰ ਸੁਣ ਬੇ ਗਾਉਣ ਵਾਲਿਆ ਦੇ ਕੇ ਜਾਮੀ ਰੱਬ ਕਰੇ ਤੂੰ ਸ਼ੂ ਸਿਕੰਦਰ ਬਣ ਜਾਵੇ ਬੇ ਰੱਬ ਕਰੇ ਤੂੰ ਗਾਉਂਦਾ ਗਾਉਂਦਾ ਸਮਾਨਾ ਤੇ ਚੜ ਜਾਵੇ ਦੇ ਕੇ ਜਾ ਗਰੀਬਣੀਆਂ ਸਵੇਰ ਦੀਆਂ ਬੈਠੀਆਂ ਅੱਗੇ ਗਾਉਣ ਵਾਲਾ ਪਤਾ ਕੀ ਕਹਿੰਦਾ
2: ਚਲੋ ਚਲੋ ਗੱਡੀ ਦੇ ਕੋਲ ਭੀੜ ਪਾਈ ਆ
1: ਫਿਰ ਪਤਾ ਕੀ ਕਹਿੰਦੀਆਂ
0: ਕੀ ਕਹਿੰਦੀਆਂ
1: ਤੇ ਜਾ ਚਲਾ ਜਾ ਗਾਣ ਵਾਲਿਆ ਜਿੰਨਾ ਕ ਤੂੰ ਗਾਨਾ ਇੰਨਾ ਕ ਸਾਡੀ ਬੱਕਰੀ ਗਾ ਲੈਂਦੀ ਹੈ
3: ਕਾਮੇਡੀ ਆਵਰ

0: ਆ ਟਿਕਟਾਂ ਵਗੈਰਾ ਬਈ ਟਿਕਟਾਂ ਵਗੈਰਾ ਆ ਜਿਹੜੇ ਮੋਗੇ ਤੋਂ ਚੜਿਆ ਵੀ ਟਿਕਟਾਂ ਲੈ ਲਿਓ ਤੇ ਚੰਡੀਗੜ੍ਹ ਵਾਲੇ ਉੱਠ ਕੇ ਵਾਰੀਆਂ ਚ ਹੋ ਜਾਓ। ਹਾਂ ਮਾਈ ਤੂੰ ਕਿੱਥੇ ਜਾਣਾ?
1: ਅਬੇ ਭਾਈ ਮੈਨੂੰ ਉੱਥੋਂ ਦੀ ਦੇ ਦੇ।
0: ਕਿੱਥੋਂ ਦੀ?
1: ਜਿੱਥੇ ਮੇਰੀ ਕੁੜੀ ਵਿਆਹੀ ਆ।
0: ਬੀਬੀ ਮੈਨੂੰ ਕੀ ਪਤਾ ਤੇਰੀ ਕੁੜੀ ਕਿੱਥੇ ਵਿਆਹੀ ਆ?
1: ਨਾ ਜੈ ਖਾਣੀ ਦੇ ਟੀਚਰਾਂ ਕਰਦਾ। ਅਬੇ 20 ਸਾਲ ਹੋ ਗਏ ਮੇਰੀ ਕੁੜੀ ਵਿਆਹੀ ਨੂੰ। ਸੁੱਖ ਨਾ ਤਿੰਨ ਜਵਾਕਾਂ ਦੀ ਮਾਂ ਏ ਤੇ ਤੈਨੂੰ ਅਜੇ ਇਹ ਨੀ ਪਤਾ ਮੇਰੀ ਕੁੜੀ ਕਿੱਥੇ ਵਿਆਹੀ ਆ?
0: ਬੀਬੀ ਮੈਂ ਕਿਹੜਾ ਉਹਦੇ ਵਿਆਹ ਦੀ ਮੂਵੀ ਬਣਾਉਣ ਗਿਆ ਸੀ। ਤੂੰ ਟਿਕਟ ਦੱਸ ਕਿੱਥੋਂ ਦੀ ਲੈਣੀ?
1: ਚੰਗਾ ਚੰਗਾ ਅੱਜ ਗਰਾਵਾਂ ਦੀ ਦੇ ਦੇ। ਨਾਲੇ ਕਿੰਨੇ ਪੈਸੇ?
0: ਉਹ 15 ਰੁਪਏ ਲੱਗਣਗੇ। 15
1: ਵੇ ਭਾਈ ਇੰਨੇ ਪੈਸੇ? ਠੀਕ ਠੀਕ ਲਾ ਲੈ, 2 ਲੈ ਲੂੰਗੀ।
0: ਠੀਕ ਠੀਕ ਨੂੰ ਮੈਂ ਕਿਹੜਾ ਖਰਬੂਜੇ ਵੇਚਦਾ।
2: Woman Radio 24/7

0: ਓਹੋ ਆ ਵੀ ਫਾਟਕ ਬੰਦ ਜਦੋਂ ਵੀ ਕਿਤੇ ਜਲਦੀ ਜਾਣਾ ਹੁੰਦਾ ਅੱਗੇ ਫਾਟਕ ਬੰਦ ਮਿਲਦੇ ਆ ਤੁਸੀਂ ਯਾਰ ਪਿੱਛੇ ਜੇ ਬਾਹਰਲੇ ਮੁਲਕ ਜਾ ਕੇ ਆਏ ਹੋ ਬਾਹਰਲੇ ਮੁਲਕਾਂ ਚ ਵੀ ਫਾਟਕਾਂ ਦਾ ਇਹੀ ਹਾਲ
1: ਹੈ ਨਾ ਨਾ ਨਾ ਨਾ ਨਾ ਬਾਹਰਲੇ ਮੁਲਕਾਂ ਚ ਸਭ ਕੁਝ ਆਟੋਮੈਟਿਕ ਹੈ ਯਾਰ ਫਾਟਕ ਹੈ ਹੀ ਨਹੀਂ ਬਸ ਲਾਈਟਾਂ ਨੇ ਗੱਡੀ ਆਉਣ ਤੋਂ ਅੱਧਾ ਮਿੰਟ ਪਹਿਲਾਂ ਲਾਲ ਲਾਈਟ ਹੋ ਜਾਣੀ ਹੈ ਸਾਰੀਆਂ ਗੱਡੀਆਂ ਕਾਰਾਂ ਮੋਟਰ ਗੱਡੀਆਂ ਰੁਕ ਜਾਣੀਆਂ
0: ਨੇ ਅੱਛਾ
1: ਤੇ ਗੱਡੀ ਦਾ ਆਖਰੀ ਡੱਬਾ ਲੰਘਣ ਸਾਰ ਹਰੀ ਲਾਈਟ ਹੋ ਜਾਣੀ ਹੈ ਸਾਰੀਆਂ ਗੱਡੀਆਂ ਦੁਬਾਰੇ ਚੱਲਣ ਲੱਗ ਜਾਂਦੀਆਂ ਨੇ ਯਾਨੀ ਕਿ ਫਾਟਕ ਤੇ ਵੱਧ ਤੋਂ ਵੱਧ 50 ਸਕਿੰਟ ਲੱਗਦੇ ਨੇ
0: ਬੱਲੇ ਬੱਲੇ ਬੱਲੇ
1: ਤੇ ਆਪਣੇ ਮੁਲਕ ਚ ਆਹ ਹਾਲ ਹੈ ਕਿ ਗੱਡੀ ਲੁਧਿਆਣੇ ਤੋਂ ਜਲੰਧਰ ਨੂੰ ਚੱਲਦੀ ਹੈ ਫਾਟਕ ਸਰਹੰਦ ਵਾਲਾ ਬਾਅਦ ਚ ਪਤਾ ਲੱਗਦਾ ਯਾਰ ਗੱਡੀ ਜਲੰਧਰ ਚਲੀ ਗਈ ਫਿਰ ਸੋਚਦੇ ਨੇ ਚਲੋ ਕੋਈ ਗੱਲ ਨੀ ਸਰਹੰਦ ਵਾਲੀ ਵੀ ਆਉਣ ਵਾਲੀ ਹੈ ਅੱਧੇ ਘੰਟੇ ਨੂੰ ਇਕੱਠੇ ਹੀ ਖੋਲਾਂਗੇ ਅੱਧੇ ਘੰਟੇ ਬਾਅਦ ਸਰਹੰਦ ਵਾਲੀ ਟੁੱਟੀ ਜੀ ਗੱਡੀ ਆਉਂਦੀ ਹੈ ਤੁਹਾਨੂੰ ਦੇਖ ਕੇ ਖਾਨਦਾਨੀ ਬੰਦਿਆਂ ਦੇ ਸ਼ਰਮ ਨਾਲ ਸਿਰ ਝੁਕ ਜਾਂਦੇ ਨੇ ਯਾਰ ਇਹਦੇ ਪਿੱਛੇ ਖੜੇ ਰਹੇ ਤਾਂ ਕੋਟਕਪੂਰੇ ਵਾਲੇ ਫਾਟਕ ਵਾਰ ਤਾਂ ਤੁਸੀਂ ਸਾਰਿਆਂ ਨੇ ਸੁਣੀ ਹੋ
2: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ

0: ਬਲਾਕ ਦੇ ਇਨ੍ਹਾਂ 60 ਮਿੰਟਾਂ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਨਵੇਂ ਪਿਆਰ ਭਰੇ ਗੀਤ, ਸੈਡ ਗੀਤ, ਪੰਜਾਬੀ ਸ਼ਾਇਰੀ, ਵਿਚਾਰ ਅਤੇ ਪੁਰਾਣਾ ਗੀਤ।
1: ਹਾਰਮਨ ਰੇਡੀਓ 24/7।
2: ਸੈਡ ਜਾਂ ਰੋਮਾਂਟਿਕ ਗੀਤਾਂ ਦੇ ਸ਼ੌਕੀਨ ਹੋ।

0: Carmen Radio
1: 24/7.
2: ਬਹੁਤੇ ਲੋਕ 25 ਸਾਲ ਦੀ ਉਮਰ ਵਿੱਚ ਮਰ ਮੁੱਕ ਜਾਂਦੇ ਹਨ। ਬਸ ਉਹਨਾਂ ਦਾ ਅੰਤਮ ਸੰਸਕਾਰ ਉਦੋਂ ਤੱਕ ਨਹੀਂ ਕੀਤਾ ਜਾਂਦਾ ਜਦੋਂ ਤੱਕ ਉਹ 75 ਸਾਲ ਦੇ ਨਹੀਂ ਹੋ ਜਾਂਦੇ। ਵਿਚਾਰ ਬੈਂਜਮਿਨ ਫ੍ਰੈਂਕਲਿਨ। ਚੰਗੇ ਵਿਚਾਰਾਂ ਲਈ ਜੁੜੇ ਰਹੋ ਕਾਰਮਨ ਰੇਡੀਓ ਦੇ ਨਾਲ।

ਸ਼ਹਿਰ ਵਿੱਚੋਂ ਕਦੇ ਵੀ ਨਾ ਖਤਮ ਹੋਈਆਂ ਛਤਰੀਆਂ ਸ਼ਹਿਰ ਵਿੱਚੋਂ ਕਦੇ ਵੀ ਨਾ ਖਤਮ ਹੋਈਆਂ ਛਤਰੀਆਂ ਪਰ ਬਦਕਿਸਮਤੀ ਹੈ ਕਿ ਧੁੱਪ ਵਿੱਚ ਸੜਦੇ ਕਾਮਿਆਂ ਤੇ ਤਾਣ ਦਾ ਕੋਈ ਨਹੀਂ।

0: 24/7.
1: ਇਸ ਦਾ ਬਹੁਤ ਖਿਆਲ, ਬਹੁਤ ਧਿਆਨ ਰੱਖਿਆ ਜਾਂਦਾ ਹੈ।

ਰੱਬ ਬਾਰੇ ਜਾਂਬੀਆ ਦੀ ਕਹਾਵਤ ਹੈ ਕਿ ਰੱਬ ਦੀ ਪਾਈ ਬੁਝਾਰਤ ਨੂੰ ਕੋਈ ਨਹੀਂ ਬੁਝ ਸਕਦਾ। ਚੰਗੇ ਵਿਚਾਰ ਵਿਚਾਰੋ ਅਤੇ ਜ਼ਿੰਦਗੀ ਵਿੱਚ ਲਾਗੂ ਕਰੋ। ਹਰਮਨ ਰੇਡੀਓ ਆਸਟ੍ਰੇਲੀਆ।

0: ਬਲੌਕ ਦੇ ਇਨ੍ਹਾਂ 60 ਮਿੰਟਾਂ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਨਵੇਂ ਪਿਆਰ ਭਰੇ ਗੀਤ, ਸੈਡ ਗੀਤ, ਪੰਜਾਬੀ ਸ਼ਾਇਰੀ, ਵਿਚਾਰ ਅਤੇ ਪੁਰਾਣਾ ਗੀਤ।
1: ਹਾਰਮਨ ਰੇਡੀਓ 24/7।
2: ਸਬਰ ਕਰਾਰ ਤੇ ਝੂਠੀਆਂ ਗੱਲਾਂ, ਗੱਲਾਂ ਦਾ ਇਤਬਾਰ ਕਰੇ ਨਾ, ਭਾਵੇਂ ਲੱਖ ਮੁਹੱਬਤ ਹੋਵੇ ਪਰ ਸੱਜਣਾ ਇਜ਼ਹਾਰ ਕਰੇ ਨਾ। ਤੇ ਨੈਣ ਮਿਲਾ ਕੇ ਲੁੱਟ ਲੈਂਦੇ ਨੇ, ਨੈਣ ਮਿਲਾ ਕੇ ਲੁੱਟ ਲੈਂਦੇ ਨੇ, ਵੇਖੀ ਅੱਖੀਆਂ ਚਾਰ ਕਰੇ ਨਾ। ਤੇ ਅਸਾਂ ਸੋਲੀ ਹਿਜ਼ਰ ਦੀ ਲਟਕੇ ਆ, ਸਾਨੂੰ ਲੱਗਿਆ ਰੋਗ ਜੁਦਾਈਆਂ ਦਾ, ਅਸੀਂ ਇਸ਼ਕ ਦੇ ਐਸੇ ਕੈਦੀ ਆਂ, ਸਾਨੂੰ ਡਰ ਨਾ ਯਾਰ ਰਸਵਾਈਆਂ ਦਾ। ਤੇ ਅਸੀਂ ਚੁੱਪ ਚੱਪੀ ਤੇ ਸਹਿੰਦੇ ਆਂ, ਸਾਨੂੰ ਖਾ ਗਿਆ ਰੋਗ ਬੇਪਰਵਾਹੀਆਂ ਦਾ, ਸਾਨੂੰ ਖਾ ਗਿਆ ਰੋਗ ਬੇਪਰਵਾਹੀਆਂ ਦਾ। ਤੇ ਜਿਹੜੇ ਕਹਿੰਦੇ ਸੀ ਅਸੀਂ ਮਰਾਂਗੇ ਨਾਲ ਤੇਰੇ, ਅੱਜ ਉਹਨਾਂ ਵੀ ਬਾਜ਼ੀਆਂ ਹਾਰੀਆਂ ਨੇ। ਤੇ ਜਿਹੜੇ ਰਹਿ ਨਹੀਂ ਸਕਦੇ ਸਾਡੀ ਦੀਦ ਬਿਨਾ, ਅੱਜ ਉਹਨਾਂ ਵੀ ਬਾਜ਼ੀਆਂ ਮਾਰੀਆਂ ਨੇ। ਜਿਹੜੇ ਮਹਿਰਮ ਰਾਜ ਹਕੀਕਤਾਂ ਦੇ, ਉਹ ਰਾਜ ਹਕੀਕਤ ਖੋਲਦੇ ਨਹੀਂ, ਜਿੰਨਾ ਨਹੀਂ ਵੇਖਿਆ ਉਹ ਕਰਨ ਗੱਲਾਂ, ਤੇ ਜਿੰਨਾ ਵੇਖ ਲਿਆ ਉਹ ਤਾਂ ਬੋਲਦੇ ਨਹੀਂ। ਤੇ ਕੌਣ ਜਾਣਦਾ ਕਿਸੇ ਦੇ ਦਰਦਾਂ ਨੂੰ, ਇਹ ਦੁਨੀਆ ਧੋਖੇਬਾਜ ਸਾਰੀ, ਸਭ ਲੁੱਟ ਕੇ ਤੁਰ ਜਾਂਦੇ ਨੇ। ਅੱਜ ਕੱਲ ਕੌਣ ਨਿਭਾਵੇ ਯਾਰੀ, ਤੇ ਇਸ ਇਸ਼ਕ ਦਾ ਸ਼ੌਂਕ ਹੁੰਦਾ ਦਿਲ ਤੋੜਨਾ, ਅੱਜ ਮੇਰੀ ਤੇ ਕੱਲ ਕਿਸੇ ਹੋਰ ਦੀ ਵਾਰੀ। ਤੇ ਆਸ਼ਿਕ ਦਾ ਕੰਮ ਰੋਣਾ ਧੋਣਾ, ਬਿਨ ਰੋਇਓ ਨਹੀਂ ਮਨਜ਼ੂਰੀ, ਦਿਲ ਰੋਵੇ ਭਾਵੇਂ ਰੋਵਣ ਅੱਖੀਆਂ, ਵਿੱਚ ਵਿੱਚ ਇਸ਼ਕ ਦੇ ਰੋਣਾ ਹੈ ਜ਼ਰੂਰੀ। ਕੁਝ ਤੇ ਰੋਂਦੇ ਦੀਦ ਦੀ ਖਾਤਰ, ਤੇ ਕੁਝ ਰੋਂਦੇ ਵਿੱਚ ਹਜ਼ੂਰੀ, ਚੱਲਿਆ ਇਸ਼ਕ ਵਿੱਚ ਰੋਣਾ ਪੈਂਦਾ, ਵਸਲ ਹੋਵੇ ਭਾਵੇਂ ਦੂਰੀ। ਅਹਿਸਾਨ ਮੁਨਾਫਿਕ ਭੁੱਲ ਜਾਂਦੇ, ਕਦੀ ਮੁਖਲਿਸ ਬੰਦੇ ਭੁੱਲਦੇ ਨਹੀਂ, ਜਿਹੜੇ ਰੱਖਦੇ ਇਲਮ ਸਮੁੰਦਰਾਂ ਦਾ, ਕਿਸੇ ਹਾਲ ਕਿਨਾਰੇ ਭੁੱਲਦੇ ਨਹੀਂ। ਤੇ ਜਿਹੜੇ ਇੱਕ ਪਲ ਹੱਥ ਵਿੱਚ ਹੱਥ ਪਾਵਨ, ਜਿਹੜੇ ਇੱਕ ਪਲ ਹੱਥ ਵਿੱਚ ਹੱਥ ਪਾਵਨ, ਦੂਜੇ ਸਹਾਰੇ ਲੱਭਦੇ ਨਹੀਂ। ਤੇ ਜਿਹੜੇ ਦਿਲ ਵਿੱਚ ਵਸ ਜਾਵਣ, ਉਹ ਸੱਜਣ ਪਿਆਰੇ ਲੱਭਦੇ ਨੇ, ਉਹ ਸੱਜਣ ਪਿਆਰੇ ਲੱਭਦੇ ਨੇ।
3: ਹਰਮਨ ਰੇਡੀਓ 24 ਘੰਟੇ 7 ਦਿਨ।

0: ਵਿੱਚ ਖੜਨ ਲਈ ਤੂੰ ਵੀ ਨਾ ਸੀ ਮੌਜੂਦ, ਤੇਰੇ ਹੱਕ ਵਿੱਚ ਖੜਨ ਲਈ ਪੂਰਾ ਸ਼ਹਿਰ ਹਾਜ਼ਰ ਸੀ। ਜਦੋਂ ਮੈਂ ਗੈਰ ਹਾਜ਼ਰ ਸੀ, ਤੇਰੇ ਨਾਲ ਗੈਰ ਹਾਜ਼ਰ ਸੀ।
1: ਇੱਕ ਤੋਂ ਬਾਅਦ ਦੂਜਾ।

0: ਆਰਵਨ ਰੇਡੀਓ ਦਿਲ ਪੰਜਾਬੀ ਜਜ਼ਬਾ ਪੰਜਾਬੀ।
1: ਨਮਸਕਾਰ, ਸਤਿ ਸ਼੍ਰੀ ਅਕਾਲ। ਹਰਮਨ ਰੇਡੀਓ ਸੁਣਨੇ ਵਾਲੇ ਤਮਾਮ ਸਰੋਤਾਓਂ ਕੋ ਮੈਂ ਉਦਿਤ ਨਾਰਾਇਣ ਕੀ ਤਰਫ ਸੇ ਮੇਰਾ ਪਿਆਰ ਭਰਾ ਨਮਸਕਾਰ।

ਸੁਣੋ ਵੀ ਦੋਸਤੋ, ਭਾਵੇਂ ਬੈਠੇ ਹੋਏ ਹੋ ਜਾਂ ਖੜੇ ਹੋਏ ਹੋ, ਘਰ ਵਾਲੀ ਨਾਲ ਰੁੱਸੇ ਹੋਏ ਹੋ ਜਾਂ ਫਿਰ ਬਾਪੂ ਨਾਲ ਲੜੇ ਹੋਏ ਹੋ, ਕੰਮ ਤੇ ਜਾ ਰਹੇ ਹੋ ਜਾਂ ਫਿਰ ਕੰਮ ਤੋਂ ਘਰ ਵਾਪਸ ਆ ਰਹੇ ਹੋ, ਉਹ ਬਈ ਨਹਾ ਰਹੇ ਹੋ ਕਿ ਕੁਝ ਖਾ ਰਹੇ ਹੋ ਜਾਂ ਫਿਰ ਘਰ ਵਿਚ ਰੌਲਾ ਰੱਪਾ ਪਾ ਰਹੇ ਨੇ ਨਿਆਣੇ, ਉਹ ਬਈ ਦੁਖੀ ਨਾ ਹੋਵੋ, ਸਭ ਗੱਲਾਂ ਛੱਡੋ, ਆ ਸੁਣੋ ਹਰਮਾ ਰੇਡੀਓ ਤੋਂ ਗਾਣੇ। ਤੁਸੀਂ ਦੋਸਤੋ ਚਾਹੇ ਪਿੰਡਾਂ ਵਿੱਚ ਬਸਦੇ ਹੋ ਜਾਂ ਫਿਰ ਬਸਦੇ ਹੋ ਪਿੱਛੇ ਸ਼ਹਿਰਾਂ, ਹਰਮਨ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ।

0: ਸਾਲ 24 ਘੰਟੇ
1: ਕਈ ਦਿਨਾਂ ਤੋਂ ਬੇਚੈਨ ਜਿਹੇ ਰਹਿੰਦੇ ਆ ਕਈ ਦਿਨਾਂ ਤੋਂ ਬੇਚੈਨ ਜਿਹੇ ਰਹਿੰਦੇ ਆ ਕਹਿਣਾ ਤਾਂ ਨਹੀਂ ਸੀ ਪਰ ਇੱਕ ਗੱਲ ਕਹਿੰਦੇ ਆ ਜਿਹੜੀ ਜਿੱਤਣ ਲਈ ਹੀ ਲਾਈ ਸੀ ਉਹ ਬਾਜੀ ਹੁਣ ਮੈਂ ਕਿੰਜ ਹਾਰਾਂ ਉਂਝ ਤਾਂ ਸਭ ਕੁਝ ਮੋੜ ਦਿੱਤਾ ਮੈਂ ਯਾਦਾਂ ਦਾ ਹੁਣ ਕੀ ਕਰਾਂ ਸੌਣ ਤੋਂ ਪਹਿਲਾਂ ਯਾਦ ਤੇਰੀ ਨਿੱਤ ਮੈਨੂੰ ਰਵਾਉਂਦੀ ਹੈ ਸੌਹਾਂ ਖਾ ਖਾ ਤੂੰ ਕਿੰਜ ਬਦਲੀ ਇਹ ਅਹਿਸਾਸ ਕਰਾਉਂਦੀ ਹੈ ਸੌਣ ਤੋਂ ਪਹਿਲਾਂ ਯਾਦ ਤੇਰੀ ਨਿੱਤ ਮੈਨੂੰ ਰਵਾਉਂਦੀ ਹੈ ਸੌਹਾਂ ਖਾ ਖਾ ਕਿੰਜ ਤੂੰ ਬਦਲੀ ਇਹ ਅਹਿਸਾਸ ਕਰਾਉਂਦੀ ਹੈ ਡੂੰਘੇ ਇਸ਼ਕ ਸਮੁੰਦਰੀ ਗੋਤੇ ਇਹਨੂੰ ਮੈਂ ਹੁਣ ਕਿਵੇਂ ਤਰਾਂ ਉਂਝ ਤਾਂ ਸਭ ਕੁਝ ਮੋੜ ਦਿੱਤਾ ਮੈਂ ਯਾਦਾਂ ਦਾ ਹੁਣ ਕੀ ਕਰਾਂ ਯਾਦਾਂ ਦਾ ਹੁਣ ਕੀ ਕਰਾਂ ਜ਼ਿੰਦਗੀ ਦੀ ਇਹ ਵਾਟ ਲਮੇਰੀ ਅਜਨਬੀ ਬਣ ਕੇ ਰਹਿੰਦੇ ਆ ਦੁਨੀਆਂ ਦੀ ਇਸ ਭੀੜ ਚੋਂ ਨਿਕਲ ਮੁਸਾਫਿਰ ਖੁਦ ਨੂੰ ਕਹਿੰਦੇ ਆ ਜ਼ਿੰਦਗੀ ਦੀ ਇਹ ਵਾਟ ਲਮੇਰੀ ਅਜਨਬੀ ਬਣ ਕੇ ਰਹਿੰਦੇ ਆ ਦੁਨੀਆਂ ਦੀ ਇਸ ਭੀੜ ਚੋਂ ਨਿਕਲ ਮੁਸਾਫਿਰ ਖੁਦ ਨੂੰ ਕਹਿੰਦੇ ਆ ਨਾ ਤੇਰਾ ਜੁੜ ਗਿਆ ਹੋਰਾਂ ਨਾਲ ਫਿਰ ਮੈਂ ਹੁਣ ਹੌਂਕਾ ਕਿਉਂ ਭਰਾਂ ਉਂਝ ਤਾਂ ਸਭ ਕੁਝ ਮੋੜ ਦਿੱਤਾ ਮੈਂ ਯਾਦਾਂ ਦਾ ਹੁਣ ਕੀ ਕਰਾਂ ਸੱਚ ਪੁੱਛੇ ਤਾਂ ਚਰਨਜੀਤ ਹੁਣ ਰਹਿਣਾ ਸਿੱਖ ਚੱਲਿਆ ਦੁੱਖ ਦਰਦ ਤਕਲੀਫਾਂ ਝੋਰੇ ਸਹਿਣਾ ਸਿੱਖ ਚੱਲਿਆ ਜੇ ਤੂੰ ਹੀ ਹੁਣ ਮੇਰੇ ਕੋਲ ਨਹੀਂ ਫਿਰ ਅੱਖੀਂ ਹੰਝੂ ਕਿਉਂ ਭਰਾਂ ਉਂਝ ਤਾਂ ਸਭ ਕੁਝ ਮੋੜ ਦਿੱਤਾ ਮੈਂ ਯਾਦਾਂ ਦਾ ਹੁਣ ਕੀ ਕਰਾਂ ਉਂਝ ਤਾਂ ਸਭ ਕੁਝ ਮੋੜ ਦਿੱਤਾ ਮੈਂ ਯਾਦਾਂ ਦਾ ਹੁਣ ਕੀ ਕਰਾਂ ਯਾਦਾਂ ਦਾ

0: ਬਲੌਕ ਦੇ ਇਨ੍ਹਾਂ 60 ਮਿੰਟਾਂ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਨਵੇਂ ਪਿਆਰ ਭਰੇ ਗੀਤ, ਸੈਡ ਗੀਤ, ਪੰਜਾਬੀ ਸ਼ਾਇਰੀ, ਵਿਚਾਰ ਅਤੇ ਪੁਰਾਣਾ ਗੀਤ।
1: ਹਾਰਮਨ ਰੇਡੀਓ 24/7।
2: ਸੈਡ ਜਾਂ ਰੋਮਾਂਟਿਕ ਗੀਤਾਂ ਦੇ ਸ਼ੌਕੀਨ ਹੋ।

0: ਰੇਡੀਓ
1: 24 ਘੰਟੇ 7 ਦਿਨ।
2: ਸਕਾਟਲੈਂਡ ਦੀ ਪੈਸੇ ਬਾਰੇ ਇੱਕ ਕਹਾਵਤ ਅਨੁਸਾਰ ਖਾਲੀ ਜੇਬਾਂ ਵਾਲਾ ਬੰਦਾ ਬਾਜ਼ਾਰ ਚੋਂ ਕਾਲੀ ਨਾਲ ਲੰਘਦਾ ਹੈ। ਲੇਖਕ ਪਰਮਿੰਦਰ ਸੋਢੀ, ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ, ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: Harman Radio
1: 24/7.
2: Putta pada desiano darshan mama. Ross kaiya lowriya te niklan hama. Har vele bhuve utte nazrane lakhiya. Umran te kad chote udikane lamiya. ਹੰਝੂ ਖਾਰੇ ਪੀ ਪੀ ਕੇ ਖੁਰਦੀ ਮੈਂ ਜਾਵਾਂ ਤੇ ਪੁੱਤਾਂ ਪਰਦੇਸੀਆਂ ਨੂੰ ਦਰਸ਼ਨ ਮਾਵਾਂ ਖੌਰੇ ਕਿਹੜੇ ਪੱਥਰਾਂ ਦੇ ਸ਼ਹਿਰ ਚ ਵਸਿਓ ਖੌਰੇ ਕਿਹੜੇ ਦੁਨੀਆਂ ਤੇ ਰੰਗ ਵਿੱਚ ਜਾ ਰਚਿਓ ਰਾਸ ਨਾਈਆਂ ਤੈਨੂੰ ਪਿੰਡ ਦੀਆਂ ਰਾਵਾਂ ਪੁੱਤਾਂ ਪਰਦੇਸੀਆਂ ਨੂੰ ਦਰਸਨ ਮਾਵਾਂ ਕਾਨੂੰ ਰੱਬਾ ਪੁੱਤ ਦਿੱਤੇ ਨਾ ਕਰਵਾਉਣ ਫਿਰ ਕਾਨੂੰ ਦੂਰ ਕੀਤੇ ਦਿਲ ਤਰਸਾਉਣ ਕਿਹੜੇ ਮਾੜੇ ਕਰਮਾਂ ਦੀਆਂ ਦਿੱਤੀਆਂ ਨੇ ਸਜਾਵਾਂ ਪੁੱਤਾਂ ਪਰਦੇਸੀਆਂ ਨੂੰ ਦਰਸਨ ਮਾਵਾਂ ਪੁੱਤਰਾਂ ਦੇ ਆਉਣ ਦੇ ਸੁਪਨੇ ਸਜਾ ਕੇ ਨੈਣਾ ਚ ਭੁਲੇਖਿਆਂ ਦੇ ਕੱਜਲੇ ਨੂੰ ਪਾ ਕੇ ਨੌਹਾਂ ਪੁੱਤਾਂ ਪੋਤਿਆਂ ਲਈ ਕਰਨ ਦੁਆਵਾਂ ਪੁੱਤਾਂ ਪਰਦੇਸੀਆਂ ਨੂੰ ਦਰਸਨ ਮਾਵਾਂ ਪੁੱਤਾਂ ਪਰਦੇਸੀਆਂ ਨੂੰ

0: ਹਰਮਨ ਰੇਡੀਓ ਕਮਾਲ ਬਾ ਕਮਾਲ
1: ਮਿਹਨਤੀ ਸ਼ਾਇਰ ਜੱਗੀ ਜੌਹਲ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਉਹ ਲਿਖਦੇ ਨੇ, ਮੇਰੇ ਮਸਤਕ ਅੰਦਰ ਬਲਦੀ ਸੋਚ ਕਹੇ ਕਦੇ ਵੀ ਖੜ ਕੇ ਸੂਰਜ ਨਹੀਂ ਉਡੀਕੀਦਾ, ਦਰਿਆਵਾਂ ਦੇ ਵਾਂਗ ਜੇ ਵਗਣਾ ਚਾਹੁੰਦੇ ਹਾਂ ਤਾਂ ਫਿਰ ਆਪਣਾ ਰਸਤਾ ਆਪ ਉਲੀਕੀਦਾ।

0: ਹਰਮਨ ਰੇਡੀਓ ਆਸਟ੍ਰੇਲੀਆ ਤੁਹਾਡੇ ਅੰਗ ਸੰਗ।
1: ਮਾਵਾਂ ਕਦੇ ਨਹੀਂ ਸੌਂਦੀਆਂ, ਉਹ ਜਾਗੀਆਂ ਹੋਈਆਂ ਹੁੰਦੀਆਂ ਨੇ ਬੁੱਧ ਪੁਰਸ਼ਾਂ ਵਾਂਗ। ਜਦੋਂ ਵੀ ਲੋੜ ਹੋਏ ਬਿਨਾਂ ਬੁਲਾਈ ਅੱਧੀ ਰਾਤੀ ਵੀ ਹਾਜ਼ਰ ਹੁੰਦੀਆਂ ਨੇ। ਘਰ ਸੌ ਜਾਂਦਾ ਜਦੋਂ ਮਾਂ ਸੌਂਦੀ ਹੈ। ਕਰ ਸਕਦੇ ਹੋ ਤਾਂ ਇੰਨਾ ਕਰਨਾ, ਖੜਕਾ ਨਾ ਕਰਨਾ ਜਦੋਂ ਮਾਂ ਸੌਂਦੀ ਹੈ।

0: ਬਲਾਕ ਦੇ ਇਨ੍ਹਾਂ 60 ਮਿੰਟਾਂ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਨਵੇਂ ਪਿਆਰ ਭਰੇ ਗੀਤ, ਸੈਡ ਗੀਤ, ਪੰਜਾਬੀ ਸ਼ਾਇਰੀ, ਵਿਚਾਰ ਅਤੇ ਪੁਰਾਣਾ ਗੀਤ।
1: ਹਾਰਮਨ ਰੇਡੀਓ 24/7।
2: ਤੂੰ ਤੇ ਮਰੀਦ ਹੋਇਓ ਵੇ ਚੰਨਣ ਦਾ, ਮੈਂ ਤੇ ਸਾਂਵਲ ਯਾਰ ਪਈ ਵੇਖਾਂ। ਵੇ ਤੂੰ ਤੇ ਖਿੜੇ ਗੁਲਾਬ ਚੋਂ ਉੱਗਿਆ, ਮੈਂ ਕੰਢਿਆਂ ਥੀ ਦੁਲਾਰ ਪਈ ਵੇਖਾਂ। ਤੂੰ ਢਾਰਿਆਂ ਦਾ ਇਸ਼ਕ ਅਲੈਦਾ, ਤੂੰ ਢਾਰਿਆਂ ਦਾ ਇਸ਼ਕ ਅਲੈਦਾ, ਵੇ ਕਿੰਜ ਮੈਂ ਮਹਿਲ ਮਨਾਰ ਪਈ ਵੇਖਾਂ। ਨਾ ਅਲਫ ਤੋਂ ਅੱਗੇ ਇਲਮ ਤੇਰਾ, ਮੈਂ ਅਕਲਾਂ ਵਾਲਿਆਂ ਚੋਂ ਗੁਵਾਰ ਪਈ ਵੇਖਾਂ। ਚੜ੍ਹਦੇ ਦੀ ਲਾਲੀ ਜਿਹਾ ਨੂਰ ਵੇ ਤੇਰਾ, ਚੜ੍ਹਦੇ ਦੀ ਲਾਲੀ ਜਿਹਾ ਨੂਰ ਵੇ ਤੇਰਾ, ਝੀਲਾਂ ਦੇ ਕੰਢਿਆਂ ਤੇ ਅੰਗਿਆਰ ਪਈ ਵੇਖਾਂ। ਤੂੰ ਫੇਰੇ ਤਸਬੀ ਦਰਗਾਹੀ ਬੈਠਾ, ਮੈਂ ਤੇਰੇ ਵਿੱਚ ਪਿਆਰ ਪਈ ਵੇਖਾਂ। ਤੇਰੀ ਦਿੱਖ ਦੇ ਸੁਹਜ ਦੀ ਸੀਮਾ ਸਹਿਜ ਲੱਗੇ, ਤੇਰੀ ਦਿੱਖ ਦੇ ਸੁਹਜ ਦੀ ਸੀਮਾ ਸਹਿਜ ਲੱਗੇ, ਸਗਲ ਧਰਤ ਦੇ ਵਿੱਚੋਂ ਜਦ ਸ਼ਿੰਗਾਰ ਪਈ ਵੇਖਾਂ। ਵੇ ਤੂੰ ਕੈਸਾ ਖਲਜਗਣ ਪਾਇਆ ਜਿੰਦ ਨੂੰ, ਮੋਈਆਂ ਰੂਹਾਂ ਅੰਦਰ ਵੀ ਇਤਬਾਰ ਪਈ ਵੇਖਾਂ। ਤਵਾਰੀਖ ਦੀ ਬਿਰਹੋਂ ਵੀ ਬਦਰੰਗ ਜਾਪਦੀ, ਤਵਾਰੀਖ ਦੀ ਬਿਰਹੋਂ ਵੀ ਬਦਰੰਗ ਜਾਪਦੀ, ਬੈਰਾਗ ਦੇ ਰੰਗ ਵਿੱਚ ਰੰਗਿਆ ਕਲਾਕਾਰ ਪਈ ਵੇਖਾਂ। ਜ਼ਮੀਰਾਂ ਦੇ ਮਰੇ ਜਰਵਾਣਿਆਂ ਤੋਂ ਕੀ ਮੈਂ ਲੈਣਾ, ਨਿੱਕੀਆਂ ਉਮਰਾਂ ਵਿੱਚ ਜਜ਼ਬੇ ਦਾ ਮਿਆਰ ਪਈ ਵੇਖਾਂ। ਹਾੜਾ ਵੀ ਮੇਰਾ ਜੀ ਕਰਦਾ ਸੀਸ ਝੁਕਾਉਣ ਨੂੰ, ਹਾੜਾ ਵੀ ਮੇਰਾ ਜੀ ਕਰਦਾ ਸੀਸ ਝੁਕਾਉਣ ਨੂੰ, ਅਮਨ ਦੇ ਲਫ਼ਜ਼ੋਂ ਨਿਕਲੀ ਜਦ ਤਲਵਾਰ ਪਈ ਵੇਖਾਂ। ਅਮਨ ਦੇ ਲਫ਼ਜ਼ੋਂ ਨਿਕਲੀ ਜਦ ਤਲਵਾਰ ਪਈ ਵੇਖਾਂ।
3: ਹਰਮਨ ਰੇਡੀਓ ਆਸਟ੍ਰੇਲੀਆ
0: 24 ਘੰਟੇ 7 ਦਿਨ।
3: ਸੈਡ ਜਾਂ ਰੋਮਾਂਟਿਕ ਗੀਤਾਂ ਦੇ ਸ਼ੌਕੀਨ ਹੋ।

0: 24/7.
1: रोटी हजम नहीं होंगी, वरतों गोल्डन ग्रेन फ्लोर मिल दा गरेवाल चक्की आटा, ताजा घट केमिकल दी वरतों वाली कणक जेडी के सीधी खेतां चो मिल च लई जांदी, ऑस्ट्रेलिया दा बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डुआं लई स्पेशल बेसन, मल्टी ग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्शन हन। वधेरे जानकारी लई विजिट करो गरेवाल गोल्डन ग्रेन .com.au या फोन करो
2: 4285 5645 ਲੋ ਤਾਇਆ ਆਪਾਂ ਲੈ ਆਉਣੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ। ਤਾਇਆ ਜੀ, ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ, ਲਿਖੋ ਫਿਰ 2A 130 ਕਿੰਗਸਟਨ ਰੋਡ ਅੰਡਰਵੁੱਡ ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ panjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @PanjabiFurniture।
3: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
4: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
5: ਸੁਣਦੇ ਰਹੋ ਪੁਰਾਣੇ ਗੀਤਾਂ ਦੀ ਖੂਬਸੂਰਤ ਦੁਨੀਆ, ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ।

0: ਸ਼ਾਮ 8 ਤੋਂ 11 ਤੱਕ ਸੀਨੀ ਸਮੇਂ ਦੇ ਅਨੁਸਾਰ।
1: ਹਰਮਨ ਰੇਡੀਓ ਤੇ ਮੇਰੀ ਪਸੰਦ ਦੇ ਗੀਤਾਂ ਦਾ ਆਨੰਦ ਮਾਣਨ ਦੇ ਲਈ ਤੁਸੀਂ ਹੋ ਆਪਣੀ ਦੋਸਤ ਸੀਮਾ ਦੇ ਨਾਲ।

0: ਪਸੰਦ ਦੇ ਗੀਤਾਂ ਦਾ ਆਨੰਦ ਮਾਣਨ ਦੇ ਲਈ ਤੁਸੀਂ ਹੋ ਆਪਣੀ ਦੋਸਤ ਸੀਮਾ ਦੇ ਨਾਲ।
1: ਚੱਲ ਫੋੜ ਨਾ, ਸਾਲਾ ਪੀਛੇ ਕਰਦਾ ਜਾ ਰਿਹਾ।

0: ਤੁਹਾਡੀ ਆਵਾਜ਼, ਤੁਹਾਡੀ ਖਬਰ, ਤੁਹਾਡੀ ਗੱਲ, ਤੁਹਾਡੇ ਅੰਦਾਜ਼ ਚ ਆਓ ਬਣਾਈਏ ਸਮਾਜ ਨੂੰ ਬਿਹਤਰ। ਆਲੇ ਦੁਆਲੇ ਕਿੰਨਾ ਕੁਝ ਵਾਪਰਦਾ ਜੋ ਖਬਰਾਂ ਦਾ ਹਿੱਸਾ ਨਹੀਂ ਬਣਦਾ। ਖਬਰ ਉਹ ਜੋ ਬਿਹਤਰ ਸਮਾਜ ਦਾ ਨਿਰਮਾਣ ਕਰੇ। ਤਾਂ ਫਿਰ ਆਓ ਭੇਜੋ ਆਪਣੇ ਆਲੇ ਦੁਆਲੇ ਦੀਆਂ ਖਬਰਾਂ, ਤੁਹਾਡੀ ਆਵਾਜ਼, ਤੁਹਾਡੀ ਖਬਰ, ਕਿਉਂਕਿ ਗੱਲ ਇੰਜ ਬਣਦੀ ਹੈ।
1: ਮੇਰੀ ਪਸੰਦ ਦੇ ਗੀਤਾਂ ਦਾ ਆਨੰਦ ਮਾਣਨ ਦੇ ਲਈ ਤੁਸੀਂ ਹੋ ਹਰਮਨ ਰੇਡੀਓ ਤੇ ਆਪਣੀ ਦੋਸਤ ਸੀਮਾ ਦੇ ਨਾਲ।

ਥਰਬਰ ਔਰਤਾਂ ਬਾਰੇ ਆਪਣੇ ਵਿਚਾਰ ਇਸ ਤਰ੍ਹਾਂ ਪ੍ਰਗਟ ਕਰਦੇ ਹਨ। ਮੈਂ ਔਰਤਾਂ ਨੂੰ ਇਸ ਲਈ ਨਫ਼ਰਤ ਕਰਦਾ ਹਾਂ ਕਿ ਉਹਨਾਂ ਨੂੰ ਹਮੇਸ਼ਾ ਪਤਾ ਹੁੰਦਾ ਹੈ ਕਿ ਚੀਜ਼ਾਂ ਕਿੱਥੇ ਪਈਆਂ ਹਨ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਉੱਚਰ ਪੁੱਤਰ ਪਿਓ ਦਾ ਜੀਚਰ ਮੂੰਹ ਨਹੀਂ ਡਿੱਠਾ ਪਰਾਈ ਧੀ ਦਾ।
1: ਜਦੋਂ ਪੁੱਤਰ ਦਾ ਵਿਆਹ ਹੋ ਜਾਂਦਾ ਹੈ ਤਾਂ ਉਸ ਦਾ ਆਪਣੇ ਮਾਪਿਆਂ ਨਾਲ ਪਹਿਲਾਂ ਵਰਗਾ ਵਰਤਾਉ ਨਹੀਂ ਰਹਿੰਦਾ, ਉਹ ਬਦਲ ਜਾਂਦਾ ਹੈ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ ਹਰਮਨ ਰੇਡੀਓ ਆਸਟ੍ਰੇਲੀਆ।
2: ਸੈਡ ਜਾਂ ਰੋਮਾਂਟਿਕ ਗੀਤਾਂ ਦੇ ਸ਼ੌਕੀਨ ਹੋ

ਪੰਜਾਬ ਗੋਰਾਂ ਦੀ ਕਿਰਪਾ ਦੇ ਨਾਲ ਵਸਦਾ ਏ ਬੰਧਨ ਵਾਲੇ ਵੰਡ ਕੇ ਪੰਜ ਦਰਿਆਵਾਂ ਨੂੰ ਅੱਜ ਵੀ ਇੱਕੋ ਨਹਿ ਵਿੱਚ ਵਗਦਾ ਏ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਹਰਜੀਤ ਹਰਮਨ ਤੇ ਤੁਸੀਂ ਮੇਰੇ ਨਾਲ ਹੀ ਰੇਡੀਓ ਹਰਮਨ ਰੇਡੀਓ ਸੁਣ ਰਹੇ ਹੋ ਤੇ ਆਪ ਸਭ ਨੂੰ ਬਹੁਤ ਬਹੁਤ ਮੁਬਾਰਕ। ਹਰਮਨ ਰੇਡੀਓ ਦੀ ਸ਼ੁਰੂਆਤ ਹੋਈ ਹੈ ਜਿਹੜਾ ਕਿ ਸੰਗੀਤਕ, ਸਮਾਜਿਕ ਤੇ ਹੋਰ ਤੁਹਾਡੇ ਜ਼ਿੰਦਗੀ ਦੇ ਨਾਲ ਸੰਬੰਧਿਤ ਹਰ ਇੱਕ ਵਿਸ਼ੇ ਦੇ ਟੌਪਿਕਾਂ ਨੂੰ ਲੈ ਕੇ ਆ ਰਿਹਾ ਤੇ ਮੇਰੇ ਵੱਲੋਂ ਆਪ ਸਭ ਨੂੰ ਬਹੁਤ ਮੁਬਾਰਕਾਂ। ਪਰਮਾਤਮਾ ਆਪ ਸਭ ਨੂੰ ਚੜ੍ਹਦੀ ਕਲਾ ਬਖਸ਼ੇ।

0: ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ

ਯੋਗਤਾ ਬਾਰੇ ਸਿਆਣੇ ਕਹਿੰਦੇ ਹਨ ਕਿ ਇੱਕ ਰੱਸੀ 100 ਲੱਕੜੀਆਂ ਨੂੰ ਬੰਨ ਸਕਦੀ ਹੈ। ਚੰਗੇ ਵਿਚਾਰ ਵਿਚਾਰੋ ਅਤੇ ਜ਼ਿੰਦਗੀ ਵਿੱਚ ਲਾਗੂ ਕਰੋ।

0: ਵਿਸ਼ਵਾਸ ਰੱਖ, ਇਸ ਤੋਂ ਪਰੇ ਮੈਂ ਕੀ ਕਹਾਂ। ਆਸ ਰੱਖ, ਵਿਸ਼ਵਾਸ ਰੱਖ, ਇਸ ਤੋਂ ਪਰੇ ਮੈਂ ਕੀ ਕਹਾਂ। ਇਸ ਤਰ੍ਹਾਂ ਜਾਂ ਉਸ ਤਰ੍ਹਾਂ ਖੁਸ਼ ਰਹਿ ਜਿਵੇਂ ਮੈਂ ਖੁਸ਼ ਰਹਾਂ।
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ। ਹਰਮਨ ਰੇਡੀਓ ਤੇ।

0: ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ ਹਮਸਾਏ ਮਾਂ ਪਿਓ ਜਾਏ।
1: ਇਸ ਦਾ ਮਤਲਬ ਹੈ ਕਿ ਗਵਾਂਢੀ ਵੀ ਭਰਾਵਾਂ ਵਰਗੇ ਹੁੰਦੇ ਹਨ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ ਆਸਟ੍ਰੇਲੀਆ।
2: ਇੱਕ ਵਾਰ ਫੇਰ ਦੱਸਦੀਏ ਭਾਈ, ਤੁਸੀਂ ਪੁਰਾਣੇ ਗੀਤ ਸੁਣਨੇ ਨਾ, ਐਨ ਮਸ਼ੀਰ ਗੀਤ ਦੁਪਹਿਰ ਨੂੰ 12 ਵਜੇ ਤੋਂ ਲੈ ਕੇ 1 ਵਜੇ ਤੱਕ ਗਾਣੇ ਲਾ ਛੱਡਣੇ, ਇੱਥੇ ਗੁੱਗੇ ਗਾ ਛੱਡਣੇ ਆ, ਸੁਣਨ ਵਾਲੇ ਬਸ ਐਨ ਮਗਦ ਮੋਹਦ ਕਰ ਦੇਣੇ ਆ, ਉਹਨਾਂ ਨੂੰ ਚੇਤਾ ਹੀ ਭੁੱਲ ਜਾ ਕਰੇ ਵੀ ਟਾਈਮ ਹੋ ਗਿਆ ਇੰਨਾ। ਪਾਲੇ ਹੁਣੇ ਗੱਡੇ ਗਾਹ ਲੈ ਜਾ ਕਰਨ ਕੋਬਰਮ ਤੋਂ, ਪਤਾ ਲੱਗੇ ਵੀ 200 ਮੀਲ ਗਾਹ ਆ ਗਏ ਆ। ਏਦਾਂ ਦੇ ਗੀਤ ਸਿੱਟੀ ਸੁਣਿਆ।

0: ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ। ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ। ਬਹੁਤ ਕੁਝ ਕਰ ਚੁੱਕੇ ਹਾਂ, ਬਹੁਤ ਕੁਝ ਕਰਨਾ ਅਜੇ ਬਾਕੀ ਹੈ। ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ। ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ। ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ। ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ। ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ। ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ।

0: ਮੇਰਾ ਲਹੂ ਮਹਿਕਾਂ ਫਿਜ਼ਾ ਵਿੱਚ ਵੰਡਦੀ, ਸਾੜ ਕੇ ਮੇਰਾ ਲਹੂ ਮਹਿਕਾਂ ਫਿਜ਼ਾ ਵਿੱਚ ਵੰਡਦੀ। ਮੇਰੇ ਅੰਦਰ ਦੁੱਖ ਰਹੀ ਇਹ ਅਗਰਬੱਤੀ ਕੌਣ ਹੈ, ਮੇਰੇ ਅੰਦਰ ਦੁੱਖ ਰਹੀ ਇਹ ਅਗਰਬੱਤੀ ਕੌਣ ਹੈ।
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ। ਹਰ ਮਨ ਰੇਡੀਓ ਜੀ।

ਮੁਹਾਵਰੇ ਬਾਰੇ ਸਿਆਣੇ ਕਹਿੰਦੇ ਹਨ ਕਿ ਮੁਹਾਵਰੇ ਤਾਂ ਤਿਤਲੀਆਂ ਵਰਗੇ ਹੁੰਦੇ ਹਨ, ਕੁਝ ਫੜੇ ਜਾਂਦੇ ਹਨ, ਬਾਕੀ ਉੱਡ ਜਾਂਦੇ ਹਨ। ਸੁਣੇ ਵਿਚਾਰਾਂ ਦੇ ਅੰਗ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਨਾਲ।

0: ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ ਸਹਿਜ ਪੱਕੇ ਸੋ ਮਿੱਠਾ ਹੋਏ।
1: ਇਸ ਦਾ ਮਤਲਬ ਹੈ ਕਿ ਸਬਰ ਨਾਲ ਕੰਮ ਕਰਨ ਨਾਲ ਕੰਮ ਸਹੀ ਹੋ ਜਾਂਦਾ ਹੈ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ ਆਸਟ੍ਰੇਲੀਆ।
2: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨਚਾਹੇ ਅਸੀਂ ਗੀਤ ਸੁਣਾਵਾਂਗੇ। ਹਰਮਨ ਰੇਡੀਓ।

ਵਿਦੇਸ਼ ਵਿੱਚ ਬੈਠੇ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਰੱਬ ਵਰਗੇ ਸਰੋਤਿਆਂ ਨੂੰ ਤੁਹਾਡੇ ਆਪਣੇ ਹਰਿੰਦਰ ਸੰਧੂ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਬਹੁਤ ਹੀ ਪਿਆਰਾ, ਬਹੁਤ ਘੱਟ ਸਮੇਂ ਵਿੱਚ ਜਿਹਨੇ ਬੜੀ ਹਰਮਨ ਪਿਆਰਤਾ ਪ੍ਰਾਪਤ ਕੀਤੀ ਹੈ, ਤੁਹਾਡਾ ਆਪਣਾ ਰੇਡੀਓ ਹਰਮਨ ਰੇਡੀਓ। ਮੈਂ ਆਪ ਸਭ ਨੂੰ ਮੁਬਾਰਕਾਂ ਦਿੰਦਾ, ਹਰਮਨ ਰੇਡੀਓ ਦੇ ਪ੍ਰਬੰਧਕਾਂ ਨੂੰ ਲੱਖ ਲੱਖ ਮੁਬਾਰਕਾਂ ਜੋ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ। ਇੱਕ ਵਾਰ ਫੇਰ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।

ਪੈਸੇ ਬਾਰੇ ਪੁਰਤਗਾਲ ਦੀ ਇੱਕ ਕਹਾਵਤ ਅਨੁਸਾਰ ਪੈਸੇ ਨੂੰ ਖਰਚਣ ਦੀ ਜ਼ਰੂਰਤ ਬਹੁਤੀ ਕਮਾਈ ਨਾਲੋਂ ਵੀ ਮਹੱਤਵਪੂਰਨ ਹੁੰਦੀ ਹੈ। ਲੇਖਕ ਪਰਮਿੰਦਰ ਸੋਢੀ, ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ। ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: Carmen Radio 24/7.
1: ਕਵਿੰਦਰ ਚਾਂਦ ਸਾਹਿਬ ਲਿਖਦੇ ਨੇ ਕਿ ਚਾਂਦ ਚਿਹਰੇ ਤੋਂ ਪਰਦਾ ਹਟਾਇਆ ਨਹੀਂ, ਐਵੇਂ ਸ਼ੀਸ਼ੇ ਤੇ ਸ਼ੀਸ਼ਾ ਬਦਲਦੇ ਰਹੇ, ਅਣਪਛਾਤੇ ਰਹੇ, ਆਪਣੇ ਆਪ ਤੋਂ ਜ਼ਿੰਦਗੀ ਭਰ ਸ਼ਨਾਖਤ ਹੀ ਕਰਦੇ ਰਹੇ।

0: ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਅੱਵਲ ਤਾਂ ਮੁੰਡਾ ਨਹੀਂ ਤਾਂ ਕੁੜੀ ਵੱਟ ਤੇ ਪਈ ਹੈ।
1: ਇਹ ਅਖਾਣ ਇਹ ਦੱਸਣ ਲਈ ਵਰਤਦੇ ਹਨ ਕਿ ਜੇ ਸਬੰਧਿਤ ਕੰਮ ਵਿਚ ਕੋਈ ਪ੍ਰਾਪਤੀ ਨਾ ਹੋਈ ਤਾਂ ਪੱਲਿਓ ਵੀ ਕੁਝ ਨਹੀਂ ਜਾਣਾ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ, ਹਰਮਨ ਰੇਡੀਓ ਆਸਟ੍ਰੇਲੀਆ, ਆਸਟ੍ਰੇਲੀਆ, ਆਸਟ੍ਰੇਲੀਆ, ਆਸਟ੍ਰੇਲੀਆ।
2: ਸੈਡ ਜਾਂ ਰੋਮਾਂਟਿਕ ਗੀਤਾਂ ਦੇ ਸ਼ੌਕੀਨ ਹੋ।

ਸਤਿ ਸ਼੍ਰੀ ਅਕਾਲ, ਮੈਂ ਅਨੂ ਬੈਂਸ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ।

0: ਆਵੀ
1: ਉਹ ਦਿਨੇ ਦਿਨੇ ਡਿਮ ਬਿਲੋ ਆਥਣੇ ਜੇ ਜਗਦਾ ਨੀ ਜੱਟ ਕੀ ਅਚੀਰ ਹੌਲੀ ਹੌਲੀ ਪਤਾ
0: ਵੀ ਚਲੋ ਕੰਮ ਤੇ ਸੁਣੀ ਜਾਓ ਹਰਮਨ ਰੇਡੀਓ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ

0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਆਸ਼ਾ ਜੀਵੇ ਨਿਰਾਸ਼ਾ ਮਰੇ।
1: ਭਾਵ ਇਹ ਹੈ ਕਿ ਦੁਨੀਆਂ ਆਸ ਦੇ ਸਹਾਰੇ ਹੀ ਚੱਲ ਰਹੀ ਹੈ, ਲੋਕ ਆਸ ਦੇ ਆਸਰੇ ਹੀ ਜੀਵਨ ਜੀ ਰਹੇ ਹਨ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ ਹਰਮਨ ਰੇਡੀਓ ਆਸਟ੍ਰੇਲੀਆ
2: ਤੇ ਇੱਕ ਵਾਰ ਫੇਰ ਦੱਸ ਦਈਏ ਭਾਈ, ਤੁਸੀਂ ਪੁਰਾਣੇ ਗੀਤ ਸੁਣਨੇ ਨਾ, ਐ ਮਸ਼ਹੂਰ ਮਸ਼ਹੂਰ ਗੀਤ, ਦੁਪਹਿਰ ਨੂੰ 12 ਵਜੇ ਤੋਂ ਲੈ ਕੇ 1 ਵਜੇ ਤੱਕ ਮਲਕੀਤ ਦੀ ਡਿਊਟੀ ਲਾਤੀ ਆ ਮਾਲਕਾਂ ਨੇ, ਤੇ ਜੁੱਤੀ ਮੈਂ ਫੇਰਨੀ ਆ ਜੇ ਮਾੜਾ ਗੀਤ ਲੱਗ ਗਿਆ, ਨਹੀਂ ਤਾਂ ਅਜੇ ਗੀਤ ਵਧੀਆ ਲਾਊਗਾ ਇਹ। ਹਾਂ, ਮੇਰੇ ਕੋਲ ਤਬੇਲਾ ਜੀ ਬਹੁਤ ਪੁਰਾਣੇ ਸੋਹਣੇ ਸੋਹਣੇ ਪਏ ਆ।

ਪੰਜਾਬੀ ਦੋਸਤੋ ਤਨ ਮਨ ਪੰਜਾਬੀ ਹੋਣ ਜਾ ਅਸੀਂ ਢੋਲੇ ਮਾਜੇ ਨਾਮ ਦੇ ਅਸੀਂ ਢੋਲੇ ਮਾਜੇ ਨਾਮ ਦੇ ਸਾਨੂੰ ਸ਼ੌਕ ਨੱਚ ਗਾਉਣ ਦਾ ਹਾਂ ਪੁੱਤ ਪੰਜਾਬੀ ਦੋਸਤੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਬੁਲੰਦਾਰੀ ਤੇ ਤੁਸੀਂ ਮੈਨੂੰ ਸੁਣ ਰਹੇ ਹੋ ਹਰਮਨ ਰੇਡੀਓ ਦੇ ਉੱਤੇ ਇਹਨਾਂ ਦੇ ਇੰਡੀਆ ਦੇ ਵਿੱਚ ਲਾਂਚ ਕਰਨ ਤੇ ਇਹਨਾਂ ਨੂੰ ਆਪਣੇ ਵੱਲੋਂ ਲੱਖ ਲੱਖ ਮੁਬਾਰਕਬਾਦ ਪੇਸ਼ ਕਰਦਾ ਤੇ ਉਮੀਦ ਕਰਦਾ ਹਾਂ ਕਿ ਪੰਜਾਬੀ ਮਾਂ ਬੋਲੀ ਦੀ ਕੋਈ ਪੰਜਾਬੀਅਤ ਦੀ ਕੋਈ ਪੰਜਾਬੀ ਸੱਭਿਆਚਾਰ ਦੀ ਤੇ ਪੰਜਾਬ ਦੀ ਤਰਜਮਾਨੀ ਕਰਨਗੇ।

0: ਕਿ ਜੰਗ ਦੇ ਮੈਦਾਨ ਤੋਂ ਬਦਤਰ ਹੈ ਸਾਡੀ ਗੁਫ਼ਤਗੂ ਦੇਖੋ। ਜੰਗ ਦੇ ਮੈਦਾਨ ਤੋਂ ਬਦਤਰ ਹੈ ਸਾਡੀ ਗੁਫ਼ਤਗੂ ਦੇਖੋ। ਸ਼ਬਦ ਹਰ ਤਲਵਾਰ, ਹਰ ਇੱਕ ਬੋਲ ਖੰਜਰ ਹੋ ਗਿਆ।
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ। ਹਰ ਮਨ ਰੇਡੀਓ ਤੇ।

ਮਹਿਮਾਨ ਬਾਰੇ ਰਵਾਂਡਾ ਦੀ ਕਹਾਵਤ ਹੈ ਕਿ ਜਦੋਂ ਕਿਸੇ ਦੇ ਘਰ ਅੰਦਰ ਵੜਨ ਲੱਗੋ ਤਾਂ ਆਪਣੇ ਸਾਰੇ ਔਗੁਣ ਦਰਵਾਜ਼ੇ ਦੇ ਬਾਹਰ ਛੱਡ ਦੇਣੇ ਚਾਹੀਦੇ ਹਨ। ਸੋਹਣੇ ਵਿਚਾਰਾਂ ਦੇ ਅੰਗ ਸੰਗ

0: ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲੋ ਜੀ ਅੱਜ ਦਾ ਮੁਹਾਵਰਾ, ਜਿਹੜਾ ਜਾਣੇ ਆਪ ਨੂੰ ਉਹਦੇ ਜਾਣੀਏ ਮਾਂ ਬਾਪ ਨੂੰ।
1: ਇਸ ਦਾ ਭਾਵ ਹੈ ਕਿ ਜਦ ਕੋਈ ਤੁਹਾਡੇ ਨਾਲ ਨੇਕੀ ਕਰੇ ਤਾਂ ਉਹਦੇ ਮਾਤਾ ਪਿਤਾ ਆਦਿ ਨਾਲ ਨੇਕੀ ਕਰੋ ਤੇ ਉਹਦੀ ਨੇਕੀ ਸਦਾ ਯਾਦ ਰੱਖੋ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀ ਹਰਮਨ ਰੇਡੀ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ
2: ਆਸਟ੍ਰੇਲੀਆ। ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ, ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ, ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈਟ ਤੇ ਬਿਨਾਂ

0: ਪਾਸੇ ਅਸੀਂ ਪੈਰ ਟਿਕਾਉਂਦੇ, ਪਿੱਛੇ ਨੀ ਕਦੇ ਹਟਾਉਂਦੇ। ਮੰਜ਼ਿਲ ਨੂੰ ਹੱਥੇ ਪਾਉਣਾ ਸਾਡੇ ਤੋਂ ਦੂਰ ਨਹੀਂ, ਜਿੱਤਣ ਦੇ ਸ਼ੌਂਕੀ ਹਾਂ ਅਸੀਂ, ਹਾਰਾ ਮਨਜ਼ੂਰ ਨਹੀਂ, ਜਿੱਤਣ ਦੇ ਸ਼ੌਂਕੀ ਹਾਂ ਅਸੀਂ।
1: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਰਣਜੀਤ ਮਣੀ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਏਰੀਆ, ਦਿਲ ਪੰਜਾਬੀ ਤੇ ਜਜ਼ਬਾ ਪੰਜਾਬੀ।

0: ਸੁਬਹਾ ਉੱਠਦੀ ਆਪਣੀ ਕੋਮਲ ਨਿੱਕੀ ਬਾਂ, ਸੁਬਹਾ ਉੱਠਦੀ ਆਪਣੀ ਕੋਮਲ ਨਿੱਕੀ ਬਾਂ, ਮੈਨੂੰ ਕੁਲਾਵੇ ਭਰਦੇ ਪੁੱਛੇ ਬੇਟੀ ਉੱਠ ਖੜਾ ਦੇਣ।
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ, ਹਰ ਮਨ ਰੇਡੀਓ ਤੇ।

ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ ਹਰਮਨ ਰੇਡੀਓ।

ਇਹ ਨਾ ਭੁੱਲਣਾ ਕਿ ਧਰਤੀ ਤੁਹਾਡੇ ਨੰਗੇ ਪੈਰਾਂ ਦੀ ਛੂਹ ਨੂੰ ਮਹਿਸੂਸ ਕਰਕੇ ਆਨੰਦਿਤ ਹੋ ਜਾਂਦੀ ਹੈ ਅਤੇ ਹਵਾ ਤੁਹਾਡੇ ਬਾਲਾਂ ਨਾਲ ਖੇਡਣ ਲਈ ਤਾਂਘ ਰਹੀ ਹੈ। ਵਿਚਾਰ ਖਲੀਲ ਜਿਬਰਾਨ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਅੱਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਖਾਈਏ ਦਾਲ ਜਿਹੜੀ ਨਿਭੇ ਨਾਲ।
1: ਸੰਜਮ ਦੀ ਸਿੱਖਿਆ ਦੇਣ ਲਈ ਇਹ ਅਖਾਣ ਵਰਤਦੇ ਹਨ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ, ਆਸਟ੍ਰੇਲੀਆ।

ਸਫ਼ਰ ਤੇ ਸ਼ਹਿਰ ਤੋਂ ਸਾਰੀ ਦੁਨੀਆ ਤੱਕ ਦਾ ਸਫ਼ਰ ਤੈਅ ਕਰਾਂਗੇ ਅਸੀਂ ਤੇ ਤੁਸੀਂ ਮਿਲ ਕੇ ਪੂਰੀ ਸਾਂਝ ਦੇ ਨਾਲ। ਪ੍ਰੋਗਰਾਮ ਸਾਂਝ ਤੁਹਾਡੇ ਆਪਣੇ ਰੇਡੀਓ ਸਟੇਸ਼ਨ ਹਰਮਨ ਰੇਡੀਓ ਤੇ। ਇਸ ਸਾਂਝ ਭਰੇ ਸਫ਼ਰ ਦਾ ਹਿੱਸਾ

ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹਾਂ ਤੁਹਾਡਾ ਆਪਣਾ ਸ਼ੈਰੀਮਾਨ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਤੇ ਮੈਂ ਸਾਰੇ ਸਰੋਤਿਆਂ ਦਾ, ਫੈਨਸ ਦਾ ਧੰਨਵਾਦ ਕਰਨਾ ਚਾਹੁੰਦਾ। ਸੋ ਇਸੇ ਤਰ੍ਹਾਂ ਸਾਨੂੰ ਪਿਆਰ ਦਿੰਦੇ ਰਹੋ, ਰੱਬ ਰੱਖ।

ਦੱਬੀ ਚਲੋ ਕੰਮ ਤੇ ਸੁਣੀ ਜਾਓ ਹਰਮਨ ਰੇਡੀਓ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ।

ਤੇ ਦਿਨੋ ਹੋਰ ਵੀ ਵਧੀਆ ਤੁਹਾਡੇ ਮਨ ਦੀ ਰੀਤ ਗਾਵਾਂਗੇ ਮਨ ਚਾਹੇ ਅਸੀਂ ਗੀਤ ਸੁਣਾਵਾਂਗੇ ਹਰ ਮਨ ਰੇਡੀਓ ਤੇ

0: ਗੱਲ ਕਰੀਏ, ਕਿਸੇ ਸ਼ਾਇਰ ਦੀ ਖੂਬਸੂਰਤ ਕਲਮ ਦੇ ਵਿੱਚੋਂ ਨਿਕਲੇ ਖਿਆਲ ਨੇ, ਕਿਰਦਾਰ ਹੋਵੇ ਐਸਾ ਕਿ ਅਫਸਾਨਾ ਨਾ ਭੁੱਲੇ, ਕਿਰਦਾਰ ਹੋਵੇ ਐਸਾ ਕਿ ਅਫਸਾਨਾ ਨਾ ਭੁੱਲੇ, ਜ਼ਿੰਦਾ ਰਹੋ ਏਦਾਂ ਕਿ ਜ਼ਮਾਨਾ ਨਾ ਭੁੱਲੇ।
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ, ਹਰ ਮਨ ਰੇਡੀਓ ਤੇ।

ਇਕ ਚੰਗੀ ਦੁਨੀਆ ਏ ਉਹਨਾਂ ਸਭ ਲੋਕਾਂ ਲਈ ਜੋ ਇਹ ਚੰਗੀ ਤਰ੍ਹਾਂ ਜਾਣਦੇ ਨੇ ਕਿ ਉਹਨਾਂ ਨੂੰ ਜ਼ਿੰਦਗੀ ਤੋਂ ਕੀ ਚਾਹੀਦਾ ਹੈ ਤੇ ਉਹ ਇਸ ਨੂੰ ਹਾਸਿਲ ਕਰਨ ਵਿਚ ਰੁੱਝੇ ਹੋਏ ਨੇ। ਅਜਿਹੇ ਚੰਗੇ ਵਿਚਾਰਾਂ ਲਈ ਮਾਣਦੇ ਰਹੋ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ।

0: ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਪੇਕੇ ਗਈਆਂ ਦੀ ਖੈਰ ਕੌਣ ਪਾਏ।
1: ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਕਿਸੇ ਗੈਰ ਹਾਜ਼ਰ ਬੰਦੇ ਦਾ ਹਿੱਸਾ ਮੰਗੇ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ ਆਸਟ੍ਰੇਲੀਆ।

ਉਹੀ ਟੋਟਾ ਨਹੀਂ ਜਿੱਥੇ ਪੰਜ ਦਰਿਆ ਵਹਿੰਦੇ ਸਨ। ਇਸ ਪੰਜਾਬ ਦੀਆਂ ਸਰਹੱਦਾਂ ਤੋਂ ਬਾਹਰ ਵੀ ਧਰਤੀ ਉੱਤੇ ਕਈ ਪੰਜਾਬ ਵਸਦੇ ਨੇ। ਸੋ ਇਸ ਪੰਜਾਬ ਅਤੇ ਉਸ ਪੰਜਾਬ ਵਿਚਲੀ ਸਾਂਝ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਪ੍ਰੋਗਰਾਮ ਸਾਂਝ ਰਾਹੀਂ ਤੁਹਾਡੇ ਆਪਣੇ ਰੇਡੀਓ ਸਟੇਸ਼ਨ ਹਰਮਨ ਰੇਡੀਓ ਉੱਤੇ। ਸੁਣਦੇ ਰਹੋ ਅਤੇ ਸਾਂਝ

0: ਕਿਹੜੇ ਮੰਤਰੀ ਨੇ ਕੀਤਾ ਇੱਕ ਵਾਰ ਫੇਰ ਲੋਕਤੰਤਰਤਾ ਨੂੰ ਨਿਲਾਮ ਤੇ ਕਿਹੜੀ ਬਾਲੀਵੁੱਡ ਹਸਤੀ ਦੇ ਪਿਆਰ ਦੇ ਚਰਚੇ ਹੋ ਗਏ ਆਮ। ਇਸ ਸਭ ਨਾਲ ਤੁਹਾਨੂੰ ਜਾਣੂ ਕਰਵਾਏਗਾ ਤੁਹਾਡਾ ਆਪਣਾ ਹਰਮਨ ਰੇਡੀਓ। ਤੋ ਜੁੜੋ ਹਰਮਨ ਰੇਡੀਓ ਦੇ ਨਾਲ ਤੇ ਸੁਚੇਤ ਹੋਵੋ ਆਪਣੇ ਆਲੇ ਦੁਆਲੇ ਬਾਰੇ, ਆਪਣੇ ਦੇਸ਼ ਬਾਰੇ, ਵਿਦੇਸ਼ ਬਾਰੇ। ਇੱਥੇ ਤੁਹਾਨੂੰ ਮਿਲਣਗੀਆਂ ਨਾ ਸਿਰਫ ਖਬਰਾਂ ਬਲਕਿ ਖਬਰਾਂ ਦੀ ਮੁਰੰਮਤ ਵੀ, ਸਿਰਫ ਤੇ ਸਿਰਫ ਤੁਹਾਡੇ ਆਪਣੇ ਹਰਮਨ ਰੇਡੀਓ।
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ।

ਸੋਹਣਾ ਅਨੁਭਵ ਰਹੱਸਮਈ ਗੱਲਾਂ ਨੂੰ ਜਾਂ ਗੁੱਝੀਆਂ ਭੇਦ ਭਰੀਆਂ ਗੱਲਾਂ ਨੂੰ ਮਹਿਸੂਸ ਕਰਨਾ ਹੁੰਦਾ ਹੈ। ਇਹ ਅਨੁਭਵ ਹਰ ਕਲਾ ਅਤੇ ਸਾਇੰਸ ਦਾ ਆਧਾਰ ਹੁੰਦਾ ਹੈ, ਜਿਸ ਨੂੰ ਇਹ ਅਹਿਸਾਸ ਓਪਰਾ ਲੱਗਦਾ ਹੈ, ਜਿਹੜਾ ਹੈਰਾਨੀ ਨਾਲ ਸੁਣ ਨਹੀਂ ਹੋ ਸਕਦਾ, ਜਿਹੜਾ ਵਿਸਮਾਦ ਨਾਲ ਮਸਤ ਨਹੀਂ ਹੋ ਸਕਦਾ, ਉਹ ਮਰਿਆ ਬਰਾਬਰ ਹੁੰਦਾ ਹੈ, ਉਸਦੀਆਂ ਅੱਖਾਂ ਬੰਦ ਹੋ ਚੁੱਕੀਆਂ ਹੁੰਦੀਆਂ ਹਨ। ਲੇਖਕ ਆਇਨਸਟਾਈਨ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ।

0: ਦੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ
1: ਅੱਖੋਂ ਓਲੇ ਕੱਤ ਫੜੋਲੇ ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕਿਸੇ ਦੂਰ ਵਸਦੇ ਵਿਅਕਤੀ ਬਾਰੇ ਕਿਸੇ ਪ੍ਰਕਾਰ ਦੀ ਜਾਣਕਾਰੀ ਨਾ ਹੋਣ ਦਾ ਸੰਕੇਤ ਦੇਣਾ ਹੋਵੇ।
0: ਮੁਹਾਵਰੇ ਅਖਾਣ ਅਤੇ ਪੰਜਾਬੀ ਬੋਲੇ ਹਰਮਨ ਰੇਡੀਓ ਆਸਟ੍ਰੇਲੀਆ।

ਇਹਨਾਂ ਸਭ ਦੇ ਵਿਚਕਾਰ ਇੱਕੋ ਚੀਜ਼ ਸਾਂਝ। ਤੇ ਹੁਣ ਇਹੋ ਸਾਂਝ ਹੋਵੇਗੀ ਸਾਡੇ ਤੇ ਤੁਹਾਡੇ ਵਿਚਕਾਰ ਪ੍ਰੋਗਰਾਮ ਸਾਂਝ ਰਾਹੀਂ ਤੁਹਾਡੇ ਆਪਣੇ ਰੇਡੀਓ ਸਟੇਸ਼ਨ ਹਰਮਨ ਰੇਡੀਓ ਤੇ। ਸੁਣਦੇ ਰਹੋ ਤੇ ਸਾਂਝ ਪਾਉਂਦੇ ਰਹੋ।

0: Hi, I'm Udit Narayan, and you all are listening to Harman Radio.
1: ਗੁਰੂ ਦੀ ਬਖਸ਼ੀ ਸਿੱਖੀ ਨੂੰ ਸਮਝਣਾ ਹੋਵੇ ਤਾਂ ਸਿੱਖੀ ਦਾ ਇੱਕ ਸਿਧਾਂਤ ਸਮਝਣਾ ਬਹੁਤ ਹੀ ਜ਼ਰੂਰੀ ਹੈ। ਉਹ ਇਹ ਹੈ ਕਿ ਸਿੱਖ ਦਾ ਸ਼ਬਦ ਗੁਰੂ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅੱਜ ਸਿੱਖ ਗੁਰੂ ਆਖ ਕੇ ਮੱਥਾ ਟੇਕਦਾ ਹੈ। ਅਣਗਿਣਤ ਜੀਵਾਂ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਆਤਮਿਕ ਕਲਿਆਣ ਕਰ ਰਹੇ ਹਨ। ਅਨੇਕਾਂ ਪ੍ਰਾਣੀ ਬਾਣੀ ਪੜ੍ਹਦੇ ਹਨ, ਕੀਰਤਨ ਕਥਾ ਸੁਣਦੇ ਹਨ ਤੇ ਉਹਨਾਂ ਨੂੰ ਮਾਨਸਿਕ ਤ੍ਰਿਪਤੀ ਮਿਲਦੀ ਹੈ। ਅੱਜ ਜਗਤ ਦੇ ਸਿਆਣੇ ਇਸ ਗੱਲ ਨੂੰ ਮੰਨ ਰਹੇ ਹਨ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਹੁੰਦਿਆਂ ਸਿੱਖਾਂ ਨੂੰ ਕਿਸੇ ਦੇਹਧਾਰੀ ਗੁਰੂ ਦੀ ਲੋੜ ਨਹੀਂ। ਵਿਚਾਰ ਯਾਨੀ ਜਸਵੰਤ ਸਿੰਘ ਪਰਵਾਨਾ, ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।

ਤੁਰਕੀ ਬਾਣੀ ਆਏ ਤੈਨ ਸਗਲੀ ਚਿੰਤ ਮਿਟਾਏ। ਤੁਰਕੀ ਬਾਣੀ ਸਾਨੂੰ ਗੁਰੂ ਸਾਹਿਬਾਨ ਨੇ ਸਾਡੇ ਤੇ ਤਰਸ ਕਰਕੇ ਆਪਣੀ ਕਿਰਪਾ ਦੁਆਰਾ ਪ੍ਰੇਮ ਪਦਾਰਥ ਬਖਸ਼ਿਆ ਹੈ। ਜਦ ਅਸੀਂ ਗੁਰਬਾਣੀ ਵਿਚਾਰਦੇ ਹਾਂ ਤਾਂ ਸਾਡੀਆਂ ਗੁਰੂ ਸਾਹਿਬਾਂ ਨਾਲ ਗੱਲਾਂ ਹੁੰਦੀਆਂ ਹਨ। ਗੁਰੂ ਸਾਹਿਬਾਂ ਨਾਲ ਗੱਲਾਂ ਕਰਨ ਦਾ ਇੱਕ ਨਿਮਾਣਾ ਜਿਹਾ ਹੀਲਾ ਪ੍ਰੋਗਰਾਮ ਗੁਰਬਾਣੀ ਵਿਚਾਰ ਦੇ ਤਹਿਤ ਹਰ ਰੋਜ਼ ਸੁਣਨਾ ਸ਼ਾਮੀ ਹਰਮਨ ਰੇਡੀਓ 'ਤੇ।

ਕਹਿੰਦੇ ਨੇ ਵੀ ਹਉਮੈ ਜਿਹੜਾ ਦੀਰਘ ਰੋਗ ਹੈ, ਹਉਮੈ ਇੱਕ ਬੜਾ ਖਤਰਨਾਕ ਰੋਗ ਹੈ। ਬੰਦੇ ਨੂੰ ਛੋਟੀ ਛੋਟੀ ਗੱਲ ਦਾ ਮਾਣ ਹੋ ਜਾਂਦਾ ਹੈ, ਪਰ ਉਸ ਤੋਂ ਵੱਡੀਆਂ ਵੱਡੀਆਂ ਗੱਲਾਂ ਸੰਸਾਰ ਦੇ ਵਿੱਚ ਵਿਚਰਦਿਆਂ ਵਾਪਰਦੀਆਂ ਰਹਿੰਦੀਆਂ ਨੇ। ਕਹਿੰਦੇ ਗੁੱਡੀ ਚੜੀ ਆਕਾਸ਼ ਤੇ, ਨਾ ਕਰ ਬਹੁਤਾ ਮਾਣ, ਸਦਾ ਨਾ ਰਹਿੰਦੀ ਐਸ਼ ਤੇ, ਸਦਾ ਨਾ ਰਹਿੰਦਾ ਤਾਣ। ਕਹਿੰਦੇ ਨੇ ਆ ਪਾਈਏ ਗਲਵੱਕੜੀ, ਮੰਗੀਏ ਸਭ ਦੀ ਖੈਰ, ਸਭ ਵਿੱਚ ਇੱਕੋ ਨੂਰ ਹੈ, ਫਿਰ ਕਿਉਂ ਰੱਖੀਏ ਵੈਰ।

5 ਸਾਲਾਂ ਦਾ ਧਰੂ ਅੱਜ ਵੀ ਅਸੀਂ ਆਕਾਸ਼ ਦੇ ਵਿੱਚ ਇੱਕ ਤਾਰਾ ਹੈ ਜਿਸ ਨੂੰ ਧਰੂ ਤਾਰਾ ਕਹਿੰਦੇ ਹਾਂ। ਬਾਕੀ ਤਾਰੇ ਆਪਣੀ ਥਾਂ ਤੇ ਸਦਾ ਨਹੀਂ ਦਿਸਦੇ ਪਰ ਉਹ ਧਰੂ ਤਾਰਾ ਇੱਕੋ ਥਾਂ ਤੇ ਅਟਲ ਨਜ਼ਰ ਆਉਂਦਾ ਹੈ। ਉਸ ਦਾ ਨਾਂ ਹੀ ਧਰੂ ਤਾਰਾ ਹੈ। ਧਰੂ ਇਹ ਤਾਰਾ ਹੋਵੇ ਜਾਂ ਨਾ, ਇਹ ਵਿਚਾਰਨ ਵਾਲੀ ਗੱਲ ਹੈ, ਪਰ ਇਹ ਸੱਚ ਹੈ ਕਿ ਇਸ ਤਾਰੇ ਦੀ ਵਡਿਆਈ ਧਰੂ ਕਰਕੇ ਬਣਦੀ ਹੈ। ਛੋਟੀ ਉਮਰ ਦਾ ਪ੍ਰਹਲਾਦ ਨਾਮ ਦੀ ਗੱਲ ਕਰਦਾ ਹੈ, ਜਪਦਾ ਹੈ, ਨਿਰਭੈ ਹੋ ਕੇ ਜਪਦਾ ਹੈ, ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਉਹ ਬੱਚਾ ਜਗਤ ਪ੍ਰਸਿੱਧ ਭਗਤ ਹੋ ਜਾਂਦਾ ਹੈ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।

ਇਸ ਮਨ ਕੋ ਕੋਈ ਖੋਜੋ ਭਾਈ। ਗੁਰਬਾਣੀ ਦੀ ਆਤਮਕ ਖੋਜ ਅਤੇ ਆਤਮਕ ਲਾਹੇ ਦੀ ਪ੍ਰਾਪਤੀ ਲਈ ਗੁਰਬਾਣੀ ਦੀਆਂ ਗੁੱਝੀਆਂ ਕੁੰਡੀਆਂ ਨੂੰ ਖੋਲਦਾ ਪ੍ਰੋਗਰਾਮ ਗੁਰਬਾਣੀ ਵਿਚਾਰ ਸੁਣਦੇ ਰਹੋ ਸਿਰਫ ਤੇ ਸਿਰਫ ਤੁਹਾਡੇ ਆਪਣੇ ਹਰਮਨ ਰੇਡੀਓ ਤੇ ਜੁੜੇ ਰਹੋ ਹਰਮਨ ਰੇਡੀਓ ਨਾਲ।

ਕਹਿੰਦੇ ਨੇ ਵੀ ਹਉਮੈ ਜਿਹੜਾ ਦੀਰਘ ਰੋਗ ਹੈ, ਹਉਮੈ ਇੱਕ ਬੜਾ ਖਤਰਨਾਕ ਰੋਗ ਹੈ। ਬੰਦੇ ਨੂੰ ਛੋਟੀ ਛੋਟੀ ਗੱਲ ਦਾ ਮਾਣ ਹੋ ਜਾਂਦਾ ਹੈ, ਪਰ ਉਸ ਤੋਂ ਵੱਡੀਆਂ ਵੱਡੀਆਂ ਗੱਲਾਂ ਸੰਸਾਰ ਦੇ ਵਿੱਚ ਵਿਚਰਦਿਆਂ ਵਾਪਰਦੀਆਂ ਰਹਿੰਦੀਆਂ ਨੇ। ਕਹਿੰਦੇ ਗੁੱਡੀ ਚੜੀ ਆਕਾਸ਼ ਤੇ, ਨਾ ਕਰ ਬਹੁਤਾ ਮਾਣ, ਸਦਾ ਨਾ ਰਹਿੰਦੀ ਐਸ਼ ਤੇ, ਸਦਾ ਨਾ ਰਹਿੰਦਾ ਤਾਣ। ਕਹਿੰਦੇ ਨੇ ਆ ਪਾਈਏ ਗਲਵੱਕੜੀ, ਮੰਗੀਏ ਸਭ ਦੀ ਖੈਰ, ਸਭ ਵਿੱਚ ਇੱਕੋ ਨੂਰ ਹੈ, ਫਿਰ ਕਿਉਂ ਰੱਖੀਏ ਵੈਰ। ਸੋ

ਸਿੱਖਾਂ ਪੁੱਛਿਆ ਸੀ, ਪਾਤਸ਼ਾਹ ਤੁਹਾਡੇ ਦਰਸ਼ਨ ਕਿੱਥੋਂ ਕਰਾਂਗੇ? ਸਤਿਗੁਰਾਂ ਕਿਹਾ ਸੀ, ਅਸਲ ਦਰਸ਼ਨ ਤਾਂ ਉਸ ਦਿਨ ਹੀ ਹੋਣਗੇ ਜਦੋਂ ਤੂੰ ਸ਼ੀਸ਼ਾ ਦੇਖੇ ਤੇ ਤੇਰੇ ਸਰੂਪ ਦੇ ਵਿੱਚੋਂ ਮੇਰਾ ਸਰੂਪ ਦਿਸੇ, ਤੇ ਜਦੋਂ ਤੂੰ ਅੰਤਰ ਝਾਤੀ ਮਾਰੇ ਤਾਂ ਆਪਣੀ ਵਿਚਾਰ ਦੇ ਵਿੱਚੋਂ ਮੇਰੀ ਵਿਚਾਰ ਦਿਸੇ। ਭਾਵ ਇਹ ਸੀ ਕਿ ਬਾਹਰ ਬਾਣਾ ਹੋਵੇ ਤੇ ਅੰਦਰ ਬਾਣੀ ਹੋਵੇ। ਉਸ ਸਿੱਖ ਦੇ ਦਰਸ਼ਨ ਮੇਰੇ ਹੀ ਦਰਸ਼ਨ ਹਨ। ਇਹ ਹੈ ਸਾਡੀ ਮੰਜ਼ਿਲ। ਜੇ ਐਸਾ ਜੀਵਨ ਬਣਾਉਣ ਲਈ ਇਨ੍ਹਾਂ ਗੁਰੂਆਂ ਦੀਆਂ ਕਥਾਵਾਂ ਵਿੱਚੋਂ ਕੋਈ ਪ੍ਰੇਰਣਾ ਮਿਲ ਜਾਏ ਤਾਂ ਮੈਂ ਆਪਣੇ ਧੰਨ ਭਾਗ ਸਮਝਾਂਗਾ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ, ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।

ਸਰਗੁਣ ਦੁਨੀਆ ਵਿੱਚ ਵਿਚਰਦੇ ਹੋਏ ਅਸੀਂ ਗੁਰ ਸ਼ਬਦ ਦੇ ਅਖਰੀ ਸਰੂਪ ਗੁਰਬਾਣੀ ਦੇ ਲੜ ਲੱਗਣਾ ਹੈ ਅਤੇ ਭਾਉ ਭਾਵਨੀ ਨਾਲ ਪਾਠ ਕੀਰਤਨ ਤੇ ਵਿਚਾਰ ਕਰਨੀ ਹੈ ਜੋ ਕਿ ਆਤਮਕ ਪੰਧ ਲਈ ਅਤ ਜ਼ਰੂਰੀ ਹੈ। ਗੁਰਬਾਣੀ ਪਾਠ ਕੀਰਤਨ ਤੇ ਵਿਚਾਰਾਂ ਲੈ ਕੇ ਆਪ ਸਰਬੱਤ ਸੰਗਤ ਦੀ ਸੇਵਾ ਵਿੱਚ ਹਾਜ਼ਰ ਹੈ ਤੁਹਾਡਾ ਆਪਣਾ ਹਰਮਨ ਰੇਡੀਓ ਪ੍ਰੋਗਰਾਮ ਗੁਰਬਾਣੀ ਵਿਚਾਰ ਦੇ ਰਾਹੀਂ।

ਪਰ ਹਾਸੋ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ। ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨ ਜਾਈ। ਤੀਰਥ ਨਾਵਾ ਜਿਤ ਸਪਾਵਾ ਵਿਨ ਪਾਣੇ ਕੇ ਨਾਇ ਕਰੀ, ਜੇਤੀ ਸ੍ਰਿਸ਼ਟ ਉਭਾਈ ਵੇਖਾ ਵਿਨ ਕਰਮਾ ਕੇ ਮਿਲੇ ਲਈ। ਮਤ ਵਿਚ ਰਤਨ ਜਵਾਹਰ ਮਾਨਕ ਜੇ ਇਕ ਗੁਰ ਕੀ ਸਿੱਖ ਸੁਣੀ। ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨ ਜਾਈ। ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ, ਨਵਾਂ ਖਨਾ ਵਿਚ ਜਾਣੀਏ ਨਾਲ ਚਲੇ ਸਭ ਕੋਏ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕੇ। ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ।

ਕਵਾ ਜੋ ਤੁਧ ਪਾਵੈ ਸਾਈ ਪਲਿਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋ

ਕਾਰ ਜੋ ਤੁਧ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵਟ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਪੱਖ ਖਾਹੇ।

ਜੋ ਤੁਧ ਪਾਵੈ ਸਾਈ ਪਲਿਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ

ਜੋ ਤੁਧ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਵਾ ਆਕਾਰ, ਵੇਲ ਨਾ ਪਾ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਏ ਅਮੁੱਲ ਪਾਏ ਅਮੁੱਲਾ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ।

ਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ।

ਆਸਨ ਲੋਏ ਲੋਏ ਪੰਡਾਰ, ਜੋ ਕੁਛ ਪਾਇਆ ਸੋਏ ਕਾਵਾਰ, ਕਰ ਕਰ ਵੇਖੈ ਸਿਰ ਜਨਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇਕ ਦੂਜੀ ਪੌ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇਕ ਨਾਮ ਜਗਦੀਸ਼, ਇਹ ਤਰਾਹ ਪਤ ਪਵੜਿਆ ਚੜਿਆ ਹੋਏ ਅਕੀਸ, ਸੁਨ ਗੱਲਾਂ ਆਕਾਸ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿਚ ਧਰਤੀ ਥਾਪ ਰਖੀ ਧਰਮਸਾਲ, ਤਿਸ ਵਿਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਇਆ ਜਾਪੇ ਜਾਏ, ਧਰਮ ਖੰਡ ਕਾ ਏਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾੜਤ ਕੜੀਐ ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਰਾਂਤ, ਗਿਆਨ ਖੰਡ ਮੈਂ।

रे नर ऐसी करे आनथ तज सारंग धर भरम तु भूला मोहे लपट्यो दासी संग सानथ। खत्री ब्राह्मण सूद वैस सब एके नाम तराणथ। गुरु नानक उपदेश कहत है जो सुने सो पार प्राणथ। राग मारू विच पंचम पातशाह जी दे बख्शे ए पवित्र बोल कि हे मनुख तू ए की अनजान पुना वरत रहा है। जेड़ा सारंग तर है परमात्मा अकाल पुरख है ओनू भुलिया होया है ते भरमा विच पै के दासी भाव माया दे संग लगा है। जिन्ने भी जीव ने ਉਹ ਭਾਵੇਂ ਵਰਨ ਵੰਡ ਵਿੱਚ ਖੱਤਰੀ ਨੇ, ਬ੍ਰਾਹਮਣ ਨੇ, ਸ਼ੂਦਰ ਨੇ, ਵੈਸ਼ ਨੇ, ਸਾਰਿਆਂ ਨੂੰ ਤਾਰਨ ਲਈ ਇੱਕੋ ਇੱਕ ਕੰਮ, ਉਹ ਹੈ ਪਰਮਾਤਮਾ ਦੀ ਬੰਦਗੀ, ਭਗਤੀ। ਇਹ ਉਪਦੇਸ਼ ਹੈ ਗੁਰੂ ਨਾਨਕ ਦੇ ਘਰ ਦਾ। ਸਤਿਗੁਰੂ ਕਿੰਨੇ ਸੋਹਣੇ ਬੋਲ ਕਹਿੰਦੇ ਨੇ, ਗੁਰੂ ਨਾਨਕ ਉਪਦੇਸ਼ ਕਹਿਤ ਹੈ। ਗੁਰੂ ਨਾਨਕ ਦਾ ਘਰ ਤੈਨੂੰ ਇਹ ਉਪਦੇਸ਼ ਕਹਿ ਰਿਹਾ ਹੈ ਤੇ ਜਿਹੜਾ ਸੁਣੇਗਾ ਇਸ ਉਪਦੇਸ਼ ਨੂੰ ਸੁਣਿਆ ਮੰਨਿਆ ਮਨ ਕੀਤਾ ਪਾਓ, ਮਨ ਕਰਕੇ ਜਿਹੜਾ ਇਸ ਨੂੰ ਮੰਨ ਲਏਗਾ ਸੋ ਪਾਰ ਪ੍ਰਾਣਤ ਉਹ ਪਾਰ ਹੋਏਗਾ। ਤਾਂ ਆਓ ਆਪਾਂ ਵੀ ਗੁਰੂ ਦੇ ਉਪਦੇਸ਼ ਨੂੰ ਕਮਾਈਏ ਔਰ ਇਸ ਭਾਵ ਸਾਗਰ ਤੋਂ, ਇਸ ਸੰਸਾਰ ਘੁੰਮਣ ਘੇਰੀ ਤੋਂ ਪਾਰ ਹੋਣ ਦਾ ਉਪਰਾਲਾ ਕਰੀਏ। ਆਓ ਇਸ ਕਾਰਜ ਲਈ ਸਰਵਨ ਕਰਦੇ ਹਾਂ ਇਹ ਪਵਿੱਤਰ ਸ਼ਬਦ।

ਨਾਲ ਮੇਲ ਜਾਂ ਵਿਛੋੜਾ, ਇਹ ਸਭ ਕੁਛ ਉਸ ਅਕਾਲ ਪੁਰਖ ਨੇ ਆਪਣੇ ਹੱਥ ਵਿੱਚ ਰੱਖਿਆ ਹੋਇਆ। ਉਸਦਾ ਜਗੋਂ ਹੁਕਮ ਵਰਦਾ ਹੈ ਨਾ, ਤਾਂ ਸੰਸਾਰ ਇਸ ਪ੍ਰਪੰਚ ਵਿੱਚ ਰੀਝ ਕੇ ਦੁਨੀਆਂ ਦੇ ਰਸ ਭੋਗਾਂ ਵਿੱਚ ਖਸਤ ਹੋ ਜਾਂਦਾ ਹੈ। ਦੁਨੀਆਂ ਦੇ ਰੰਗ ਤਮਾਸ਼ੇ ਜੀਵ ਨੂੰ ਮਾਲਕ ਨਾਲੋਂ ਦੂਰ ਕਰ ਦਿੰਦੇ, ਵਿਛੋੜ ਦਿੰਦੇ ਨੇ। ਹੁਕਮੇ ਪ੍ਰਪੰਚ ਪਸਰੇ ਆ, ਹੁਕਮ ਕਰੇ ਰਸ ਭੋਗ ਜੀਓ। ਜਿਸ ਨੂੰ ਕਰਤਾ ਵਿਸਰੈ, ਤਿਸੇ ਵਿਛੋੜਾ ਸੋਗ ਜੀਓ। ਆਪਾਂ ਵਿੱਚੋਂ ਬਹੁਤਿਆਂ ਨੇ ਅੱਕ ਦਾ ਬੂਟਾ ਵੇਖਿਆ ਹੋਏਗਾ। ਇਸ ਬੂਟੇ ਨੂੰ ਅੰਬਾਂ ਦੀ ਸ਼ਕਲ ਦੀਆਂ ਖੜੀਆਂ ਲੱਗਦੀਆਂ ਨੇ, ਤੇ ਜਦੋਂ ਹੀ ਇਹ ਅੰਬ ਦੀ ਖੱਖੜੀ ਬੂਟੇ ਨਾਲੋਂ ਟੁੱਟ ਕੇ ਡਿੱਗ ਪੈਂਦੀ ਹੈ, ਤਾਂ ਇਹ ਤੂੰਬਾ ਤੂੰਬਾ ਕਰਕੇ ਹਵਾ ਵਿੱਚ ਉੱਡ ਜਾਂਦੀ ਹੈ। ਸਤਿਗੁਰੂ ਇਸ ਬਾਬਤ ਫਰਮਾਨ ਕਰਦੇ ਨੇ, ਖੱਖੜੀਆਂ ਸੁਹਾਵੀਆਂ ਲੱਗਣੀਆਂ ਅੱਕ ਕੰਠ, ਬਿਰੇ ਵਿਛੋੜਾ ਧਨੀ ਸਿਉ ਨਾਨਕ ਸਹਿਸੇ ਗੰਠ। ਪਿਆਰੇ ਨਾਲ ਪ੍ਰੀਤ, ਹਜ਼ਾਰਾਂ ਸਾਲ ਲੱਖਾਂ ਸਾਲਾਂ ਦੀ ਪ੍ਰੀਤ ਇੰਨੀ ਖੁਸ਼ੀ ਜਾਂ ਚਾਓ ਪ੍ਰਗਟ ਨਹੀਂ ਕਰਦੀ, ਜਿਸ ਤੋਂ ਕਈ ਗੁਣਾ ਵੱਧ ਇੱਕ ਘੜੀ ਦਾ ਵਿਛੋੜਾ ਸੱਲ ਦਿੰਦਾ ਹੈ। ਲੱਖ ਸਿਉਂ ਪ੍ਰੀਤ ਹੋਵੇ ਲੱਖ ਜੀਵਨ, ਕਿਆ ਖੁਸ਼ੀਆਂ ਕਿਆ ਚਾਓ, ਵਿਛੜਿਆ ਵਿਸ ਹੋਏ ਵਿਛੋੜਾ ਇੱਕ ਘੜੀ ਮੈਂ ਜਾਏ। ਰਾਗੌੜੀ ਵਿੱਚ ਪੰਚਮ ਪਾਤਸ਼ਾਹ ਦਾ ਉਪਦੇਸ਼ ਇਉਂ ਹੈ ਕਿ ਹੇ ਅਕਾਲ ਪੁਰਖ, ਆਪਣਾ ਮਿਹਰ ਭਰਿਆ ਹੱਥ ਦੇ ਕੇ ਇਸ ਸੰਸਾਰ ਸਮੁੰਦਰ ਵਿੱਚੋਂ ਮੈਨੂੰ ਕੱਢ ਲੈ, ਕਿਉਂਕਿ ਮੇਰੀ ਕੋਈ ਸਿਆਣਪ, ਮੇਰੀ ਕੋਈ ਚਤਰਾਈ, ਮੇਰਾ ਕੋਈ ਜ਼ੋਰ ਇੱਥੇ ਕੰਮ ਨਹੀਂ ਆ ਰਿਹਾ। ਤੁਸੀਂ ਦਿਆਲੂ ਹੋ, ਇਸੇ ਕਰਕੇ ਮੇਰੇ ਉੱਤੇ ਮਿਹਰ ਕਰਕੇ ਇਸ ਸੰਸਾਰ ਘੁੰਮਣ ਘੇਰੇ ਵਿੱਚੋਂ ਮੈਨੂੰ ਬਚਾ ਲਓ। ਹਸਤ ਅਲੰਬਣ ਦਿਓ ਪ੍ਰਭ, ਘਰ ਤੋਂ ਉਧਰ ਗੋਪਾਲ, ਮੋਹਿ ਨਿਰਗੁਣ ਮਤ ਥੋਰੀਆਂ, ਤੂੰ ਸਦ ਹੀ ਦੀਨ ਦਿਆਲ। ਬਿਰਹੋਂ ਵਿਛੋੜੇ ਦਾ ਸੱਲ ਸਹਿ ਰਹੇ ਇੱਕ ਸੇਵਕ ਦੀ ਮਾਲਕ ਅੱਗੇ ਜੋ ਅਰਦਾਸ, ਕਿਉਂਕਿ ਉਹ ਜਨਮਾਂ ਜਨਮਾਂ ਤੋਂ ਵਿਛੜਿਆ ਹੋਇਆ ਹੈ, ਤਾਂ ਸੇਵਕ ਕਹਿੰਦਾ, ਜਨਮਾਂ ਜਨਮਾਂ ਤੋਂ ਵਿਛੜੇ ਆਪਣੇ ਸੇਵਕ ਉੱਤੇ ਦਇਆ ਕਰਕੇ ਮਾਲਕ ਆਪਣੇ ਚਰਨਾਂ ਨਾਲ ਜੋੜ ਲਵੋ। ਰਾਗ ਤਨਾਸੀ ਵਿੱਚੋਂ ਭਗਤ ਰਵਿਦਾਸ ਜੀ ਦਾ ਬਖਸ਼ਿਸ਼ ਇੱਕ ਸ਼ਬਦ ਹੈ ਜੋ ਸਾਨੂੰ ਐਸਾ ਹੀ ਅਹਿਸਾਸ ਕਰਵਾਏਗਾ, ਤਾਂ ਆਓ ਇਸ ਸ਼ਬਦ ਨੂੰ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਸ੍ਰੀ ਨਗਰ ਵਾਲਿਆਂ ਦੇ ਜਥੇ ਪਾਸੋਂ ਸਰਵਣ ਕਰਦੇ ਹਾਂ। ਸ਼ਬਦ ਦੀ ਟੇਕ ਹੈ, ਹਉ ਬਲ ਬਲ ਜਾਉ ਰਮਈਆ ਕਾਰਨੀ।

0: ਕਿਤਾਬ ਗੁਰਮਤ ਮਨੋਵਿਗਿਆਨ ਦੇ ਵਿੱਚ ਚਿੰਤ ਭਵਨ ਬਾਰੇ ਜਸਵੰਤ ਸਿੰਘ ਨੇਕੀ ਕਹਿੰਦੇ ਹਨ ਕਿ ਸਾਡੇ ਮਨ ਪਾਸ ਕਲਪਨਾ ਦਾ ਇੱਕ ਬੜਾ ਮਹੱਤਵਪੂਰਨ ਹਥਿਆਰ ਹੈ। ਇਹ ਹਥਿਆਰ ਹੈ ਵੀ ਦੋ ਧਾਰਾ, ਚਾਹੇ ਤਾਂ ਸਿੱਧਾ ਵਗੇ ਚਾਹੇ ਤਾਂ ਉਪੱਠਾ। ਜੇ ਉਪੱਠਾ ਵਗੇ ਤਾਂ ਘੋਰ ਤਬਾਹੀ ਦਾ ਕਾਰਨ ਬਣ ਸਕਦਾ ਹੈ। ਕਿਸਮ ਕਿਸਮ ਦੇ ਕਲਪਿਤ ਭਾਓ ਤੇ ਤਰਾਸ ਬੇਹਿਸਾਬੇ ਵਧਾ ਚੜਾ ਕੇ ਸੋਚੀਆਂ ਔਕੜਾਂ, ਮਨ ਘੜਤ ਬਦਕਿਸਮਤੀਆਂ, ਮਾਨਸਿਕ ਡਰਾਮੇਬਾਜ਼ੀਆਂ, ਰੇਤ ਦੇ ਕਿਲੇ ਬਣਾਉਣੇ ਤੇ ਢਾਉਣੇ, ਐਸੇ ਅਨੇਕਾਂ ਕੰਮ ਅਮੂਰਤੀ ਕਲਪਨਾ ਕਰਦੀ ਰਹਿੰਦੀ ਹੈ। ਪੂਰੀ ਤਰ੍ਹਾਂ ਸਿਹਤਮੰਦ ਬੰਦਾ ਵੀ ਕਈ ਵਾਰ ਆਪਣੇ ਆਪ ਨੂੰ ਮਨੋਕਲਪਿਤ ਬਿਮਾਰੀਆਂ ਦਾ ਸ਼ਿਕਾਰ ਮੰਨ ਬੈਠਦਾ ਹੈ। ਮਨ ਦੀ ਮਦਾਰੀਆਂ ਵਾਲੀ ਹੁਨਰਮੰਦੀ ਸਾਨੂੰ ਮਨੋਕਲਪਿਤ ਚਿੰਤਾਵਾਂ ਦਾ ਸ਼ਿਕਾਰ ਬਣਾ ਸੁੱਟਦੀ ਹੈ। ਕਲਪਨਾ ਹੀ ਸਾਨੂੰ ਦੋ ਚਿੱਤੀਆਂ ਵਿੱਚ ਭਟਕਾਈ ਫਿਰਦੀ ਹੈ। ਇਹ ਦੁਬਿਧਾ ਅੰਨੀ ਹੁੰਦੀ ਹੈ, ਅੰਨੀ ਕਾਰ ਹੀ ਕਰਦੀ ਹੈ। ਇਸ ਦਾ ਭੁਲਾਇਆ ਹੋਇਆ ਪ੍ਰਾਣੀ ਭਰਮਾਂ ਦੇ ਗੁਬਾਰ ਵਿੱਚ ਹੀ ਭਟਕਦਾ ਫਿਰਦਾ ਹੈ। ਇਹ ਮਨ ਨੂੰ ਵੀ ਅੰਨਾ ਕਰ ਦਿੰਦੀ ਹੈ ਤੇ ਉਹ ਅੰਨੀ ਮਤ ਦੇ ਮਗਰ ਲੱਗ ਤੁਰਦਾ ਹੈ। ਮਨ ਅੰਦੁਲਾ ਅੰਦੁਲੇ ਮਤ ਲਾਗੇ, ਰਾਗ ਬਸੰਤ ਵਿੱਚ ਪਹਿਲੇ ਪਾਤਸ਼ਾਹ ਕਹਿੰਦੇ ਹਨ, ਤੇ ਫਿਰ ਉਸਦੇ ਚਿਤਵੇ ਪ੍ਰਣਾਮਾਂ ਤੋਂ ਡਰਦਾ ਫਿਰਦਾ ਹੈ। ਡਰ ਡਰ ਕੇ ਡਰੀ ਜਾਣਾ ਮਨ ਦਾ ਸ਼ੋਰ ਹੀ ਤਾਂ ਹੈ। ਪਹਿਲੇ ਪਾਤਸ਼ਾਹ ਕਹਿੰਦੇ ਹਨ, ਡਰ ਡਰ ਡਰਨਾ ਮਨ ਕਾ ਸ਼ੋਰ। ਮਨੋਕਲਪਿਤ ਡਰਾਂ ਨਾਲ ਮਨੁੱਖ ਆਪਣੇ ਸਰੀਰ ਵਿੱਚ ਹੀ ਕੰਬੀ ਮਰੀ ਜਾਂਦਾ ਹੈ। ਆਪਣੇ ਮਨ ਦੇ ਆਪਣੀ ਕਲਪਨਾ ਦੇ ਸਿਰਜੇ ਹੋਏ ਡਰਾਂ ਨਾਲ ਸ਼ਕਤੀ ਘਟਦੀ ਹੈ, ਤਾਕਤ ਬਿਨਸਦੀ ਹੈ ਤੇ ਸਾਹਸ ਝੜ ਜਾਂਦਾ ਹੈ। ਮਨੁੱਖ ਨਿਤਾਣਾ ਲਾਚਾਰ ਬੇਬਸ ਹੋਇਆ ਆਪਣੀ ਕਿਸਮਤ ਉੱਤੇ ਝੂਰਦਾ ਹੈ। ਐਸੀ ਚਿੰਤਾ, ਐਸਾ ਡਰ, ਐਸਾ ਭਾਉ ਤੇ ਐਸੇ ਤਰਾਸ ਤਾਈ ਕੱਟਣ ਦਾ ਜਿਸ ਵਿੱਚ ਸਾਰਾ ਸੰਸਾਰ ਫਸਿਆ ਪਿਆ ਹੈ, ਕੀ ਸਾਧਨ ਹੈ? ਇਸ ਦਾ ਇੱਕੋ ਇੱਕ ਸਾਧਨ ਹੈ, ਨਿਰਭਉ ਦਾ ਧਿਆਨ, ਨਿਰਭਉ ਦਾ ਜਾਪ। ਪੰਜਵੇਂ ਪਾਤਸ਼ਾਹ ਸੁਖਮਨੀ ਸਾਹਿਬ ਚ ਕਹਿੰਦੇ ਹਨ, ਨਿਰਭਉ ਜਪੈ ਸਗਲ ਭਉ ਮਿਟੇ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੇ। ਤਦ ਫਿਰ ਇਹ ਹੁੰਦਾ ਹੈ ਕਿ ਨਿਰਭਉ ਭਏ ਸਗਲ ਭਉ ਮਿਟਿਆ ਰਾਖੇ ਰਾਖ।
1: ਤ੍ਰਿਸ਼ਨਾ ਬਿਰਲੇ ਕੀ ਹੀ ਬੂਝੀ ਹੀ, ਕੋਟ ਜੋਰੇ ਲੱਖ ਕਰੋੜੇ, ਮਨ ਨਾ ਹੋਰੇ ਪਰੇ ਪਰੇ ਹੀ ਕੋ ਲੂਜੀ ਹੈ। ਪੰਚਮ ਪਾਤਸ਼ਾਹ ਜੀ ਜੋ ਫਰਮਾਨ ਕਰਦੇ ਨੇ ਕਿ ਮਨੁੱਖ ਦੀ ਤ੍ਰਿਸ਼ਨਾਲੂ ਬੁੱਧੀ ਕਦੇ ਵੀ ਰੱਜਦੀ ਨਹੀਂ, ਭਾਵੇਂ ਉਸ ਕੋਲ ਲੱਖਾਂ ਕਰੋੜਾਂ ਦਾ ਧਨ ਪਦਾਰਥ ਹੋਵੇ, ਫਿਰ ਵੀ ਉਹ ਹੋਰ ਹੋਰ ਕਰਕੇ ਦੌੜਾ ਹੀ ਫਿਰਦਾ ਹੈ। ਮਨਮੁੱਖ ਅੰਦਰ ਤਾਂ ਹਉਮੈ ਤੇ ਤ੍ਰਿਸ਼ਨਾ ਦੀ ਮਹਿਲ ਜੋ ਹੈ ਨੱਕੋ ਨੱਕ ਭਰੀ ਹੋਈ ਹੈ, ਤੇ ਗੁਰੂ ਦੇ ਸ਼ਬਦ ਦੀ ਵਿਚਾਰ ਤੋਂ ਬਗੈਰ ਐਸੀ ਭੈੜੀ ਬਿਰਤੀ ਕਾਰਨ ਉਹ ਜੰਮਣ ਮਰਨ ਦੇ ਚੱਕਰ ਵਿੱਚ ਪਿਆ ਰਹਿੰਦਾ ਹੈ। ਮਨਮੁੱਖ ਮੈਲੇ ਮਲ ਭਰੇ ਹਉਮੈ ਤ੍ਰਿਸ਼ਨਾ ਵਿਕਾਰ, ਬਿਨ ਸ਼ਬਦ ਹੈ ਮੈਲ ਨਾ ਉਤਰੈ, ਮਰ ਜੰਮੇ ਹੋਏ ਖਵਾਰ। ਸਤਿਗੁਰੂ ਜੀ ਤਾਂ ਇਉਂ ਬਖਸ਼ਿਸ਼ ਕਰ ਰਹੇ ਨੇ ਕਿ ਮਨੁੱਖ ਆਪਣੇ ਅੰਦਰੋਂ ਹਉਮੈ ਤੇ ਤ੍ਰਿਸ਼ਨਾ ਖਤਮ ਕਰਕੇ ਸੱਚਾ ਨਾਮ ਜੇ ਹਿਰਦੇ ਵਿੱਚ ਵਸਾ ਲਏ ਤਾਂ ਇਹੋ ਸਭ ਤੋਂ ਵੱਡਾ ਲਾਹਾ ਹੈ ਮਨੁੱਖਾ ਜੀਵਨ ਦਾ, ਕਿ ਗੁਰੂ ਦੇ ਸ਼ਬਦ ਦੀ ਵਿਚਾਰ ਉਸਦੇ ਅੰਦਰ ਵਸ ਜਾਵੇ। ਹਉਮੈ ਤ੍ਰਿਸ਼ਨਾ ਮਾਰ ਕੇ ਸੱਚ ਰੱਖਿਆ ਉਰਤਾਰ, ਜਗ ਮੇ ਲਾਹਾ ਏਕ ਨਾਮ ਪਾਈਐ ਗੁਰ ਵਿਚਾਰ। ਪਰ ਜਿਵੇਂ ਬੱਦਲ ਵਰਦਾ ਹੈ ਨਾ, ਤੇ ਚਫੇਰੇ ਹਰਿਆਵਲ ਹੀ ਹਰਿਆਵਲ, ਸਾਫ ਸੁਥਰਾ ਸ਼ਾਂਤ ਜਿਹਾ ਵਾਤਾਵਰਨ ਬਨਸਪਤੀ ਨਜ਼ਰ ਆਉਂਦੀ ਹੈ, ਇਵੇਂ ਇਹ ਤ੍ਰਿਸ਼ਨਾ ਦੇ ਭਾਂਬੜ ਜੋ ਸਾਡੇ ਅੰਦਰ ਬਲ ਰਹੇ ਨੇ, ਇਹ ਸਤਿਗੁਰੂ ਦੇ ਨਾਮ ਜਲ ਨਾਲ ਠੰਡੇ ਪੈਣੇ ਨੇ ਤੇ ਸਾਡੀ ਕਾਇਆ ਨੇ ਆਨੰਦ ਸਰੂਪ ਹੋ ਜਾਣਾ ਹੈ। ਪਾਰ ਬ੍ਰਹਮ ਪ੍ਰਭ ਮੇਘ ਪਠਾਇਆ, ਜਲ ਥਲ ਮਈਅਲ ਦੈ ਦਿਸ ਵਰਸਾਇਆ, ਸ਼ਾਂਤ ਭਈ ਬੁਝੀ ਸਭ ਤ੍ਰਿਸ਼ਨਾ, ਆਨੰਦ ਪਿਆ ਸਭ ਠਾਈ ਜੀਉ। ਸਤਿਗੁਰੂ ਜੀ ਗੌੜੀ ਬਾਵਨ ਅੱਖਰੀ ਵਿੱਚ ਕੁਝ ਇਉਂ ਸਮਝਾ ਰਹੇ ਨੇ ਕਿ ਤੇਰੇ ਨਾਲ ਨਾ ਤਾਂ ਧਨ ਪਦਾਰਥ ਜਾਣੇ ਨੇ, ਨਾ ਹੀ ਤੇਰਾ ਘਰ ਬਾਰ ਗ੍ਰਿਸਤੀ ਜਾਣਾ ਹੈ, ਨਾ ਰਾਜ ਭਾਗ ਜਾਣਾ ਹੈ, ਨਾ ਜੋਵਨ ਜਵਾਨੀ ਜਾਣੀ ਹੈ, ਕਿਉਂ ਨਹੀਂ ਸਤਸੰਗਤ ਵਿੱਚ ਰਹਿ ਕੇ ਸਿਮਰਨ ਕਰਦਾ? ਤੇਰਾ ਅਸਲ ਕਾਰਜ ਤਾਂ ਇਹੋ ਹੀ ਹੈ। ਤਾਹੂ ਸੰਗ ਨਾ ਧਨ ਚਲੇ, ਗਹਿ ਜੋਬਨ ਨਹਿ ਰਾਜ, ਸੰਤ ਸੰਗ ਸਿਮਰਤ ਰਹੋ, ਇਹ ਹੈ ਤੁਹਾਰੇ ਕਾਜ। ਤਾਂ ਆਓ ਗੁਰਮੁਖ ਪਿਆਰਿਓ, ਤ੍ਰਿਸ਼ਨਾ ਅਤੇ ਜੋਬਨ ਦੀ ਇਸ ਅੱਗ ਤੋਂ, ਇਸ ਰੋਗ ਤੋਂ ਬਚਨ ਦਾ ਉਪਰਾਲਾ ਕਰੀਏ, ਦਾ ਇਲਾਜ ਕਰੀਏ। ਰੱਬੀ ਕੀਰਤ ਵਿੱਚ ਜੁੜਨਾ ਕਰਦੇ ਹਾਂ, ਰਾਗ ਆਸਾ ਦੇ ਸ਼ੰਤਾਂ ਵਿੱਚੋਂ ਪੰਚਮ ਪਾਤਸ਼ਾਹ ਜੀ ਦੇ ਬਖਸ਼ਿਸ਼ ਇੱਕ ਸੰਤ ਨੂੰ ਕੀਰਤਨ ਰੂਪ ਵਿੱਚ ਆਓ ਸਰਵਣ ਕਰਦੇ ਹਾਂ। ਆਵਾਜ਼ ਹੈ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਜੋਧਪੁਰੀ ਦੇ ਜਥੇ ਦੀ, ਤੇ ਸ਼ਬਦ ਦੀ ਟੇਕ ਹੈ, ਮੈਂ ਪ੍ਰੇਮ ਨਾ ਚਾਖਿਆ ਮੇਰੇ ਪਿਆਰੇ, ਭਾਉ ਕਰੇ ਮਨ ਤ੍ਰਿਸ਼ਨ ਨਾ ਬੁਝੀ ਮੇਰੇ ਪਿਆਰੇ, ਨਿਤ ਆਸ ਕਰੇ।

ਤਤ ਸਤ ਗੁਰ ਸੇਵਹਿ ਜਿਤ ਸੇਵਿਐ ਸ਼ਾਂਤ ਪਾਈ। ਮੇਰਾ ਮਨ ਸਤਿਗੁਰ ਪ੍ਰੀਤ ਲਗਾਈ। ਰਾਗ ਵੜਹੰਸ ਦੀ ਬਾਣੀ ਵਿੱਚੋਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਪਵਿੱਤਰ ਬਚਨ ਕਿ ਉਸ ਅਕਾਲ ਪੁਰਖ ਨੂੰ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਤੁਰਦਿਆਂ ਫਿਰਦਿਆਂ ਕਿਰਤ ਵਿਤ ਕਰਦਿਆਂ ਯਾਦ ਰੱਖਿਆ ਕਰ, ਸੇਵਿਆ ਕਰ। ਸਿਮਰੋ ਸਿਮਰ ਸਿਮਰ ਸੁਖ ਪਾਓ, ਜਿਤ ਸੇਵੀਐ ਸ਼ਾਂਤ ਪਾਏ। ਮਾਲਕ ਦਾ ਸਿਮਰਨ ਕੀਤਿਆਂ ਮਨ ਸ਼ਾਂਤ ਹੁੰਦਾ ਹੈ। ਮੇਰਾ ਮਨ ਸਤਿਗੁਰੂ ਦੋ ਵਾਰ ਤਾਂ ਗੀਤ ਕਰਦੇ, ਹੇ ਮਨਾ ਸਤਿਗੁਰ ਪ੍ਰੀਤ ਲਗਾਈ। ਸਤਿਗੁਰੂ ਦੇ ਬਚਨਾਂ ਦੇ ਨਾਲ, ਸਤਿਗੁਰੂ ਦੀ ਬਾਣੀ ਦੇ ਨਾਲ ਪ੍ਰੀਤ ਲਗਾਏਗਾ ਤਾਂ ਮਾਲਕ ਦਾ ਤਿਹਾਉਣਾ ਹੋ ਜਾਏਗਾ। ਆਓ ਆਪਾਂ ਵੀ ਸੱਚੇ ਸਤਿਗੁਰੂ ਦੇ ਬਚਨਾਂ ਦੇ ਨਾਲ, ਗੁਰਬਾਣੀ ਦੇ ਨਾਲ ਆਪਣੀ ਪ੍ਰੀਤ ਲਗਾਈਏ ਤੇ ਸਰਵਣ ਕਰੀਏ ਇਹ ਪਵਿੱਤਰ ਸ਼ਬਦ।

ਸਾਰੇ ਸੰਸਾਰ ਵਿੱਚ ਦਰਸਾਇਆ ਗਿਆ ਹੈ। ਅਗਲਾ ਪੜਾਅ ਹੈ ਭਗਤਾਂ ਦੇ ਜੀਵਨ ਦਾ, ਜਿਨ੍ਹਾਂ ਦੇ ਸੁਭਾਅ ਵਿੱਚ ਗਰੀਬੀ ਤੇ ਮਾਲਕ ਉੱਤੇ ਟੇਕ ਰੱਖਣ ਦੀ ਜੋ ਦਾਤ ਮਿਲੀ ਹੈ, ਇਹ ਅਵਸਥਾ 12ਵੀਂ ਤੋਂ 15ਵੀਂ ਅਸ਼ਟਪਦੀ ਤੱਕ ਦਰਜ ਹੈ। 16ਵੀਂ ਤੋਂ 18ਵੀਂ ਅਸ਼ਟਪਦੀ ਵਿੱਚ ਅਕਾਲ ਪੁਰਖ ਦੇ ਨਿਰਗੁਣ ਤੇ ਸਰਗੁਣ ਸਰੂਪ ਬਾਰੇ ਵਰਣਨ ਹੈ ਅਤੇ ਸਮਝਾਇਆ ਗਿਆ ਹੈ ਕਿ ਉਸਨੂੰ ਮਿਲਣ ਦਾ ਮੌਕਾ ਸਤਿਗੁਰੂ ਰਾਹੀਂ ਪ੍ਰਾਪਤ ਹੁੰਦਾ ਹੈ। ਇਸ ਤੋਂ ਅੱਗੇ 19ਵੀਂ ਤੇ 20ਵੀਂ ਅਸ਼ਟਪਦੀ ਵਿੱਚ ਜੀਵ ਦੇ ਨਾਲ ਸਦਾ ਸਦਾ ਨਿਭਣ ਵਾਲੇ ਨਾਮ ਧੰਨ ਦੀ ਪ੍ਰਾਪਤੀ ਕਰਨ ਦਾ ਵਰਣਨ ਕੀਤਾ ਗਿਆ ਹੈ। 21ਵੀਂ ਅਤੇ 22ਵੀਂ ਅਸ਼ਟਪਦੀ ਵਿੱਚ ਨਿਰਗੁਣ ਰੂਪ ਮਾਲਕ ਦੀ ਸਰਗੁਣ ਸਰੂਪ ਵਿੱਚ ਵਿਆਪਕਤਾ ਦੀ ਗੱਲ ਕੀਤੀ ਗਈ ਹੈ ਤੇ 23ਵੀਂ ਅਸ਼ਟਪਦੀ ਵਿੱਚ ਸਤਿਗੁਰੂ ਦੇ ਬਖਸ਼ਿਸ਼ ਗਿਆਨ ਰੂਪੀ ਸਿਰਮੇ ਨਾਲ ਮਨ ਦੀ ਕਿਵਾੜ ਖੁੱਲਣ ਦਾ ਬਲਬਲਾ ਦਰਜ ਹੈ ਤੇ ਅੰਤ ਵਿੱਚ 24ਵੀਂ ਅਸ਼ਟਪਦੀ ਵਿੱਚ ਅਕਾਲ ਪੁਰਖ ਦੇ ਨਾਮ ਰੂਪੀ ਖਜ਼ਾਨੇ ਨੂੰ ਸਿਮਰਦਿਆਂ ਸਿਮਰਦਿਆਂ ਬੇਅੰਤ ਗੁਣਾਂ ਦੀ ਪ੍ਰਾਪਤੀ ਦਾ ਜ਼ਿਕਰ ਹੈ। ਤਾਂ ਆਓ ਫਿਰ ਗੁਰੂ ਪਿਆਰਿਓ, ਅੱਜ ਆਪਾਂ ਭਾਈ ਕਮਲਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਜੀ ਦੇ ਜਥੇ ਪਾਸੋਂ ਗੌੜੀ ਸੁਖਮਨੀ ਦੀ ਪਹਿਲੀ ਅਸ਼ਟਪਦੀ ਦੇ ਚੌਥੇ ਪਦੇ ਦੀ ਟੇਕ ਵਿੱਚ ਸ਼ਬਦ ਕੀਰਤਨ ਸਰਵਣ ਕਰਦੇ ਹਾਂ। ਸ਼ਬਦ ਦੀ ਟੇਕ ਹੈ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੇ ਸਿਮਰਨ

ਸਭ ਕੋ ਲੋਚਦਾ ਜੇਤਾ ਜਗਤ ਸਭ ਕੋਈ ਬਿਨ ਭਾਗਾਂ ਦਰਸ਼ਨ ਨਾ ਥੀਐ ਭਾਗਹੀਨ ਬਹਿ ਰੋਈ ਜੋ ਹਰ ਪ੍ਰਭ ਭਾਣਾ ਸੋ ਥੀਆ ਤੁਰ ਲਿਖਿਆ ਨ ਮੇਟੈ ਕੋਈ ਤੁਰ ਲਿਖਿਆ ਨ ਮੇਟੈ ਕੋਈ ਸੰਸਾਰ ਦੇ ਵਿੱਚ ਸਾਰੇ ਜੀਵ ਸਤਿਗੁਰਾਂ ਦੇ ਦਰਸ਼ਨਾਂ ਦੀ ਤਾਂਗ ਰੱਖਦੇ ਨੇ। ਸੱਚੇ ਪਾਤਸ਼ਾਹ ਕਹਿੰਦੇ ਜਿੰਨਾ ਜਗਤ ਮੈਂ ਦੇਖ ਰਿਹਾ ਨਾ ਸਾਰਿਆਂ ਦੇ ਮਨ ਵਿੱਚ ਸਤਿਗੁਰਾਂ ਦੇ ਦਰਸ਼ਨਾਂ ਦੀ ਤਾਂਗ ਹੈ, ਪਰ ਬਿਨਾਂ ਭਾਗਾਂ ਤੋਂ ਸਤਿਗੁਰੂ ਦੇ ਦਰਸ਼ਨ ਨਹੀਂ ਹੁੰਦੇ। ਤੇ ਜਿਹੜੇ ਨਿਭਾਗੇ ਨੇ, ਭਾਗਹੀਨ ਨੇ, ਉਹ ਇਸੇ ਗੱਲ ਵਿੱਚ ਤੜਫਦੇ ਰਹਿੰਦੇ ਨੇ, ਬਾਰ ਬਾਰ ਜੂਨਾਂ ਦੇ ਵਿੱਚ ਧੱਕੇ ਜਾਂਦੇ ਨੇ। ਮੌਕਾ ਨਹੀਂ ਨਾ ਮਿਲਿਆ, ਮੁਕਤ ਹੋਣ ਦਾ ਮੌਕਾ ਨਹੀਂ ਮਿਲਿਆ। ਜੋ ਹਰ ਪ੍ਰਭ ਭਾਣਾ ਸੋ ਥੀਆ, ਜੋ ਪ੍ਰਭ ਨੂੰ ਭਾਉਂਦਾ ਹੈ ਨਾ ਉਹ ਹੁੰਦਾ ਹੈ। ਤੁਰ ਲਿਖਿਆ ਨਾ ਮੇਟੇ ਕੋਈ, ਉਸ ਪ੍ਰਭੂ ਨੇ ਜੋ ਜੀਵਾਂ ਦੇ ਹੱਕ ਵਿੱਚ ਲਿਖ ਦਿੱਤਾ ਹੈ ਉਹ ਕੁਝ ਹੋਣਾ ਹੈ। ਜਿਨ੍ਹਾਂ ਦੇ ਭਾਗ ਜਾਗੇ, ਉਹਨਾਂ ਨੂੰ ਸੱਚੇ ਸਤਿਗੁਰੂ ਦੇ ਨਾਲ ਮੇਲ ਹੋ ਗਿਆ, ਉਹਨਾਂ ਦਾ ਮਨੁੱਖਾ ਜਨਮ ਸਫਲ ਹੋ ਗਿਆ ਤੇ ਭਾਗਹੀਨ ਬਹਿ ਰੋਏ, ਤਾਂ ਆਓ ਗੁਰਮੁਖੋ ਸੱਚੇ ਸਤਿਗੁਰੂ ਦੇ ਦਰਸ਼ਨਾਂ ਦੀ ਤਾਂਗ ਲਈ ਇਸ ਸ਼ਬਦ ਦੇ ਨਾਲ ਜੁੜਨਾ ਕਰਦੇ ਹਾਂ।

0: ਸਥਾਨ ਇਸ਼ਨਾਨ ਅਨਕ ਸੋਧਨ ਪਵਿੱਤਰ ਤਹਿ ਉਚਰੰਤ ਨਾਨਕ ਹਰ ਹਰ ਰਸਨਾ ਸਰਬ ਪਾਪ ਬੇਮੁਚ ਤਹਿ। ਰਾਗ ਜੈਸੀ ਦੀਵਾਰ ਪੰਜਵੀਂ ਪੌੜੀ ਤੇ ਪਹਿਲਾ ਸਲੋਕ ਪੰਚਮ ਪਾਤਸ਼ਾਹ ਜੀ ਦਾ ਇਹ ਬਖਸ਼ਿਸ਼ ਹੈ। ਇਹ ਸਲੋਕ ਸੰਸਕ੍ਰਿਤ ਭਾਸ਼ਾ ਵਿਚ ਰਚਿਤ ਹੈ ਕਿਉਂਕਿ ਸੰਸਕ੍ਰਿਤ ਭਾਸ਼ਾ ਆਮ ਕਰਕੇ ਪ੍ਰਾਤਨ ਸਮੇਂ ਵਿਚ ਬ੍ਰਾਹਮਣ ਦੀ ਪੁਜਾਰੀ ਦੀ ਭਾਸ਼ਾ ਗਿਣੀ ਜਾਂਦੀ ਸੀ ਔਰ ਪੁਜਾਰੀ ਜਮਾਤ ਆਪਣੇ ਆਪ ਨੂੰ ਪਵਿੱਤਰ ਕਰਨ ਲਈ ਇਸ਼ਨਾਨ ਕਰਦਾ ਸੀ, ਦਾਨ ਦੀ ਗੱਲ ਚੱਲਦੀ ਸੀ ਤੇ ਸੋਧਨਾ ਦੀ ਗੱਲ ਚੱਲਦੀ ਸੀ, ਆਪਣੇ ਆਪ ਨੂੰ ਸੋਧ ਕੇ ਰੱਖਣਾ, ਪਵਿੱਤਰ ਕਰਕੇ ਰੱਖਣਾ। ਪਰ ਸਤਿਗੁਰੂ ਕਹਿੰਦੇ ਨੇ ਤੂੰ ਕਰੋੜਾਂ ਵਾਰ ਦਾਨ ਕਰ ਲੈ, ਕਰੋੜਾਂ ਇਸ਼ਨਾਨ ਕਰ ਲੈ, ਅਨੇਕਾਂ ਵਾਰ ਇਸ ਕਾਇਆ ਨੂੰ ਧੋ ਲੈ, ਪਵਿੱਤਰ ਕਰ ਲੈ ਜਾਂ ਹੋਰ ਤਰੀਕਿਆਂ ਨਾਲ ਸੋਧ ਲੈ। ਜਿਸ ਢੰਗ ਨਾਲ ਪਰਮਾਤਮਾ ਨੇ ਤੈਨੂੰ ਮਿਲਣਾ ਨਾ ਉਹ ਅਲੱਗ ਹੈ ਇਹਦੇ ਤੋਂ। ਉਚਰੰਤ ਨਾਨਕ ਹਰ ਹਰ ਰਸਨਾ, ਆਪਣੀ ਰਸਨਾ ਤੋਂ ਹਰੀ ਹਰੀ ਮਾਲਕ ਨੂੰ ਯਾਦ ਕਰਿਆ ਕਰ। ਸਰਬ ਪਾਪ ਬੇਮੁੱਚ ਤੇਰੇ ਸਾਰੇ ਪਾਪ ਦੋਖ ਦਲਿੱਦਰ ਲਹਿ ਜਾਣਗੇ। ਤਾਓ ਗੁਰੂ ਪਿਆਰਿਓ, ਆਪਾਂ ਵੀ ਆਪਣੇ ਪਾਪਾਂ ਦੋਖਾਂ ਤੋਂ ਮੁਕਤੀ ਲਈ ਉਸ ਪਰਮਾਤਮਾ ਦੀ ਬੰਦਗੀ ਵਿਚ ਜੁੜਨਾ ਕਰੀਏ। ਇਹ ਪਵਿੱਤਰ ਸ਼ਬਦ ਸਰਵਣ ਕਰਦੇ ਹਾਂ।
1: ਦੇਸ਼ ਵਿਦੇਸ਼ ਦੇ ਕੋਨੇ ਕੋਨੇ ਤੋਂ ਆਵਾਜ਼ ਦੀਆਂ ਜਾਦੂਮਈ ਤਰੰਗਾਂ ਰਾਹੀਂ ਤੁਸੀਂ ਸਰਵਣ ਕਰ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦਾ ਪ੍ਰੋਗਰਾਮ ਗਾਵੋ ਸੱਚੀ ਬਾਣੀ। ਹੁਣ ਸਮਾਂ ਹੈ ਗੁਰਬਾਣੀ ਕਥਾ ਵਿਚਾਰ ਦਾ। ਗੁਰਬਾਣੀ ਕਥਾ ਵਿਚਾਰ ਸਰਵਣ ਕਰਾ ਰਹੇ ਨੇ ਭਾਈ ਸਾਹਿਬ ਭਾਈ ਰਾਜਵਿੰਦਰ ਸਿੰਘ ਜੀ। ਤਾਂ ਆਓ ਕਰੋ ਮਨੋਵਿਰਤੀਆਂ ਇਕਾਗਰ ਤੇ ਟੁੱਬੀ ਲਾਈਏ ਗੁਰਬਾਣੀ ਕਥਾ ਵਿਚਾਰ ਦੇ ਸਾਗਰ ਵਿਚ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਟਾਨ ਕੁਟਾਨ ਸ਼ੁਕਰਾਨਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦੇ ਨਾਲ ਜੋ ਸ਼ਬਦ ਅੱਜ ਆਪਾਂ ਵਿਚਾਰ ਕਰਦੇ ਹਾਂ, ਬਾਲ ਕੰਨਿਆ ਕੋ ਬਾਪ ਪਿਆਰਾ, ਭਾਈ ਕੋ ਅਤ ਭਾਈ। ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਾਣੀ, ਸੋਰਠ ਮਹੱਲਾ ਪਹਿਲਾ। ਕਪਾਟ ਖੋਲਦੀ ਆ ਬੜੇ ਅਨੁਭਵੀ ਮਨੋਵਿਗਿਆਨਕ ਨੁਕਤੇ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਿੱਤੇ। ਬੜਾ ਹੀ ਡੂੰਘਾ ਗਿਆਨ ਸੰਗਤ ਜੀ, ਬੜਾ ਪਿਆਰਾ ਸ਼ਬਦ। ਬਾਲ ਕੰਨਿਆ ਕੋ ਬਾਪ ਪਿਆਰਾ, ਮਤਲਬ ਹੈਰਾਨ ਹੁੰਦਾ ਮੈਂ। ਇਹ ਸ਼ਬਦ ਤਿਆਰ ਤਾਂ ਮੈਂ ਕਾਉਂਸਲਿੰਗ ਲਈ ਕਰਿਆ ਸੀ, ਪਰ ਮੇਰਾ ਮਨ ਕਰਿਆ ਕਿ ਸੰਗਤ ਨਾਲ ਇਹ ਟੌਪਿਕ ਜ਼ਰੂਰ ਸਾਂਝਾ ਕੀਤਾ ਜਾਵੇ, ਕਿਉਂਕਿ ਇਹ ਬਹੁਤ ਜ਼ਰੂਰੀ ਟੌਪਿਕ ਸੀਗਾ ਜਿਹੜਾ ਕਿ ਮੈਂ ਅੱਜ ਜਿਹਨੂੰ ਸ਼ੁਰੂ ਕੀਤਾ। ਆਈ ਹੋਪ ਇਹ ਸੰਗਤ ਜੀ ਪਲੀਜ਼ ਮੈਨੂੰ ਫੀਡਬੈਕ ਜ਼ਰੂਰ ਦਿਓ। ਹੈ ਨਾ, ਜਿਹੜਾ ਗੁਰਮਤ ਦੇ ਵਿੱਚ ਫਾਦਰੇ ਆ ਨਾ, ਬਾਪ ਆ ਜਿਹੜਾ, ਉਸ ਬੱਚੇ ਦੇ ਲਈ ਇੱਕ ਪ੍ਰੋਟੈਕਸ਼ਨ ਦਾ ਕੰਮ ਕਰਦਾ ਆ, ਭਾਵ ਕਿ ਰੱਖਿਆ ਦਾ ਕੰਮ ਕਰਦਾ ਆ। ਜੀਵਨ ਦੀ ਇੱਕ ਸਟੇਬਿਲਿਟੀ ਦੇ ਨਾਲ ਉਹ ਜੁੜਿਆ ਹੁੰਦਾ ਤੇ ਕੁਦਰਤੀ ਨਰਚਰ ਕਰਦਾ ਆ, ਜਿਹੜੀ ਬੰਦੇ ਦੀ ਇੱਕ ਮਾਨਸਿਕ ਤੇ ਕਰੈਕਟਰ ਬੰਦੇ ਦਾ ਬੱਚੇ ਦਾ ਬਣਦਾ ਉਹਦੇ ਵਿੱਚ ਉਹ ਬੜਾ ਯੋਗਦਾਨ ਹੁੰਦਾ ਫਾਦਰ ਦਾ, ਜੇ ਆਪਾਂ ਕਹੀਏ ਸਪੈਸ਼ਲੀ ਕਿਸੇ ਬੱਚੀ ਦੀ ਜ਼ਿੰਦਗੀ ਦੇ ਵਿੱਚ। ਹੈ ਨਾ, ਤੇ ਮਹਾਰਾਜ ਕਹਿੰਦੇ ਨੇ ਕਿ ਬਾਲ ਕੰਨਿਆ ਕੋ, ਜਿਹੜੀ ਛੋਟੀ ਬੱਚੀ ਆ ਉਹ ਉਹਦਾ ਜਿਹੜਾ ਫਾਦਰ ਆ ਉਹ ਉਹਦੇ ਲਈ ਉਹਦਾ ਪਹਿਲਾ ਪ੍ਰੋਟੈਕਟਰ ਹੁੰਦਾ। ਤੁਸੀਂ ਦੇਖੋਗੇ ਕਿ ਛੋਟੀ ਜਿਹੀ ਬੱਚੀ ਨੂੰ ਉਹਦਾ ਫਾਦਰ ਉੱਚਾ ਚੁੱਕ ਕੇ ਸੁੱਟ ਦੇਵੇ ਤਾਂ, ਤੇ ਫਿਰ ਉਹਨੂੰ ਪਤਾ ਹੁੰਦਾ ਕਿ ਮੈਨੂੰ ਬੋਚ ਲੇਗਾ। ਤੇ ਇਹ ਇੱਕ ਰਿਸ਼ਤਾ ਬਣਦਾ, ਮਤਲਬ ਜਿਹੜਾ ਇੱਕ ਬੱਚੀ ਦਾ ਮਾਨਸਿਕ ਸੰਤੁਲਨ ਆ ਜਿਹੜਾ ਉਹ ਬਣਦਾ ਜਾਂਦਾ, ਉਹਦੇ ਅੰਦਰ ਇੱਕ ਸਿਕਿਉਰਿਟੀ ਡਿਵੈਲਪ ਹੁੰਦੀ ਜਾਂਦੀ ਆ ਤੇ ਸੇਫਟੀ ਡਿਵੈਲਪ ਹੁੰਦੀ ਜਾਂਦੀ ਆ ਤੇ ਤਾਕਤ ਡਿਵੈਲਪ ਹੋਣੀ ਸ਼ੁਰੂ ਹੋ ਜਾਂਦੀ ਆ। ਉਹ ਸੰਗਤ ਜੀ ਪਹਿਲੀ ਵਾਰੀ ਆਪਦੇ ਫਾਦਰ ਕੋਲੋਂ ਹੁੰਦੀ ਆ, ਬਾਲ ਕੰਨਿਆ ਕੋ ਬਾਪ ਪਿਆਰਾ, ਜਿਹੜਾ ਉਹ ਪਿਤਾ ਦਾ ਰੋਲ ਹੁੰਦਾ ਇੱਕ ਬੱਚੀ ਦੀ ਜ਼ਿੰਦਗੀ ਦੇ ਵਿੱਚ, ਉਹ ਉਸ ਨੂੰ ਵੱਡੀ ਹੋ ਕੇ ਇਹ ਚੀਜ਼ਾਂ ਨੂੰ ਸਮਝਣ ਦੇ ਵਿੱਚ ਬੜੀ ਇੱਕ ਰੋਲ ਅਦਾ ਕਰਦਾ ਕਿ ਟਰੱਸਟ ਕਿੱਥੇ ਕਰਨਾ ਤੇ ਆਦਮੀ ਦਾ ਜਿਹੜਾ ਸੁਭਾਅ ਆ, ਮੇਲ ਦਾ ਜਿਹੜਾ ਸੁਭਾਅ ਆ, ਉਹ ਬੱਚੀ ਸਮਝਣਾ ਸ਼ੁਰੂ ਕਰਦੀ ਆ ਆਪਦੇ ਫਾਦਰ ਤੋਂ। ਤੇ ਜਿਹੜੀ ਬਾਉਂਡਰੀ ਹੁੰਦੀ ਆ, ਜੇ ਆਪਾਂ ਕਹੀਏ ਵੀ ਜਿਹੜੀ ਹੱਦਬੰਦੀ ਹੁੰਦੀ ਆ ਵੀ ਕਿੱਥੇ ਮਰਦ ਦੇ ਨੇੜੇ ਜਾਣਾ, ਕਿੱਥੇ ਮਰਦ ਤੋਂ ਦੂਰ ਰਹਿਣਾ, ਇਹ ਉਹਨੂੰ ਫਾਦਰ ਤੋਂ ਪਹਿਲਾਂ ਬਚਪਨ ਚ ਮਿਲਣੀ ਸ਼ੁਰੂ ਹੋ ਜਾਂਦੀ ਆ। ਭਾਵ ਕਿ ਉਹ ਪ੍ਰੈਜੈਂਟ ਹੋਣਾ ਫਾਦਰ ਦਾ ਇੱਕ ਬੱਚੀ ਦੀ ਜ਼ਿੰਦਗੀ ਦੇ ਵਿੱਚ, ਉਹਦੀ ਜਿਹੜੀ ਇਮੋਸ਼ਨਲ ਹੈਲਥ ਆ, ਜਾਂ ਕਹੀਏ ਵੀ ਜਿਹੜਾ ਇੱਕ ਬੱਚੀ ਦਾ ਸੈਲਫ ਵਰਥ ਹੁੰਦਾ, ਉਹਦੇ ਵਿੱਚ ਉਹਦਾ ਬੜਾ ਵੱਡਾ ਰੋਲ ਹੁੰਦਾ ਆ। ਤੇ ਜਿਹੜੀ ਵਿਸ਼ਵਾਸ ਵੱਧਦਾ ਉਹਦੇ ਨਾਲ, ਹੈ ਨਾ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਕਿ ਬਾਲ ਕੰਨਿਆ ਕੋ, ਇੱਕ ਛੋਟੀ ਬੱਚੀ ਨੂੰ ਉਹਦਾ ਜਿਹੜਾ ਬਾਪ ਆ, ਉਹ ਉਹਦਾ ਸਾਰਾ ਸੰਸਾਰ ਬਣ ਜਾਂਦਾ। ਕਿੰਨੀ ਖੂਬਸੂਰਤ ਮੈਂ ਤਿਆਰ ਕਰ ਰਿਹਾ ਸੀ ਤੇ ਮੇਰਾ ਮਨ ਬੜੇ ਹੀ ਸ਼ੁਕਰਾਨੇ ਦੇ ਵਿੱਚ ਗਿਆ ਕਿ ਮਤਲਬ ਸਤਿਗੁਰੂ ਸਾਨੂੰ ਹਰ ਥਾਂ ਤੋਂ ਪ੍ਰੋਟੈਕਟ ਕੀਤਾ ਗਿਆ। ਸਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਤਲਬ ਹਰ ਟੌਪਿਕ ਦੇ ਉੱਤੇ ਉਹਨਾਂ ਨੇ ਗੱਲ ਕਰੀ ਹੋਈ ਆ ਵੀ ਅਜੇ ਜੇ ਦੇਖਿਆ ਜਾਵੇ ਨਾ ਵੈਸਟਰਨ ਵਰਲਡ, ਉੱਥੇ ਨੇੜੇ ਤੇੜੇ ਵੀ ਨਹੀਂ ਗਿਆ ਹੈਗਾ, ਜਿਹੜਾ ਜਿਹਨੂੰ ਅਸੀਂ ਸੰਸਾਰੀ ਵਰਲਡ ਕਹਿੰਦੇ ਹਾਂ ਨਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਨੂੰ ਸਿਖਾਉਂਦੇ ਆ ਕਿ ਜਿਹੜੀ ਲੀਡ ਬਾਏ ਐਗਜ਼ੈਂਪਲ ਦਾ ਹੁੰਦਾ ਨਾ ਮੈਥਡ, ਇਹ ਸਭ ਤੋਂ ਜ਼ਿਆਦਾ ਕਾਮਯਾਬ ਹੁੰਦਾ। ਕਿ ਤੁਸੀਂ ਕਿਸੇ ਨੂੰ ਸਿਖਾਉਂਦੇ ਹੋ ਕੰਮ, ਪਰ ਤੁਸੀਂ ਆਪ ਕਰਦੇ ਹੋ। ਸੋ ਜਿਹੜੀਆਂ ਕਦਰਾਂ ਕੀਮਤਾਂ ਨੇ, ਹੌਸਲਾ ਆ, ਹਿੰਮਤ ਆ, ਦਇਆ ਆ, ਜਾਂ ਆਪਾਂ ਕਹੀਏ ਵੀ ਅਨੁਸ਼ਾਸਨ ਆ ਤੇ ਨਿਮਰਤਾ ਆ, ਇਹ ਚੀਜ਼ਾਂ ਆਪਣੇ ਆਪ ਤੋਂ ਨਹੀਂ ਬਣਦੀਆਂ, ਇਹ ਲੀਡ ਬਾਏ ਐਗਜ਼ੈਂਪਲ ਜ਼ਿਆਦਾ ਡਿਵੈਲਪ ਹੁੰਦੀਆਂ ਨੇ। ਜਦੋਂ ਕਿਸੇ ਫਾਦਰ ਦੀ ਜ਼ਿੰਦਗੀ ਦੇ ਵਿੱਚ ਇਹ ਕਰੈਕਟਰ ਹੁੰਦਾ ਔਰ ਉਹਦੇ ਵਿੱਚ ਇਹ ਜਿਹੜਾ ਇਮੋਸ਼ਨਲੀ ਜਿਹੜਾ ਬੈਲੈਂਸ ਆ, ਸੰਤੁਲਨ ਆ, ਮਾਨਸਿਕ ਸੰਤੁਲਨ ਆ, ਜਾਂ ਆਤਮ ਵਿਸ਼ਵਾਸ ਆ ਸੰਗਤ ਜੀ, ਇਹ ਬਹੁਤ ਵਧੀਆ ਇੱਕ ਬੱਚੀ ਨੂੰ ਘਰ ਦੇ ਵਿੱਚ ਉਹਦੇ ਕਰੈਕਟਰ ਨੂੰ ਸ਼ੇਪ ਦਿੰਦਾ ਆ। ਅੱਜ ਦਾ ਜਿਹੜਾ ਸੰਸਾਰ ਆ ਸੰਗਤ ਜੀ, ਇਹ ਬੜਾ ਟੌਕਸਿਕ ਹੋਇਆ ਪਿਆ। ਬਾਹਰ ਜਿਹੜਾ ਕਲਚਰ ਆ ਉਹ ਬੜਾ ਟੌਕਸਿਕ ਹੋਇਆ ਪਿਆ। ਮੈਂ ਬਹੁਤ ਸਾਰੇ ਬੱਚਿਆਂ ਨੂੰ ਮਿਲਦਾ ਜਿੱਥੇ ਕਿ ਉਹਨਾਂ ਨੇ ਨਾ ਆਪਣੀ ਆਈਡੈਂਟੀ ਉਹ ਲੋਸਟ ਕਰੀ ਪਈ, ਉਹਨਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਕੌਣ ਆ, ਹਨਾ। ਤੇ ਬਾਕੀ ਮਟੀਰੀਅਲਿਜ਼ਮ ਆ ਜਿਹੜਾ, ਇਹ ਪਦਾਰਥਕਵਾਦ ਕਹਿ ਦਈਏ, ਹਨਾ, ਇਹ ਬੜਾ ਮਤਲਬ ਫੋਨ ਹੋ ਗਿਆ ਜਾਂ ਫੇਕ ਨੇਲਸ ਵਗੈਰਾ ਕਹੀਏ ਜਾਂ ਹੋਰ ਬੜਾ ਕੁਛ ਚੱਲ ਰਿਹਾ ਅੱਜ ਕੱਲ, ਹਨਾ। ਤੇ ਬਾਕੀ ਫਿਰ ਬਾਡੀ ਸ਼ੇਮ ਹੁੰਦਾ ਬਈ ਕਿਸੇ ਦੀ ਸਰੀਰ ਦੇ ਬਾਰੇ ਕਮੈਂਟ ਕਰੇ ਜਾਂਦੇ ਨੇ, ਹਨਾ। ਤੇ ਉਹਦੇ ਵਿੱਚ ਫਿਰ ਬੱਚਿਆਂ ਦੇ ਵਿੱਚ ਇੱਕ ਇਹ ਭਾਵ ਵੀ ਦਿੱਤਾ ਜਾਂਦਾ ਕਿ ਉਹ ਆਪਣਾ ਕੰਪੈਰੀਜ਼ਨ ਕਰਦੇ ਨੇ ਜਵਾਕ ਆਪਣੇ ਆਪ ਦੇ ਉੱਤੇ। ਫਿਰ ਸੋਸ਼ਲ ਮੀਡੀਆ ਮਤਲਬ ਮੈਂਟਲ ਹੈਲਥ, ਬੜਾ ਕੁਛ ਸੰਗਤ ਜੀ ਅੱਜ ਦੇ ਵਕਤ ਵਿੱਚ ਚੱਲ ਰਿਹਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਜੇਕਰ ਇੱਕ ਫਾਦਰ ਦਾ ਜੀਵਨ ਅੱਛਾ ਹੋਏਗਾ ਬੱਚੀ ਦੀ ਜ਼ਿੰਦਗੀ ਦੇ ਵਿੱਚ, ਜਾਂ ਬੱਚੀ ਦੀ ਜ਼ਿੰਦਗੀ ਦੇ ਵਿੱਚ ਸੰਗਤ ਜੀ ਉਹ ਲੜਕੀ ਅੱਗੇ ਸੰਸਾਰ ਦੇ ਨਾਲ ਡੀਲ ਕਰਨ ਦੇ ਵਿੱਚ ਬੜੀ ਮਜ਼ਬੂਤ ਤੇ ਵੈਲ ਪ੍ਰਪੇਅਰਡ ਹੋਏਗੀ, ਤਿਆਰ ਹੋਏਗੀ। ਸੋ ਆਪਾਂ ਇਹ ਧੰਨ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਇਹ ਜੋ ਮੈਸੇਜ ਆ ਇਹ ਸਮਝਣਾ ਆ ਕਿ ਬੱਚਿਆਂ ਦੇ ਵਿੱਚ ਜਿਹੜਾ ਇਹ ਨਕਾਰਾਤਮਕ ਸੋਚ ਆਉਂਦੀ ਆ, ਇਹ ਕਾਲਾਪਣ ਆਉਂਦਾ ਜਵਾਕਾਂ ਦੇ ਵਿੱਚ, ਐਂਗਜ਼ਾਇਟੀ ਹੁੰਦੀ ਆ, ਓਵਰ ਥਿੰਕਿੰਗ ਆਉਂਦੀ ਆ, ਇਹ ਉਦੋਂ ਹੀ ਆਉਂਦੀ ਆ ਜਦੋਂ ਕੋਈ ਬੱਚਾ ਅਲੋਨ ਫੀਲ ਕਰਦਾ ਆ। ਜੇਕਰ ਉਹ ਆਪਣੇ ਫਾਦਰ ਨਾਲ, ਛੋਟਾ ਬੱਚਾ, ਸਾਰਾ ਕੁਛ ਸ਼ੇਅਰ ਕਰ ਸਕਦਾ ਹੈ ਜਾਂ ਉਹ ਬ੍ਰਦਰ ਨਾਲ ਸ਼ੇਅਰ ਕਰ ਸਕਦਾ ਆ, ਕਿਸੇ ਪੇਰੈਂਟ ਨਾਲ ਸ਼ੇਅਰ ਕਰ ਸਕਦਾ, ਤਾਂ ਉਹਨੂੰ ਕੋਈ ਚੀਜ਼ ਕਿਸੇ ਤੋਂ ਹਾਈਡ ਕਰਨ ਦੀ ਲੋੜ ਨਹੀਂ ਪਏਗੀ। ਤੇ ਜਦੋਂ ਕਿਸੇ ਬੱਚੇ ਨੂੰ ਕੋਈ ਚੀਜ਼ਾਂ ਆਪਣੇ ਆਪ ਤੱਕ ਰੱਖਣੀਆਂ ਪੈਂਦੀਆਂ ਨੇ, ਤਾਂ ਉਹਦੇ ਨਾਲ ਜਵਾਕ ਨੇ ਜਿਹੜੇ ਉਹ ਚਲੇ ਜਾਂਦੇ ਆ, ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਆ, ਜੇ ਆਪਾਂ ਨੂੰ ਏਦਾਂ ਕਹਿ ਦਈਏ, ਹੈ ਨਾ। ਪਰ ਜਿਹੜਾ ਇੱਕ ਇੱਕ ਜ਼ਿੰਮੇਵਾਰ ਜਿਹੜਾ ਮਤਲਬ ਬਾਲਕ ਕੰਨਿਆ, ਕੁਝ ਐਸੇ ਬਾਪ, ਇੱਕ ਜ਼ਿੰਮੇਵਾਰ ਫਾਦਰ ਆ, ਜਿਹੜਾ ਜ਼ਿੰਮੇਵਾਰ ਪਿਤਾ ਆ, ਉਹ ਆਪਣੇ ਬੱਚੇ ਨੂੰ ਦੇ ਵਿੱਚ ਵਿਸ਼ਵਾਸ ਪੈਦਾ ਕਰਦਾ। ਵਿਸ਼ਵਾਸ ਸੰਗਤ ਜੀ ਕਿਸ ਤਰ੍ਹਾਂ ਪੈਦਾ ਹੋ ਸਕਦਾ ਆ? ਤੇ ਜੇ ਤਾਂ ਸਾਡੇ ਕੋਲ ਗੁਰਬਾਣੀ ਦੀ ਸਮਝ ਹੋਏਗੀ, ਫੇਰ ਸਾਨੂੰ ਪਤਾ ਲੱਗੇਗਾ ਕਿ ਸੁਣਿਆ ਲਾਗੇ ਸਹਿਜ ਧਿਆਨ, ਹੈ ਨਾ, ਕਿ ਕਿਸੇ ਨੂੰ ਮਤਲਬ ਸੁਣਨ ਦੇ ਨਾਲ, ਮਤਲਬ ਇਹ ਸ਼ਬਦ ਤਾਂ ਵੈਸੇ ਸਪਿਰਚੁਅਲ ਆ, ਪਰ ਇਹਨੂੰ ਆਪਾਂ ਦੁਨਿਆਵੀ ਲੈਵਲ ਤੇ ਦੇਖੀਏ ਕਿ ਕਿਸੇ ਨੂੰ ਸਿਰਫ ਧਿਆਨ ਦੇ ਨਾਲ, ਡੂੰਘਾ ਸੁਣਨ ਦੇ ਨਾਲ ਉਸ ਇਨਸਾਨ ਦਾ ਧਿਆਨ ਟਿਕ ਜਾਏਗਾ। ਸਾਡੀ ਬਾਣੀ ਚ ਥਾਂ ਥਾਂ ਦੇ ਉੱਤੇ ਸਮਝਾਈਆਂ ਹੋਈਆਂ ਗੱਲਾਂ ਨੇ ਕਿ ਕਹੋ ਨਾਨਕ ਹਮ ਨੀਚ ਕਰਮ। ਜਦੋਂ ਅਸੀਂ ਕਿਸੇ ਨੂੰ ਜੱਜ ਨਹੀਂ ਕਰਦੇ ਜਾਂ ਅਸੀਂ ਕਿਸੇ ਨੂੰ ਮਤਲਬ ਸ਼ੇਮ ਨਹੀਂ ਦਿਖਾਉਂਦੇ, ਤੇ ਉਹਦੇ ਨਾਲ ਸੰਗਤ ਜੀ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਕਿਸੇ ਦੇ ਨਾਲ ਇੱਕ ਵਧੀਆ ਰਿਸ਼ਤਾ ਡਿਵੈਲਪ ਹੁੰਦਾ ਆ, ਬਣਦਾ ਆ, ਹੈ ਨਾ। ਤੇ ਬੱਚੀਆਂ ਨੇ ਜਿਹੜੀਆਂ ਉਹ ਇਮੋਸ਼ਨਲੀ ਬਹੁਤ ਅਵੇਅਰ ਹੋ ਜਾਂਦੀਆਂ ਨੇ, ਤੇ ਉਹ ਘੱਟ ਰਿਐਕਟ ਕਰਦੀਆਂ ਨੇ, ਘੱਟ ਕਨਫਿਊਜ਼ ਹੁੰਦੀਆਂ ਨੇ, ਤੇ ਬਾਹਰਲੇ ਸੋਸ਼ਲ ਪ੍ਰੈਸ਼ਰ ਤੋਂ ਅਫੈਕਟ ਘੱਟ ਹੁੰਦੀਆਂ ਨੇ, ਪ੍ਰਭਾਵਿਤ ਘੱਟ ਹੁੰਦੀਆਂ ਨੇ। ਤੇ ਸਤਿਗੁਰੂ ਦੀ ਬਾਣੀ ਦੇ ਅਨੁਸਾਰ ਜੀਵਨ ਜੀਣ ਵਾਲਾ ਬੰਦਾ ਜਾਂ ਵੀ ਕਿਸੇ ਵੀ ਧਰਮ ਗ੍ਰੰਥ ਦੇ ਮੁਤਾਬਕ ਜੀਵਨ ਜੀਣ ਵਾਲੇ ਬੰਦੇ ਦੇ ਵਿੱਚ ਇਹ ਆਦਮੀ ਦੇ ਵਿੱਚ ਗੁਣ ਹੋਣੇ ਚਾਹੀਦੇ ਨੇ, ਫਾਦਰ ਦੇ ਵਿੱਚ ਗੁਣ ਹੋਣੇ ਚਾਹੀਦੇ ਨੇ। ਇੱਕ ਤਾਂ ਸੰਗਤ ਜੀ ਜਿਵੇਂ ਕਿ ਸਾਨੂੰ ਦੱਸਿਆ ਹੋਇਆ ਕਿ ਸੰਤੋਖ ਹੋਣਾ ਚਾਹੀਦਾ ਆ, ਰੱਜਿਆ, ਕੰਟੈਂਟਮੈਂਟ ਆ, ਇਹ ਬਹੁਤ ਜ਼ਰੂਰੀ ਚੀਜ਼ਾਂ ਨੇ ਜਿਹੜੀਆਂ ਕਿ ਜਿਹਦੇ ਵਿੱਚ ਮਤਲਬ ਆਪਾਂ ਕਹੀਏ ਵੀ ਸੰਤੋਖ ਆ, ਸੱਚ ਆ, ਟਰੂਥਫੁੱਲ ਜ਼ਿੰਦਗੀ ਆ, ਤੇ ਦਇਆ ਆ, ਹੈ ਨਾ, ਜਾਂ ਆਪਾਂ ਕਹੀਏ ਵੀ ਨਿਮਰਤਾ ਆ, ਜਾਂ ਜ਼ਿੰਦਗੀ ਦੀ ਰਾਈਚੀਅਸਨੈਸ ਆ, ਜਾਂ ਹੌਸਲਾ ਆ, ਹਿੰਮਤ ਆ, ਇਹ ਜਿੱਦਾਂ ਜਿਹੜੀ ਛੋਟੀਆਂ ਬੱਚੀਆਂ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹਾਈ ਮੋਰਲ ਮਤਲਬ ਕਰੈਕਟਰ ਮਤਲਬ ਬਣਾਉਂਦੀਆਂ ਨੇ, ਹੈ ਨਾ। ਸੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਕੁਟਾਨ ਕੁਟਾਨ ਸ਼ੁਕਰਾਨਾ, ਕੁਟਾਨ ਕੁਟਾਨ ਸ਼ੁਕਰਾਨਾ ਕਿ ਉਹਨਾਂ ਨੇ ਸਾਨੂੰ ਕਿੰਨੀ ਖੂਬਸੂਰਤ ਬਾਣੀ ਦਿੱਤੀ ਆ, ਮਨੋਵਿਗਿਆਨਕ ਨੁਕਤੇ ਦਿੱਤੇ ਆ, ਜਿਹਦੇ ਵਿੱਚ ਕਿ ਸਤਿਗੁਰੂ ਦੱਸਦੇ ਆ ਕਿ ਜਿਹੜੀ ਬੱਚੀ ਦਾ ਪਹਿਲਾ ਰਿਸ਼ਤਾ ਬਣਦਾ ਆ ਉਹਦੇ ਫਾਦਰ ਨਾਲ ਬਣਦਾ ਆ, ਜਿਹਦੇ ਵਿੱਚ ਉਹ ਆਪਣੀਆਂ ਭਾਵਨਾਵਾਂ ਸੇਫ ਸਮਝਦੀ ਆ ਕਿ ਇਹ ਇੱਥੇ ਮੈਂ ਠੀਕ ਆ। ਜਦੋਂ ਵੀ ਕੋਈ ਫਾਦਰ ਆਪਣੇ ਬੱਚੇ ਨੂੰ ਜੱਜਮੈਂਟ ਤੋਂ ਬਿਨਾਂ ਤੇ ਇੱਕ ਕਾਮ ਟੋਨ ਦੇ ਨਾਲ ਮਤਲਬ ਸੁਣਦਾ ਆ, ਤਾਂ ਅੰਦਰ ਉਹਦੇ ਇਹ ਕਰੈਕਟਰ ਹੁੰਦਾ ਕਿ ਜਿਹੜੀਆਂ ਮੇਰੀਆਂ ਫੀਲਿੰਗਸ ਨੇ, ਮੇਰੀਆਂ ਭਾਵਨਾਵਾਂ ਨੇ, ਉਹਨਾਂ ਨੂੰ ਸਮਝਿਆ ਗਿਆ ਕਿ ਮੈਂ ਸੇਫ ਹਾਂ, ਤੇ ਇਸ ਕਰਕੇ ਉਹ ਪਹਿਲੀ ਜਿਹੜਾ ਟਰੱਸਟ ਬਿਲਡ ਕਰਦੀ ਆ ਉਹ ਆਪਣੇ ਫਾਦਰ ਦੇ ਉੱਤੇ ਕਰਦੀ ਆ। ਤੇ ਫਿਰ ਜਿਹੜਾ ਕੌਨਫੀਡੈਂਸ ਆ ਉਹ ਕਿਸੇ ਬੱਚੀ ਦਾ ਫਾਦਰ ਉਹਦੇ ਵਿੱਚ ਡਿਵੈਲਪ ਕਰਦਾ ਆ ਇਨਸਟੈਡ ਆਫ ਸੈਲਫ ਡਾਊਟ ਦੇ, ਹੈ ਨਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਕਿ ਇਹ ਜਿਹੜੀ ਬਾਲ ਕੰਨਿਆ ਕੋ ਬਾਪ ਪਿਆਰਾ। ਸੋ ਆਪਾਂ ਨੂੰ ਇਹ ਅੱਜ ਦੇ ਵਕਤ ਵਿੱਚ ਸੰਗਤ ਜੀ ਸਮਝਣੀ ਪਵੇਗੀ ਗੱਲ ਕਿ ਸਾਡੀ ਬਾਣੀ ਦੇ ਨਾਲ ਜੁੜਨਾ ਸਾਨੂੰ ਕਿੰਨਾ ਜ਼ਰੂਰੀ ਹੋਇਆ ਪਿਆ। ਜੇਕਰ ਆਪਾਂ ਇਹ ਚੀਜ਼ਾਂ ਨੂੰ ਨਹੀਂ ਵਿਚਾਰਾਂਗੇ ਤੇ ਬੜਾ ਨੁਕਸਾਨ ਆਪਾਂ ਉਠਾ ਰਹੇ ਹਾਂ, ਆਲਰੇਡੀ ਅਸੀਂ ਉਠਾ ਚੁੱਕੇ ਹਾਂ। ਜਿਨ੍ਹਾਂ ਦੇ ਘਰ ਦੇ ਵਿੱਚ ਬੱਚਿਆਂ ਦੇ ਬਾਪ ਮਾਂ ਲੜਦੇ ਨਹੀਂ ਹੈਗੇ, ਚੀਕਾਂ ਨਹੀਂ ਮਾਰਦੇ ਹੈਗੇ, ਆਪਦੀ ਮਤਲਬ ਉਹ ਦੇਖਦੀ ਆ, ਕਰੈਕਟਰ ਬਿਲਡ ਕਰਦੀ ਆ ਕਿ ਮੇਰਾ ਬਾਪ ਮੇਰੀ ਮਾਂ ਦੇ ਨਾਲ ਕਿੱਦਾਂ ਦਾ ਵਿਹਾਰ ਕਰਦਾ ਆ, ਇਹਦੀ ਜ਼ਿੰਦਗੀ ਦੇ ਵਿੱਚ ਇਮਾਨਦਾਰੀ ਕਿੰਨੀ ਆ, ਜ਼ਿੰਮੇਵਾਰੀ ਕਿੰਨੀ ਆ, ਇਹਦੇ ਵਿੱਚ ਲੀਡਰਸ਼ਿਪ ਕਿੰਨੀ ਆ, ਤੇ ਅਚੇਤਨ ਮਨ ਦੇ ਵਿੱਚ ਫਿਰ ਉਹ ਇਹ ਗੱਲ ਨੂੰ ਲੈ ਜਾਂਦੀ ਆ ਕਿ ਵੀ ਮੇਰਾ ਵੀ ਜਿਹੜਾ ਵਿਆਹ ਆ ਉਹ ਇਦਾਂ ਦੇ ਬੰਦੇ ਨਾਲ ਹੋਵੇ। ਸੋ ਇਹ ਕਰੈਕਟਰ ਬਿਲਡ ਕਰਨੇ ਪੈਣਗੇ ਸਾਨੂੰ। ਜੇ ਅੱਜ ਇਨਸਾਨ ਜਿਹੜਾ ਮੇਲ ਆ ਉਹ ਮਤਲਬ ਬਦਮਾਸ਼ ਹੋਇਆ ਵਿਆ ਤੇ ਉਹ ਮਤਲਬ ਆਪਣੇ ਆਪ ਨੂੰ ਹੋਸ਼ੋ ਹਵਾਸ ਲੂਜ਼ ਕਰਿਆ ਪਿਆ, ਸੀਲ ਭੰਨਿਆ ਪਿਆ, ਸੰਜਮ ਤੋੜਿਆ ਪਿਆ, ਸੀਲ ਸੰਜਮ ਸੁੱਚ ਪੰਨੀ, ਖਾਣਾ ਖਾਜ ਅਖਾਜ, ਸ਼ਰਮ ਗਿਆ ਕਰ ਆਪਣੇ, ਪੱਤ ਉੱਠ ਚੱਲੀ ਨਾਲ, ਕੱਲੀ ਅੰਦਰ ਨਾਨਕਾ, ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ, ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿਕਦਾਰ। ਤੇ ਸੰਗਤ ਜੀ, ਇਹ ਬੜਾ ਅੱਜ ਦਾ ਵਕਤ ਆ ਜਿਹੜਾ ਜਿੱਥੋਂ ਅਸੀਂ ਲੰਘ ਕੇ ਜਾ ਰਹੇ ਹਾਂ, ਸਾਨੂੰ ਇਹ ਸਮਝਣੀ ਪੈਗੀ ਗੱਲ ਕੇ ਬਾਲ ਕੰਨਿਆ ਕੋ ਬਾਪ ਪਿਆਰਾ, ਭਾਈ ਕੋ ਅੱਤ ਭਾਈ। ਤੇ ਮੈਂ ਤਿਆਰ ਕਰਨਾ ਸੀ ਵੈਸੇ ਲੈਕਚਰ, ਪਰ ਮੈਂ ਥੋੜਾ ਜਿਹਾ ਮਖਚਰ ਇਹਦਾ ਛੋਟਾ ਜਿਹਾ ਪਾਰਟ ਸੰਗਤ ਨਾਲ ਵੀ ਸਾਂਝਾ ਕਰਿਆ ਜਾਵੇ, ਕਿਉਂਕਿ ਇਹ ਮਨੋਵਿਗਿਆਨਕ ਨੁਕਤੇ ਨੇ ਸੰਗਤ ਜੀ, ਗੁਰਬਾਣੀ ਦੇ ਵਿੱਚ ਆਉਂਦੀਆਂ ਨੇ ਚੀਜ਼ਾਂ, ਤੇ ਅਸੀਂ ਇਹਨੂੰ ਪੜ੍ਹ ਕੇ ਨਾ ਲੰਘੀਏ। ਇਹ ਜੀਵਨ ਜਾਚ ਸਾਨੂੰ ਉਹ ਦਿੱਤੀ ਹੋਈ ਆ ਜਿਹੜੀ ਅਸੀਂ ਜਿਉਂਦੇ ਜੀ ਇਸ ਜੀਵਨ ਦੇ ਵਿੱਚ ਮੰਨਣੀ ਆ, ਜਿਉਣਾ ਇਸ ਜੀਵਨ ਦੇ ਵਿੱਚ। ਸੋ ਵਿਚਾਰ ਕਰਦੇ ਹਾਂ ਬੇਅੰਤ ਭੁੱਲਾਂ ਚੁੱਕਾਂ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕਥਾ ਵਿਚਾਰ ਸਰਵਨ ਕਰਾ ਰਹੇ ਸੀ ਭਾਈ ਸਾਹਿਬ ਭਾਈ ਰਾਜਵਿੰਦਰ ਸਿੰਘ ਜੀ। ਤੁਸੀਂ ਗੁਰਬਾਣੀ ਵਿਚਾਰਾਂ ਨੂੰ ਉਹਨਾਂ ਦੇ ਚੈਨਲ ਰਾਹੀਂ ਯੂਟਿਊਬ ਤੇ ਵੀ ਸਰਵਨ ਕਰ ਸਕਦੇ ਹੋ।

ਮਨਮੁਖ ਦੂਜੇ ਪਚ ਮੂਏ ਨਾ ਬੂਜੇ ਵਿਚਾਰਾ, ਇੱਕ ਸਬਾਜੋਂ ਦੂਜਾ ਕੋ ਨਹੀਂ ਕਿਸ ਆਗੇ ਕਰੇ ਪੁਕਾਰਾ। ਸੰਸਾਰ ਵਿੱਚ ਵਿਚਰਦਿਆਂ ਇਹ ਜੀਵ ਮਨ ਦੇ ਪਿੱਛੇ ਲੱਗ ਕੇ ਮਾਇਆ ਮਾਇਆ ਕੂਕਦਾ ਹੈ ਤੇ ਅਸਲੀਅਤ ਤੋਂ ਬੇਮੁਖ ਹੁੰਦਾ ਜਾ ਰਿਹਾ ਹੈ। ਇਹ ਨਹੀਂ ਜਾਣਦਾ ਕਿ ਇੱਕ ਅਕਾਲ ਪੁਰਖ ਤੋਂ ਬਗੈਰ ਇਸ ਦਾ ਹੋਰ ਕੋਈ ਸਹਾਰਾ ਨਹੀਂ, ਹੋਰ ਕਿਹਦੇ ਅੱਗੇ ਦਾਦ ਫਰਿਆਦ ਕਰੇਗਾ। ਬਾਜੋਂ ਪਿਆਰੇ ਕੋਈ ਨਾ ਸਾਰੇ ਇੱਕ ਲੜੀ ਕੁਰਲਾਏ, ਨਾਨਕ ਸਾਹ ਤਨ ਮਿਲੇ ਮਲਾਈ ਬਿਨ ਪ੍ਰੀਤਮ ਦੁੱਖ ਪਾਏ। ਹੇ ਜੀਵ ਤੂੰ ਇਹ ਗੱਲ ਦੇਖ ਲੈ, ਅਜ਼ਮਾ ਲੈ ਕਿ ਉਸ ਪਿਆਰੇ ਅਕਾਲ ਪੁਰਖ ਤੋਂ ਬਗੈਰ ਤੇਰੀ ਕੋਈ ਹੋਰ ਸਾਰ ਲੈਣ ਵਾਲਾ ਨਹੀਂ। ਇਸ ਕਰਕੇ ਇਹ ਗੱਲ ਚੇਤੇ ਰੱਖ ਕਿ ਉਹ ਪਿਆਰਾ ਆਪ ਆਪਣੇ ਨਾਲ ਮਿਲਾਵੇ ਤਾਂ ਹੀ ਤੂੰ ਪ੍ਰਵਾਨ ਹੈ, ਨਹੀਂ ਤਾਂ ਤੇਰੇ ਚਫੇਰੇ ਦੁੱਖ ਹੀ ਦੁੱਖ ਨੇ। ਸਤਿਗੁਰ ਮੇਲੀ ਤਾਂ ਪਿਰ ਰਾਵੀ, ਬਿਕਸੀ ਅੰਮ੍ਰਿਤ ਬਾਣੀ, ਨਾਨਕ ਸਾਹ ਤਨ ਤਾਂ ਪਿਰ ਰਾਵੇ, ਜਾਂ ਤਿਸ ਕਹਿ ਮਨ ਭਾਣੇ।

ਜਿਨ੍ਹਾਂ ਨੂੰ ਉਹ ਸਤਿਗੁਰੂ ਆਪ ਜੋੜਦਾ ਹੈ, ਉਹਨਾਂ ਹਿਰਦਿਆਂ ਵਿੱਚ ਖੇੜਾ ਆ ਜਾਂਦਾ ਹੈ। ਬਸ ਉਹ ਜੀਵ ਰੂਪੀ ਇਸਤਰੀਆਂ ਪ੍ਰੀਤਮ ਨੂੰ ਸਿਮਰਦੀਆਂ ਨੇ ਜੋ ਉਸ ਦੇ ਮਨ ਨੂੰ ਭਾਉਂਦੀਆਂ ਨੇ। ਮਾਲਕ ਦੀ ਕਿਰਪਾ ਹੋਈ ਜੋ ਗੁਰੂ ਸੰਤ ਨਾਲ ਮਿਲਾਪ ਹੋਇਆ, ਮਨ ਨੂੰ ਧੀਰਜ ਆਇਆ। ਗੁਰੂ ਨੇ ਮੈਨੂੰ ਨਿਰਭਉ ਅਕਾਲ ਪੁਰਖ ਦਾ ਨਾਮ ਮੰਤਰ ਦੇ ਦਿੱਤਾ, ਜੋ ਮੈਂ ਗੁਰੂ ਦੇ ਸ਼ਬਦ ਨੂੰ ਆਪਣੇ ਜੀਵਨ ਵਿੱਚ ਕਮਾਇਆ। ਕਰ ਕਿਰਪਾ ਸੰਤ ਮਿਲੇ ਮੋਹੇ, ਤਿੰਨ ਤੇ ਧੀਰਜ ਪਾਇਆ, ਸੰਤੀ ਮੰਤ ਦਿਓ ਮੋਹੇ, ਨਿਰਭਉ ਗੁਰ ਕਾ ਸ਼ਬਦ ਕਮਾਇਆ। ਜੀਤ ਲਏ ਹੋਏ ਮਹਾ ਬਿਖਾਦੀ ਸਹਿਜ ਸੁਹੇਲੀ ਬਾਣੀ, ਕਉ ਨਾਨਕ ਮਨ ਭਇਆ ਪਰਗਾਸਾ ਪਾਇਆ ਪਦ ਨਿਰਬਾਣੀ। ਤਾਂ ਆਓ ਗੁਰੂ ਪਿਆਰਿਓ, ਆਪਣੇ ਹਿਰਦਿਆਂ ਵਿੱਚ ਪ੍ਰਗਾਸ਼ ਕਰਨ ਲਈ ਰਾਗ ਗੌੜੀ ਦੇ ਸੰਤਾਂ ਵਿੱਚੋਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਬਖਸ਼ਿਸ਼ ਇੱਕ ਸੰਤ ਨੂੰ ਸ਼ਬਦ ਕੀਰਤਨ ਦੇ ਰੂਪ ਵਿੱਚ ਸਰਵਣ ਕਰਦੇ ਹਾਂ। ਸ਼ਬਦ ਕੀਰਤਨ ਸਰਵਣ ਕਰਾ ਰਹੇ ਨੇ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ, ਤੇ ਸ਼ਬਦ ਦੀ ਟੇਕ ਹੈ, ਬਾਜੋਂ ਪਿਆਰੇ ਕੋਏ ਨਾ ਸਾਰੇ, ਇਹ ਕਲੜੀ ਕੁਰਲਾਏ, ਨਾਨਕ ਸਾਧਨ ਮਿਲੇ ਮਲਾਈ, ਬਿਨ ਪ੍ਰੀਤਮ ਦੁੱਖ ਪਾਏ।

0: ਪਸ਼ੂ ਪੰਛੀ ਫੜਨ ਵਾਲੇ ਸ਼ਿਕਾਰੀ ਭਲੀ ਭੰਤੀ ਜਾਣਦੇ ਹਨ ਕਿ ਕਿਸ ਜਾਨਵਰ ਦੀ ਕੀ ਕਮਜ਼ੋਰੀ ਹੈ। ਮੱਛੀ ਦੀ ਕੀ ਕਮਜ਼ੋਰੀ ਹੈ, ਹਾਥੀ ਦੀ, ਬਾਂਦਰ ਦੀ, ਤੋਤੇ ਦੀ, ਸਭ ਦੀਆਂ ਕੀ ਕਮਜ਼ੋਰੀਆਂ ਹਨ। ਆਪਣੀ ਕਮਜ਼ੋਰੀਆਂ ਕਾਰਨ ਇਹ ਫਸ ਜਾਂਦੇ ਹਨ। ਬੰਦੇ ਦੀਆਂ ਦੋ ਮਹਾਨ ਕਮਜ਼ੋਰੀਆਂ ਹਨ। ਵੈਸੇ ਤੇ ਇਸ ਵਿਚ ਬਹੁਤ ਹੀ ਘਾਟਾਂ ਹਨ, ਪਰ ਮੁੱਖ ਕਮਜ਼ੋਰੀਆਂ ਦੋ ਹਨ। ਇੱਕ ਹੈ ਲੋਭ ਤੇ ਦੂਸਰੀ ਹੈ ਭੈ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
1: ਜੁਗਾਂ ਜੁਗਾਂਤਰਾਂ ਤੋਂ ਲੋਕ ਪਰਮਾਤਮਾ ਦੀ ਭਾਲ ਵਿੱਚ ਜੰਗਲਾਂ, ਪਹਾੜਾਂ ਜਾਂ ਤੀਰਥਾਂ ਤੇ ਘੁੰਮਦੇ ਫਿਰਦੇ ਨੇ, ਪਰ ਭਗਤਾਂ ਨੇ ਉਹਨੂੰ ਆਪਣੇ ਅੰਦਰੋਂ ਪਾ ਲਿਆ। ਕਾਰਨ ਕੀ ਸੀ? ਕਿਰਪਾ ਹੋ ਗਈ। ਖੋਜਤ ਫਿਰੇ ਅਸੰਖ ਅੰਤ ਨਾ ਪਾਰੀਆ, ਸੇਈ ਹੋਏ ਭਗਤ ਜਿਨ੍ਹਾਂ ਕਿਰਪਾਰੀਆ। ਜਿਨ੍ਹਾਂ ਉੱਤੇ ਕਿਰਪਾ ਹੋ ਜਾਏ ਮਾਲਕ ਦੀ ਨਾ, ਉਹ ਆਪਣੇ ਅੰਦਰੋਂ ਹੀ ਮਾਲਕ ਨੂੰ ਪਾ ਲੈਂਦੇ ਨੇ। ਆਮ ਮਨੁੱਖ ਹੀ ਨਹੀਂ, ਬੜੇ ਦੇਵੀ ਦੇਵਤੇ, ਦੈਂਤ, ਸ਼ਿਵਜੀ ਦੇ ਭਗਤ ਸਭ ਅਕਾਲ ਪੁਰਖ ਦੀ ਖੋਜ ਵਿੱਚ ਫਿਰ ਰਹੇ ਨੇ। ਪਰ ਉਹ ਤਾਂ ਅਵਿਨਾਸ਼ੀ ਹੈ, ਉਹ ਜੂਦਾ ਤੋਂ ਰਹਿਤ ਹੈ, ਆਪਣੇ ਆਪ ਤੋਂ ਪੈਦਾ ਹੋਇਆ ਹੈ, ਪਰ ਖੋਤਮ ਹੈ, ਪਰੇ ਤੋਂ ਪਰੇ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਨੇ, ਪਾਇਓ ਨਹੀਂ ਅੰਤ ਸਰੇ ਅਸਰੇ, ਨਰ ਗਨ ਗੰਧ ਰਬੈ ਖੋਜਤ ਫਿਰੇ, ਅਵਨਾਸੀ ਅਚਲ ਅਜੋਨੀ ਸੰਭਵ ਪੁਰਖੋਤਮ ਆਪਾਰ ਪਰੇ। ਸਤਿਗੁਰੂ ਇਵੇਂ ਵੀ ਬਖਸ਼ਿਸ਼ ਕਰ ਰਹੇ ਨੇ, ਜਾਕੋ ਖੋਜੇ ਸਰਬ ਉਪਾਏ, ਵੱਡ ਭਾਗੀ ਦਰਸ਼ਨ ਕੋ ਵਿਰਲਾ ਪਾਏ। ਊਚ ਅਪਾਰ ਅਗੋਚਰ ਥਾਨਾ, ਉਹ ਮਹਿਲ ਗੁਰੂ ਦੇਖਾਈ ਜੀਓ। ਇਹ ਧੰਨ ਗੁਰੂ ਨਾਨਕ ਦੇਵ ਦੀ ਪੰਜਵੀਂ ਜੋਤ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਬੋਲ ਨੇ ਕਿ ਉਸ ਅਕਾਲ ਪੁਰਖ ਨੂੰ ਲੱਭਣ ਦੇ ਬੜੇ ਢੰਗ ਵਰਤੇ ਗਏ, ਪਰ ਵੱਡੇ ਭਾਗਾਂ ਵਾਲੇ ਹੀ ਉਸ ਤੱਕ ਪਹੁੰਚ ਕਰ ਸਕੇ। ਉਹ ਤਾਂ ਅਪਰੰਪਾਰ ਜੂ ਹੋਇਆ, ਗਿਆਨ ਇੰਦਰੀਆਂ ਦੀ ਪਹੁੰਚ ਤੋਂ ਬਾਹਰ ਹੈ, ਪਰ ਉਸ ਦੇ ਦਰਬਾਰ ਤੱਕ ਪਹੁੰਚਣ ਲਈ ਰਾਹ ਸਿਰਫ ਅਤੇ ਇੱਕ ਸਿਰਫ ਗੁਰੂ ਦਿਖਾਉਂਦਾ ਹੈ। ਨਾਮ ਨਿਧਾਨ ਦੇ ਜਿਹੜੇ ਵਣਜਾਰੇ ਨੇ, ਹੀਰਿਆਂ ਮੋਤੀਆਂ ਦੇ ਖਜ਼ਾਨੇ, ਜਿਹੜੇ ਜੀਵ ਤੇਰੀ ਕਾਇਆ ਵਿੱਚ ਪਏ ਨੇ, ਤੂੰ ਉਹਨਾਂ ਨੂੰ ਬਾਹਰ ਲੱਭਦਾ ਫਿਰਦਾ ਹੈ? ਇਹ ਮੂਰਖ ਹੈ ਨਾ, ਬੇਤਾਲਾ ਹੈ। ਨਾਮ ਨਿਧਾਨ ਹਰ ਵਣ ਜੀਏ, ਹੀਰੇ ਪਰਵਾਲੇ ਵਿਣ ਕਾਇਆ, ਜੇ ਹੋਰ ਥੈ ਧਨ ਖੋਜ ਦੇ ਸੇ ਮੂੜ ਬਿਤਾਲੇ। ਬਨ ਬਨ ਖੋਜਤ ਫਿਰਤੀ ਬੈਰਾਗੀ, ਬਿਰਲੇ ਕਾਹੂ ਏਕ ਲਿਵ ਲਾਗੀ, ਜਿਨ ਹਰ ਪਾਇਆ ਸੇ ਵੱਡ ਪਾਗੀ। ਜੰਗਲਾਂ ਵਿੱਚ ਵੀ ਲੱਭ ਲਿਆ, ਬੈਰਾਗ ਵੀ ਧਾਰਨ ਕਰ ਲਿਆ, ਪਰ ਪਾਇਆ ਕਿੰਨੇ? ਕੋਈ ਟਾਵਾਂ ਟਾਵਾਂ ਜੀਵ ਜਿਹਦੀ ਇੱਕ ਪਰਮਾਤਮਾ ਨਾਲ ਲਿਵ ਲੱਗ ਗਈ, ਤੇ ਉਹ ਵੱਡੇ ਭਾਗਾਂ ਵਾਲਾ ਬਣ ਗਿਆ। ਸਤਿਗੁਰਾਂ ਨੇ ਬਾਣੀ ਵਿੱਚ ਵਾਰ ਵਾਰ ਸਮਝਾਇਆ ਹੈ ਕਿ ਅਕਾਲ ਪੁਰਖ ਜੀਵ ਦੇ ਹਿਰਦੇ ਵਿੱਚ ਵੱਸਦਾ ਹੈ। ਇਹ ਮਨੁੱਖ, ਤੂੰ ਕਾਸ ਤੋਂ ਉਸਨੂੰ ਜੰਗਲਾਂ ਪਹਾੜਾਂ ਵਿੱਚ ਲੱਭਦਾ ਫਿਰਦਾ ਹੈ, ਤਾਂ ਆਓ ਗੁਰੂ ਪਿਆਰਿਓ, ਨਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਖਸ਼ਿਸ਼ ਇੱਕ ਸ਼ਬਦ ਨੂੰ ਭਾਈ ਸਾਹਿਬ ਭਾਈ ਅਮਰੀਕ ਸਿੰਘ ਜਖਮੀ ਜੀ ਦੀ ਆਵਾਜ਼ ਵਿੱਚ ਸਰਵਣ ਕਰਦੇ ਹਾਂ। ਸ਼ਬਦ ਦੀ ਟੇਕ ਹੈ,

0: ਗੁਰੂ ਪਿਆਰਿਓ, ਅੰਮ੍ਰਿਤ ਵੇਲੇ ਦੇ ਪਿਛਲੇ ਪਹਿਰ ਤੋਂ ਆਪ ਜੀ ਗਾਵੋ ਸੱਚੀ ਬਾਣੀ ਪ੍ਰੋਗਰਾਮ ਰਾਹੀਂ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਦਾ ਆਨੰਦ ਮਾਣ ਰਹੇ ਸੀ। ਅਸੀਂ ਆਸ ਕਰਦੇ ਹਾਂ ਕਿ ਪਿਛਲੇ ਕਰੀਬ 3 ਘੰਟਿਆਂ ਤੋਂ ਅਸੀਂ ਗੁਰਬਾਣੀ ਤੇ ਗੁਰਮਤਿ ਦੇ ਇਸ ਅਥਾਹ ਸਮੁੰਦਰ ਵਿੱਚ ਆਪ ਜੀ ਨੂੰ ਅਕਾਲ ਪੁਰਖ ਦੇ ਚਰਨ ਕਮਲਾਂ ਨਾਲ ਜੋੜਨ ਵਿੱਚ ਆਪਣਾ ਫਰਜ਼ ਠੀਕ ਢੰਗ ਨਾਲ ਅਦਾ ਕੀਤਾ ਹੋਏਗਾ। ਫਿਰ ਵੀ ਜੇ ਆਪ ਜੀ ਦੇ ਹਿਰਦੇ ਵਿੱਚ ਇਸ ਪ੍ਰੋਗਰਾਮ ਨੂੰ ਹੋਰ ਚੰਗੇਰਾ ਬਣਾਉਣ ਲਈ ਕੁਝ ਚੰਗੇ ਸੁਝਾਅ ਵਿਚਾਰਾਂ ਹਨ ਤਾਂ ਆਪ ਜੀ ਸਾਨੂੰ ਆਪਣੀ ਫੀਡਬੈਕ ਜ਼ਰੂਰ ਭੇਜੋ। ਚੰਗੇ ਵਿਚਾਰ ਤੇ ਸੁਝਾਅ ਦਾ ਹਰਮਨ ਰੇਡੀਓ ਸਵਾਗਤ ਕਰਦਾ ਹੈ। ਹੁਣ ਪ੍ਰੋਗਰਾਮ ਗਾਵੋ ਸੱਚੀ ਬਾਣੀ ਦੀ ਇੱਥੇ ਹੀ ਸਮਾਪਤੀ ਹੈ। ਗੁਰਬਾਣੀ ਪੜ੍ਹਦਿਆਂ ਗੁਰਮਤਿ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਮਾਫ਼ੀ। ਕੱਲ ਮਿਲਦੇ ਹਾਂ ਜੀ। ਦਿਓ ਇਜਾਜ਼ਤ, ਰੱਬ ਰਾਖਾ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
2: ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ। ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ। ਤਾਇਆ ਜੀ, ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @punjabifurniture।
3: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
4: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ।

0: ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ। ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁਮਕਦੀ ਪੌਣ ਅਸਮਾਨੀ ਚਾਦਰ ਦੇ ਥੱਲੇ ਲਹਿਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ ਲਹਿਰਾਂ ਲਹਿਰਾਂ ਲਹਿਰਾਂ ਲਹਿਰਾਂ ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ
1: ਵੱਖਰਾ ਦਿਨ
0: ਵੱਖਰੀ ਆਵਾਜ਼
1: ਵੱਖਰੀ ਆਵਾਜ਼
0: ਵੱਖਰੀ ਗਿਰਾਂ
1: ਵੱਖਰੀ ਗਿਰਾਂ ਲਹਿਰਾਂ
0: ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
1: ਲਹਿਰਾਂ
2: ਸਵੇਰ ਦੀ ਫਿਜ਼ਾ ਚ ਸਰਗਸ਼ਤਗੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ।

ਜੀ ਦੋਸਤੋ, ਹਰਮਨ ਰੇਡੀਓ ਤੇ ਅੱਜ ਦਾ ਲਹਿਰਾ ਪ੍ਰੋਗਰਾਮ ਯਾਨੀ ਸਾਡਾ ਮਾਰਨਿੰਗ ਸ਼ੋਅ ਲੈ ਕੇ ਮੈਂ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਜੀ, ਅਮਰਦੀਪ ਕੌਰ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੀ ਹਾਂ ਦੋਸਤੋ, ਤੁਹਾਡਾ ਅੱਜ ਦਾ ਦਿਨ ਸੁਹਾਵਣਾ ਚੜਿਆ ਹੋਣਾ ਤੇ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਸੁਹਾਵਣਾ ਹੋ ਨਿਬੜੇ, ਇਹ ਅਰਦਾਸ ਅਸੀਂ ਹਮੇਸ਼ਾ ਹੀ ਪਰਮਾਤਮਾ ਦੇ ਅੱਗੇ ਕਰਦੇ ਹਾਂ ਤੇ ਅੱਜ ਵੀ ਆਪ ਸਭਨਾਂ ਦੇ ਲਈ ਇਹੀ ਅਰਦਾਸ ਹੈ। ਸੋ ਅੱਜ ਦਾ ਦਿਨ ਹੈਗਾ ਸੋਮਵਾਰ ਦਾ, ਔਰ ਆਸਟ੍ਰੇਲੀਆ ਦੇ ਵਿਚ, ਨਿਊਜ਼ੀਲੈਂਡ ਦੇ ਵਿਚ ਤੇ ਹੋਰ ਬਹੁਤ ਸਾਰੇ ਮੁਲਕਾਂ ਦੇ ਵਿਚ ਸੋਮਵਾਰ ਦਾ ਦਿਨ ਚੜ ਚੁੱਕਿਆ, ਜਦਕਿ ਕੁਝ ਮੁਲਕਾਂ ਦੇ ਵਿਚ ਅਜੇ ਵੀ ਚੱਲ ਰਿਹਾ ਐਤਵਾਰ, ਐਤਵਾਰ ਦੀ ਸ਼ਾਮ, ਐਤਵਾਰ ਦੀ ਦੁਪਹਿਰ ਮਾਣ ਹੋ ਰਹੀ ਆ, ਔਰ ਕੁਝ ਮੁਲਕਾਂ ਚ ਐਤਵਾਰ ਦੀ ਰਾਤ ਵੀ ਪਈ ਹੋਈ ਹੈ। ਸੋ ਤੁਸੀਂ ਜਿਸ ਵੀ ਦੇਸ਼ ਤੋਂ, ਜਿਸ ਵੀ ਮੁਲਕ ਤੋਂ, ਦੁਨੀਆਂ ਦੇ ਜਿਸ ਵੀ ਕੋਨੇ ਤੋਂ ਸਾਡੇ ਨਾਲ ਆਵਾਜ਼ ਦੇ ਸਫ਼ਰ ਚ ਸ਼ਾਮਲ ਹੁੰਦੇ ਹੋ, ਹੁਣ ਤਾਂ ਤਸਵੀਰ ਦੇ ਰਾਹੀਂ ਵੀ ਅਸੀਂ ਤੁਹਾਡੇ ਨਾਲ ਜੁੜਦੇ ਹਾਂ। ਸੋ ਇਹਨਾਂ ਦੋਵਾਂ ਮਾਧਿਅਮਾਂ ਦੇ ਰਾਹੀਂ ਜਦੋਂ ਅਸੀਂ ਤੁਹਾਡੇ ਨਾਲ ਜੁੜਦੇ ਹਾਂ ਤਾਂ ਤੁਹਾਡੀ ਵੀ ਕਿਤੇ ਨਾ ਕਿਤੇ ਨੇੜਤਾ ਜਿਹੜੀ ਉਹ ਅਸੀਂ ਮਹਿਸੂਸ ਕਰਦੇ ਹਾਂ। ਸੋ ਤੁਹਾਨੂੰ ਇੱਕ ਵਾਰ ਫਿਰ ਤੋਂ ਖੁਸ਼ਾਮਦੀਦ ਕਹਿੰਦੇ ਹਾਂ, ਜੀ ਆਇਆਂ ਨੂੰ ਕਹਿੰਦੇ ਹਾਂ। ਤੇ ਅੱਜ ਦੇ ਪ੍ਰੋਗਰਾਮ ਚ ਕੀ ਕੀ ਹੋਣਾ ਹੈ ਇਹਦੇ ਬਾਰੇ ਵੀ ਜ਼ਰੂਰ ਇੱਕ ਝਾਤ ਪਾ ਲੈਂਦੇ ਹਾਂ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਕੁਝ ਖਾਸ ਵਿਸ਼ਿਆਂ ਦੇ ਉੱਤੇ ਅਸੀਂ ਗੱਲ ਕਰਨੀ ਆ। ਸੋ ਉਹਨਾਂ ਵਿਸ਼ਿਆਂ ਦੇ ਉੱਤੇ ਗੱਲ ਕਰਦੇ ਹਾਂ, ਯਾਨੀ ਕਿ ਜਿਹੜੇ ਸਿੱਧੇ ਤੌਰ ਤੇ ਸਾਡੇ ਆਪਣੇ ਭਾਈਚਾਰੇ ਦੇ ਨਾਲ ਜੁੜਦੇ ਆ ਵਿਸ਼ੇ, ਜਾਂ ਕਹਿ ਲਓ ਕਿ ਕਈ ਵਾਰ ਉਹ ਸਾਡੇ ਮਸਲੇ ਵੀ ਹੁੰਦੇ ਆ, ਹਨਾ, ਜਾਂ ਕਹਿ ਲਓ ਵੀ ਕਈ ਵਾਰ ਅਸੀਂ ਉਹਨਾਂ ਨੂੰ ਸਮੱਸਿਆਵਾਂ ਚ ਵੀ ਸ਼ੁਮਾਰ ਕਰਦੇ ਹਾਂ। ਸੋ ਉਹਨਾਂ ਦੇ ਉੱਤੇ ਗੱਲ ਕਰਨੀ ਜ਼ਰੂਰੀ ਵੀ ਬਣਦੀ ਹੈ ਤੇ ਅਸੀਂ ਆਪਣੇ ਪਲੇਟਫਾਰਮ ਦੇ ਰਾਹੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਉਹਨਾਂ ਮਸਲਿਆਂ ਦੇ ਉੱਤੇ, ਉਹਨਾਂ ਸਮੱਸਿਆਵਾਂ ਦੇ ਉੱਤੇ, ਜੇ ਉਹ ਸਮੱਸਿਆ ਹੈ ਜਾਂ ਨਹੀਂ, ਹਨਾ। ਕਈ ਵਾਰ ਇਹ ਵੀ ਸਾਨੂੰ ਜਾਣਨ ਦੀ ਲੋੜ ਹੁੰਦੀ ਹੈ ਕਿ ਜਿਸ ਵਿਸ਼ੇ ਤੇ ਅਸੀਂ ਗੱਲ ਕਰ ਰਹੇ ਹਾਂ ਉਹ ਅਸਲ ਚ ਸਮੱਸਿਆ ਹੈ ਜਾਂ ਸਾਨੂੰ ਥੋੜਾ ਜਿਹਾ ਉਹਦੇ ਬਾਰੇ ਵੈਸੇ ਸੁਚੇਤ ਹੋਣ ਦੀ ਲੋੜ ਹੈ। ਸੋ ਕੁਛ ਅੱਜ ਇਹੋ ਜਿਹੇ ਮਸਲਿਆਂ ਤੇ ਵੀ ਗੱਲ ਕਰਾਂਗੇ, ਔਰ ਨਾਲ ਦੀ ਨਾਲ ਇੱਕ ਮਹਿਮਾਨ ਨੂੰ ਵੀ ਅਸੀਂ ਤੁਹਾਡੇ ਨਾਲ ਮਿਲਾਉਣਾ ਤੇ ਉਹ ਮਹਿਮਾਨ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਆ, ਜਿਹੜਾ ਸਿਨੇਮਾ ਆ, ਹਨਾ, ਪੰਜਾਬੀ ਸਿਨੇਮਾ ਦੀ ਅਸੀਂ ਗੱਲ ਕਰਦੇ ਹਾਂ, ਪੰਜਾਬੀ ਸਿਨੇਮਾ ਦੇ ਨਾਲ ਹੋਰ ਬਹੁਤ ਸਾਰੇ ਜਿਹੜੇ ਤਜਰਬੇ ਦੂਜੇ ਸਿਨੇਮਾਜ਼ ਦੇ ਨਾਲ ਕਰਕੇ ਬਹੁਤ ਸਾਰੇ ਨੌਜਵਾਨ ਜਿਹੜੇ ਉਹ ਅੱਗੇ ਆ ਰਹੇ ਆ। ਸੋ ਉਹਨਾਂ ਦੇ ਵਿੱਚੋਂ ਹੀ ਇੱਕ ਨੌਜਵਾਨ ਪ੍ਰਭਦੀਪ ਸਿੱਧੂ, ਜਿਨ੍ਹਾਂ ਨੂੰ ਅੱਜ ਅਸੀਂ ਤੁਹਾਡੇ ਨਾਲ ਮਿਲਵਾਉਣਾ ਪ੍ਰੋਗਰਾਮ ਦੇ ਆਖਰੀ ਪੜਾਅ ਚ, ਪਰ ਉਸ ਤੋਂ ਵੀ ਪਹਿਲਾਂ ਕੁਛ ਮਸਲੇ ਅਸੀਂ ਵਿਚਾਰਨੇ ਆ, ਪਰ ਉਹਦੇ ਨਾਲ, ਕਿਉਂਕਿ ਮਸਲੇ ਜਿਹੜੇ ਵਿਚਾਰਨੇ ਆ ਨਾ ਉਹਦਾ ਜਿਹੜਾ ਦਾਇਰਾ ਆ ਉਹ ਬੜਾ ਖੁਸ਼ਗਵਾਰ ਹੈ, ਕਿਉਂਕਿ ਕੁਛ ਚੀਜ਼ਾਂ ਜਿਹੜੀਆਂ ਹੁੰਦੀਆਂ ਸਾਡੇ ਭਾਈਚਾਰੇ ਦੇ ਨਾਲ ਜੁੜੀਆਂ, ਉਹਦੇ ਵਿੱਚ ਜਿਹੜਾ ਸਾਡਾ ਰਹਿਣ ਸਹਿਣ ਆ ਉਹ ਆਉਂਦਾ, ਸਾਡਾ ਸੱਭਿਆਚਾਰ ਆਉਂਦਾ, ਹਨਾ, ਸਾਡਾ ਸਲੀਕਾ ਆਉਂਦਾ। ਸੋ ਉਸ ਸਲੀਕੇ ਦੇ ਵਿੱਚ ਵੀ ਬਹੁਤ ਕੁਛ ਸ਼ਾਮਲ ਹੁੰਦਾ, ਸਾਡਾ ਗੀਤ ਸੰਗੀਤ ਸ਼ਾਮਲ ਹੁੰਦਾ, ਹਨਾ, ਉਸ ਸੱਭਿਆਚਾਰ ਦੇ ਵਿੱਚ ਸਾਡਾ ਖਾਣ ਪਾਉਣ ਸ਼ਾਮਲ ਹੁੰਦਾ, ਹਨਾ, ਤੇ ਉਹਦੇ ਉੱਤੇ ਥੋੜੀ ਬਹੁਤੀ ਅੱਜ ਗੱਲ ਕਰਾਂਗੇ। ਪ੍ਰੋਗਰਾਮ ਦੇ ਬਿਲਕੁਲ ਪਹਿਲੇ ਹਿੱਸੇ ਦੇ ਵਿੱਚ ਅਸੀਂ ਗੱਲ ਕਰਨੀ ਆ ਇੱਕ ਆਰਟੀਕਲ ਤੇਜਸਦੀਪ ਸਿੰਘ ਅਜਨੌਦਾ, ਜਿਹੜੇ ਕਿ ਪੰਜਾਬੀ ਟ੍ਰਿਬਿਊਨ ਦੇ ਨੁਮਾਇੰਦੇ ਨੇ ਆਸਟ੍ਰੇਲੀਆ ਦੇ ਵਿੱਚ, ਉਹਨਾਂ ਨੇ ਨਾ ਇੱਕ ਟਾਈਟਲ ਲਿਖਿਆ ਕਿ ਪੰਜਾਬੀਆਂ ਦੀ ਢੋਲਕੀ ਹੁਣ ਪ੍ਰੀਮੀਅਮ ਹੋ ਗਈ ਹੈ ਭਾਈ। ਸੋ ਮੈਨੂੰ ਇਹ ਜਿਹੜਾ ਟਾਈਟਲ ਹੈ ਇਹ ਬੜਾ ਖਿੱਚਵਾਂ ਜਿਹਾ ਲੱਗਿਆ, ਸੋ ਮੈਨੂੰ ਲੱਗਿਆ ਕਿ ਮੈਂ ਪੂਰਾ ਪੜ੍ਹਾਂ ਉਸਨੂੰ, ਔਰ ਜਦੋਂ ਮੈਂ ਉਸਨੂੰ ਪੂਰਾ ਪੜ੍ਹਿਆ ਤਾਂ ਮੈਨੂੰ ਲੱਗਿਆ ਕਿ ਇਸ ਵਿਸ਼ੇ ਦੇ ਉੱਤੇ ਮੈਂ ਪਿਛਲੇ ਕਾਫੀ ਦਿਨਾਂ ਤੋਂ ਸੋਚ ਰਹੀ ਸੀ ਕਿ ਗੱਲ ਹੋਵੇ। ਸੋ ਉਹਨਾਂ ਨੇ ਗੱਲ ਕੀਤੀ ਤੇ ਇਸ ਦੇ ਉੱਤੇ ਅੱਜ ਅਸੀਂ ਗੱਲ ਉਹਨਾਂ ਦੇ ਨਾਲ ਹੀ ਕਰਾਂਗੇ, ਕੁਛ ਪਲ ਬਾਅਦ ਉਹਨਾਂ ਦੇ ਨਾਲ ਇਸ ਵਿਸ਼ੇ ਦੇ ਉੱਤੇ ਵੀ ਗੱਲ ਕਰਾਂਗੇ। ਸੋ ਹੁਣ ਇਹ ਤੁਸੀਂ ਸੋਚਦੇ ਹੋਵੋਗੇ ਕਿ ਇਹ ਜਿਹੜਾ ਟਾਈਟਲ ਹੈ ਕੀ ਗੱਲਬਾਤ ਹੋਣ ਵਾਲੀ ਹੈ, ਪੰਜਾਬੀਆਂ ਦੀ ਢੋਲਕੀ ਹੁਣ ਪ੍ਰੀਮੀਅਮ ਹੋ ਗਈ ਹੈ ਭਾਈ। ਸੋ ਤੁਸੀਂ ਜਦ ਤੱਕ ਸੋਚੋ ਤੇ ਤੁਸੀਂ ਆਪਣੇ ਜਿਹੜੇ ਮੈਸੇਜਸ ਆ, ਆਪਣੇ ਜਿਹੜੇ ਵਿਚਾਰ ਆ ਉਹ ਸਾਨੂੰ ਭੇਜ ਸਕਦੇ ਹੋ, ਜਿਹੜੇ ਮਾਧਿਅਮ ਅਸੀਂ ਹਮੇਸ਼ਾ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਸੋ ਸਾਡੇ ਨਾਲ ਤੁਸੀਂ ਸਾਂਝ ਪਾ ਸਕਦੇ ਹੋ ਵਟਸਐਪ ਦੇ ਰਾਹੀਂ, ਵਟਸਐਪ ਨੰਬਰ ਜਿਹੜਾ ਅਸੀਂ ਹਮੇਸ਼ਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ, 0412-654-927, ਇਸ ਨੰਬਰ ਤੇ ਵੀ ਤੁਸੀਂ ਆਪਣਾ ਮੈਸੇਜ ਭੇਜ ਸਕਦੇ ਹੋ, ਵਿਚਾਰ ਸਾਂਝਾ ਕਰ ਸਕਦੇ ਹੋ। ਤੇ ਇਸ ਤੋਂ ਇਲਾਵਾ ਟੈਲੀਗ੍ਰਾਮ ਦੀ ਐਪ ਤੇ ਵੀ ਅਸੀਂ ਮਿਲ ਜਾਵਾਂਗੇ ਤੁਹਾਨੂੰ, ਔਰ ਉੱਥੇ ਹਰਮਨ ਰੇਡੀਓ ਟਾਈਪ ਕਰੋ ਤੇ ਉੱਥੇ ਵੀ ਕਮੈਂਟ ਕਰਕੇ ਤੁਸੀਂ ਜਾਂ ਆਪਣਾ ਮੈਸੇਜ ਟਾਈਪ ਕਰਕੇ ਸਾਨੂੰ ਭੇਜ ਸਕਦੇ ਹੋ। ਇਸ ਵੇਲੇ ਅਸੀਂ ਹਰਮਨ ਰੇਡੀਓ ਦੇ ਯੂਟਿਊਬ ਚੈਨਲ ਦੇ ਉੱਤੇ
ਫੇਸਬੁੱਕ ਪੇਜ ਦੇ ਉੱਤੇ ਔਰ ਮੇਰੇ ਆਪਣੇ ਪੇਜ ਦੇ ਉੱਤੇ ਵੀ ਲਾਈਵ ਆ, ਔਰ ਉੱਥੇ ਵੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਜਿਹੜਾ ਮੈਸੇਜ ਹੈ ਟਾਈਪ ਕਰਕੇ ਭੇਜ ਸਕਦੇ ਹੋ। ਤੇ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਜੁੜਨ ਦਾ ਵੀ ਇਹੀ ਜ਼ਰੀਆ, ਤੁਸੀਂ ਇਹਨਾਂ ਦੇ ਰਾਹੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਸੋ ਪ੍ਰੋਗਰਾਮ 'ਚ ਇਸੇ ਤਰ੍ਹਾਂ ਬਹੁਤ ਸਾਰੀਆਂ ਜਾਣਕਾਰੀਆਂ ਔਰ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ। ਫਿਲਹਾਲ ਇੱਕ ਝਾਤ ਆਪਾਂ ਮੌਸਮ ਦੇ ਉੱਤੇ ਵੀ ਪਾਉਣੀ ਆ, ਤੇ ਮੌਸਮ ਤੋਂ ਬਾਅਦ ਅੱਜ ਦਾ ਵਿਚਾਰ ਵੀ ਸਾਂਝਾ ਕਰਨਾ, ਤੇ ਉਸ ਤੋਂ ਬਾਅਦ ਫਿਰ ਅਗਲੀ ਗੱਲਬਾਤ ਵੱਲ ਆਪਾਂ ਤੁਰਾਂਗੇ। ਸੋ ਲਓ ਜੀ, ਮੌਸਮ ਦੇ ਉੱਤੇ ਪਹਿਲਾਂ ਇੱਕ ਝਾਤ ਪਾ ਲੈਂਦੇ ਹਾਂ। ਤੁਸੀਂ ਆਪਣੇ ਪਿੰਡਾਂ ਸ਼ਹਿਰਾਂ ਜਿੱਥੋਂ ਵੀ ਤੁਸੀਂ ਜੁੜੇ ਹੋ, ਤੁਸੀਂ ਵੀ ਦੱਸਿਓ ਤੁਹਾਡੇ ਆਪਣੇ ਇਲਾਕੇ ਦੇ ਵਿੱਚ ਅੱਜ ਮੌਸਮ ਕਿਹੋ ਜਿਹਾ। ਸਾਡੇ ਮੈਲਬਨ ਦੇ ਵਿੱਚ ਕੱਲ ਮੌਸਮ ਗਿੱਲਾ ਗਿੱਲਾ ਜਿਹਾ ਰਿਹਾ। ਸੋ ਅਜੇ ਠੀਕ ਹੈ, ਬੱਦਲ ਪਾਈ ਵੈਸੇ ਬਣੀ ਹੋਈ ਹੈ, ਪਰ ਫਿਰ ਵੀ ਮੈਂ ਤੁਹਾਡੇ ਨਾਲ ਸਾਂਝ ਪਾਉਣੀ ਹੈ ਜੀ ਮੌਸਮ ਦੀ। ਤੇ ਮੈਲਬਨ ਤੋਂ ਸ਼ੁਰੂ ਕਰ ਲੈਂਦੇ ਹਾਂ। ਅੱਜ ਮੈਲਬਨ ਦੇ ਵਿੱਚ 12 ਡਿਗਰੀ ਘੱਟ ਤੋਂ ਘੱਟ ਤੇ 20 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਾਨ ਦੱਸਿਆ ਗਿਆ, ਤੇ ਮੀਂਹ ਦੇ ਛਰਾਟੇ ਅੱਜ ਵੀ ਪੈਣੇ ਆ ਮੈਲਬਨ ਦੇ ਵਿੱਚ। ਸਿਡਨੀ ਦੇ ਵਿੱਚ ਅੱਜ 17 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਹੈ ਤੇ 24 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਾਨ ਦੇ ਨਾਲ ਇੱਥੇ ਵੀ ਮੀਂਹ ਦੇ ਛਰਾਟੇ ਦੱਸੇ ਗਏ ਆ। ਬ੍ਰਿਸਬੇਨ ਦੇ ਵਿੱਚ 18 ਡਿਗਰੀ ਆ ਘੱਟ ਤੋਂ ਘੱਟ, 26 ਡਿਗਰੀ ਵੱਧ ਤੋਂ ਵੱਧ ਤਾਪਮਾਨ ਦੇ ਨਾਲ ਇੱਥੇ ਵੀ ਮੀਂਹ ਪੈ ਸਕਦਾ ਆ, ਮੀਂਹ ਪੈਣਾ ਆ। ਤੇ ਪਰਥ ਦੇ ਵਿੱਚ ਅੱਜ ਥੋੜਾ ਜਿਹਾ ਵੱਖਰਾ ਆਇਆ ਮੌਸਮ। ਪਰਥ ਦੇ ਵਿੱਚ 10 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਹੈ, 23 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਾਨ ਦੇ ਨਾਲ ਧੁੱਪ ਬਣੀ ਰਹਿਣੀ ਆ। ਜਦਕਿ ਐਡੀਲੇਡ ਦੇ ਵਿੱਚ 13 ਡਿਗਰੀ ਸੈਲਸੀਅਸ ਘੱਟ ਤੋਂ ਘੱਟ, 19 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਾਨ ਦੇ ਨਾਲ ਇੱਥੇ ਭਾਰੀ ਮੀਂਹ ਦੀ ਸੰਭਾਵਨਾ ਦੱਸੀ ਗਈ ਹੈ ਐਡੀਲੇਡ ਦੇ ਵਿੱਚ ਅੱਜ। ਵੈਸੇ ਐਡੀਲੇਡ ਤੋਂ ਹੀ ਸਾਡੇ ਨਾਲ ਤੇਜਸਦੀਪ ਹੁਰੀ ਜੁੜਨਗੇ, ਤੇ ਉਹਨਾਂ ਤੋਂ ਵੀ ਜਾਣਕਾਰੀ ਲਵਾਂਗੇ ਕਿ ਕੀ ਅਸਾਰ ਹੈ ਉੱਥੇ ਮੌਸਮ ਦੇ। ਤੇ ਕੈਨਬਰਾ 'ਚ ਅੱਜ 10 ਡਿਗਰੀ ਸੈਲਸੀਅਸ ਘੱਟ ਤੋਂ ਘੱਟ, 18 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਾਨ ਦੇ ਨਾਲ ਇੱਥੇ ਵੀ ਮੀਂਹ ਦੱਸਿਆ ਗਿਆ ਹੈ। ਹੋਬਾਰਟ ਦੇ ਵਿੱਚ 12 ਡਿਗਰੀ ਸੈਲਸੀਅਸ ਘੱਟ ਤੋਂ ਘੱਟ, 21 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਾਨ ਦੇ ਨਾਲ ਇੱਥੇ ਵੀ ਬਾਅਦ ਦੁਪਹਿਰ ਮੀਂਹ ਦੇ ਛਰਾਟੇ ਦੱਸੇ ਗਏ ਆ। ਤੇ ਡਾਰਵਿਨ 'ਚ 24 ਤੋਂ 34 ਡਿਗਰੀ ਸੈਲਸੀਅਸ ਦੇ ਦਰਮਿਆਨ ਰਹਿਣਾ ਆ ਤਾਪਮਾਨ, ਤੇ ਇੱਥੇ ਧੁੱਪ ਬਣੀ ਹੀ ਰਹਿਣੀ ਆ ਕਿਉਂਕਿ ਡਾਰਵਿਨ ਗਰਮ ਹੈ ਇਲਾਕਾ ਆਸਟ੍ਰੇਲੀਆ ਦਾ। ਤੇ ਜੇ ਦੇਖਿਆ ਜਾਵੇ ਤਾਂ ਅੱਜ ਅਸਲ ਦੇ ਵਿੱਚ ਪਰਥ ਨੂੰ ਛੱਡ ਕੇ ਆਸਟ੍ਰੇਲੀਆ ਤਕਰੀਬਨ ਪਰਥ ਤੇ ਡਾਰਵਿਨ ਦਾ ਜਿਹੜਾ ਇਲਾਕਾ ਆ ਉਹਨੂੰ ਛੱਡ ਕੇ ਤਕਰੀਬਨ ਅੱਜ ਆਸਟ੍ਰੇਲੀਆ ਜਿਹੜਾ ਆ ਉਹ ਗਿੱਲਾ ਗਿੱਲਾ ਹੀ ਰਹਿਣਾ ਆ। ਮੀਂਹ ਦੱਸਿਆ ਗਿਆ, ਮੀਂਹ ਦੇ ਛਰਾਟੇ ਦੱਸੇ ਗਏ ਆ, ਭਾਰੀ ਮੀਂਹ ਵੀ ਕਿਤੇ ਕਿਤੇ ਪੈਣਾ। ਸੋ ਇਸ ਹਿਸਾਬ ਦੇ ਨਾਲ ਅੱਜ ਗਿੱਲਾ ਗਿੱਲਾ ਆਸਟ੍ਰੇਲੀਆ ਰਹੇਗਾ, ਹਨਾ। ਤੇ ਇਹ ਸੀ ਜੀ ਅੱਜ ਦਾ ਮੌਸਮ। ਤੁਸੀਂ ਜਿੱਥੋਂ ਜਿੱਥੋਂ ਜੁੜੇ ਹੋ ਤੁਸੀਂ ਪਾਇਓ ਸਾਂਝ ਕਿ ਤੁਹਾਡੇ ਆਪਣੇ ਪਿੰਡਾਂ ਸ਼ਹਿਰਾਂ ਦੇ ਵਿੱਚ ਕਿਹੋ ਜਿਹਾ ਮੌਸਮ ਹੈ ਤੇ ਕਿੱਥੋਂ ਕਿੱਥੋਂ ਤੁਸੀਂ ਬਣੇ ਹੋਏ ਹੋ। ਮੇਰੇ ਨਾਲ ਜਿਹੜੇ ਦੋਸਤ ਇਸ ਵੇਲੇ ਪ੍ਰੋਗਰਾਮ 'ਚ ਪਹੁੰਚ ਚੁੱਕੇ ਆ, ਮੈਂ ਉਹਨਾਂ ਨੂੰ ਜ਼ਰੂਰ ਸ਼ਾਮਲ ਕਰਦੀ ਹਾਂ। ਸਾਡੇ ਨਾਲ ਜਗਜੀਵਨ ਕੌਰ ਮਠਾਰੂ ਹੁਰੀ ਪਹੁੰਚ ਚੁੱਕੇ ਆ ਪ੍ਰੋਗਰਾਮ 'ਚ। ਪਹਿਲਾਂ ਤਾਂ ਬਹੁਤ ਬਹੁਤ ਜੀ ਆਇਆਂ ਨੂੰ ਭੈਣ ਜੀ, ਸਤਿ ਸ਼੍ਰੀ ਅਕਾਲ ਕਹਿੰਦੇ ਅਮਰਦੀਪ ਭੈਣ ਜੀ, ਤੇ ਸਾਰੀ ਹਰਮਨ ਰੇਡੀਓ ਟੀਮ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਡੇ ਵੱਲੋਂ ਤੁਹਾਨੂੰ, ਤੇ ਹਰਮਨ ਰੇਡੀਓ ਪਰਿਵਾਰ ਤੱਕ ਵੀ ਤੁਹਾਡੀ ਸਤਿ ਸ਼੍ਰੀ ਅਕਾਲ ਪਹੁੰਚ ਗਈ ਆ। ਇਸੇ ਤਰ੍ਹਾਂ ਪ੍ਰੋਗਰਾਮ 'ਚ ਸਾਡੇ ਨਾਲ ਤੁਸੀਂ ਬਣੇ ਰਹੋ। ਤੇ ਇੱਧਰ ਸਾਡੇ ਨਾਲ ਜਿਹੜੀ ਸਾਂਝ ਹੈ ਉਹ ਵਟਸਐਪ ਦੇ ਜ਼ਰੀਏ ਵੀ ਕੁਛ ਦੋਸਤ ਜਿਹੜੇ ਆ ਉਹ ਪਾਉਂਦੇ ਆ ਹਮੇਸ਼ਾ। ਤੇ ਸਾਡੇ ਨਾਲ ਜਿਹੜੀ ਸਾਂਝ ਨਗਿੰਦਰ ਸਿੰਘ ਨਿਮਾਣਾ ਹੁਰੀ ਵੀ ਪਾ ਰਹੇ ਆ, ਇਟਲੀ ਤੋਂ ਸਾਡੇ ਨਾਲ ਜੁੜਦੇ ਨੇ ਹਮੇਸ਼ਾ, ਤੇ ਉਹਨਾਂ ਦਾ ਵੀ ਮੈਂ ਮੈਸੇਜ ਸ਼ਾਮਲ ਕਰਦੀ ਹਾਂ। ਕਹਿੰਦੇ ਉਹਨਾਂ ਦਾ ਜਿਹੜਾ ਮੈਸੇਜ ਹੈ ਮੈਨੂੰ ਲੱਗਦਾ ਕਿ ਪਿਛਲੇ ਵਾਲਾ ਨਹੀਂ ਹੈ ਪਰ ਭੇਜਿਆ ਤਾਂ ਅੱਜ ਹੀ ਹੈ ਉਹਨਾਂ ਨੇ। ਸੋ ਉਹਨਾਂ ਨੇ ਸ਼ਾਇਦ ਅਮਨਦੀਪ ਸਿੰਘ ਲਿਖ ਦਿੱਤਾ। ਸੋ ਅੱਜ ਦਾ ਪ੍ਰੋਗਰਾਮ ਨਗਿੰਦਰ ਜੀ ਮੈਂ ਲੈ ਕੇ ਆਈ ਹਾਂ ਅਮਰਦੀਪ। ਸੋ ਸਭ ਸਰੋਤੇ ਕਹਿੰਦੇ ਰੱਬ ਵਰਗੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਤੇ ਆਪ ਜੀ ਦਾ ਪ੍ਰੋਗਰਾਮ ਬੜਾ ਹੀ ਦਿਲਚਸਪ ਹੁੰਦਾ, ਉਹਨਾਂ ਦੇ ਕਹਿਣ ਦਾ ਭਾਵ ਹੈ। ਔਰ ਜਿਸ ਤੇ ਮੁੱਖ ਤੇ ਮੁਸਕਾਨ ਹੁੰਦੀ ਹੈ ਇੰਜ ਜਾਪਦਾ ਉਸ ਪਾਸ ਵਾਹਿਗੁਰੂ ਜੀ ਦਾ ਵਾਸਾ ਹੈ। ਕਿਆ ਹੀ ਬਾਤ ਹੈ, ਬਹੁਤ ਸੋਹਣਾ ਜੀ ਵਿਚਾਰ। ਤੇ ਤੁਸੀਂ ਸਾਡੇ ਨਾਲ ਇਸ ਵਿਚਾਰ ਦੇ ਜ਼ਰੀਏ ਜੁੜਦੇ ਹੋ ਔਰ ਇਟਲੀ ਤੋਂ ਪ੍ਰੋਗਰਾਮ ਸੁਣਦੇ ਹੋ, ਸਾਨੂੰ ਬਹੁਤ ਚੰਗਾ ਲੱਗਦਾ। ਤੇ ਬਹੁਤ ਬਹੁਤ ਸ਼ੁਕਰੀਆ ਨਗਿੰਦਰ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਆਉਣਾ ਕੀਤਾ ਆ। ਤੇ ਇਸੇ ਤਰ੍ਹਾਂ ਜਿਹੜੇ ਹੋਰ ਦੋਸਤ ਸਾਡੇ ਨਾਲ ਜੁੜੇ ਹੋਏ ਆ ਪ੍ਰੋਗਰਾਮ ਦੇ ਵਿੱਚ, ਮੈਂ ਉਹਨਾਂ ਦੇ ਵੀ ਮੈਸੇਜ ਜ਼ਰੂਰ ਬਹੁਤ ਜਲਦ ਸ਼ਾਮਲ ਕਰਾਂਗੀ। ਫਿਲਹਾਲ ਆਪਾਂ ਅੱਜ ਦਾ ਵਿਚਾਰ ਜਿਹੜਾ ਆ ਉਹ ਵੀ ਜ਼ਰੂਰ ਸਾਂਝਾ ਕਰ ਲਈਏ। ਸੋ ਅੱਜ ਦਾ ਵਿਚਾਰ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਉਹ ਵਿਚਾਰ ਹੈ ਕਿ ਖੁਸ਼ੀ ਉਦੋਂ ਵੱਧਦੀ ਆ ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਦੇਖਣਾ ਸ਼ੁਰੂ ਕਰ ਦਿੰਦੇ ਹਾਂ ਜੋ
ਸਾਡੇ ਕੋਲ ਚੰਗੀਆਂ। ਅਕਸਰ ਅਸੀਂ ਗੱਲ ਕਰਦੇ ਹਾਂ ਕਿ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਚੰਗਾ ਹੁੰਦਾ ਆ, ਬਹੁਤ ਕੁਝ ਚੰਗਾ ਵਾਪਰਦਾ, ਪਰ ਇਨਸਾਨੀ ਸੁਭਾਅ ਇਹੋ ਜਿਹਾ ਬਣਿਆ ਹੋਇਆ ਕਿ ਜੋ ਸਾਡੇ ਕੋਲ ਨਹੀਂ ਆ ਹਨਾ, ਅਸੀਂ ਉਸ ਦੇ ਬਾਰੇ ਸ਼ਿਕਾਇਤ ਜ਼ਿਆਦਾ ਕਰਦੇ ਹਾਂ, ਪਰ ਜੋ ਸਾਡੇ ਕੋਲ ਹੈ ਉਹਨੂੰ ਅਸੀਂ ਭੁੱਲ ਜਾਂਦੇ ਹਾਂ। ਸੋ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੀ ਖੁਸ਼ੀ ਆ ਨਾ, ਉਹ ਉਸ ਵਕਤ ਹੋਰ ਦੁੱਗਣੀ ਹੁੰਦੀ ਹੈ ਜਦੋਂ ਅਸੀਂ ਜੋ ਸਾਡੇ ਕੋਲ ਹੈ ਉਸ ਦੇ ਉੱਤੇ ਕੇਂਦਰਿਤ ਹੁੰਦੇ ਹਾਂ, ਕਿ ਜੋ ਸਾਡੇ ਕੋਲ ਹੈ ਉਸ ਦੇ ਲਈ ਸ਼ੁਕਰਗੁਜ਼ਾਰ ਹੁੰਦੇ ਹਾਂ, ਤੇ ਜੋ ਸਾਡੇ ਕੋਲ ਨਹੀਂ ਆ ਇਹ ਬੜਾ ਸੁਭਾਵਿਕ ਆ ਕਿ ਉਹਦੇ ਲਈ ਕਈ ਵਾਰ ਧਿਆਨ ਦੇਣਾ ਸਾਡਾ ਬਹੁਤ ਸੌਖਾ ਆ, ਵੀ ਸਾਡੇ ਕੋਲ ਆ ਨਹੀਂ ਹੈ, ਬਹੁਤ ਛੇਤੀ ਧਿਆਨ ਜਾਂਦਾ ਵੀ ਹੈ ਹਨਾ, ਪਰ ਉਹਨਾਂ ਮੁਸ਼ਕਲਾਂ ਦੇ ਲਈ ਸ਼ੁਕਰਗੁਜ਼ਾਰ ਹੋਣਾ ਵੀ ਬਹੁਤ ਜ਼ਰੂਰੀ ਹੈ, ਜਾਂ ਉਹਨਾਂ ਮੁਸ਼ਕਲਾਂ ਦੇ ਲਈ ਸਕੂਨ ਜਿਹੜਾ ਸਾਡੇ ਅੰਦਰ ਜ਼ਿੰਦਗੀ ਦੇ ਵਿੱਚ ਹੋਣਾ ਜ਼ਰੂਰੀ ਹੈ, ਜਿਹੜੀਆਂ ਸਾਡੀ ਜ਼ਿੰਦਗੀ ਦਾ ਹਿੱਸਾ ਨਹੀਂ ਆ। ਸੋ ਬਹੁਤ ਵਾਰ ਅਸੀਂ ਆਲੇ ਦੁਆਲੇ ਨਜ਼ਰ ਮਾਰੀਏ ਤਾਂ ਬਹੁਤ ਸਾਰੇ ਲੋਕ ਜਿਹੜੇ ਆ ਨਾ, ਉਹ ਬਹੁਤ ਸਾਰੀਆਂ ਮੁਸ਼ਕਲਾਂ ਦੇ ਵਿੱਚੋਂ ਲੰਘ ਰਹੇ ਹੁੰਦੇ ਆ, ਜ਼ਿੰਦਗੀ ਦੇ ਵਿੱਚ ਬਹੁਤ ਤਰ੍ਹਾਂ ਦੇ ਜਿਹੜੇ ਅਨੁਭਵ ਆ ਉਹ ਖੱਟੇ ਮਿੱਠੇ ਹਰ ਇਨਸਾਨ ਦੀ ਜ਼ਿੰਦਗੀ 'ਚ ਹੁੰਦੇ ਆ, ਔਰ ਦੁੱਖ ਤਕਲੀਫਾਂ ਜਿਹੜੀਆਂ ਹਰ ਇਨਸਾਨ ਦੀ ਜ਼ਿੰਦਗੀ ਦਾ ਹਿੱਸਾ ਹੁੰਦੀਆਂ, ਪਰ ਸਾਨੂੰ ਇਹ ਜਾਣਨਾ ਚਾਹੀਦਾ ਹੈ ਤੇ ਇਸ ਬਾਰੇ ਸੋਚ ਕੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਕਿ ਜਿਹੜੀਆਂ ਮੁਸ਼ਕਲਾਂ, ਜਿਹੜੀਆਂ ਦੁੱਖ, ਜਿਹੜੀਆਂ ਤਕਲੀਫਾਂ, ਜਿਹੜੇ ਦੁੱਖ ਜਿਹੜੇ ਕਿਸੇ ਹੋਰ ਦੀ ਜ਼ਿੰਦਗੀ 'ਚ, ਉਹ ਸਾਡੀ ਜ਼ਿੰਦਗੀ 'ਚ ਨਹੀਂ ਆ, ਤੇ ਇਸ ਕਰਕੇ ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ। ਤੇ ਅੱਜ ਇਹੀ ਵਿਚਾਰ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਜੋ ਚੰਗਾ ਆ, ਜੋ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਕੋਲ ਪਰਮਾਤਮਾ ਦੀ ਨਿਆਮਤ ਬਣ ਕੇ ਮਿਲਿਆ, ਉਸ ਦੇ ਲਈ ਅਸੀਂ ਸ਼ੁਕਰਗੁਜ਼ਾਰ ਹੋਵੀਏ, ਤੇ ਜੋ ਸਾਡੇ ਕੋਲ ਨਹੀਂ ਆ ਤੇ ਉਹਨਾਂ ਦੇ ਵਿੱਚ, ਉਹਦੇ ਲਈ ਤਾਂ ਅਸੀਂ ਸ਼ਿਕਾਇਤ ਕਰਦੇ ਹਾਂ ਕਿ ਆਹ ਹੋਣਾ ਚਾਹੀਦਾ ਸੀ, ਕਿ ਅਸੀਂ ਇਹਦੇ ਲਈ ਸਕੂਨ ਮਹਿਸੂਸ ਕਰਦੇ ਹਾਂ ਕਿ ਜਿਹੜੀਆਂ ਮੁਸ਼ਕਲਾਂ ਸਾਡੀ ਜ਼ਿੰਦਗੀ 'ਚ ਨਹੀਂ, ਜਿਹੜੀਆਂ ਤਕਲੀਫਾਂ ਸਾਡੀ ਜ਼ਿੰਦਗੀ 'ਚ ਨਹੀਂ, ਜਿਹੜੇ ਦੁੱਖ ਸਾਡੀ ਜ਼ਿੰਦਗੀ 'ਚ ਨਹੀਂ, ਉਹਦੇ ਲਈ ਅਸੀਂ ਸ਼ੁਕਰਗੁਜ਼ਾਰ ਹੋਈਏ ਹਨਾ। ਪਰ ਕੀ ਹੁੰਦਾ ਕਿ ਜੋ ਇਹੋ ਜਿਹੀਆਂ ਚੀਜ਼ਾਂ ਦੇ ਲਈ ਜੇ ਉਹ ਨਹੀਂ ਆ ਤਾਂ ਉਹਦੇ ਲਈ ਅਸੀਂ ਸ਼ੁਕਰਗੁਜ਼ਾਰ ਨਹੀਂ ਹੁੰਦੇ, ਪਰ ਜਿਹੜੀਆਂ ਚੀਜ਼ਾਂ, ਜਿਹੜੀਆਂ ਪਦਾਰਥਕ ਆ, ਮਟੀਰੀਅਲਿਸਟਿਕ ਆ ਹਨਾ, ਉਹਨਾਂ ਦੇ ਲਈ ਅਸੀਂ ਸ਼ਿਕਾਇਤ ਜ਼ਰੂਰ ਕਰਦੇ ਹਾਂ। ਸੋ ਇਹ ਧਿਆਨ ਦੇਣਾ ਜ਼ਰੂਰੀ ਹੈ ਕਿ ਜੇ ਸਾਡੀ ਜ਼ਿੰਦਗੀ 'ਚ ਦੁੱਖ ਜਿਹੜਾ ਕਿਸੇ ਹੋਰ ਦੀ ਜ਼ਿੰਦਗੀ 'ਚ ਵੱਡਾ ਹੈ, ਤਕਲੀਫ ਜਿਹੜੀ ਕਿਸੇ ਹੋਰ ਦੀ ਜ਼ਿੰਦਗੀ 'ਚ ਵੱਡੀ ਹੈ, ਜੇ ਸਾਡੀ ਜ਼ਿੰਦਗੀ 'ਚ ਉਹ ਨਹੀਂ ਹੈ ਨਾ, ਤਾਂ ਇਹਦਾ ਮਤਲਬ ਹੈ ਸਾਡੀ ਜ਼ਿੰਦਗੀ ਜ਼ਿਆਦਾ ਸਕੂਨਮਈ ਹੈ। ਸੋ ਉਹ ਸਕੂਨ ਮਹਿਸੂਸ ਕਰਨਾ ਬਹੁਤ ਜ਼ਰੂਰੀ ਹੁੰਦਾ। ਤੇ ਲਓ ਜੀ, ਇਹ ਹੈ ਅੱਜ ਦਾ ਵਿਚਾਰ, ਤੇ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਇਸ ਵਿਚਾਰ ਦੇ ਨਾਲ ਸਹਿਮਤ ਹੋਵੋਗੇ, ਔਰ ਤੁਸੀਂ ਵੀ ਆਪਣੇ ਵੱਲੋਂ ਆਪਣਾ ਵਿਚਾਰ ਜਿਹੜਾ ਆ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਇੱਧਰ ਕੁਛ ਦੋਸਤ ਲਗਾਤਾਰ ਪ੍ਰੋਗਰਾਮ 'ਚ ਜੁੜ ਰਹੇ ਆ, ਮੈਂ ਉਹਨਾਂ ਦੇ ਮੈਸੇਜ ਵੀ ਸ਼ਾਮਲ ਕਰਾਂ। ਲਾਡੀ ਸੰਘਾ ਹੁਰੀ ਸਾਂਝ ਪਾ ਰਹੇ ਆ ਇਸ ਵੇਲੇ ਸ਼ੈਪਟਨ ਤੋਂ, ਬਹੁਤ ਬਹੁਤ ਸਵਾਗਤ ਕਰਦੇ ਆ ਭਾਜੀ ਜੀ ਆਇਆਂ ਨੂੰ, ਔਰ ਇੱਕ ਵਾਰ ਫੇਰ ਤੋਂ ਸਫਲ ਟੂਰਨਾਮੈਂਟ ਦੇ ਲਈ ਤੁਹਾਨੂੰ ਬਹੁਤ ਬਹੁਤ ਵਧਾਈਆਂ। ਸ਼ੈਪਟਨ ਦੇ ਵਿੱਚ ਪਿਛਲੇ ਹਫਤੇ ਜਿਹੜਾ ਟੂਰਨਾਮੈਂਟ ਬੜਾ ਸਫਲਤਾ ਦੇ ਨਾਲ ਸਮਾਪਤ ਹੋਇਆ, ਔਰ ਬੜੇ ਵੱਡੇ ਪੱਧਰ ਦੇ ਉੱਤੇ ਅਸੀਂ ਸਿੱਖ ਖੇਡਾਂ ਤੋਂ ਬਾਅਦ ਮੈਨੂੰ ਲੱਗਦਾ ਕਿ ਵੱਡੇ ਭਾਈਚਾਰੇ ਦਾ ਇਕੱਠ ਜਿਹੜਾ ਉੱਥੇ ਦੇਖਣ ਨੂੰ ਮਿਲਿਆ। ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਵੀ। ਤੇ ਅੱਗੇ ਸਾਡੇ ਨਾਲ ਸਾਂਝ ਬਣਾਈ ਹੈ ਭੁਪਿੰਦਰ ਸਿੰਘ ਧਾਲੀਵਾਲ ਹੋਰਾਂ ਨੇ। ਦੇਖੋ ਇਸ ਵੇਲੇ ਵੱਡੇ ਤੜਕੇ ਉਹ ਇੰਡੀਆ ਤੋਂ ਸਾਡੇ ਨਾਲ ਜੁੜੇ ਨੇ, ਲੁਧਿਆਣਾ ਤੋਂ ਖਾਸ ਤੌਰ ਦੇ ਉੱਤੇ। ਸੋ ਬਹੁਤ ਬਹੁਤ ਸਵਾਗਤ ਕਰਦੇ ਹਾਂ ਧਾਲੀਵਾਲ ਸਾਹਿਬ। ਕਹਿੰਦੇ ਸਤਿ ਸ੍ਰੀ ਅਕਾਲ ਅਮਰਦੀਪ ਕੌਰ ਜੀ, ਆਸਟ੍ਰੇਲੀਆ ਦੀ ਤਰ੍ਹਾਂ ਪੰਜਾਬ ਵਿੱਚ ਵੀ ਹਲਕੀ ਬਾਰਿਸ਼, ਤੇਜ਼ ਤੇ ਠੰਡੀ ਹਵਾ ਕੱਲ ਤੋਂ ਚੱਲਣ ਕਰਕੇ ਮੌਸਮ ਵਧੀਆ ਹੋ ਗਿਆ। ਕਿਆ ਬਾਤ ਹੈ, ਸੋ ਬਹੁਤ ਖੂਬ, ਕਿਉਂਕਿ ਪਿਛਲੇ ਹਫ਼ਤਿਆਂ ਦੇ ਵਿੱਚ ਲਗਾਤਾਰ ਗਰਮੀ ਕਾਫੀ ਤੇਜ਼ ਹੋ ਗਈ ਸੀਗੀ ਇੰਡੀਆ ਦੇ ਵਿੱਚ, ਪੰਜਾਬ 'ਚ ਖਾਸ ਤੌਰ ਤੇ ਹਨਾ, ਔਰ ਜੇ ਹੁਣ ਇਹ ਥੋੜੀ ਜਿਹੀ ਠੰਡੀ ਹਵਾ ਉੱਥੇ ਵਗੀ ਆ ਤਾਂ ਸਾਨੂੰ ਵੀ, ਕਹਿੰਦੇ ਹੁੰਦੇ ਆ ਵੀ ਅਸੀਂ ਪ੍ਰਦੇਸ਼ 'ਚ ਬੈਠੇ ਆ ਤੇ ਠੰਡੀ ਹਵਾ ਦੇ ਬੁੱਲੇ ਤੁਹਾਡੇ ਵੱਲੋਂ ਆਉਂਦੇ ਰਹਿਣ ਹਨਾ, ਤੇ ਇਹ ਅਸੀਂ ਮਹਿਸੂਸ ਕਰਦੇ ਰਹੀਏ। ਤੇ ਬਹੁਤ ਬਹੁਤ ਧੰਨਵਾਦ ਧਾਲੀਵਾਲ ਸਾਹਿਬ ਪ੍ਰੋਗਰਾਮ 'ਚ ਜੁੜਨ ਦੇ ਲਈ ਤੇ ਉੱਥੇ ਦਾ ਜਿਹੜਾ ਆਲਾ ਦੁਆਲਾ ਉਹਦੇ ਬਾਰੇ ਸਾਂਝ ਪਾਉਣ ਦੇ ਲਈ। ਤੇ ਇਸੇ ਤਰ੍ਹਾਂ ਬਣੇ ਰਹੋ ਪ੍ਰੋਗਰਾਮ 'ਚ। ਅੱਗੇ ਸਾਡੇ ਨਾਲ ਸਾਂਝ ਪਾਈ ਹੈ ਸਿਮਰਨਜੀਤ ਸਿੰਘ ਸਢੌਰਾ ਹੋਰਾਂ ਨੇ।
ਜੀ ਬਿਲਕੁਲ, ਪਹਿਲਾਂ ਤਾਂ ਜੀਆਂ ਨੂੰ ਕਹਿੰਦੇ ਆ ਤੁਹਾਨੂੰ, ਕਹਿੰਦੇ ਸਬਰ ਦੀ ਪ੍ਰਾਪਤੀ ਜ਼ਰੂਰ ਹੈ। ਮੈਂ ਸਾਂਝਾ ਕਰਦੀ ਹਾਂ ਤੁਹਾਡਾ ਸਕਰੀਨ ਤੇ ਵੀ ਮੈਸੇਜ। ਸਬਰ ਦੀ ਪ੍ਰਾਪਤੀ ਜ਼ਰੂਰ ਹੈ, ਜੋ ਪ੍ਰਾਪਤ ਹੈ ਉਸ ਦਾ ਸ਼ੁਕਰਾਨਾ, ਇਸ ਤਰ੍ਹਾਂ ਹੀ ਸਕੂਨ ਮਿਲਣਾ। ਬਿਲਕੁਲ ਜੀ ਬਿਲਕੁਲ, ਔਰ ਇਹ ਬਹੁਤ ਜ਼ਰੂਰੀ ਹੈ। ਅਸਲ ਚ ਜਦੋਂ ਤੱਕ ਸਾਡੀ ਜ਼ਿੰਦਗੀ ਦੇ ਵਿੱਚ ਸਬਰ ਸੰਤੋਖ ਨਹੀਂ ਆਉਂਦਾ ਨਾ, ਉਦੋਂ ਤੱਕ ਜਿਹੜੀ ਜ਼ਿੰਦਗੀ ਹੈ ਉਹ ਡਾਵਾਂਡੋਲ ਰਹਿੰਦੀ ਹੈ। ਸੋ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਜ਼ਿੰਦਗੀ ਦੇ ਵਿੱਚ ਸਬਰ ਦਾ ਆਉਣਾ ਔਰ ਸ਼ੁਕਰਾਨੇ ਦਾ ਹੋਣਾ ਬਹੁਤ ਜ਼ਰੂਰੀ ਹੈ, ਹਨਾ। ਤੇ ਬਹੁਤ ਧੰਨਵਾਦ, ਤੁਸੀਂ ਵੀ ਇਸ ਵਿਚਾਰ ਦੇ ਨਾਲ ਸਹਿਮਤੀ ਜਤਾਈ ਹੈ। ਅੱਗੇ ਸਾਡੇ ਨਾਲ ਸਾਂਝ ਪਾ ਰਹੇ ਹੈ ਧੰਨਾ ਸਿੰਘ ਹੁਰੀ। ਸੋ ਧੰਨਾ ਸਿੰਘ ਜਿਹੜੇ ਕਿ ਗੁਰਦੁਆਰਾ ਸ੍ਰੀ ਗੁਰੂ ਕ੍ਰੇਗੀਵਨ ਸਾਹਿਬ ਦੇ ਹਜ਼ੂਰੀ ਰਾਗੀ ਵੀ ਨੇ। ਸੋ ਬਹੁਤ ਬਹੁਤ ਜੀਆਂ ਨੂੰ ਭਾਈ ਸਾਹਿਬ ਪ੍ਰੋਗਰਾਮ ਦੇ ਵਿੱਚ ਤੇ ਸਵਾਗਤ ਕਰਦੇ ਹਾਂ। ਨਾਲ ਦੀ ਨਾਲ ਉਹਨਾਂ ਨੇ ਫਤਿਹ ਦੀ ਸਾਂਝ ਪਾਈ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਕਹਿੰਦੇ ਤੁਸੀਂ ਬਹੁਤ ਵਧੀਆ ਮੈਸੇਜ ਦਿੰਦੇ ਹੋ, ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਚ ਰੱਖੇ। ਸੋ ਬਹੁਤ ਬਹੁਤ ਧੰਨਵਾਦ ਜੀ ਪਹਿਲਾਂ ਤਾਂ। ਔਰ ਕਹਿੰਦੇ ਹੁੰਦੇ ਆ ਵੀ ਤੁਹਾਡੇ ਵਰਗੇ ਜਿਹੜੇ ਗੁਣੀ ਗਿਆਨੀ ਸੱਜਣ ਨੇ, ਗੁਣਵਾਨ ਸੱਜਣ ਨੇ, ਹਨਾ, ਜਦੋਂ ਉਹ ਜੁੜਦੇ ਆ ਜਾਂ ਉਹਨਾਂ ਦੀ ਸੰਗਤ ਜਿਹੜੀ ਹੈ ਉਹ ਨਸੀਬ ਹੁੰਦੀ ਆ, ਤਾਂ ਜ਼ਰੂਰ ਸਾਡੀ ਜਿਹੜੀ ਸੋਚ ਆ ਉਹ ਜ਼ਰੂਰ ਕਿਸੇ ਨਾ ਕਿਸੇ ਪਾਸੇ ਤੋਂ ਸਾਰਥਕ ਹੋਣੀ ਸ਼ੁਰੂ ਹੁੰਦੀ ਆ। ਸੋ ਇਹੀ ਜੁੜਨ ਦਾ ਜਾਂ ਸੰਗਤ ਕਰਨ ਦਾ ਮੈਨੂੰ ਲੱਗਦਾ ਪ੍ਰਭਾਵ ਵੀ ਹੁੰਦਾ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਪ੍ਰੋਗਰਾਮ ਚ ਆਉਣਾ ਕੀਤਾ ਆ। ਅੱਗੇ ਨਰਿੰਦਰ ਰਠੌਰ ਹੁਰੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਆ। ਬਹੁਤ ਬਹੁਤ ਜੀ ਆਇਆਂ ਨੂੰ ਰਠੌਰ ਸਾਹਿਬ, ਤੁਸੀਂ ਬੜੇ ਚਿਰਾਂ ਬਾਅਦ ਦਰਸ਼ਨ ਦਿੰਦੇ ਹੋ ਅੱਜ ਕੱਲ, ਤੇ ਹਾਜ਼ਰੀ ਜਿਹੜੀ ਹੈ ਬੜੀ ਲੰਮੇ ਸਮੇਂ ਬਾਅਦ ਲੱਗਦੀ ਹੈ ਤੁਹਾਡੀ। ਸੋ ਸਤਿ ਸ੍ਰੀ ਅਕਾਲ ਬੁਲਾ ਰਹੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਚ। ਤੇ ਸਿਮਰਨ ਸਢੌਰਾ ਇੱਕ ਵਾਰ ਦੁਬਾਰਾ ਜੁੜੇ ਆ ਕਹਿੰਦੇ ਜ਼ਰੂਰ। ਸੋ ਬਿਲਕੁਲ ਜੀ, ਸਭ ਤੋਂ ਪਹਿਲੀ ਸਾਂਝ ਸਾਡੇ ਨਾਲ ਜਗਜੀਵਨ ਕੌਰ ਮਠਾਰੂ ਹੋਰਾਂ ਨੇ ਪਾਈ ਸੀਗੀ, ਤੇ ਭੈਣ ਜੀ ਨੇ ਸਾਰੀ ਟੀਮ ਨੂੰ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ। ਬਹੁਤ ਧੰਨਵਾਦ ਪ੍ਰੋਗਰਾਮ ਚ ਇਸੇ ਤਰ੍ਹਾਂ ਪ੍ਰੋਗਰਾਮ ਚ ਸਾਡੇ ਨਾਲ ਬਣੇ ਰਹੋ ਸਾਡੇ ਹਮ ਸਫ਼ਰ। ਤੇ ਲਓ ਜੀ, ਪ੍ਰੋਗਰਾਮ ਨੂੰ ਆਪਾਂ ਵਧਾਉਣੇ ਆ ਫਿਰ ਅੱਗੇ। ਤੇ ਜਿਹੜੀ ਗੱਲਬਾਤ ਮੈਂ ਥੋੜਾ ਜਿਹਾ ਇਸ਼ਾਰਾ ਦਿੱਤਾ ਸੀਗਾ, ਪੰਜਾਬੀਆਂ ਦੀ ਢੋਲਕੀ ਹੁਣ ਪ੍ਰੀਮੀਅਮ ਹੋ ਗਈ ਹੈ ਭਾਈ, ਤੇ ਉਹਦੇ ਉੱਤੇ ਆਪਾਂ ਗੱਲਬਾਤ ਜ਼ਰੂਰ ਕਰਾਂਗੇ। ਗੱਲਬਾਤ ਇਸ ਤਰ੍ਹਾਂ ਕਿ ਅਸੀਂ ਦੇਖੀਏ ਵੀ ਜਿਹੜਾ ਜਿਹੜਾ ਸਮਾਂ ਲੰਘਦਾ ਹੈ, ਹਨਾ, ਅਸੀਂ ਕਹਿੰਦੇ ਹਾਂ ਵੀ ਮਹਿੰਗਾਈ ਬਹੁਤ ਹੋ ਗਈ ਹਰ ਪਾਸੇ, ਇਸ ਗੱਲ ਦਾ ਰੌਲਾ ਵੀ ਆ ਕਿਉਂਕਿ ਤੇਲ ਦੀਆਂ ਕੀਮਤਾਂ ਵਧੀਆਂ ਹੈ, ਇੱਧਰ ਪ੍ਰੋਪਰਟੀ ਜਿਹੜੀ ਹੈ, ਹਨਾ, ਜੇ ਤੁਸੀਂ ਕੰਸਟਰਕਸ਼ਨ ਇੰਡਸਟਰੀ ਜਿਹੜੀ ਆ ਉਹਦੀ ਗੱਲ ਕਰੋ ਤਾਂ ਉੱਥੇ ਵੀ ਇਹ ਰੌਲਾ ਪੈਂਦਾ ਨਜ਼ਰ ਆਉਂਦਾ ਆ। ਇਹਦੇ ਨਾਲ ਰੀਅਲ ਅਸਟੇਟ ਇੰਡਸਟਰੀ ਜਿਹੜੀ ਆ ਉੱਥੇ ਵੀ ਇਹ ਰੌਲਾ ਪੈਂਦਾ ਨਜ਼ਰ ਆਉਂਦਾ ਆ। ਗੱਲ ਕੀ ਕਿ ਆਮ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਇਹ ਜਿਹੜੀ ਤਰਥੱਲੀ ਵੀ ਮਚੀ ਹੋਈ ਹੈ ਕਿ ਮਹਿੰਗਾਈ ਜਿਹੜੀ ਆ ਉਹ ਹਰ ਇਨਸਾਨ ਨੂੰ ਪ੍ਰਭਾਵਿਤ ਕਰ ਰਹੀ ਹੈ। ਪਰ ਦੂਜੇ ਪਾਸੇ ਜੇ ਸਾਡੇ ਭਾਈਚਾਰੇ ਦੀ ਗੱਲ ਕੀਤੀ ਜਾਵੇ ਤਾਂ ਸਾਡਾ ਜਿਹੜਾ ਭਾਈਚਾਰਾ ਨਾ ਬੜੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਵਾਲਾ ਭਾਈਚਾਰਾ। ਸੋ ਇਸ ਕਰਕੇ ਜੇ ਦੇਖਿਆ ਜਾਵੇ ਤਾਂ ਕਿਸੇ ਵੀ ਸ਼ਹਿਰ ਦੇ ਵਿੱਚ ਗੱਲ ਕਰ ਲਈਏ, ਆਸਟ੍ਰੇਲੀਆ ਦੇ ਕਿਸੇ ਵੀ ਸ਼ਹਿਰ ਦੇ ਵਿੱਚ ਗੱਲ ਕਰ ਲਈਏ, ਇਸ ਵੇਲੇ ਰੌਣਕਾਂ ਜਿਹੜੀਆਂ ਪੂਰੀਆਂ ਲੱਗੀਆਂ ਹੋਈਆਂ। ਅਸੀਂ ਪਿਛਲੇ ਹਫ਼ਤੇ ਸ਼ੈਪਟਨ ਮੇਲੇ ਦੀ ਗੱਲ ਕੀਤੀ ਹੈ, ਸ਼ੈਪਟਨ ਮੇਲੇ ਦੇ ਵਿੱਚ ਸਾਡੇ ਭਾਈਚਾਰੇ ਨੇ ਬੜੀ ਵੱਡੀ ਗਿਣਤੀ ਚ ਸ਼ਮੂਲੀਅਤ ਕੀਤੀ ਹੈ। ਹਰ ਪੱਖ ਜਿਹੜਾ ਆ ਸਾਡੇ ਸੱਭਿਆਚਾਰ ਦਾ, ਸਾਡੇ ਧਰਮ ਦਾ, ਹਨਾ, ਸਾਡੇ ਵਿਰਸੇ ਦਾ ਉੱਥੇ ਦੇਖਣ ਨੂੰ ਮਿਲਿਆ। ਪਰ ਇਹਦੇ ਨਾਲ ਹੀ ਕੁਛ ਲੰਘੇ ਵੀਕਐਂਡ ਜਿਹੜੇ ਈਵੈਂਟਸ ਹੋਏ ਆ, ਮੈਂ ਉਹਨਾਂ ਦੇ ਉੱਤੇ ਵੀ ਇੱਕ ਨਜ਼ਰ ਜ਼ਰੂਰ ਮਾਰਾਂਗੀ। ਜਿਹੜਾ ਆਹ ਵੀਕਐਂਡ ਲੰਘਿਆ, ਮੈਲਬਨ ਭੰਗੜਾ ਕੱਪ, ਇੱਕ ਇੱਥੇ ਮੈਲਬਨ ਦੇ ਵਿੱਚ ਆਪਣੀ ਇੱਕ ਬਹੁਤ ਸੋਹਣੀ ਜਗ੍ਹਾ ਬਣਾ ਚੁੱਕਿਆ। ਹਰ ਸਾਲ ਮੈਲਬਨ ਭੰਗੜਾ ਕੱਪ ਜਿਹੜਾ ਆ ਉਹ ਕਰਵਾਇਆ ਜਾਂਦਾ ਹੈ, ਔਰ ਕੱਲ ਮੈਲਬਨ ਭੰਗੜਾ ਕੱਪ ਦਾ ਫਾਈਨਲ ਸੀਗਾ ਔਰ ਉੱਥੇ ਇਹ ਮੁਕਾਬਲੇ ਹੋਏ ਆ। ਜਿਹੜੀਆਂ ਟੀਮਾਂ ਆ ਉਹ ਵੱਖ ਵੱਖ ਸੂਬਿਆਂ ਤੋਂ ਆਈਆਂ, ਚਾਹੇ ਉਹ ਵੈਸਟਰਨ ਆਸਟ੍ਰੇਲੀਆ ਆ, ਚਾਹੇ ਉਹ ਸਾਊਥ ਆਸਟ੍ਰੇਲੀਆ ਆ, ਹਨਾ, ਉਹਨਾਂ ਥਾਵਾਂ ਤੋਂ ਅਲੱਗ ਅਲੱਗ ਜਿਹੜੇ ਭੰਗੜਚੀ ਜਾਂ ਕਹਿ ਲਓ ਕਿ ਜਿਹੜੀਆਂ ਅਕੈਡਮੀਆਂ ਨੇ, ਹਨਾ, ਉਹਨਾਂ ਦੀਆਂ ਟੀਮਾਂ ਨੇ ਉੱਥੇ ਸ਼ਿਰਕਤ ਕੀਤੀ ਆ ਔਰ ਆਪਣੀ ਕਲਾ ਦਾ ਜਿਹੜਾ ਮਜ਼ਾਰਾ ਵੀ ਕੀਤਾ। ਤੇ ਉੱਥੇ ਜਿਹੜੀ ਰੌਣਕ ਸੀ, ਉੱਥੇ ਦਾ ਜਿਹੜਾ ਔਰਾ ਸੀ ਉਹ ਬਹੁਤ ਵੱਖਰਾ ਸੀ, ਹਨਾ। ਸੋ ਇਹੋ ਜਿਹੜੇ ਮੁਕਾਬਲੇ ਆ ਇਹ ਭਾਈਚਾਰੇ ਦੀ ਇੱਕ ਤਰ੍ਹਾਂ ਦੇ ਨਾਲ ਖੁਸ਼ਗਵਾਰਤਾ ਦੇ ਪ੍ਰਤੀਕ ਨੇ, ਹਨਾ,
ਇਸ ਤੋਂ ਪਤਾ ਲੱਗਦਾ ਕਿ ਸਾਡਾ ਭਾਈਚਾਰਾ ਜਿਹੜਾ ਇਸ ਵੇਲੇ ਕਾਫੀ ਖੁਸ਼ਗਵਾਰ ਹੈ, ਚਾਹੇ ਕਿ ਬਹੁਤ ਤਰ੍ਹਾਂ ਦੀਆਂ ਸਮੱਸਿਆਵਾਂ ਆਲੇ ਦੁਆਲੇ ਬਣੀਆਂ ਰਹਿੰਦੀਆਂ, ਪਰ ਖੁਸ਼ਹਾਲੀ ਜਿਹੜੀ ਹੈ ਉਹ ਵੀ ਸਾਡੇ ਭਾਈਚਾਰੇ ਦੀ ਦੇਖਣ ਵਾਲੀ ਹੁੰਦੀ ਹੈ। ਦੂਜੇ ਪਾਸੇ ਪਿਛਲੇ ਲੰਘੇ ਸਮੇਂ ਚ ਗੁਲਾਬੀ ਕੁਈਨ ਦੇ ਨਾਮ ਤੇ ਜੈਸਮਿਨ ਸੈਂਡਲਸ ਦਾ ਵੀ ਜਿਹੜਾ ਸ਼ੋਅ ਹੈ ਉਹ ਵੀ ਬੜਾ ਸਫਲ ਸ਼ੋਅ ਰਿਹਾ। ਉੱਥੇ ਵੀ ਸਾਡੀਆਂ ਭੈਣਾਂ ਨੇ ਵੀਰਾਂ ਨੇ ਬੜਾ ਵੱਧ ਚੜ ਕੇ ਉੱਥੇ ਰੌਣਕ ਮੇਲਾ ਜਿਹੜਾ ਆ ਉਹ ਲਾਇਆ। ਤੇ ਬੀਤੇ ਕੱਲ ਸੁਨੀਲ ਗਰੋਵਰ ਜਿਹੜੇ ਕਿ ਕਾਮੇਡੀਅਨ ਨੇ, ਸਟੈਂਡ ਅਪ ਕਾਮੇਡੀਅਨ ਨੇ, ਤੁਸੀਂ ਉਹਨਾਂ ਨੂੰ ਵੇਖਦੇ ਹੋ ਕਪਿਲ ਸ਼ਰਮਾ ਸ਼ੋਅ ਦੇ ਵਿੱਚ, ਤੇ ਵੈਸੇ ਵੀ ਉਹਨਾਂ ਦੇ ਵੱਖ ਵੱਖ ਜਿਹੜੇ ਰੂਪ ਹੈ ਉਹ ਦੇਖਣ ਨੂੰ ਮਿਲਦੇ ਆ, ਤੇ ਉੱਥੇ ਵੀ ਕਾਫੀ ਰੌਣਕ ਰਹੀ ਆ। ਤੇ ਇਹਦੇ ਨਾਲ ਹੀ ਸਰਤਾਜ, ਸਤਿੰਦਰ ਸਰਤਾਜ ਆਉਣ ਵਾਲੇ ਦਿਨਾਂ ਦੇ ਵਿੱਚ ਮੈਲਬਰਨ ਪਹੁੰਚ ਰਹੇ ਆ, ਪਰ ਉਹਨਾਂ ਦਾ ਇੱਕ ਸ਼ੋਅ ਜਿਹੜਾ ਕੱਲ ਐਡੀਲੇਡ ਦੇ ਵਿੱਚ ਹੋਇਆ, ਬੜਾ ਸਫਲ ਸ਼ੋਅ ਕਿਹਾ ਗਿਆ ਉਸਨੂੰ, ਔਰ ਉਸ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਵਿੱਚ ਉਹਨਾਂ ਦਾ ਸਫਲ ਸ਼ੋਅ ਹੋਇਆ। ਤੇ ਉੱਥੇ ਵੀ ਪੰਜਾਬੀਆਂ ਦੀ ਜਿਹੜੀ ਆਮਦ ਹੈ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਹੋਈ ਆ, ਔਰ ਇਹ ਜਿਹੜੇ ਸ਼ੋਅਜ਼ ਆ ਇਹ ਸਫਲ ਹੋ ਰਹੇ ਆ। ਇਹਦਾ ਜਿਹੜਾ ਪ੍ਰਭਾਵ ਆ ਉਹ ਇਹੀ ਜਾਂਦਾ ਕਿ ਚਾਹੇ ਇੱਕ ਪਾਸੇ ਮਹਿੰਗਾਈ ਦਾ ਰੌਲਾ ਹੈ, ਚਾਹੇ ਕਿ ਇੱਕ ਪਾਸੇ ਅਸੀਂ ਕਹਿੰਦੇ ਆ ਕਿ ਜ਼ਿੰਦਗੀ ਥੋੜੀ ਜਿਹੀ ਔਖੀ ਹੋਈ ਪਈ ਆ, ਕਿਉਂਕਿ ਕਿਸ਼ਤਾਂ ਜਿਹੜੀਆਂ ਹਨਾ ਉਹਨਾਂ ਦਾ ਭਾਰ ਵੀ ਹੁਣ ਜ਼ਿਆਦਾ ਆ, ਪਰ ਇਹਦੇ ਬਾਵਜੂਦ ਇਹ ਜਿਹੜੇ ਸ਼ੋਅਜ਼ ਆ ਇਹ ਬੜੀ ਸਫਲਤਾ ਦੇ ਨਾਲ ਇਸ ਵੇਲੇ ਚੱਲ ਰਹੇ ਆ। ਇਹਦਾ ਮਤਲਬ ਇਹ ਆ ਕਿ ਅਸੀਂ ਜੇਕਰ ਇਹੋ ਜਿਹੀ ਕੋਈ ਚਿੰਤਾ ਬਣਦੀ ਆ ਤਾਂ ਉਸ ਚਿੰਤਾ ਤੋਂ ਮੁਕਤ ਹੋਣ ਦੇ ਲਈ ਥੋੜੇ ਬਹੁਤੇ ਹੋਰ ਪੈਸੇ ਖਰਚ ਕੇ ਤੇ ਥੋੜਾ ਜਿਹਾ ਉਸ ਵੇਲੇ ਕਹਿੰਦੇ ਹੁੰਦੇ ਆ ਨਾ ਕਿ ਜੇਕਰ ਤੁਸੀਂ ਕਿਸੇ ਚਿੰਤਾ ਜਾਂ ਸਟ੍ਰੈਸ ਦੇ ਅੰਦਰ ਹੋ ਤਾਂ ਉਸ ਚਿੰਤਾ ਚੋਂ ਨਿਕਲਣ ਦੇ ਲਈ ਆਪਣਾ ਮਾਹੌਲ ਬਦਲੋ, ਆਲਾ ਦੁਆਲਾ ਜਿਸ ਤਰ੍ਹਾਂ ਦੇ ਮਾਹੌਲ ਚ ਉਹ ਚਿੰਤਾ ਤੁਹਾਡੇ ਉੱਤੇ ਜ਼ਿਆਦਾ ਅਸਰ ਪਾ ਰਹੀ ਹੈ ਉਸ ਤੋਂ ਬਾਹਰ ਜਾਓ। ਸੋ ਉਸ ਤੋਂ ਬਾਹਰ ਜਾਣ ਦਾ ਇੱਕ ਜਿਹੜਾ ਇਹ ਤਰੀਕਾ, ਤੇ ਵੈਸੇ ਵੀ ਜਿਹੜੇ ਪੰਜਾਬੀ ਆ ਉਹ ਖੁਸ਼ਹਾਲ ਜੀਵਨ ਜਿਉਣ ਦੇ ਆਦੀ ਵੀ ਹੈ ਹਨਾ, ਔਰ ਛੋਟੀਆਂ ਮੋਟੀਆਂ ਜਿਹੜੀਆਂ ਪਰੇਸ਼ਾਨੀਆਂ, ਛੋਟੀਆਂ ਮੋਟੀਆਂ ਜਿਹੜੀਆਂ ਸਮੱਸਿਆਵਾਂ ਹਨਾ ਉਹਨਾਂ ਤੋਂ ਅਸੀਂ ਉੱਪਰ ਉੱਠ ਕੇ ਤੇ ਚੜ੍ਹਦੀ ਕਲਾ ਦੇ ਨਾਲ ਜੀਣਾ ਜਾਣਦੇ ਹਾਂ। ਇਹ ਇਹ ਪ੍ਰਤੀਕ ਹੈ, ਇਹ ਸਾਰੀਆਂ ਚੀਜ਼ਾਂ, ਇਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਹੀ ਹਾਂ, ਤੇ ਮੈਂ ਜੇ ਤੁਹਾਡੇ ਲਈ ਦੱਸਾਂ ਤਾਂ ਮੈਲਬਰਨ ਦੇ ਵਿੱਚ ਸਤਿੰਦਰ ਸਰਤਾਜ ਹੋਰਾਂ ਦੇ ਦੋ ਸ਼ੋਅ ਹੋ ਰਹੇ ਆ ਇਸ ਵਾਰ, ਔਰ ਰੌਡ ਲੈਵਰ ਇਹਨਾਂ ਦੇ ਵਿੱਚ ਪਿਛਲੀ ਵਾਰ ਵੀ ਇਹਨਾਂ ਦਾ ਜਿਹੜਾ ਸ਼ੋਅ ਹੋਇਆ ਸੀਗਾ, ਤੇ ਇਸ ਵਾਰ ਇਹ ਦੋ ਸ਼ੋਅ ਹੋ ਰਹੇ ਆ ਉੱਥੇ ਹੀ ਸੇਮ ਵੈਨਿਊ ਚ 16 ਮਈ ਨੂੰ ਤੇ 17 ਮਈ ਨੂੰ ਹਨਾ। ਤੇ ਇਹ ਜਿਹੜਾ ਰੌਡ ਲੈਵਰ ਇਹਨਾਂ ਇਹ ਕਾਫੀ ਵੱਡਾ, ਔਰ ਇਸ ਪੱਧਰ ਦੇ ਉੱਤੇ ਜਦੋਂ ਸਾਡੇ ਭਾਈਚਾਰੇ ਦੀ ਆਮਦ ਉੱਥੇ ਹੋਣ ਜਾ ਰਹੀ ਆ ਤਾਂ ਵਾਕਈ ਇਹ ਤੋਂ ਪਤਾ ਲੱਗਦਾ ਕਿ ਅਸੀਂ ਜਦੋਂ ਆਪਣੇ ਸੱਭਿਆਚਾਰ ਦੀ ਗੱਲ ਕਰਦੇ ਹਾਂ, ਗਾਇਕੀ ਦੀ ਗੱਲ ਕਰਦੇ ਹਾਂ, ਬਹੁਤ ਵਾਰੀ ਸ਼ਿਕਾਇਤ ਕੀਤੀ ਜਾਂਦੀ ਆ ਕਿ ਚੰਗੇ ਗਾਇਕਾਂ ਨੂੰ ਸੁਣਨ ਵਾਲੇ ਘੱਟ ਹੈ, ਪਰ ਜਦੋਂ ਹੁਣ ਅਸੀਂ ਸਤਿੰਦਰ ਸਰਤਾਜ ਦੀ ਗੱਲ ਕਰਦੇ ਹਾਂ ਤਾਂ ਸਤਿੰਦਰ ਸਰਤਾਜ ਹੋਰਾਂ ਦੇ ਜਿਹੜੇ ਇਹ ਸ਼ੋਅ ਨੇ ਇਹ ਪੂਰੇ ਭਰੇ ਕਿ ਅਸੀਂ ਜਦੋਂ ਆਪਣੇ ਸੱਭਿਆਚਾਰ ਦੀ ਗੱਲ ਕਰਦੇ ਹਾਂ, ਗਾਇਕੀ ਦੀ ਗੱਲ ਕਰਦੇ ਹਾਂ, ਬਹੁਤ ਵਾਰੀ ਸ਼ਿਕਾਇਤ ਕੀਤੀ ਜਾਂਦੀ ਆ ਕਿ ਚੰਗੇ ਗਾਇਕਾਂ ਨੂੰ ਸੁਣਨ ਵਾਲੇ ਘੱਟ ਹੈ, ਪਰ ਜਦੋਂ ਹੁਣ ਅਸੀਂ ਸਤਿੰਦਰ ਸਰਤਾਜ ਦੀ ਗੱਲ ਕਰਦੇ ਹਾਂ ਤਾਂ ਸਤਿੰਦਰ ਸਰਤਾਜ ਹੋਰਾਂ ਦੇ ਜਿਹੜੇ ਇਹ ਸ਼ੋਅ ਨੇ ਇਹ ਪੂਰੇ ਭਰੇ ਜਾ ਰਹੇ ਆ, ਔਰ

ਸ਼ਿਕਾਇਤ ਜਿਹੜੀ ਉਹ ਰਹਿ ਜਾਂਦੀ ਆ ਵੀ ਚੰਗੇ ਜਿਹੜੇ ਗਾਇਕ ਆ ਉਹਨਾਂ ਨੂੰ ਕੋਈ ਸੁਣਦਾ ਨਹੀਂ ਹਨਾ। ਸੋ ਸਤਿੰਦਰ ਸਰਤਾਜ ਉਹਨਾਂ ਨੂੰ ਸੁਣਨ ਵਾਲੇ ਤੁਸੀਂ ਦੇਖੋ ਕਿੰਨੀ ਵੱਡੀ ਗਿਣਤੀ ਚ ਮੌਜੂਦ ਨੇ। ਤੁਸੀਂ ਕੀ ਸੋਚਦੇ ਹੋ ਇਸ ਬਾਰੇ? ਤੁਸੀਂ ਵੀ ਸਾਡੇ ਨਾਲ ਸਾਂਝ ਪਾਉਂਦੇ ਰਹੋ ਪ੍ਰੋਗਰਾਮ ਦੌਰਾਨ, ਤੇ ਆਪਾਂ ਗੱਲਬਾਤ ਅੱਗੇ ਵਧਾਉਣੀ ਆ। ਮੈਂ ਉਹ ਤੇਜਸਦੀਪ ਸਿੰਘ ਅਜਨੌਦਾ ਹੋਰਾਂ ਦੇ ਨਾਲ ਜਿਹੜੀ ਗੱਲਬਾਤ ਕਰਨੀ ਚਾਹ ਰਹੀ ਹਾਂ, ਮੈਂ ਕੋਸ਼ਿਸ਼ ਕਰਦੀ ਹਾਂ ਕਿ ਜੇਕਰ ਉਹ ਸਾਡੇ ਨਾਲ ਜੁੜਦੇ ਆ, ਨਹੀਂ ਤਾਂ ਫਿਰ ਉਹਦਾ ਹਵਾਲਾ ਜਿਹੜਾ ਮੈਂ ਜ਼ਰੂਰ ਸਾਂਝਾ ਕਰਾਂਗੀ ਉਸ ਆਰਟੀਕਲ ਦੇ ਰਾਹੀਂ। ਤੇ ਰਣਜੀਤ ਬਾਵਾ ਹੋਰਾਂ ਦਾ ਸ਼ੋਅ ਹੋਣ ਜਾ ਰਿਹਾ ਜੀ ਮੈਲਬਰਨ ਕਨਵੈਨਸ਼ਨ ਸੈਂਟਰ ਦੇ ਵਿੱਚ 30 ਮਈ ਨੂੰ, ਤੇ ਇਸੇ ਤਰ੍ਹਾਂ ਬੱਬੂ ਮਾਨ ਹੋਰਾਂ ਦੀ ਪ੍ਰੀ ਸੇਲ ਸ਼ੁਰੂ ਹੋ ਚੁੱਕੀ ਹੈ, ਉਹਨਾਂ ਦਾ ਵੀ ਮੈਲਬਰਨ ਕਨਵੈਨਸ਼ਨ ਸੈਂਟਰ ਦੇ ਵਿੱਚ ਸ਼ੋਅ ਹੋਣਾ ਆ, ਪਰ ਅਜੇ ਨਹੀਂ, ਅਜੇ ਦੂਰ ਹੈ, ਪਰ ਹੁਣ ਤੋਂ ਹੀ ਉਹਨਾਂ ਦੀ ਟਿਕਟਾਂ ਦੀ ਜਿਹੜੀ ਪ੍ਰੀ ਸੇਲ ਆ ਉਹ ਸ਼ੁਰੂ ਹੋ ਚੁੱਕੀ ਆ। ਸੋ ਇੱਕ ਪਾਸੇ ਰੌਲਾ ਤੇਲ ਦਾ ਆ, ਇੱਕ ਪਾਸੇ ਰੌਲਾ ਰੀਅਲ ਅਸਟੇਟ ਇੰਡਸਟਰੀ ਦਾ ਆ, ਇੱਕ ਪਾਸੇ ਰੌਲਾ ਕੰਸਟਰਕਸ਼ਨ ਇੰਡਸਟਰੀ ਦਾ ਆ, ਇੱਕ ਪਾਸੇ ਟਰਾਂਸਪੋਰਟ ਦਾ ਵੀ ਰੌਲਾ ਆ, ਪਰ ਇਹਦੇ ਬਾਵਜੂਦ ਇਹ ਬਹੁਤ ਸਾਰੇ ਜਿਹੜੇ ਸ਼ੋਅਜ਼ ਆ, ਇਹ ਬਹੁਤ ਸਾਰੇ ਜਿਹੜੇ ਕਲਚਰਲ ਇਵੈਂਟਸ ਆ, ਬੜੀ ਸਫਲਤਾ ਦੇ ਨਾਲ ਸਾਰੇ ਸ਼ਹਿਰਾਂ ਦੇ ਵਿੱਚ ਤਕਰੀਬਨ ਹਨਾ ਹੋ ਰਹੇ ਆ, ਤੇ ਇਹ ਵੀ ਸਾਡੀ ਚੜ੍ਹਦੀ ਕਲਾ ਦਾ ਪ੍ਰਤੀਕ ਹੀ ਨੇ, ਸਾਡੀ ਖੁਸ਼ਹਾਲੀ ਦਾ ਪ੍ਰਤੀਕ ਨੇ। ਤੇ ਇੱਕ ਹੋਰ ਚੀਜ਼ ਜਿਹੜੀ ਇਸ ਦੌਰਾਨ ਗੱਲ ਕਰਨੀ ਬਣਦੀ ਹੈ ਕਿ ਇਹ ਸਿਰਫ ਸੱਭਿਆਚਾਰਕ ਪੱਖ ਤੋਂ ਹੀ ਨਹੀਂ, ਮੈਂ ਪਿਛਲੇ ਦਿਨਾਂ ਚ ਦੇਖਦੀ ਸੀਗੀ ਕਿ ਰਾਜਨੀਤਿਕ ਪੱਖ ਤੋਂ ਵੀ ਇੱਥੇ ਬਹੁਤ ਸਾਰੇ ਜਿਹੜੇ ਕੁਛ ਸਮਾਗਮ ਹੈ ਉਹ ਲਿਖੇ ਜਾ ਰਹੇ ਆ, ਪੰਜਾਬ ਦੀ ਗੱਲ ਹੋ ਰਹੀ ਆ। ਪਿਛਲੇ ਦਿਨੀ ਅਕਾਲੀ ਦਲ ਬਾਦਲ ਵੱਲੋਂ ਤੇਜਿੰਦਰ ਸਿੰਘ ਮਿੱਡੂ ਖੇੜਾਹੁਰੀ ਪਹੁੰਚੇ ਹੋਏ ਆ ਆਸਟ੍ਰੇਲੀਆ ਦੇ ਵਿੱਚ, ਤੇ ਮੈਲਬਰਨ ਦੇ ਵਿੱਚ ਹੀ ਮੈਨੂੰ ਲੱਗਦਾ ਕਿ ਉਹਨਾਂ ਦੀਆਂ 2-3 ਜਿਹੜੀਆਂ ਮੀਟਿੰਗਸ ਆ ਵੱਡੇ ਪੱਧਰ ਦੇ ਉੱਤੇ ਉਹਨਾਂ ਦੇ ਸਮਾਗਮ ਜਿਹੜੇ ਆ ਉਹ ਰੱਖੇ ਗਏ ਆ। ਮੈਲਬਰਨ ਦੇ ਨਾਰਥ ਦੇ ਵਿੱਚ ਹੋ ਕੇ ਹਟਿਆ, ਇੱਕ ਸਾਊਥ ਈਸਟ ਦੇ ਵਿੱਚ ਹੋ ਕੇ ਹਟਿਆ, ਇੱਕ ਸ਼ੈਪਟਨ ਦੇ ਵਿੱਚ ਸੀ ਹਨਾ। ਸੋ ਸਿਰਫ ਮੈਲਬਰਨ ਦੇ ਵਿੱਚ ਹੀ ਉਹਨਾਂ ਦੇ 2-3 ਜਿਹੜੇ ਸਮਾਗਮ ਆ ਉਹ ਹੋਏ ਆ, ਔਰ ਉਹ ਵੀ ਬੜੀ ਸਫਲਤਾ ਦੇ ਨਾਲ ਨੇਪਰੇ ਚੜੇ ਆ। ਸੋ ਰਾਜਨੀਤਿਕ ਪੱਖ ਤੋਂ ਵੀ ਸਾਡੇ ਜਿਹੜੇ ਲੋਕ ਆ ਉਹ ਅਵੇਅਰ ਨੇ, ਤੇ ਅਸੀਂ ਇਹੀ ਕਹਿ ਸਕਦੇ ਹਾਂ ਕਿ ਚੜ੍ਹਦੀ ਕਲਾ ਜਿਹੜੀ ਹੈ ਉਹ ਪੰਜਾਬੀਆਂ ਦੀ ਬਣੀ ਹੋਈ ਹੈ। ਪਰ ਅੱਗੇ ਜਿਹੜੀ ਮੈਂ ਗੱਲਬਾਤ ਹੁਣ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਉਹ ਸਿਰਫ ਤੇ ਸਿਰਫ ਇੱਕ ਪੱਖ ਹੈ, ਕਿਉਂਕਿ ਜਦੋਂ ਅਸੀਂ ਆਪਣੇ ਭਾਈਚਾਰੇ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਤਕਰੀਬਨ ਸਾਰੇ ਜਿਹੜੇ ਪੱਖ ਆ ਆਪ ਨੂੰ ਕਹਿੰਦੇ ਹੁੰਦੇ ਪਤਾ ਹੁੰਦੇ ਆ ਹਨਾ, ਤੇ ਅਸੀਂ ਉਸ ਪੱਖ ਨੂੰ ਕਿਸ ਨਜ਼ਰੀਏ ਤੋਂ ਦੇਖਦੇ ਹਾਂ, ਕਿਸ ਨਜ਼ਰੀਏ ਦੇ ਨਾਲ ਦੇਖਦੇ ਹਾਂ ਹਨਾ, ਇਹ ਵੀ ਸਾਡੇ ਉੱਤੇ ਨਿਰਭਰ ਕਰਦਾ। ਤੇ ਮੈਂ ਜ਼ਰੂਰ ਸਾਂਝ ਪਾਉਂਦੀ ਹਾਂ ਉਸ ਆਰਟੀਕਲ ਦੇ ਨਾਲ, ਵੈਸੇ ਮੈਂ ਬੋਲ ਕੇ ਸੁਣਾ ਦਿੰਦੀ ਹਾਂ। ਤੇਜਸਦੀਪ ਅਜਨੌਦਾ ਲਿਖਦੇ ਆ ਵੀ ਪੰਜਾਬੀਆਂ ਦੀ ਢੋਲਕੀ ਹੁਣ ਪ੍ਰੀਮੀਅਮ ਹੋ ਗਈ ਹੈ ਭਾਈ, ਦੁਨੀਆਂ ਦੇ ਖਬਰੀ ਅਦਾਰਿਆਂ ਦੇ ਆਰਥਿਕ ਪੰਨੇ ਜੋ ਮਰਜ਼ੀ ਕਹਿ ਰਹੇ ਹੋਣ, ਪਰ ਆਸਟ੍ਰੇਲੀਆ ਚ ਸੰਗੀਤਕ ਮਹਿਫਲਾਂ ਦੇ ਮਹਿੰਗੇ ਭਾਅ ਅੱਜ ਕੱਲ ਚਰਚਾ ਦਾ ਵਿਸ਼ਾ ਹਨ। ਮਤਲਬ ਕਿ ਜਿਹੜੀਆਂ ਨਾ ਟਿਕਟਾਂ ਹੁੰਦੀਆਂ ਇਹ ਵਾਲੇ ਇਵੈਂਟਸ ਦੀਆਂ ਹਨਾ, ਇਹਨਾਂ ਟਿਕਟਾਂ ਦੇ ਉੱਤੇ ਚਰਚਾ ਛਿੜੀ ਹੋਈ ਹੈ, ਕਿਉਂਕਿ ਮਹਿੰਗਾਈ ਜਿਹੜੀ ਆ ਕਿਸੇ ਨਾ ਕਿਸੇ ਤਰ੍ਹਾਂ ਅਸਰ ਜ਼ਰੂਰ ਕਰ ਰਹੀ ਆ, ਭਾਵੇਂ ਕਿ ਸ਼ੋਅ ਭਰ ਰਹੇ ਆ, ਪਰ ਸ਼ੋਅ ਭਰਨ ਤੋਂ ਪਹਿਲਾਂ ਉਹ ਜਿਹੜੀ ਗੱਲਬਾਤ ਹੈ ਨਾ ਟਿਕਟਾਂ ਦੀ ਉਹ ਵੀ ਛਿੜ ਚੁੱਕੀ ਹੈ, ਕਿਉਂਕਿ ਜਦੋਂ ਟਿਕਟਾਂ ਤੁਸੀਂ ਖਰੀਦਣੀਆਂ ਉਸ ਸ਼ੋਅ ਦਾ ਹਿੱਸਾ ਬਣਨਾ ਤਾਂ ਉਹਨੇ ਤੁਹਾਡੀ ਪਾਕਿਟ ਦੇ ਉੱਤੇ ਤੁਹਾਡੀ ਜੇਬ ਦੇ ਉੱਤੇ ਅਸਰ ਕਰਨਾ ਹੈ ਹਨਾ, ਤੁਹਾਡੇ ਬਜਟ ਦੇ ਉੱਤੇ ਅਸਰ ਕਰਨਾ। ਸੋ ਉਹ ਬਜਟ ਕਿੱਦਾਂ ਹਿੱਲਦਾ ਇਹ ਵੀ ਤੁਸੀਂ ਦੇਖਣਾ। ਪਰ ਮੈਂ ਅੱਗੇ ਗੱਲ ਕਰਦੀ ਹਾਂ, ਕਹਿੰਦੇ ਕਿ ਪ੍ਰੀਮੀਅਮ ਭਾਅ ਦੀਆਂ ਟਿਕਟਾਂ ਦੱਸਦੀਆਂ ਕਿ ਕੌਮਾਂਤਰੀ ਪੱਧਰ ਦੇ ਵੈਨਿਊਜ਼ ਹੁਣ ਪੰਜਾਬੀਆਂ ਲਈ ਉਪਰੇ ਨਹੀਂ ਰਹੇ। ਪੰਜਾਬੀ ਅਖਾੜਿਆਂ ਦੀ ਸਥਾਨਕ ਮੰਡੀ ਚ $700 ਤੋਂ ਉਪਰ ਦੀ ਟਿਕਟ ਪਹਿਲੀ ਵਾਰ ਦਿਲਜੀਤ ਦੇ ਸ਼ੋਆਂ ਚ ਵਿਕੀ ਹੈ, ਜਦਕਿ ਉਸਦੇ ਵੱਖ ਵੱਖ ਸ਼ਹਿਰਾਂ ਚ ਹੋਏ ਕੰਸਰਟ ਦੀਆਂ ਪਿਛਲੀਆਂ ਸੀਟਾਂ ਦੇ ਭਾਅ ਵੀ ਔਸਤਨ ਮਹਿੰਗੇ ਮੁੱਲ ਦੇ ਰਹੇ। ਉਹ ਗੱਲ ਵੱਖਰੀ ਹੈ ਕਿ ਗੱਲ ਰਾਜ ਰਣਜੋਧ ਤੋਂ ਅੱਗੇ ਨਹੀਂ ਤੁਰ ਰਹੀ। ਇਸੇ ਤਰ੍ਹਾਂ ਸਤਿੰਦਰ ਸਰਤਾਜ ਪਹਿਲਾ ਪੰਜਾਬੀ ਗਾਇਕ ਹੈ ਜਿਸਨੇ ਆਸਟ੍ਰੇਲੀਆ ਦੇ ਸੰਸਾਰ ਪ੍ਰਸਿੱਧ ਓਪਰਾ ਹਾਊਸ ਚ ਹੁਣ ਤੱਕ 2 ਹਾਊਸਫੁੱਲ ਸ਼ੋਅ ਲਾਏ ਹਨ, ਪਹਿਲਾ 2019 ਚ ਤੇ ਦੂਜਾ 2 ਸਾਲ ਪਹਿਲਾਂ। ਇਸ ਵਾਰ ਆਸਟ੍ਰੇਲੀਆ ਚ ਪੰਜਾਬੀਆਂ ਦੀ ਸਭ ਤੋਂ ਵੱਧ ਵਸੋਂ ਵਾਲੇ ਸ਼ਹਿਰ ਮੈਲਬਰਨ ਚ

0: ਸਰਤਾਜ ਦੇ 16 ਤੇ 17 ਮਈ ਨੂੰ ਦੋ ਸ਼ੋਅ ਹੋ ਰਹੇ ਹਨ। ਪ੍ਰਮੋਟਰਾਂ ਮੁਤਾਬਕ ਸਰੋਤਿਆਂ ਦੀ ਮੰਗ ਤੇ ਮੈਲਬਨ ਦਾ ਦੂਜਾ ਸ਼ੋਅ ਐਡ ਕੀਤਾ ਗਿਆ ਹੈ। ਇਸ ਸ਼ੋਅ 'ਚ ਟਿਕਟ ਵੈਬਸਾਈਟ ਟਿਕਟ ਟੈਕ AU ਮੁਤਾਬਕ ਪਰਿਵਾਰ ਦੇ 4 ਜਣਿਆਂ ਲਈ ਸਟੇਜ ਨੇੜਲੀਆਂ ਸੀਟਾਂ ਦਾ ਪੈਕੇਜ ਲਗਭਗ 1706.58 ਦਾ ਹੈ ਤੇ ਜਿਸ ਦਾ ਵਿਕਣਾ ਤੈਅ ਹੈ। ਯਾਨੀ 1706 ਦੀ ਫੈਮਿਲੀ ਪੈਕੇਜ ਦੀ ਜਿਹੜੀ ਟਿਕਟ ਹੈ ਉਹ ਦੱਸੀ ਗਈ ਹੈ ਜੀ, ਔਰ ਪਰਿਵਾਰ ਦੇ 4 ਜਣਿਆਂ ਦੇ ਲਈ ਹਨਾ। ਸੋ ਸਰਕਾਰ ਵੱਲੋਂ ਐਲਾਨੀ ਮਹਿੰਗਾਈ ਦੇ ਬਾਵਜੂਦ ਨਿੱਤ ਵੱਧਦੀਆਂ ਵਿਆਜ ਦਰਾਂ ਦੇ ਉੱਪਰ ਥਲੀ ਦਿਹਾੜੀਆਂ ਦੀ ਮਾਰੂ ਮਾਰ ਦੇ ਵਿਚਕਾਰ ਸੰਸਾਰ ਮੰਡੀ ਦੀਆਂ ਖਬਰਾਂ ਤੋਂ ਪਰੇ ਪੰਜਾਬੀਆਂ ਵੱਲੋਂ ਮਹਿੰਗੇ ਭਾਅ ਦੀਆਂ ਟਿਕਟਾਂ ਖਰੀਦਣਾ ਦੋ ਗੱਲਾਂ ਨੂੰ ਸਪਸ਼ਟ ਕਰਦਾ ਕਿ ਪ੍ਰਵਾਸ ਦੀ ਮੰਡੀ 'ਚ ਸੰਗੀਤਕ ਆਨੰਦ ਮੂਹਰੇ ਸਭ ਨਦਾਰਦ ਹੈ ਅਤੇ ਸਟੇਟਸਾਂ ਪੋਸਟਾਂ ਦੇ ਤਲਿਸਮੀ ਪ੍ਰਭਾਵ ਮੂਹਰੇ ਐਵਰੀਥਿੰਗ ਇਜ਼ ਸੈਕੰਡਰੀ। ਕਿਰਾਏ ਦੇ ਚਰਚ ਹਾਲਾਂ 'ਚ ਖੜਕਦੀਆਂ ਢੋਲਕੀਆਂ ਦੀ ਥਾਪ ਮੈਲਬਨ ਦੇ ਲਾਰਡ ਲਿਵਰ ਅਰੇਨਾ ਆਮੀ ਸਟੇਡੀਅਮਾਂ, ਵੈਨਕੂਵਰਾਂ ਦੇ BC ਪੈਲਸ ਸਟੇਡੀਅਮਾਂ, ਟੋਰਾਂਟੋ ਦੇ ਰੋਜਰ ਸੈਂਟਰਾਂ ਦੇ ਉੱਚੇ ਸਪੀਕਰਾਂ ਤੇ ਗੂੰਜਣ ਲੱਗੀ ਹੈ। ਸੰਸਾਰ ਦੀ ਆਰਥਿਕ ਤੂੰਬੀ ਭਾਵੇਂ ਜੋ ਵੀ ਟੁਣਕਦੀ ਹੋਵੇ ਪਰ ਪੰਜਾਬੀਆਂ ਦੀ ਢੋਲਕੀ ਹੁਣ ਪ੍ਰੀਮੀਅਮ ਹੋ ਗਈ ਹੈ ਭਾਈ। ਸੋ ਇਹ ਗੱਲਬਾਤ ਜਿਹੜੀ ਹੈ ਇਸ ਵਿਸ਼ੇ ਤੋਂ ਤੁਹਾਨੂੰ ਜ਼ਰੂਰ ਸਪਸ਼ਟ ਹੋਈ ਹੋਣੀ ਆ, ਕਿਉਂਕਿ ਵਾਕਈ ਇਹਨਾਂ ਟਿਕਟਾਂ ਦੀ ਚਰਚਾ ਇਸ ਕਰਕੇ ਵੀ ਛੱਡਦੀ ਹੈ ਕਿਉਂਕਿ ਜਦੋਂ ਸਾਡੇ ਪੰਜਾਬੀ ਸੰਗੀਤ ਦੀ ਗੱਲ ਹੁੰਦੀ ਹੈ ਤਾਂ ਪੰਜਾਬੀ ਸੰਗੀਤ ਦਾ ਜਿਹੜਾ ਤਲਿਸਮੀ ਅਸਰ ਹੈ ਇਹ ਪੂਰੀ ਦੁਨੀਆ ਕਬੂਲ ਰਹੀ ਹੈ ਹਨਾ। ਜਦੋਂ ਦਿਲਜੀਤ ਦੀ ਗੱਲ ਹੁੰਦੀ ਹੈ ਸੋ ਉਹਨਾਂ ਦਿਲਜੀਤ ਦੇ ਸ਼ੋਅ ਦਾ ਵੀ ਇੱਥੇ ਹਵਾਲਾ ਦਿੱਤਾ ਆ ਕਿ ਦਿਲਜੀਤ ਦੇ ਸ਼ੋਅ ਦੀ ਜਿਹੜੀ ਟਿਕਟ ਹੈ ਉਹ ਇਸ ਵੇਲੇ ਸਭ ਤੋਂ ਮਹਿੰਗੀ ਮੰਨੀ ਜਾਂਦੀ ਹੈ ਤੇ ਹੁਣ ਸਤਿੰਦਰ ਸਰਤਾਜ ਦੇ ਜਿਹੜੇ ਸ਼ੋਅ 2 ਦਿਨਾਂ ਦੇ ਮੈਲਬਨ ਦੇ ਵਿੱਚ 16 ਤੇ 17 ਮਈ ਦੇ ਇੱਥੇ ਆਰਗੇਨਾਈਜ਼ ਕੀਤੇ ਜਾ ਰਹੇ ਆ ਉਹਨਾਂ ਦਾ ਵੀ ਉਹਨਾਂ ਹਵਾਲਾ ਦਿੱਤਾ। ਸੋ ਇਹਨਾਂ ਨੇ ਕਿਹਾ ਕਿ ਦੋ ਗੱਲਾਂ ਜਿਹੜੀਆਂ ਆ ਟਿਕਟਾਂ ਖਰੀਦਣ ਦੇ ਭਾਵ ਨੂੰ ਸਪਸ਼ਟ ਕਰਦੀਆਂ ਆ ਵੀ ਇੱਕ ਪਾਸੇ ਤਾਂ ਦਿਹਾੜੀਆਂ ਦੀ ਮਾਰੋ ਮਾਰ ਆ, ਇੱਕ ਪਾਸੇ ਵਿਆਜ ਦਰਾਂ ਦੀ ਉੱਪਰੋ ਥਲੀ ਮਚੀ ਹੋਈ ਹੈ ਤੇ ਸੰਸਾਰ ਮੰਡੀ ਦੀਆਂ ਜਿਹੜੀਆਂ ਖਬਰਾਂ ਆ ਉਹ ਵੀ ਇਸ ਵੇਲੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ। ਪਰ ਇਹਦੇ ਬਾਵਜੂਦ ਜੇਕਰ ਇੰਨੀਆਂ ਮਹਿੰਗੀਆਂ ਟਿਕਟਾਂ ਖਰੀਦ ਕੇ ਪੰਜਾਬੀ ਇਹ ਸ਼ੋਅ ਭਰ ਰਹੇ ਆ ਤਾਂ ਇਹਦੇ ਦੋ ਹੀ ਕਾਰਨ ਆ। ਇੱਕ ਤਾਂ ਇਹ ਆ ਕਿ ਪ੍ਰਵਾਸ ਦੀ ਮੰਡੀ ਚ ਸੰਗੀਤਕ ਆਨੰਦ ਮੂਹਰੇ ਸਭ ਕੁਛ ਨਦਾਰ ਦਿਆ, ਇਹ ਗੱਲ ਤਾਂ ਸਾਨੂੰ ਮੰਨਣੀ ਹੀ ਪੈਣੀ ਆ ਕਿ ਤਲਿਸਮੀ ਜਾਦੂ ਪੰਜਾਬੀ ਸੰਗੀਤ ਦਾ ਸਿਰ ਚੜ ਕੇ ਬੋਲ ਰਿਹਾ। ਜੇਕਰ ਦਿਲਜੀਤ ਨੂੰ ਸੁਣਨ ਵਾਲੇ ਜਿਹੜੇ ਆ ਸਿਰਫ ਪੰਜਾਬੀ ਨਹੀਂ ਸਗੋਂ ਹੋਰ ਭਾਈਚਾਰਿਆਂ ਦੇ ਲੋਕ ਹੈ ਉਹ ਭਰ ਰਹੇ ਆ ਇਹ ਵਾਲੇ ਸ਼ੋਅ ਨੂੰ ਤੇ ਫਿਰ ਪੰਜਾਬੀਆਂ ਦਾ ਤਾਂ ਫਰਜ਼ ਬਣਦਾ ਹੀ ਹੈ ਕਿ ਉਹ ਆਪਣੇ ਫਨਕਾਰਾਂ ਨੂੰ ਜ਼ਰੂਰ ਸੁਣਨ, ਉਹਨਾਂ ਨੂੰ ਆਪਣਾ ਪਿਆਰ ਦੇਣ। ਪਰ ਦੂਜੇ ਪਾਸੇ ਇੱਕ ਹੋਰ ਜਿਹੜਾ ਕਾਰਨ ਹੈ ਉਹ ਵੀ ਉਹਨਾਂ ਨੇ ਇੱਥੇ ਉਧਰ ਵੀ ਇਸ਼ਾਰਾ ਕੀਤਾ। ਸੋ ਉਸ ਇਸ਼ਾਰੇ ਚੋਂ ਕਹਿੰਦੇ ਆ ਕਿ ਸਟੇਟਸਾਂ ਪੋਸਟਾਂ ਦੇ ਤਲਿਸਮੀ ਪ੍ਰਭਾਵ ਮੂਹਰੇ ਐਵਰੀਥਿੰਗ ਇਜ਼ ਸੈਕੰਡਰੀ ਇੱਕ ਕਾਰਨ ਇਹ ਵੀ ਹੈ, ਔਰ ਇਹ ਕਾਰਨ ਸ਼ਾਇਦ ਵੱਡਾ ਕਾਰਨ ਮੰਨਿਆ ਜਾ ਸਕਦਾ ਆ ਕਿਉਂਕਿ ਇਸ ਵੇਲੇ ਜੇ ਦੇਖਿਆ ਜਾਵੇ ਤਾਂ ਸੋਸ਼ਲ ਮੀਡੀਆ ਦਾ ਅਸਰ ਜਿਹਦੇ ਉੱਤੇ ਅਸੀਂ ਬਹੁਤ ਵਾਰ ਗੱਲ ਵੀ ਕਰਦੇ ਆ ਰਹੇ ਹਾਂ, ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਗੱਲ ਕਰਦੇ ਰਹੇ ਹਾਂ ਕਿ ਜਿਹੜਾ ਸੋਸ਼ਲ ਮੀਡੀਆ ਦੀ ਵਰਤੋਂ ਦਾ ਪ੍ਰਭਾਵ ਜਿਹੜਾ ਆ ਉਹ ਅਸੀਂ ਕਿੰਨਾ ਕੁ ਸਾਰਥਕ ਰੂਪ ਚ ਕਬੂਲ ਰਹੇ ਹਾਂ ਔਰ ਸੋਸ਼ਲ ਮੀਡੀਆ ਦੀ ਜਿਹੜੀ ਦੁਰਵਰਤੋਂ ਆ ਉਹ ਕਿੱਥੇ ਹੋ ਰਹੀ ਆ ਜਾਂ ਉਸਦਾ ਜਿਹੜਾ ਕੁਪ੍ਰਭਾਵ ਜਿਹੜਾ ਆ ਕੀ ਹੋ ਰਿਹਾ ਹਨਾ, ਉਹਦੇ ਬਾਰੇ ਅਸੀਂ ਪਿਛਲੇ ਸਮਿਆਂ ਚ ਹਮੇਸ਼ਾ ਗੱਲਬਾਤ ਕਰਦੇ ਆਏ ਹਾਂ ਤੇ ਇਹ ਇੱਕ ਕਾਰਨ ਵੀ ਹੋ ਸਕਦਾ ਆ ਕਿ ਸੋਸ਼ਲ ਮੀਡੀਆ ਦੇ ਉੱਤੇ ਸਟੇਟਸਾਂ ਪੋਸਟਾਂ ਦਾ ਜਿਹੜਾ ਤਲਿਸਮੀ ਪ੍ਰਭਾਵ ਆ ਨਾ, ਉਹੀ ਬਸ ਤਲਿਸਮੀ ਪ੍ਰਭਾਵ ਦੇ ਮੋਹਰੇ ਹੋਣੇ ਦੂਜੀਆਂ ਚੀਜ਼ਾਂ ਫਿਰ ਸੈਕੰਡਰੀ ਹੋ ਜਾਂਦੀਆਂ ਬਾਅਦ ਵਿੱਚ, ਭਾਵੇਂ ਔਖੇ ਸਾਹ ਆਉਣ, ਪਰ ਇਹ ਵੀ ਜ਼ਰੂਰੀ ਹੁੰਦਾ ਆ ਕਿ ਅਸੀਂ ਸਟੇਟਸ ਵੀ ਪਾਉਣਾ ਹੁੰਦਾ ਆ, ਹੈ ਨਾ। ਸੋ ਜਦੋਂ ਸਟੇਟਸ ਪਾਉਣਾ ਆ ਤੇ ਫਿਰ ਉੱਥੇ ਸਟੇਟਸ ਪਾਉਣ ਦੇ ਲਈ ਤਾਂ ਫਿਰ ਟਿਕਟਾਂ ਤਾਂ ਲੈਣੀਆਂ ਜ਼ਰੂਰੀ ਆ, ਔਰ ਟਿਕਟਾਂ ਵੀ ਫਿਰ ਪਿੱਛੇ ਵਾਲੀਆਂ ਨਹੀਂ, ਟਿਕਟਾਂ ਵੀ ਫਿਰ ਮੂਹਰੇ ਵਾਲੀਆਂ ਹੀ ਲੈਣੀਆਂ ਜ਼ਰੂਰੀ ਹੁੰਦੀਆਂ ਆ, ਜਿਹੜੀਆਂ ਅਸਲ ਦੇ ਵਿੱਚ ਸਾਨੂੰ ਵੱਡੇ ਹੋਣ ਦਾ, ਪ੍ਰੀਮੀਅਮ ਹੋਣ ਦਾ ਜਿਹੜਾ ਪ੍ਰਭਾਵ ਆ ਉਹ ਦੇ ਸਕਣ। ਸੋ ਇਹ ਇੱਕ ਇਸ਼ਾਰਾ ਮਾਤਰ ਹੈ, ਪਰ ਬਿਲਕੁਲ ਸਾਨੂੰ ਅਸਲ ਦੇ ਵਿੱਚ ਸੋਚਣ ਦੀ ਜ਼ਰੂਰ ਲੋੜ ਹੈ ਕਿ ਕਿਹੜੀਆਂ ਚੀਜ਼ਾਂ, ਜੇ ਅਸੀਂ ਸੰਗੀਤ ਦੀ ਗੱਲ ਕਰਦੇ ਹਾਂ, ਜੇ ਅਸੀਂ ਸੱਭਿਆਚਾਰ ਦੀ ਗੱਲ ਕਰਦੇ ਹਾਂ, ਕਿਉਂਕਿ ਹੁਣ ਇਹ ਵਾਲੇ ਤਾਂ ਜਿਹੜੇ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਵੱਡੇ ਇਵੈਂਟਸ ਨੇ, ਪਰ ਨਾਲ ਦੀ ਨਾਲ ਤੀਆਂ ਦੇ ਫੰਕਸ਼ਨ ਜਿਹੜੇ ਆ ਉਹਨਾਂ ਦੇ ਪੋਸਟਰਸ ਜਿਹੜੇ ਆਉਣੇ ਸ਼ੁਰੂ ਹੋ ਗਏ ਆ। ਇਹਦੇ ਨਾਲ ਹੀ ਹੋਰ ਬਹੁਤ ਸਾਰੇ ਜਿਹੜੇ ਸੱਭਿਆਚਾਰਕ ਸਮਾਰੋਹ ਹੈ, ਹਨਾ, ਉਹ ਆਪੋ ਆਪਣੇ ਤਰੀਕੇ ਦੇ ਨਾਲ ਅੱਗੇ ਆਰਗੇਨਾਈਜ਼ ਕੀਤੇ ਜਾ ਰਹੇ ਆ, ਉਲੀਕੇ ਜਾ ਰਹੇ ਆ। ਸੋ ਇੱਥੇ ਕੀ ਸੱਚਮੁੱਚ ਜਿਹੜੀ ਮਹਿੰਗਾਈ ਆ ਉਹ ਸਾਡੇ ਉੱਤੇ ਅਸਰ ਪਾ ਰਹੀ ਆ, ਜਾਂ ਫਿਰ ਅਸੀਂ ਇੰਨੇ ਕੁ ਕਾਬਲ ਹਾਂ ਕਿ ਅਸੀਂ ਆਪਣੇ ਜਿਹੜੇ ਖਰਚੇ ਆ ਉਹਨਾਂ ਦਾ ਸੰਤੁਲਨ ਬਣਾ ਸਕਦੇ ਹਾਂ, ਤੇ ਨਾਲ ਨਾਲ ਅਸੀਂ ਆਪਣੇ ਜਿਹੜੇ ਸਟ੍ਰੈਸ ਆ, ਆਪਣੀਆਂ ਜਿਹੜੀਆਂ ਚਿੰਤਾਵਾਂ ਆ ਉਹਨਾਂ ਤੋਂ ਮੁਕਤ ਹੋਣ ਦੇ ਲਈ ਇਹੋ ਜਿਹੇ ਮਾਹੌਲ ਦਾ ਹਿੱਸਾ ਹੋ ਸਕਦੇ ਹਾਂ। ਸੋ ਤੁਸੀਂ ਜ਼ਰੂਰ ਦੱਸਿਓ ਕਿ ਇਹ ਜਿਹੜੀ ਗੱਲ ਹੋਣੀ ਜ਼ਰੂਰੀ ਹੈ ਜਾਂ ਨਹੀਂ, ਜਾਂ ਤੁਸੀਂ ਕੀ ਸੋਚਦੇ ਹੋ ਕਿ ਜਦੋਂ ਮਤਲਬ ਕੋਈ ਵੀ ਇਹੋ ਜਿਹਾ ਇਵੈਂਟ ਆਉਂਦਾ ਤਾਂ ਕੀ ਉਹ ਤੁਹਾਡੀ ਜੇਬ ਦੇ ਉੱਤੇ ਜਿਹੜਾ ਭਾਰ ਪਾਉਂਦਾ ਆ, ਤੁਹਾਡੇ ਬਜਟ ਨੂੰ ਉਹ ਹਿਲਾਉਂਦਾ ਆ? ਜੇ ਉਹ ਤੁਹਾਡੇ ਜੇਬ ਦੇ ਉੱਤੇ ਭਾਰ ਨਹੀਂ ਪਾਉਂਦਾ, ਤੁਹਾਨੂੰ ਲੱਗਦਾ ਹੈ ਕਿ ਉਹ ਸਾਨੂੰ ਰਾਹਤ ਦਿੰਦਾ ਹੈ, ਉਹ ਸਾਨੂੰ ਸਟ੍ਰੈਸ ਫ੍ਰੀ ਕਰਦਾ ਹੈ, ਸਾਨੂੰ ਥੋੜੀ ਜਿਹੀ ਰਿਲੀਫ ਮਿਲਦੀ ਹੈ ਉੱਥੇ ਪਹੁੰਚ ਕੇ, ਤਾਂ ਫਿਰ ਜ਼ਰੂਰ ਇਹ ਜਿਹੜੀ ਚਿੰਤਾ ਆ ਉਹ ਹੋਣੀ ਨਹੀਂ ਚਾਹੀਦੀ। ਤੇ ਲਓ ਜੀ, ਇਹ ਸੀ ਇੱਕ ਛੋਟੀ ਜਿਹੀ ਗੱਲਬਾਤ ਇਸ ਭਾਈਚਾਰੇ ਦੇ ਨਾਲ ਜਿਹੜੀ ਸਿੱਧੇ ਤੌਰ ਦੇ ਉੱਤੇ ਜੁੜਦੀ ਹੈ, ਸਾਡੇ ਭਾਈਚਾਰੇ ਦੀ ਖੁਸ਼ਹਾਲੀ ਦਾ ਪ੍ਰਤੀਕ ਵੀ ਬਣਦੀ ਹੈ, ਔਰ ਨਾਲ ਨਾਲ ਸਾਡੇ ਆਪਣੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਵੱਖ ਵੱਖ ਹਿੱਸਿਆਂ ਦੇ ਵਿੱਚ, ਵੱਖ ਵੱਖ ਸੂਬਿਆਂ ਦੇ ਵਿੱਚ ਜਿਹੜੇ ਇਵੈਂਟਸ ਹੋ ਰਹੇ ਆ ਉਹਦੇ ਵੱਲ ਇਸ਼ਾਰਾ ਵੀ ਕਰਦੀ ਆ। ਸੋ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਬੱਬੂ ਮਾਨ ਹੋਰਾਂ ਦੇ ਵੀ ਸ਼ੋਅ ਦੀ ਪ੍ਰੀ ਸੇਲ ਟਿਕਟਿੰਗ ਜਿਹੜੀ ਹੈ, ਟਿਕਟਾਂ ਦੀ ਪ੍ਰੀ ਸੇਲ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ। ਇਹਦੇ ਨਾਲ ਸਤਿੰਦਰ ਸਰਤਾਜ 16 ਤੇ 17 ਮਈ ਨੂੰ ਮੈਲਬਨ ਦੇ ਵਿੱਚ ਦੋ ਸ਼ੋਅ ਕਰ ਰਹੇ ਆ, ਸੇਮ ਵੈਨਿਊ ਦੇ ਉੱਤੇ, ਰੋਡ ਲੇਵਰ ਅਰੇਨਾ ਦੇ ਵਿੱਚ, ਹਨਾ। ਤੇ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਮੈਨੂੰ ਲੱਗਦਾ ਇਤਿਹਾਸਕ ਗੱਲ ਹੋਣੀ ਆ ਕਿ ਕਿਸੇ ਫਨਕਾਰ ਦੇ ਇੱਕੋ ਹੀ ਵੈਨਿਊ ਦੇ ਵਿੱਚ ਦੋ ਸ਼ੋ, ਔਰ ਉਹ ਵੀ ਸਭ ਤੋਂ ਵੱਡੇ ਜਿਹੜੇ ਵੈਨਿਊਜ ਨੇ। ਤੇ ਰਣਜੀਤ ਬਾਵਾ ਵੀ ਆ ਰਹੇ ਆ ਮੈਲਬਨ ਕਨਵੈਨਸ਼ਨ ਸੈਂਟਰ ਦੇ ਵਿੱਚ, ਉਹਨਾਂ ਦਾ ਸ਼ੋਅ ਜਿਹੜਾ 30 ਮਈ ਨੂੰ ਉਲੀਕਿਆ ਗਿਆ ਆ। ਸੋ ਮੈਨੂੰ ਲੱਗਦਾ ਕਿ ਤੁਸੀਂ ਜ਼ਰੂਰ ਉੱਥੇ ਵੀ ਪਹੁੰਚੋਗੇ। ਰਣਜੀਤ ਬਾਵਾ ਆਪਣੀ ਵਿਲੱਖਣ ਗਾਇਕੀ ਕਰਕੇ, ਔਰ ਉਹਨਾਂ ਦੀ ਜਿਹੜੀ ਗਾਇਕੀ ਹੈ ਉਹ ਲੋਕ ਗਾਇਕੀ ਦੇ ਬਹੁਤ ਨੇੜੇ ਹੈ, ਔਰ ਜਦੋਂ ਅਸੀਂ ਸੰਜੀਦਾ ਗਾਇਕੀ ਦੀ ਗੱਲ ਕਰਦੇ ਹਾਂ ਤਾਂ ਸਤਿੰਦਰ ਸਰਤਾਜ ਦੇ ਨਾਲ ਅਸੀਂ ਰਣਜੀਤ ਬਾਵਾ ਹੋਰਾਂ ਨੂੰ ਵੀ ਉਸ ਕਤਾਰ ਦੇ ਵਿੱਚ ਅੱਗੇ ਰੱਖਦੇ ਹਾਂ, ਹਨਾ। ਸੋ ਰਣਜੀਤ ਬਾਵਾ ਹੋਰਾਂ ਨੂੰ ਵੀ ਤੁਸੀਂ ਜ਼ਰੂਰ ਸੁਣਿਓ। ਤੇ ਇਹ ਸੀ ਜੀ ਇੱਕ ਛੋਟੀ ਜਿਹੀ ਗੱਲਬਾਤ, ਤੇ ਇਸ ਤੋਂ ਬਾਅਦ ਆਪਾਂ ਵੱਧਦੇ ਹਾਂ ਅੱਗੇ। ਤੇ ਅੱਗੇ ਵੱਧਦੇ ਹਾਂ ਇੱਕ ਹੋਰ ਜਿਹੜੀ ਮਸਲੇ ਦੇ ਉੱਤੇ ਅਸੀਂ ਗੱਲ ਕਰਨੀ ਹੈ, ਉਹ ਗੱਲਬਾਤ ਦੋਸਤੋ ਇੱਦਾਂ ਆ ਕਿ ਬਹੁਤ ਸਾਰੇ ਨਾ ਸਾਡੇ ਗਰੁੱਪਸ ਬਣੇ ਹੋਏ ਆ। ਤੁਸੀਂ ਸਾਰੇ ਹੀ ਸੋਚਦੇ ਹੋਵੋਗੇ ਕਿ ਜਦੋਂ ਅਸੀਂ ਆਪਣੇ ਆਪਣੇ ਸਬਰਬਸ ਦੇ ਵਿੱਚ ਰਹਿੰਦੇ ਹਾਂ ਤਾਂ ਫੇਸਬੁੱਕ ਪੇਜ ਵੀ ਬਣੇ ਹੋਏ ਆ, ਫੇਸਬੁੱਕ ਗਰੁੱਪ ਵੀ ਬਣੇ ਹੋਏ ਆ। ਖਾਸ ਤੌਰ ਦੇ ਉੱਤੇ ਮੈਂ ਦੇਖਦੀ ਹੁੰਦੀ ਹਾਂ ਕਿ ਆਸਟ੍ਰੇਲੀਆ ਦੇ ਵਿੱਚ ਲਗਭਗ ਸਾਰੇ ਹੀ ਸੂਬਿਆਂ ਦੇ ਵਿੱਚ ਉਹ ਜਿਹੜੇ ਗਰੁੱਪ ਨੇ ਜਾਂ ਉਹ ਜਿਹੜੇ ਫੇਸਬੁੱਕ ਪੇਜ ਨੇ ਉਹ ਆਪੋ ਆਪਣੇ ਤਰੀਕੇ ਦੇ ਨਾਲ ਚੱਲਦੇ ਆ, ਤੇ ਆਪੋ ਆਪਣੇ ਭਾਈਚਾਰੇ ਵੱਲੋਂ ਬਣਾਏ ਗਏ ਹੁੰਦੇ ਆ, ਹਨਾ। ਤੇ ਜਿਵੇਂ ਇੰਡੀਅਨਸ ਇਨ ਐਡੀਲੇਡ ਹੋ ਗਿਆ, ਇੰਡੀਅਨਸ ਇਨ ਮੈਲਬਨ ਹੋ ਗਿਆ, ਇੰਡੀਅਨਸ ਇਨ ਬ੍ਰਿਸਬੇਨ ਹੋ ਗਿਆ, ਹਨਾ। ਤੇ ਇਸੇ ਤਰ੍ਹਾਂ ਦੂਜੇ ਭਾਈਚਾਰਿਆਂ ਵੱਲੋਂ ਕੁਛ ਮਲਟੀ ਕਲਚਰਲ ਜਿਹੜੇ ਗਰੁੱਪ ਆ ਉਹ ਵੀ ਬਣਾਏ ਗਏ ਆ, ਜਾਂ ਪੇਜ ਬਣਾਏ ਗਏ ਆ ਜਿਹਦੇ ਵਿਚ ਤਕਰੀਬਨ ਲਿਖਿਆ ਹੁੰਦਾ ਕਿ ਆਹ ਵਾਲੀ ਜਿਹੜੀ ਕਮਿਊਨਿਟੀ ਆ ਇਸ ਸਬਰਬ ਦੇ ਵਿਚ ਹਨਾ ਤੇ ਉਥੇ ਕਈ ਵਾਰ ਬਹੁਤ ਸਾਰੇ ਜਿਹੜੇ ਕਾਮਨ ਜਿਹੜੇ ਮੁੱਦੇ ਆ ਉਹ ਸ਼ਾਮਿਲ ਕੀਤੇ ਗਏ ਹੁੰਦੇ ਆ ਕਾਮਨ ਮੁੱਦਿਆਂ ਦੀ ਗੱਲ ਕਰੀਏ ਤਾਂ ਹਰ ਭਾਈਚਾਰੇ ਦੇ ਨਾਲ ਜਿਹੜੀ ਸਮੱਸਿਆ ਪੇਸ਼ ਆਉਂਦੀ ਆ ਜਾਂ ਹਰ ਭਾਈਚਾਰੇ ਦੀ ਜਿਹੜੀ ਸਮੱਸਿਆ ਸਾਂਝੀ ਹੁੰਦੀ ਆ ਹਨਾ ਉਹ ਉਹਨਾਂ ਗਰੁੱਪਸ ਦੇ ਵਿੱਚ ਸ਼ੇਅਰ ਕਰ ਦਿੱਤੀ ਜਾਂਦੀ ਆ ਚਾਹੇ ਕਿ ਉਹਨਾਂ ਗਰੁੱਪਸ ਨੂੰ ਬਣਾਉਣ ਵਾਲਿਆਂ ਨੇ ਪਹਿਲਾਂ ਉਸ ਗਰੁੱਪ ਦੀਆਂ ਸ਼ਰਤਾਂ ਜਿਹੜੀਆਂ ਆ ਉਹ ਵੀ ਰੱਖੀਆਂ ਗਈਆਂ ਹੁੰਦੀਆਂ ਕਿ ਇਸ ਗਰੁੱਪ ਦੇ ਵਿੱਚ ਇਹੋ ਜਿਹੀ ਜਿਹੜੀ ਖ਼ਬਰ ਆ ਉਹ ਨਸ਼ਰ ਨਹੀਂ ਕੀਤੀ ਜਾਊਗੀ ਜਾਂ ਇਸ ਤਰ੍ਹਾਂ ਦੀ ਫੋਟੋ ਨਸ਼ਰ ਨਹੀਂ ਹੋਊਗੀ ਇਸ ਤਰ੍ਹਾਂ ਦੀ ਵੀਡੀਓ ਨਸ਼ਰ ਨਹੀਂ ਹੋਊਗੀ ਪਰ ਇਹਦੇ ਬਾਵਜੂਦ ਬਹੁਤ ਵਾਰ ਦੇਖਣ ਦੇ ਵਿੱਚ ਆਉਂਦਾ ਕਿ ਆਪੋ ਆਪਣੇ ਸਬਰਬ ਦੇ ਬਣਾਏ ਹੋਏ ਉਹਨਾਂ ਪੇਜਸ ਦੇ ਉੱਤੇ ਉਹਨਾਂ ਗਰੁੱਪਸ ਦੇ ਵਿੱਚ ਅਕਸਰ ਇੱਕ ਦੂਜੇ ਨੂੰ ਨਿਸ਼ਾਨਾ ਬਣਾ ਕੇ ਕੁਛ ਜਿਹੜੀਆਂ ਖ਼ਬਰਾਂ ਆ ਉਹ ਨਸ਼ਰ ਕੀਤੀਆਂ ਜਾਂਦੀਆਂ ਆ ਹਨਾ ਤੇ ਉਹਨਾਂ ਖ਼ਬਰਾਂ ਦੇ ਬਾਰੇ ਚ ਜੇ ਗੱਲ ਕਰੀਏ ਤਾਂ ਪਿਛਲੇ ਕੁਛ ਮਹੀਨਿਆਂ ਤੋਂ ਲਗਾਤਾਰ ਅਸੀਂ ਦੇਖਦੇ ਹਾਂ ਤੁਸੀਂ ਵੀ ਸ਼ਾਇਦ ਮਹਿਸੂਸ ਕਰਦੇ ਹੋਵੋਗੇ ਕਿ ਇੰਡੀਅਨ ਕਮਿਊਨਿਟੀ ਦੇ ਵਿੱਚ ਖਾਸ ਤੌਰ ਦੇ ਉੱਤੇ ਸਾਊਥ ਏਸ਼ੀਅਨ ਕਮਿਊਨਿਟੀ ਜਿਹੜੀ ਹੈ ਜੇ ਉਹਨਾਂ ਦੀ ਵੀ ਗੱਲ ਕਰੀਏ ਤਾਂ ਉਹਦੇ ਵਿੱਚ ਇੰਡੀਅਨ ਕਮਿਊਨਿਟੀ ਨੂੰ ਜ਼ਿਆਦਾ ਟਾਰਗੇਟ ਕੀਤਾ ਜਾ ਰਿਹਾ ਆ ਔਰ ਉੱਥੇ ਜਦੋਂ ਅਸੀਂ ਟਾਰਗੇਟ ਹੁੰਦੇ ਹਾਂ ਕਿਉਂਕਿ ਅਸੀਂ ਆਪਣੀ ਅਲੱਗ ਤਰ੍ਹਾਂ ਦੀ ਦੇਖ ਕਰਕੇ ਵੀ ਪਛਾਣੇ ਜਾਂਦੇ ਹਾਂ ਤੇ ਇਸ ਕਰਕੇ ਉਹਦਾ ਕਾਰਨ ਕੀ ਰਹਿੰਦਾ ਆ ਕਿਉਂ ਇਹ ਚੀਜ਼ਾਂ ਜਿਹੜੀਆਂ ਆ ਇਹ ਆਮ ਹੋ ਰਹੀਆਂ ਆ ਇਹਦੇ ਤੋਂ ਅਸੀਂ ਜੇ ਜਾਣੂ ਹੋਣ ਦੀ ਕੋਸ਼ਿਸ਼ ਕਰੀਏ ਤਾਂ ਪਿਛਲੇ ਕੁਛ ਪ੍ਰੋਗਰਾਮਾਂ ਦੇ ਵਿੱਚ ਅਸੀਂ ਉਹਦਾ ਜ਼ਿਕਰ ਕੀਤਾ ਕਿ ਇਸ ਵੇਲੇ ਸੰਸਾਰ ਪੱਧਰ ਦੇ ਉੱਤੇ ਜਿਹੜੀ ਇੱਕ ਨਫ਼ਰਤ ਜਿਹੜੀ ਹੈ ਉਹ ਪੈਦਾ ਹੋ ਰਹੀ ਆ ਪੈਦਾ ਕੀਤੀ ਜਾ ਰਹੀ ਆ ਹਨਾ ਇਹਦੇ ਵੀ ਬਹੁਤ ਸਾਰੇ ਹੋਰ ਕਾਰਨ ਨੇ ਪਰ ਜਦੋਂ ਅਸੀਂ ਸਥਾਨਕ ਪੱਧਰ ਦੇ ਉੱਤੇ ਲੋਕਲ ਲੈਵਲ ਦੇ ਉੱਤੇ ਦੇਖੀਏ ਤਾਂ ਇਹ ਜਿਹੜੇ ਸਬਰਬਸ ਦੇ ਪੇਜ ਨੇ ਜਿਵੇਂ ਮੈਂ ਕਹਾਂ ਕਿ ਮੈਂ ਇਸ ਵੇਲੇ ਮੈਲਬਨ ਦੇ ਵਿੱਚ ਆ ਤਾਂ ਮੈਲਬਨ ਦੇ ਬਹੁਤ ਸਾਰੇ ਪੇਜ ਬਣੇ ਹੋਏ ਆ ਮੈਲਬਨ ਦੇ ਅਲੱਗ ਅਲੱਗ ਸਬਰਬਾਂ ਦੇ ਬਹੁਤ ਸਾਰੇ ਪੇਜ ਬਣੇ ਹੋਏ ਆ ਔਰ ਜੇ ਜਿਹੜੇ ਜਿਹੜੇ ਹਿੱਸੇ ਦੇ ਵਿੱਚ ਇੰਡੀਅਨ ਕਮਿਊਨਿਟੀ ਵੱਡੀ ਗਿਣਤੀ ਦੇ ਵਿੱਚ ਆ ਉੱਥੇ ਜਿਹੜੀ ਭਾਸ਼ਾ ਆ ਕਮੈਂਟਸ ਦੀ ਹਨਾ ਉਹ ਬਹੁਤ ਜ਼ਿਆਦਾ ਕਈ ਵਾਰ ਸ਼ਰਮਨਾਕ ਵਰਤੀ ਜਾਂਦੀ ਆ ਦੂਸਰੀਆਂ ਕਮਿਊਨਿਟੀਜ਼ ਵੱਲੋਂ ਦੂਸਰੇ ਭਾਈਚਾਰਿਆਂ ਵੱਲੋਂ ਹਨਾ ਨੀਚਾ ਦਿਖਾਉਣ ਦਾ ਵੀ ਕਾਰਨ ਹੋ ਸਕਦਾ ਆ ਜਾਂ ਉਹੀ ਆ ਕਿ ਜਿਹੜੀ ਇੱਕ ਹੇਟ ਵਾਲੀ ਜਿਹੜੀ ਫੀਲ ਆ ਹਨਾ ਉਹ ਵੀ ਹੋ ਸਕਦਾ ਆ ਪਰ ਜਿਹੜੀ ਅਸੀਂ ਗੱਲਬਾਤ ਕਰਨੀ ਆ ਨਾ ਉਹ ਤਕਰੀਬਨ ਗਰੁੱਪਸ ਦੇ ਵਿੱਚ ਸਾਂਝੀਆਂ ਕੀਤੀਆਂ ਜਾਂਦੀਆਂ ਉਹਨਾਂ ਫੋਟੋਜ਼ ਜਾਂ ਉਹਨਾਂ ਵੀਡੀਓਜ਼ ਦੇ ਬਾਰੇ ਕਰਨੀ ਆ ਤੇ ਇਸ ਮੁੱਦੇ ਦੇ ਉੱਤੇ ਇਸ ਮਸਲੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਬਹੁਤ ਜਲਦ ਜੁੜਨ ਜਾ ਰਹੇ ਨੇ ਸਰਦਾਰ ਚਰਨਜੀਤ ਸਿੰਘ ਹੁਰੀ ਸੋ ਸਰਦਾਰ ਚਰਨਜੀਤ ਜਿਹੜੇ ਕਿ ਕਈ ਵਾਰ ਪ੍ਰੋਗਰਾਮ ਚ ਸਾਡੇ ਨਾਲ ਹਾਜ਼ਰ ਹੁੰਦੇ ਆ ਮੈਲਬਨ ਤੋਂ ਉਹ ਚੜ੍ਹਦੀ ਕਲਾ ਨਿਊਜ਼ ਪੇਪਰ ਵੀ ਪਹਿਲਾਂ ਛਾਪਦੇ ਰਹੇ ਆ ਔਰ ਉਹਦੇ ਨੁਮਾਇੰਦੇ ਰਹੇ ਆ ਉਹ ਤੇ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਉਹ ਆਪਣੀ ਵੀ ਰਾਏ ਰੱਖਦੇ ਆ ਉਹਨਾਂ ਨੂੰ ਅਸੀਂ ਸ਼ਾਮਲ ਕਰਾਂਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਪਰ ਇਹ ਜਿਹੜੇ ਗਰੁੱਪਸ ਆ ਇਹਨਾਂ ਦੇ ਵਿੱਚ ਜੋ ਸਾਂਝਾ ਕੀਤਾ ਜਾਂਦਾ ਮੈਂ ਥੋੜਾ ਜਿਹਾ ਇਸ਼ਾਰਾ ਮਾਤਰ ਜ਼ਰੂਰ ਦੱਸਾਂ ਕਿ ਬਹੁਤ ਵਾਰ ਸਾਡੇ ਜਿਹੜੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਲੋਕ ਆ ਸਪੈਸ਼ਲੀ ਜਿਹੜੇ ਬਜ਼ੁਰਗ ਜਿਹੜੇ ਪੇਰੈਂਟਸ ਇਸ ਮੁਲਕ ਦੇ ਵਿੱਚ ਪਹੁੰਚਦੇ ਆ ਹਨਾ ਉਹ ਜਿਹੜੇ ਪੇਰੈਂਟਸ ਆ ਉਹ ਆਪਣੇ ਘਰੋਂ ਬਾਹਰ ਜਦੋਂ ਸੈਰ ਵਗੈਰਾ ਤੇ ਨਿਕਲਦੇ ਆ ਤਾਂ ਉਹ ਆਪਣਾ ਆਲਾ ਦੁਆਲਾ ਨਿਹਾਰਦੇ ਆ ਹਨਾ ਤੇ ਉਹਨਾਂ ਨੂੰ ਚੰਗਾ ਵੀ ਲੱਗਦਾ ਹੈ ਜਦੋਂ ਜਿਹੜੇ ਪੇਰੈਂਟਸ ਖਾਸ ਤੌਰ ਦੇ ਉੱਤੇ ਜਿਹੜੇ ਬਜ਼ੁਰਗ ਪਹਿਲੀ ਵਾਰ ਜਾਂ ਦੂਜੀ ਇੱਕ ਵਾਰ ਆਉਂਦੇ ਆ ਪਹਿਲੀ ਵਾਰ ਵਾਲਿਆਂ ਦੇ ਲਈ ਸਾਰਾ ਕੁਛ ਵੱਖਰਾ ਹੁੰਦਾ ਆ ਨਵਾਂ ਹੁੰਦਾ ਆ ਤੇ ਉਹਨਾਂ ਨੂੰ ਚੰਗਾ ਵੀ ਲੱਗਦਾ ਸਾਰਾ ਕੁਛ ਦੇਖਣਾ ਜੇ ਤੁਸੀਂ ਇਹ ਸਮਝਦੇ ਹੋਵੋਗੇ ਹਨਾ ਤੇ ਉਹ ਜਿਹੜੇ ਲੋਕ ਆ ਉਹ ਕਈ ਵਾਰ ਹੁੰਦਾ ਕਿ ਕਿਸੇ ਘਰ ਦੇ ਮੂਹਰੇ ਸੋਹਣੇ ਕੋਈ ਬੂਟੇ ਲੱਗੇ ਹੋਏ ਆ ਉਹਨਾਂ ਨੂੰ ਨਿਹਾਰਦੇ ਆ ਹਨਾ ਕਈ ਵਾਰ ਹੁੰਦਾ ਕਿ ਉਹਨਾਂ ਨੂੰ ਸ਼ਾਇਦ ਇੱਥੋਂ ਦੇ ਜਿਹੜੇ ਰੂਲਸ ਆ ਉਹ ਬਹੁਤੇ ਪਤਾ ਨਹੀਂ ਹੁੰਦੇ ਹਨਾ ਤੇ ਇਸ ਕਰਕੇ ਜੇ ਕਿਤੇ ਕੋਈ ਬੂਟਾ ਜਿਹੜਾ ਆ ਉਹ ਜ਼ਿਆਦਾ ਸੋਹਣਾ ਆ ਜਾਂ ਉਹਨਾਂ ਨੂੰ ਲੱਗਦਾ ਕਿ ਉੱਥੇ ਫੁੱਲ ਲੱਗੇ ਹੋਏ ਅਸੀਂ ਫੁੱਲ ਤੋੜ ਸਕਦੇ ਹਾਂ ਜਾਂ ਬਹੁਤ ਸਾਰੇ ਜਿਹੜੇ ਹਿੰਦੂ ਲੋਕ ਆ ਮੰਦਰਾਂ ਦੇ ਵਿੱਚ ਮੈਨੂੰ ਲੱਗਦਾ ਫੁੱਲ ਚੜਾਉਂਦੇ ਆ ਜਾਂ ਫਿਰ ਘਰ ਦੇ ਵਿੱਚ ਜਦੋਂ ਪੂਜਾ ਵਗੈਰਾ ਕਰਦੇ ਆ ਤਾਂ ਫੁੱਲ ਵਰਤਦੇ ਆ ਹਨਾ ਤਾਂ ਉਹ ਕਿਸੇ ਵੀ ਥਾਂ ਤੋਂ ਫੁੱਲ ਤੋੜ ਕੇ ਲਿਜਾਣ ਦੇ ਵਿੱਚ ਉਹ ਮਤਲਬ ਗੁਰੇਜ਼ ਨਹੀਂ ਕਰਦੇ ਤੇ ਸ਼ਾਇਦ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਜਦੋਂ ਉਹ ਫੁੱਲ ਤੋੜ ਰਹੇ ਆ ਤਾਂ ਉਸ ਦੀ ਜਿਹੜੀ ਵੀਡੀਓ ਆ ਉਹ ਘਰਾਂ ਦੇ ਬਾਹਰ ਲੱਗੇ ਕੈਮਰਿਆਂ ਦੇ ਵਿੱਚ ਆ ਗਈ ਆ ਹਨਾ ਤੇ ਜਦੋਂ ਇਹੋ ਜਿਹਾ ਕੁਛ ਵਾਪਰਦਾ ਆ ਨਾ ਤਾਂ ਫੇਰ ਜਦੋਂ ਉਹ ਵੀਡੀਓ ਉਸ ਦੇ ਵਿੱਚ ਕੈਦ ਹੋ ਜਾਂਦੀ ਹੈ ਕਿਸੇ ਦੇ ਵੀ ਕੈਮਰੇ ਦੇ ਵਿੱਚ ਤੇ ਉਸ ਘਰ ਦੇ ਜਿਹੜੇ ਮਾਲਕ ਆ ਉਹ ਇਦਾਂ ਦੇ ਕਿਸੇ ਗਰੁੱਪ ਦੇ ਵਿੱਚ ਉਸ ਵੀਡੀਓ ਨੂੰ ਨਸ਼ਰ ਕਰ ਦਿੰਦੇ ਆ ਤੇ ਉੱਥੇ ਫੋਟੋਜ਼ ਜਾਂ ਵੀਡੀਓਜ਼ ਜਿਹੜੀਆਂ ਨਸ਼ਰ ਕਰਕੇ ਇਹ ਕਹਿ ਦਿੱਤਾ ਜਾਂਦਾ ਆ ਕਿ ਇਹ ਲੋਕ ਫੁੱਲਾਂ ਦੀ ਚੋਰੀ ਕਰ ਰਹੇ ਆ ਹਨਾ ਜਦਕਿ ਜਿਹੜਾ ਉਹ ਬਜ਼ੁਰਗ ਆ ਜਾਂ ਜਿਹੜਾ ਉਹ ਪੇਰੈਂਟ ਆ ਉਹਨੂੰ ਸ਼ਾਇਦ ਇਹ ਪਤਾ ਵੀ ਨਹੀਂ ਹੁੰਦਾ ਕਿ ਉਸਨੇ ਜਿਹੜਾ ਇਹ ਗੱਲ ਇਸ ਮਕਸਦ ਦੇ ਨਾਲ ਕੀਤੀ ਆ ਹੁਣ ਇਸੇ ਤਰ੍ਹਾਂ ਦੀਆਂ ਹੋਰ ਕੁਛ ਸਮੱਸਿਆਵਾਂ ਹੈਗੀਆਂ ਜਿਨ੍ਹਾਂ ਦੇ ਬਾਰੇ ਅੱਜ ਅਸੀਂ ਗੱਲ ਕਰਾਂਗੇ ਫਿਲਹਾਲ ਕੁਛ ਦੋਸਤ ਪ੍ਰੋਗਰਾਮ ਚ ਦੁਬਾਰਾ ਬਣ ਰਹੇ ਆ ਮੈਂ ਉਹਨਾਂ ਦੇ ਮੈਸੇਜ ਸ਼ਾਮਲ ਕਰਾਂ ਤੇ ਉਸ ਤੋਂ ਬਾਅਦ ਆਪਾਂ ਗੱਲਬਾਤ ਵਧਾਉਂਦੇ ਆ ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਪਰਮਿੰਦਰਜੀਤ ਸਿੰਘ ਭੱਟੀ ਹੋਰਾਂ ਨੇ ਵੀ ਹਾਜ਼ਰੀ ਲਗਵਾਈ ਆ ਬਹੁਤ ਬਹੁਤ ਜੀਆਂ ਨੂੰ ਕਹਿੰਦੇ ਆ ਭਾਜੀ ਸਤਿ ਸ੍ਰੀ ਅਕਾਲ ਵਟਸਐਪ ਦੇ ਰਾਹੀਂ ਜੁੜੇ ਆ ਭਾਜੀ ਕਹਿੰਦੇ ਆਫਕੋਰਸ ਕਿ ਟਿਕਟਸ ਦਾ ਭਾਰ ਪਾਕਿਟਸ ਤੇ ਪੈਂਦਾ ਆ ਪਰ ਡੇਲੀ ਲਾਈਫ ਦੀ ਸਟ੍ਰੈਸ ਤੋਂ ਫ੍ਰੀ ਹੋਣ ਲਈ ਕੁਝ ਐਂਟਰਟੇਨਮੈਂਟ ਵੀ ਜ਼ਰੂਰੀ ਆ ਉਹਦੇ ਚ ਕਾਨਸਰਟ ਅਟੈਂਡ ਕਰਨਾ ਹੋਵੇ ਜਾਂ ਕਿਸੇ ਨਵੀਂ ਜਗ੍ਹਾ ਨੂੰ ਐਕਸਪਲੋਰ ਕਰਨਾ ਜਾਂ ਹੋਰ ਕੋਈ ਸਾਧਨ ਬਿਲਕੁਲ ਭਾਜੀ ਮੈਂ ਇਸ ਗੱਲ ਦੇ ਨਾਲ ਸਹਿਮਤ ਆ ਕਿਉਂਕਿ ਰਾਹਤ ਬਹੁਤ ਜ਼ਰੂਰੀ ਹੁੰਦੀ ਹੈ ਜਦੋਂ ਮਤਲਬ ਇਹੋ ਜਿਹਾ ਕੋਈ ਸਟ੍ਰੈਸ ਬਣਦਾ ਹੈ ਨਾ ਤੁਹਾਨੂੰ ਪਤਾ ਹੈ ਕਿ ਇੱਥੇ ਇਸ ਮੁਲਕ ਦੇ ਵਿੱਚ ਰਹਿੰਦਿਆਂ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਚਿੰਤਾਵਾਂ ਆ ਉਹ ਬਣੀਆਂ ਰਹਿੰਦੀਆਂ ਆ ਔਰ ਜੇਕਰ ਅਸੀਂ ਸਿਰਫ ਚਿੰਤਾ ਤੇ ਕੇਂਦਰਿਤ ਕਰਦੇ ਹਾਂ ਜਿਵੇਂ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਪਹਿਲਾਂ ਜਿਹੜਾ ਅੱਜ ਦਾ ਵਿਚਾਰ ਵੀ ਸਾਂਝਾ ਕੀਤਾ ਉਹ ਵੀ ਇਸੇ ਤਰ੍ਹਾਂ ਦੀ ਹੀ ਗੱਲ ਨੂੰ ਸਾਹਮਣੇ ਰੱਖਦਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਕੁਛ ਚੰਗਾ ਆ ਹਨਾ ਜਿਹਦੇ ਉੱਤੇ ਸਾਨੂੰ ਕੇਂਦਰਿਤ ਹੋਣ ਦੀ ਲੋੜ ਹੁੰਦੀ ਆ ਤੇ ਬਹੁਤ ਕੁਛ ਇਹੋ ਜਿਹਾ ਹੈ ਜਿਹੜਾ ਮਾੜਾ ਹੁੰਦਾ ਪਰ ਸਾਡੀ ਜ਼ਿੰਦਗੀ ਚ ਨਹੀਂ ਆ ਸੋ ਉਹਦੇ ਲਈ ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਦੂਜੇ ਪਾਸੇ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਇਹ ਬਹੁਤ ਜ਼ਰੂਰੀ ਆ ਕਿ ਜਦੋਂ ਅਸੀਂ ਆਪਣੇ ਜੀਵਨ ਦੇ ਵਿੱਚ ਸਟ੍ਰੈਸ ਤੋਂ ਫ੍ਰੀ ਹੋਣਾ ਆ ਤਾਂ ਉਹਦੇ ਲਈ ਐਂਟਰਟੇਨਮੈਂਟ ਬਹੁਤ ਜ਼ਰੂਰੀ ਆ ਸੋ ਮਾਹੌਲ ਜਿਹੜਾ ਆ ਹਨਾ ਆਪਣਾ ਆਲਾ ਦੁਆਲਾ ਜਿਹੜਾ ਆ ਹਨਾ ਉਹ ਸਟ੍ਰੈਸ ਫ੍ਰੀ ਹੋਵੇ ਤਾਂ ਉਸ ਦੇ ਨਾਲ ਤੁਸੀਂ ਆਪਣੇ ਆਪ ਨੂੰ ਰੀਫਰੈਸ਼ ਕਰ ਸਕਦੇ ਆ ਇਹਦੇ ਲਈ ਦੋ ਤਰੀਕੇ ਹੈਗੇ ਆ ਬਿਲਕੁਲ ਜਿਵੇਂ ਤੁਸੀਂ ਦੱਸਿਆ ਵੀ ਜਾਂ ਤਾਂ ਤੁਸੀਂ ਕਿਤੇ ਘੁੰਮਣ ਲਈ ਨਿਕਲ ਜਾਓ ਹਨਾ ਤੇ ਜਾਂ ਫਿਰ ਤੁਸੀਂ ਕੋਈ ਇਹੋ ਜਿਹੇ ਕੰਸੈਪਟ ਦੇ ਵਿੱਚ ਜਾ ਕੇ ਥੋੜਾ ਜਿਹੜਾ ਸਮਾਂ ਆ ਉਹ ਆਪਣੇ ਆਪ ਨੂੰ ਦਿਓ ਆਪਣੇ ਪਰਿਵਾਰ ਨੂੰ ਦਿਓ ਤੇ ਉਸ ਸਮੇਂ ਚ ਉਹ ਸਾਰੀਆਂ ਚਿੰਤਾਵਾਂ ਜਿਹੜੀਆਂ ਆ ਉਹਨਾਂ ਨੂੰ ਪਰੇ ਰੱਖ ਦਿਓ ਉਹਨਾਂ ਚਿੰਤਾਵਾਂ ਨੂੰ ਭੁੱਲ ਜਾਓ ਤੇ ਫੇਰ ਜੇਕਰ ਥੋੜਾ ਜਿਹਾ ਜੇਬ ਤੇ ਬੋਝ ਪੈਂਦਾ ਵੀ ਆ ਤਾਂ ਉਹ ਓਨਾ ਭਾਰਾ ਨਹੀਂ ਹੋਊਗਾ ਕਿਉਂਕਿ ਉਸਨੇ ਤੁਹਾਡੀ ਜਿਹੜੀ ਮਾਨਸਿਕ ਸਿਹਤ ਆ ਨਾ ਉਹਨੂੰ ਇੱਕ ਸਾਰਥਕ ਪੱਖ ਤੋਂ ਜ਼ਰੂਰ ਪ੍ਰਭਾਵਿਤ ਕੀਤਾ ਹੁੰਦਾ ਆ ਹਨਾ ਤੇ ਇਹ ਬਹੁਤ ਜ਼ਰੂਰੀ ਆ ਬਾਕੀ ਕਹਿੰਦੇ ਤੇ ਮੈਨੂੰ ਲੱਗਦਾ ਕਿ ਹਰ ਕੋਈ ਸ਼ੋਅ ਆਫ ਲਈ ਮਹਿੰਗੀ ਟਿਕਟ ਨਹੀਂ ਲੈਂਦਾ ਕਈ ਵਾਰੀ ਕਹਿੰਦੇ ਲੋਕਾਂ ਦੀ ਮਾਨਸਾ ਸਿੰਗਰ ਨੂੰ ਲਾਗਿਓਂ ਵੇਖਣ ਦੀ ਵੀ ਹੋ ਸਕਦੀ ਹੈ ਕਿਉਂਕਿ ਦੂਰੋਂ ਤੇ ਜਾਂ ਟੀਵੀ ਉੱਤੇ ਲੋਕਾਂ ਨੇ ਸਿੰਗਰ ਵੇਖੇ ਹੀ ਹੁੰਦੇ ਆ ਚਲੋ ਤੁਹਾਡਾ ਇਹ ਮੰਨਣਾ ਜਾਇਜ਼ ਆ ਕਿਉਂਕਿ ਹੋ ਸਕਦਾ ਕਿ ਬਹੁਤ ਸਾਰੇ ਜਿਹੜੇ ਲੋਕ ਆ ਉਹ ਇਸ ਕਰਕੇ ਵੀ ਮਹਿੰਗੀ ਟਿਕਟ ਲੈਂਦੇ ਆ ਹਨਾ ਤੇ ਜਦੋਂ ਨਾ ਕਿਸੇ ਵੀ ਲਾਈਵ ਸ਼ੋਅ ਦੇ ਵਿੱਚ ਤੁਸੀਂ ਜਾਂਦੇ ਹੋ ਜਦੋਂ ਟਿਕਟਾਂ ਦੂਰ ਸੀਟਾਂ ਦੂਰ ਮਿਲਦੀਆਂ ਟਿਕਟ ਸਸਤੀ ਲੈ ਕੇ ਅਸੀਂ ਜਾਂਦੇ ਹਾਂ ਤਾਂ ਇਹ ਅਕਸਰ ਉੱਥੇ ਪਹੁੰਚਣ ਵਾਲੇ ਮਹਿਸੂਸ ਕਰਦੇ ਹੁੰਦੇ ਆ ਵੀ ਇੰਨੀ ਦੂਰੋਂ ਦੇਖਣ ਦੇ ਨਾਲ ਤਾਂ ਫਿਰ ਟੀਵੀ ਤੇ ਹੀ ਦੇਖ ਲੈਂਦੇ ਹਨਾ ਸੋ ਇਹ ਵੀ ਕਈ ਵਾਰ ਅਹਿਸਾਸ ਹੁੰਦਾ ਆ ਇਹ ਵੀ ਸ਼ਿਕਾਇਤ ਹੁੰਦੀ ਆ ਭਾਜੀ ਮੈਂ ਬਿਲਕੁਲ ਮੰਨਦੀ ਹਾਂ ਇਸ ਗੱਲ ਨੂੰ ਕਿ ਇਸ ਕਰਕੇ ਵੀ ਇਹ ਵੀ ਇੱਕ ਕਾਰਨ ਰਹਿੰਦਾ ਹੋਣਾ ਆ ਪਰ ਕੁਛ ਲੋਕ ਜਿਹੜੇ ਆ ਉਹ ਇਸ ਕਰਕੇ ਵੀ ਲੈਂਦੇ ਆ ਮਹਿੰਗੀ ਟਿਕਟ ਕਿ ਜਿਹੜੇ ਸਟੇਟਸ ਆ ਹਨਾ ਜਾਂ ਪੋਸਟਾਂ ਜਿਹੜੀਆਂ ਆ ਹਨਾ ਉਹ ਉਸ ਤਰੀਕੇ ਪਾਈਆਂ ਜਾ ਸਕਣ ਪਰ ਹਰ ਇੱਕ ਦਾ ਨਜ਼ਰੀਆ ਵੱਖਰਾ ਹੁੰਦਾ ਆ ਤੇ ਤੁਹਾਡੀ ਜਿਹੜੀ ਗੱਲ ਹੈ ਮੈਂ ਉਸ ਦੇ ਨਾਲ ਵੀ ਸਹਿਮਤ ਹਾਂ ਕਿ ਅਸਲ ਦੇ ਵਿੱਚ ਜੇ ਸਿੰਗਰ ਨੂੰ ਟੀਵੀ ਤੇ ਹੀ ਦੇਖਣਾ ਆ ਤਾਂ ਫੇਰ ਤਾਂ ਟੀਵੀ ਤੇ ਹੀ ਦੇਖ ਸਕਦੇ ਆ, ਪਰ ਜੇਕਰ ਤੁਸੀਂ ਲਾਈਵ ਦੇਖਣਾ ਤਾਂ ਫੇਰ ਉਹੀ ਹੁੰਦਾ ਕਿ ਨੇੜਿਓਂ ਦੇਖਿਆ ਜਾਵੇ, ਹਨਾ। ਇੱਕ ਗੱਲ ਹੋਰ ਜਿਹੜੀ ਇਹਨਾਂ ਸ਼ੋਜ਼ ਦੇ ਦਰਮਿਆਨ ਦੇਖਣ ਦੇ ਵਿੱਚ ਆਉਂਦੀ ਆ ਪੱਟੀ ਭਾਜੀ, ਕਿ ਜਦੋਂ ਨਾ ਲਾਈਵ ਸ਼ੋਜ਼ ਹੁੰਦੇ ਆ, ਜਿਹੜੀਆਂ ਸਭ ਤੋਂ ਨੇੜੇ ਵਾਲੀਆਂ ਟਿਕਟਾਂ ਉਹ ਹੁੰਦੀਆਂ ਬਹੁਤ ਮਹਿੰਗੀਆਂ, ਪਰ ਉੱਥੇ ਸੀਟਸ ਨਹੀਂ ਹੁੰਦੀਆਂ, ਹਨਾ। ਜੇ ਸੀਟਸ ਹੋਣ ਵੀ ਤਾਂ ਜਿਹੜੇ ਕਿਉਂਕਿ ਮੋਹਰੇ ਵਾਲੇ ਲੋਕ ਆ ਉਹ ਖੜੇ ਹੋ ਕੇ ਦੇਖ ਰਹੇ ਹੁੰਦੇ ਆ, ਤੇ ਜਿਹੜੇ ਜਿਹੜੀਆਂ ਉਹ ਵਾਲੀਆਂ ਸੀਟਸ ਆ ਉਹਨਾਂ ਸੀਟਸ ਦੇ ਉੱਤੇ ਵੀ ਲੋਕ ਖੜੇ ਹੋ ਕੇ ਫਿਰ ਸਿੰਗਰ ਨੂੰ ਦੇਖਣਾ ਚਾਹੁੰਦੇ ਹੁੰਦੇ ਆ, ਕਿਉਂਕਿ ਉਥੋਂ ਮੋਹਰੇ ਖੜੇ ਹੋਏ ਜਿਹੜੇ ਲੋਕ ਆ ਉਹ ਉਹਨਾਂ ਦਾ ਜਿਹੜਾ ਉਹਨਾਂ ਦੇ ਲਈ ਰੋਕ ਦਿੰਦੇ ਆ, ਜਿਹੜਾ ਵਿਜ਼ਨ ਜਿਹੜਾ ਸਾਹਮਣੇ ਦਿਖਦਾ ਦ੍ਰਿਸ਼ ਜਿਹੜਾ ਉਹਨਾਂ ਨੂੰ ਉਥੋਂ ਸਾਫ਼ ਨਹੀਂ ਦਿਖਾਈ ਦਿੰਦਾ। ਇਹ ਮੈਂ ਬਹੁਤ ਲੋਕਾਂ ਤੋਂ ਕਈ ਵਾਰ ਸੁਣਦੀ ਹੁੰਦੀ ਹਾਂ ਵੀ ਅਸੀਂ ਟਿਕਟਾਂ ਤਾਂ ਮੋਹਰੇ ਵਾਲੀਆਂ ਲਈਆਂ ਸੀ, ਪਰ ਕਿਉਂਕਿ ਮੋਹਰੇ ਖੜੇ ਹੋ ਕੇ ਜਾਂ ਜਿਹੜੇ ਭੰਗੜਾ ਪਾਉਣ ਵਾਲੇ ਹੁੰਦੇ ਆ ਬਹੁਤ ਸਾਰੇ, ਹਨਾ, ਉੱਥੇ ਜਾ ਕੇ ਐਂਟਰਟੇਨ ਕਰਦੇ ਆ ਉਹ ਪੂਰਾ, ਪਰ ਉਹਦੇ ਤੋਂ ਪਿੱਛੇ ਜਿਹੜੇ ਹੁੰਦੇ ਆ ਉਹਨਾਂ ਦੇ ਲਈ ਫਿਰ ਮੁਸ਼ਕਿਲ ਹੋ ਜਾਂਦਾ ਦੇਖਣਾ। ਇਹ ਵੀ ਸਮੱਸਿਆ ਕਈ ਵਾਰ ਆਉਂਦੀ ਆ, ਜੇ ਤੁਸੀਂ ਸ਼ਾਇਦ ਇਸ ਤਰ੍ਹਾਂ ਦੇ ਕਿਸੇ ਸ਼ੋਅ ਦਾ ਹਿੱਸਾ ਬਣੇ ਹੋਵੋਗੇ ਤਾਂ ਜ਼ਰੂਰ ਉਹ ਵੀ ਦੱਸਿਓ ਕਿ ਕੀ ਇਸ ਤਰ੍ਹਾਂ ਵੀ ਹੁੰਦਾ ਆ, ਤੇ ਮੈਂ ਤੁਹਾਡੀ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ ਕਿ ਜਦੋਂ ਅਸੀਂ ਲਾਈਵ ਦੇਖਣ ਗਏ ਹਾਂ ਤਾਂ ਫਿਰ ਲਾਈਵ ਦੇਖਣ ਦਾ ਜਿਹੜਾ ਨਜ਼ਾਰਾ ਉਹ ਨੇੜਿਓਂ ਹੀ ਹੁੰਦਾ ਆ। ਸੋ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣਾ ਪੱਖ ਰੱਖਿਆ ਭਾਜੀ, ਤੇ ਇਸ ਤੋਂ ਬਾਅਦ ਅਗਲਾ ਜਿਹੜਾ ਅਸੀਂ ਮਸਲਾ ਵਿਚਾਰ ਰਹੇ ਹਾਂ ਉਹ ਹੈਗਾ ਵੀ ਜਿਹੜੇ ਸਾਡੇ ਪੇਰੈਂਟਸ ਆਉਂਦੇ ਆ, ਬਜ਼ੁਰਗ ਆਉਂਦੇ ਆ, ਹਨਾ, ਉਹਨਾਂ ਦੀਆਂ ਫੋਟੋਜ਼ ਉਹਨਾਂ ਦੀਆਂ ਵੀਡੀਓਜ਼ ਜਿਹੜੀਆਂ ਅਲੱਗ ਅਲੱਗ ਸੋਸ਼ਲ ਮੀਡੀਆ ਗਰੁੱਪਾਂ ਦੇ ਵਿੱਚ ਇਸ ਵੇਲੇ ਸਾਂਝੀਆਂ ਕੀਤੀਆਂ ਜਾ ਰਹੀਆਂ ਆ, ਕਿਉਂਕਿ ਉਹਨਾਂ ਨੂੰ ਨਹੀਂ ਪਤਾ ਹੁੰਦਾ। ਕਈ ਵਾਰ ਮੈਂ ਪਿਛਲੇ ਦਿਨਾਂ ਤੋਂ ਦੇਖ ਰਹੀ ਸੀਗੀ ਕਿ ਕੁਛ ਲੋਕਾਂ ਨੇ ਨਿੰਬੂ ਤੋੜੇ ਹੋਣੇ ਆ, ਤੇ ਉਹ ਨਿੰਬੂ ਤੋੜਨ ਦੀ ਹੀ ਫੋਟੋ ਕਿਸੇ ਨੇ ਸ਼ੇਅਰ ਕਰ ਦਿੱਤੀ ਗਰੁੱਪ ਦੇ ਵਿੱਚ, ਤੇ ਜਿਹੜਾ ਸੋਸ਼ਲ ਮੀਡੀਆ ਗਰੁੱਪ ਜਾਂ ਸੋਸ਼ਲ ਮੀਡੀਆ ਪੇਜ ਆ ਉਸ ਦੇ ਵਿੱਚ ਉਹਨਾਂ ਨੇ ਉਹ ਸ਼ੇਅਰ ਕੀਤੀ, ਤੇ ਉਹਦੇ ਤੋਂ ਬਾਅਦ ਮਤਲਬ ਬਹੁਤ ਜ਼ਿਆਦਾ ਇਸ ਗੱਲ ਦੇ ਨਾਲ ਅੰਬੈਰਸਮੈਂਟ ਹੁੰਦੀ ਆ ਜਿਸ ਬੰਦੇ ਦੀ ਫੋਟੋ ਉੱਥੇ ਸਾਂਝੀ ਹੁੰਦੀ ਆ। ਸੋ ਇਹਦੇ ਲਈ ਜਿਹੜੀ ਗੱਲਬਾਤ ਕਰਨ ਦਾ ਮਕਸਦ ਇਹ ਆ ਕਿ ਸਾਨੂੰ ਸੁਚੇਤ ਹੋਣਾ ਆ, ਸਾਨੂੰ ਅਵੇਅਰਨੈਸ ਜਿਹੜੀ ਹੈ ਉਹ ਲਿਆਉਣੀ ਪੈਣੀ ਆ ਕਿ ਜਿਹੜੇ ਸਾਡੇ ਬਜ਼ੁਰਗ ਆ ਉਹਨਾਂ ਨੂੰ ਅਸੀਂ ਜ਼ਰੂਰ ਦੱਸੀਏ ਕਿ ਇਸ ਮੁਲਕ ਦੇ ਵਿੱਚ ਕਿਸੇ ਵੀ ਘਰ ਦੇ ਬਾਹਰ ਜੇ ਕੋਈ ਬੂਟਾ ਲੱਗਿਆ, ਕਿਉਂਕਿ ਨਾ ਕੁਛ ਬੂਟੇ ਜਿਹੜੇ ਆ ਉਹ ਬੜੇ ਮਹਿੰਗੇ ਹੁੰਦੇ ਆ ਪਰ ਉਹ ਲੱਗ ਜਾਂਦੇ ਆ, ਉਹਨਾਂ ਦੀ ਕੋਈ ਟਾਹਣੀ ਵੀ ਤੋੜ ਕੇ ਤੁਸੀਂ ਲਾ ਦਿਓ ਤਾਂ ਉਹ ਲੱਗ ਜਾਂਦੇ ਆ। ਤੇ ਬਹੁਤ ਵਾਰ ਕੀ ਹੁੰਦਾ ਕਿ ਜਦੋਂ ਬਜ਼ੁਰਗ ਇਕੱਠੇ ਹੁੰਦੇ ਆ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਆ ਤਾਂ ਉਹ ਇੱਕ ਦੂਜੇ ਨੂੰ ਦੱਸਦੇ ਆ ਕਿ ਵੀ ਆਹ ਜਿਹੜਾ ਬੂਟਾ ਆ ਇਹ ਤਾਂ ਏਦਾਂ ਹੀ ਲੱਗ ਜਾਂਦਾ ਜ਼ਮੀਨ ਚ, ਹਨਾ। ਤੇ ਕਈ ਵਾਰ ਹੁੰਦਾ ਕਿ ਤੁਸੀਂ ਤੁਰੇ ਜਾਂਦੇ ਆ ਤਾਂ ਤੁਹਾਡੇ ਦਿਮਾਗ ਚ ਆਉਂਦਾ ਵੀ ਲੈ ਆਹ ਵਾਲਾ ਤਾਂ ਇੱਥੇ ਤਾਂ ਬੂਟਾ ਵੈਸੇ ਹੀ ਫੈਲਿਆ ਪਿਆ ਆ, ਹਨਾ, ਤੇ ਉਹਦੀ ਤੁਸੀਂ ਇੱਕ ਟਾਹਣੀ ਤੋੜ ਕੇ ਲੈ ਕੇ ਜਾਣ ਲੱਗਦੇ ਆ ਤਾਂ ਉਹ ਜਿਹੜਾ ਮਕਾਨ ਦਾ ਕੈਮਰਾ ਆ ਉਹ ਤੁਹਾਨੂੰ ਕੈਪਚਰ ਕਰਦਾ ਆ ਤੇ ਉਹਨੂੰ ਚੋਰੀ ਮੰਨਿਆ ਜਾਂਦਾ ਆ ਇੱਥੇ, ਹਨਾ। ਤੇ ਇਸ ਗੱਲ ਨੂੰ ਸਾਨੂੰ ਧਿਆਨ ਦੇ ਵਿੱਚ ਰੱਖਣਾ ਜ਼ਰੂਰੀ ਆ ਕਿ ਜਦੋਂ ਅਸੀਂ ਇਹੋ ਜਿਹੀ ਕੋਈ ਗੱਲ ਕਰਦੇ ਆ ਜਾਂ ਆਪਸ ਦੇ ਵਿੱਚ ਵੀ ਜਦੋਂ ਸਾਡੇ ਜਿਹੜੇ ਬਜ਼ੁਰਗ ਨੇ ਉਹਨਾਂ ਦੇ ਗਰੁੱਪ ਬਣੇ ਹੋਏ ਆ ਉੱਥੇ ਵੀ ਤੁਹਾਨੂੰ ਧਿਆਨ ਦੇਣ ਦੀ ਲੋੜ ਹੁੰਦੀ ਆ ਵੀ ਇਹੋ ਜਿਹੀ ਕੋਈ ਵੀ ਜਿਹੜੀ ਹਰਕਤ ਆ ਉਹ ਨਾ ਕੀਤੀ ਜਾਵੇ। ਉਹੋ ਜਿਹੜੇ ਬੂਟੇ ਆ ਬਨਿੰਗ ਦੇ ਵਿੱਚ ਮਿਲਦੇ ਆ, ਹੋ ਸਕਦਾ ਉਹ $25 ਦਾ ਹੋਵੇ ਤੇ ਇੱਥੇ ਤੁਸੀਂ ਇੱਕ ਟਾਹਣੀ ਤੋੜ ਕੇ ਲਾ ਲਓ, ਹਨਾ, ਤੇ ਉਹਦੇ ਨਾਲ ਤੁਹਾਨੂੰ ਫਾਈਨੈਂਸ਼ਲੀ ਹੋ ਸਕਦਾ ਕਿ ਹਨਾ ਫਾਇਦਾ ਹੈ, ਪਰ ਇੱਥੇ ਜਦੋਂ ਤੁਸੀਂ ਬੂਟਾ ਤੋੜ ਕੇ ਜਾਂ ਤੁਸੀਂ ਪੁੱਛ ਕੇ ਵੀ ਜੇ ਕਿਸੇ ਘਰ ਦੇ ਵਿੱਚ ਕੋਈ ਬੂਟਾ ਲੱਗਿਆ ਜਾਂ ਤਾਂ ਤੁਸੀਂ ਉਹਨਾਂ ਦੀ ਪਰਮਿਸ਼ਨ ਦੇ ਨਾਲ ਪੁੱਛ ਕੇ ਉਹਨਾਂ ਤੋਂ ਜੇ ਤੁਸੀਂ ਲੈਣਾ ਚਾਹੋ ਤਾਂ ਜ਼ਰੂਰ ਲਓ। ਜੇਕਰ ਨਿੰਬੂ ਵੀ ਬਾਹਰ ਲੱਗੇ ਆ ਜਿੱਥ ਤੁਸੀਂ ਉਹ ਨਿੰਬੂ ਤੋੜ ਕੇ ਲਿਜਾਣਾ ਚਾਹੁੰਦੇ ਹੋ, ਹਨਾ, ਤਾਂ ਉਹਨਾਂ ਦੀ ਪਰਮਿਸ਼ਨ ਦੇ ਨਾਲ ਉਹਨਾਂ ਨੂੰ ਪੁੱਛ ਕੇ ਲਿਜਾਣੇ ਠੀਕ ਨੇ, ਪਰ ਜੇਕਰ ਤੁਸੀਂ ਬਿਨਾਂ ਪੁੱਛੇ ਕੁਛ ਵੀ ਤੋੜਦੇ ਹੋ ਜਾਂ ਫਿਰ ਬੂਟਾ ਜਿਹੜਾ ਆ ਉਹ ਲੈ ਕੇ ਜਾਂਦੇ ਹੋ ਜਾਂ ਟਾਹਣੀ ਹੀ ਤੋੜ ਕੇ ਲੈ ਕੇ ਜਾਂਦੇ ਹੋ ਜਾਂ ਫਿਰ ਜਿਵੇਂ ਕੁਛ ਲੋਕ ਆ ਪੂਜਾ ਦੇ ਲਈ ਫੁੱਲ ਹੀ ਲੈ ਜਾਂਦੇ ਆ, ਹਨਾ, ਸੋ ਉਹ ਫੁੱਲ ਤੋੜਦੇ ਹੋ ਤੁਸੀਂ, ਔਰ ਜੇਕਰ ਉਹ ਜਿਹੜੇ ਫੁੱਲ ਆ ਕਿਸੇ ਹੋਰ ਭਾਈਚਾਰੇ ਦੇ ਘਰ ਦੇ ਵਿੱਚ ਲੱਗਿਆ ਤਾਂ ਉੱਥੇ ਤੁਸੀਂ ਨਿਸ਼ਾਨਾ ਬਣਦੇ ਹੋ, ਸੋ ਉੱਥੇ ਤੁਹਾਨੂੰ ਟਾਰਗੇਟ ਕੀਤਾ ਜਾਂਦਾ ਆ, ਤੁਹਾਡੀਆਂ ਜਿਹੜੀਆਂ ਫੋਟੋਜ਼ ਸਾਂਝੀਆਂ ਕੀਤੀਆਂ ਜਾਂਦੀਆਂ ਇਹੋ ਜਿਹੇ ਗਰੁੱਪਾਂ ਦੇ ਵਿੱਚ। ਸੋ ਇਸ ਕਰਕੇ ਬਹੁਤ ਜ਼ਰੂਰੀ ਆ ਕਿ ਅਸੀਂ ਧਿਆਨ ਰੱਖੀਏ ਨਾ ਗੱਲਾਂ ਦਾ ਵੀ ਜਿਹੜੀਆਂ ਫੋਟੋਜ਼ ਵਗੈਰਾ ਇੱਦਾਂ ਇਸ ਵੇਲੇ ਭਾਈਚਾਰੇ ਦੇ ਵਿੱਚ ਖਿੱਚ ਕੇ ਪਾਈਆਂ ਜਾਂਦੀਆਂ ਆ, ਉਹਨਾਂ ਤੋਂ ਅਸੀਂ ਆਪ ਸੁਚੇਤ ਹੋਈਏ। ਇੱਕ ਤਾਂ ਇਹੋ ਜਿਹੀ ਜਿਹੜੀ ਕੋਈ ਲੋੜ ਹੋਣੀ ਨਹੀਂ ਚਾਹੀਦੀ ਕਿ ਤੁਸੀਂ ਇੱਕ ਛੋਟੇ ਜਿਹੇ ਬੂਟੇ ਦੇ ਲਈ ਹਨਾ ਕਿਸੇ ਦੇ ਘਰ ਦੇ ਮੂਹਰੇ ਖੜੇ ਹੋਵੋ, ਕਿਸੇ ਦੇ ਘਰ ਨੂੰ ਨਿਹਾਰੋ, ਕਿਉਂਕਿ ਇਸ ਮੁਲਕ ਦੇ ਵਿੱਚ ਕਿਸੇ ਦੇ ਘਰ ਮੂਹਰੇ ਖੜੇ ਹੋ ਕੇ ਉਸ ਘਰ ਦੀ ਭਾਵੇਂ ਤੁਸੀਂ ਸੁੰਦਰਤਾ ਨੂੰ ਨਿਹਾਰ ਰਹੇ ਹਾਂ, ਕਿਸੇ ਦਾ ਫਰੰਟ ਯਾਰਡ ਬਹੁਤ ਸੋਹਣਾ ਲੱਗਦਾ ਤੁਹਾਨੂੰ, ਉਸ ਘਰ ਦੇ ਵਿੱਚ ਲੱਗੇ ਬੂਟੇ ਤੁਹਾਨੂੰ ਬਹੁਤ ਪਸੰਦ ਆ ਰਹੇ ਆ, ਤੁਸੀਂ ਉਹਨਾਂ ਦੀ ਗੱਲ ਹੀ ਕਰ ਰਹੇ ਹੋ, ਉਹਨੂੰ ਹੀ ਐਪਰੀਸ਼ੀਏਟ ਕਰ ਰਹੇ ਹੋ, ਪਰ ਤੁਹਾਡਾ ਉੱਥੇ ਉਹ ਐਪਰੀਸ਼ੀਏਟ ਕਰਨਾ ਵੀ ਕਈ ਵਾਰ ਜੁਰਮ ਮੰਨ ਲਿਆ ਜਾਂਦਾ। ਸੋ ਇਸ ਕਰਕੇ ਅੱਜ ਇਹ ਜਿਹੜੀ ਗੱਲਬਾਤ ਅੱਗੇ ਅਸੀਂ ਪ੍ਰੋਗਰਾਮ ਦੇ ਵਿੱਚ ਕਰਨੀ ਆ ਉਹ ਇਸੇ ਹੀ ਬਾਬਤ ਕਰਨੀ ਆ, ਇਸੇ ਤਰ੍ਹਾਂ ਦੇ ਕੁਛ ਹੋਰ ਮਸਲੇ ਜਿਹੜੇ ਆ ਉਹ ਅਸੀਂ ਵਿਚਾਰਾਂਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ। ਤੇ ਇੱਧਰ ਰਾਜਨਦੀਪ ਸਿੰਘ ਵੀ ਸਾਡੇ ਨਾਲ ਬਣੇ ਆ ਕੈਨਬਰਾ ਵਾਲੀ ਮੈਨੂੰ ਲੱਗਦਾ, ਤੇ ਉਹਨਾਂ ਨੇ ਵੀ ਜਿਹੜਾ ਮੈਸੇਜ ਆ ਸਾਂਝਾ ਕੀਤਾ ਆ। ਰਾਜਨਦੀਪਾ ਜੀ ਤੁਸੀਂ ਮੈਨੂੰ ਲੱਗਦਾ ਵੀਡੀਓਜ਼ ਸਾਂਝੀਆਂ ਕੀਤੀਆਂ ਹਨਾ, ਤੇ ਮੈਂ ਇਸ ਵੇਲੇ ਵੀਡੀਓਜ਼ ਚਲਾ ਤਾਂ ਨਹੀਂ ਸਕਾਂਗੀ ਪਰ ਤੁਸੀਂ ਸਾਂਝ ਪਾਈ ਆ ਤੇ ਮੈਂ ਬਾਅਦ ਵਿੱਚ ਭਾਵੇਂ ਕੋਸ਼ਿਸ਼ ਕਰਾਂਗੀ ਕਿ ਫੇਸਬੁੱਕ ਪੇਜ ਦੇ ਉੱਤੇ ਸਾਂਝਾ ਕੀਤਾ ਜਾਵੇ। ਇਹਨਾਂ ਨੇ ਦੋ ਜਿਹੜੀਆਂ ਵੀਡੀਓਜ਼ ਆ ਉਹ ਸਾਂਝੀਆਂ ਕੀਤੀਆਂ ਨੇ ਰਾਜਨਦੀਪ ਹੋਰਾਂ ਨੇ, ਤੇ ਇੱਕ ਦੇ ਵਿੱਚ ਸ਼ਾਇਦ ਸਿੱਖਾਂ ਵਾਸਤੇ ਉਹਨਾਂ ਨੇ ਗੱਲ ਕੀਤੀ ਹੈ ਕਿ ਕਾਨੂੰਨ ਵੱਖਰੇ ਆ। ਬਹੁਤ ਬਹੁਤ ਧੰਨਵਾਦ ਰਾਜਨਦੀਪ ਜੀ, ਪਰ ਮੈਂ ਇਹਨਾਂ ਨੂੰ ਇਸ ਵੇਲੇ ਕਿਉਂਕਿ ਡਾਊਨਲੋਡ ਕਰਦੇ ਆ ਸਮੱਸਿਆ ਆਉਂਦੀ ਹੈ ਕਈ ਵਾਰ ਤੇ ਇਸ ਕਰਕੇ ਇੱਥੇ ਨਹੀਂ ਸਾਂਝਾ ਕਰ ਸਕਾਂਗੀ। ਜੇਕਰ ਤੁਸੀਂ ਲਿਖ ਕੇ ਆਪਣਾ ਜਿਹੜਾ ਮੈਸੇਜ ਆ ਉਹ ਭੇਜੋ ਤਾਂ ਮੈਂ ਜ਼ਰੂਰ ਮੈਸੇਜ ਜਿਹੜਾ ਸਾਂਝਾ ਕਰਦੀ ਹਾਂ। ਤੇ ਅੱਗੇ ਇੱਕ ਹੋਰ ਜਿਹੜੀ ਸਮੱਸਿਆ ਉਹ ਇਹ ਹੈ ਕਿ ਮੈਂ ਇਸ ਵੇਲੇ ਜਿਹੜੇ ਸਾਡੇ ਟੈਲੀਗ੍ਰਾਮ ਵਾਲੇ ਮੈਸੇਜ ਆ ਉਹ ਨਹੀਂ ਤੁਹਾਡੇ ਨਾਲ ਸ਼ਾਮਿਲ ਕਰ ਸਕੀ। ਮੈਂ ਕੋਸ਼ਿਸ਼ ਕਰਦੀ ਹਾਂ ਕਿ ਜਿਹੜੇ ਦੋਸਤ ਇਸ ਵੇਲੇ ਟੈਲੀਗ੍ਰਾਮ ਦੇ ਰਾਹੀਂ ਵੀ ਸਾਡੇ ਨਾਲ ਸਾਂਝ ਪਾ ਰਹੇ ਆ ਮੈਂ ਉਹਨਾਂ ਦੇ ਮੈਸੇਜ ਵੀ ਜ਼ਰੂਰ ਸ਼ਾਮਿਲ ਕਰਾਂ। ਤੇ ਟੈਲੀਗ੍ਰਾਮ ਦੇ ਨਾਲ ਹੀ ਈਮੇਲ ਦੇ ਜਿਹੜੇ ਮੈਸੇਜ ਆ ਉਹ ਵੀ ਸਾਡੇ ਤੱਕ ਪਹੁੰਚਦੇ ਆ, ਤੇ ਜਿਹੜੇ ਵੀ ਦੋਸਤ ਸਾਡੇ ਨਾਲ ਇਸ ਵੇਲੇ ਜੁੜ ਰਹੇ ਆ ਮੈਂ ਤੁਹਾਡੇ ਸਾਰਿਆਂ ਦੇ ਮੈਸੇਜ ਜਿਹੜੇ ਆ ਉਹ ਜ਼ਰੂਰ ਸ਼ਾਮਿਲ ਕਰਾਂਗੀ। ਤੇ ਲਓ ਜੀ ਫਿਲਹਾਲ ਜਿਹੜੀ ਗੱਲਬਾਤ ਮੈਂ ਕਰ ਰਹੀ ਸੀਗੀ ਕਿ ਸਰਤਾਜ ਹੋਰਾਂ ਦੇ ਜਿਹੜੇ ਸ਼ੋਅ ਆ ਬੜੇ ਬਾਕਮਾਲ ਰਹੇ ਆ, ਤੇ ਉਹਨਾਂ ਨੇ ਨਾ ਇੱਕ ਸ਼ੋਅ ਦੇ ਵਿੱਚ ਯਾਨੀ ਐਡੀਲੇਡ ਦੇ ਵਿੱਚ ਜਿਹੜਾ ਉਹਨਾਂ ਦਾ ਸ਼ੋਅ ਸੀਗਾ ਉੱਥੇ ਕੁਛ ਸਤਰਾਂ ਜਿਹੜੀਆਂ ਗਾਈਆਂ ਤੇ ਮੈਂ ਉਹ ਸਤਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੀ ਹਾਂ। ਕਹਿੰਦੇ ਇਸ ਸ਼ਹਿਰ ਦਾ ਨਾਂ ਬਣਿਆ ਸੀ ਰਾਣੀ ਐਡੀਲੇਡ ਦੇ ਨਾਂ ਤੇ, ਵਿਲੀਅਮ ਦੀ ਪਤਨੀ ਸੀ ਕਿ ਤਾਈਓ ਰੋਡ ਵਿਚਾਲੀ ਥਾਂ ਤੇ, ਮੈਨੂੰ ਬੜੀ ਹੀ ਫੱਬਦੀ ਏ ਇੱਥੋਂ ਦੀ ਬ੍ਰਿਟਿਸ਼ ਇਮਾਰਤ ਸਾਜ਼ੀ, ਇੰਗਲੈਂਡ ਤੋਂ ਆ ਗੋਰੇ ਇੱਥੇ ਵੀ ਨੇ ਮਾਰ ਗਏ ਬਾਜ਼ੀ, ਆਪਾਂ ਵੀ ਸ਼ੂਟ ਕੀਤਾ ਗੀਤ ਇੱਕ ਯੂਨੀਵਰਸਿਟੀ ਦੇ ਨੇੜੇ, ਪਿਆਰਾਂ ਦੇ ਮਰੀਜ਼ਾਂ ਨੇ ਦਿੱਤੇ ਬੜੇ ਕ੍ਰਿਕਟ ਓਵਲ ਦੇ ਗੇੜੇ, ਜਦ ਫੁੱਟੀ ਗੇਮ ਹੋਵੇ ਤਾਂ ਲੱਗਦੀਆਂ ਟੋਰੈਂਜ ਰਿਵਰ ਤੇ ਲਹਿਰਾਂ, ਜਦ ਫੁੱਟੀ ਗੇਮ ਹੋਵੇ ਤਾਂ ਲੱਗਦੀਆਂ ਟੋਰੈਂਜ ਰਿਵਰ ਤੇ ਲਹਿਰਾਂ, ਅੱਜ ਵੀ ਸਾਰੇ ਕਰਦੇ ਪੁਰਾਣੀ ਚਰਚ ਦੁਆਲੇ ਸਹਿਰਾਂ, ਇੱਕ ਸਾਂਝ ਅਨੋਖੀ ਹੈ ਇੱਧਰ ਇੰਡੀਅਨ ਓਸ਼ੀਅਨ ਲੱਗਦਾ, ਸਟੂਡੈਂਟਸ ਬੜੇ ਆਏ ਜੋ ਇੱਕ PR ਦਾ ਸੁਪਨਾ ਮਗਦਾ, ਮੇਰਾ ਤਾਂ ਫੇਵਰੇਟ ਹੈ ਇਹ ਮਾਹੌਲ ਦਿਲਾਂ ਨੂੰ ਭਾਵੇ, ਤੁਸੀਂ ਦਿਓ ਮੁਹੱਬਤਾਂ ਜੀ ਸਦਾ ਸਰਤਾਜ ਆਵੇ ਤੇ ਗਾਵੇ। ਤੇ ਲਓ ਜੀ ਇਹ ਜਿਹੜੀਆਂ ਸਤਰਾਂ ਸਤਿੰਦਰ ਸਰਤਾਜ ਹੋਰਾਂ ਦੀਆਂ ਜਿਹੜੀਆਂ ਕਿ ਉਹਨਾਂ ਨੇ ਸ਼ਾਮਿਲ ਕੀਤੀਆਂ ਆਪਣੇ ਐਡੀਲੇਡ ਦੇ ਸ਼ੋਅ ਦੇ ਵਿੱਚ, ਤੇ ਮੈਲਬਨ ਦੇ ਸ਼ੋਅ ਦੇ ਵਿੱਚ ਵੀ ਬਹੁਤ ਕੁਛ ਨਵਾਂ ਸਤਿੰਦਰ ਸਰਤਾਜ ਲੈ ਕੇ ਆਉਣਗੇ ਇਸ ਵਾਰ ਵੀ ਅਸੀਂ ਉਮੀਦ ਕਰਦੇ ਹਾਂ। ਤੇ ਦੋਸਤੋ ਜਿਹੜੇ ਕੁਛ ਦੋਸਤ ਮੇਰੇ ਆਪਣੇ ਪੇਜ ਤੋਂ ਸ਼ਾਮਿਲ ਹੋ ਰਹੇ ਆ, ਮੈਨੂੰ ਇੱਕ ਕਾਲ ਵੀ ਇਸ ਵੇਲੇ ਆ ਰਹੀ ਹੈ ਤੇ ਮੈਂ ਕਾਲ ਨਹੀਂ ਲੈ ਪਾਵਾਂਗੀ ਪ੍ਰੋਗਰਾਮ ਦੇ ਦੌਰਾਨ ਕਿਉਂਕਿ ਇਸ ਵੇਲੇ ਲਾਈਵ ਸ਼ੋਅ ਚੱਲ ਰਿਹਾ। ਤੇ ਦੋਸਤੋ ਕੋਸ਼ਿਸ਼ ਕਰਿਓ ਕਿ ਤੁਸੀਂ ਜੇਕਰ ਮੇਰੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਤੁਸੀਂ ਮੈਸੇਜ ਕਰ ਸਕਦੇ ਹੋ, ਇਸ ਵੇਲੇ ਅਸੀਂ ਟੈਲੀਗ੍ਰਾਮ ਦੇ ਰਾਹੀਂ ਵੀ ਤੁਹਾਡੇ ਮੈਸੇਜ ਸ਼ਾਮਿਲ ਕਰਾਂਗੇ ਪ੍ਰੋਗਰਾਮ ਚ, ਤੇ ਇਹਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਵਟਸਐਪ ਦੇ ਰਾਹੀਂ ਵੀ ਜੁੜ ਸਕਦੇ ਹੋ। 0412-652-927 ਸਾਡਾ ਵਟਸਐਪ ਨੰਬਰ ਹੈ, ਤੇ ਇਸ ਤੋਂ ਇਲਾਵਾ ਅੱਜ ਦੇ ਪ੍ਰੋਗਰਾਮ ਚ ਯੂਟਿਊਬ ਔਰ ਫੇਸਬੁੱਕ ਦੇ ਰਾਹੀਂ ਵੀ ਅਸੀਂ ਸਾਂਝ ਪਾ ਰਹੇ ਹਾਂ, ਤੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਵੀ ਆਪਣੇ ਜਿਹੜੇ ਵਿਚਾਰ ਆ ਉਹ ਸਾਂਝੇ ਕਰ ਸਕਦੇ ਹੋ। ਤੇ ਲਓ ਜੀ ਸਾਡੇ ਨਾਲ ਅਗਲੀ ਜਿਹੜੀ ਸਾਂਝ ਹੈ ਜਿਹੜੇ ਦੋਸਤਾਂ ਨੇ ਪਾਈ ਹੈ ਮੈਂ ਉਹਨਾਂ ਦੇ ਸ਼ਾਮਿਲ ਕਰਾਂ ਮੈਸੇਜ, ਮੈਨੂੰ ਲੱਗਦਾ ਬਹੁਤ ਸਾਰੇ ਮੈਸੇਜ ਆਏ ਹੋਏ ਆ। ਤੇ ਲਓ ਜੀ, ਅਗਲਾ ਜਿਹੜਾ ਮੈਸੇਜ ਹੈ ਸੁਖਦੀਪ ਸਿੰਘ ਘੁੰਮਣ ਹੋਰਾਂ ਦਾ, ਤੇ ਘੁੰਮਣ ਸਾਹਿਬ ਦੀ ਜਿਹੜੀ ਕਵਿਤਾ ਆ ਉਹ ਹਮੇਸ਼ਾ ਅਸੀਂ ਸਾਂਝੀ ਕਰਦੇ ਹੁੰਦੇ ਹਾਂ ਪ੍ਰੋਗਰਾਮ ਦੇ ਵਿੱਚ, ਤੇ ਮੈਂ ਅੱਜ ਵੀ ਉਹਨਾਂ ਨੂੰ ਪਹਿਲਾਂ ਤਾਂ ਜੀਆਂ ਨੂੰ ਕਹਿੰਦੀ ਹਾਂ। ਕਹਿੰਦੇ ਦਿਨ ਚੜ੍ਹਦਾ ਤੇ ਦਿਨ ਡੁੱਬ ਜਾਂਦਾ, ਬੰਦਾ ਆਪਣੇ ਹੀ ਕੰਮ ਕਾਰਾਂ ਵਿੱਚ ਖੁੱਭ ਜਾਂਦਾ। ਦਿਨ ਚੜ੍ਹਦਾ ਤੇ ਦਿਨ ਡੁੱਬ ਜਾਂਦਾ, ਬੰਦਾ ਆਪਣੇ ਹੀ ਕੰਮ ਕਾਰਾਂ ਵਿੱਚ ਖੁੱਭ ਜਾਂਦਾ। ਆਪਣਿਆਂ ਦੇ ਨਾਲ ਨਾਲ ਗੈਰਾਂ ਦੀ ਵੀ ਮਦਦ ਤੇ ਫਿਕਰ ਕਰੇ ਬਸ, ਫਿਰ ਆਪਣੇ ਆਪ ਵਿੱਚ ਹੀ ਸਾਰਾ ਦਿਨ ਰੁੱਝ ਜਾਂਦਾ। ਤੁਸੀਂ ਆਪਣਾ ਤੇ ਆਪਣੇ ਪਰਿਵਾਰ ਦੀ ਮਾਨਸਿਕ ਸਿਹਤ ਦਾ ਰੱਖੋ ਖਿਆਲ। ਘੁੰਮਣ ਵੱਲੋਂ ਸਭਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਕਿਆ ਬਾਤ ਹੈ ਘੁੰਮਣ ਸਾਹਿਬ, ਹਨਾ, ਤੁਹਾਡਾ ਆਪਣਾ ਅੰਦਾਜ਼ ਹੈ ਤੇ ਜੀ ਆਇਆਂ ਨੂੰ ਤੇ ਬਹੁਤ ਬਹੁਤ ਧੰਨਵਾਦ ਇਸ ਅੰਦਾਜ਼ ਦੇ ਨਾਲ ਪ੍ਰੋਗਰਾਮ ਚ ਸ਼ਾਮਲ ਹੋਣ ਦੇ ਲਈ। ਸੁਖਪਾਲਜੀਤ ਕੌਰ ਫਰੀ ਵੀ ਸ਼ਾਮਲ ਹੋਏ ਆ ਪ੍ਰੋਗਰਾਮ ਚ, ਪਿਆਰ ਭਰੀ ਸਤਿ ਸ੍ਰੀ ਅਕਾਲ ਭੈਣ ਜੀ। ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜੀ, ਤੁਹਾਨੂੰ ਵੀ ਪ੍ਰੋਗਰਾਮ ਦੇ ਵਿਚ। ਤੇ ਇਧਰੋਂ ਸਤਨਾਮ ਸਿੰਘ ਪਾਵਲਾ ਹੁਰੀ ਵੀ ਸਾਂਝ ਪਾ ਰਹੇ ਆ, ਸਤਿ ਸ੍ਰੀ ਅਕਾਲ ਬੁਲਾਈ ਆ, ਸਤਿ ਸ੍ਰੀ ਅਕਾਲ ਸਾਡੇ ਵੱਲੋਂ ਤੁਹਾਨੂੰ। ਤੇ ਧਾਲੀਵਾਲ ਸਾਹਿਬ ਪ੍ਰੋਗਰਾਮ ਚ ਦੁਬਾਰਾ ਸ਼ਾਮਲ ਹੋਏ ਆ, ਤੇ ਧਾਲੀਵਾਲ ਸਾਹਿਬ ਕਹਿੰਦੇ ਆ ਜੀ ਕਿ ਵਿਦੇਸ਼ ਅੰਦਰ ਸਖ਼ਤ ਰੁਝਾਨ ਨੂੰ ਹਲਕਾ ਕਰਨ ਤੇ ਸ਼ੌਕ ਨੂੰ ਪੂਰਾ ਕਰਨ ਦਾ ਕੋਈ ਮੁੱਲ ਨਹੀਂ ਹੁੰਦਾ, ਬਲਕਿ ਜੀਵਨ ਜਿਉਣ ਦੀ ਸ਼ੈਲੀ ਨੂੰ ਉੱਪਰ ਵੱਲ ਲੈ ਕੇ ਜਾਂਦਾ। ਬਿਲਕੁਲ ਜੀ, ਬਹੁਤ ਧੰਨਵਾਦ। ਔਰ ਇਹੀ ਪਰਮਿੰਦਰ ਸਿੰਘ ਭੱਟੀ ਹੋਰਾਂ ਨੇ ਵੀ, ਪਰਮਿੰਦਰਜੀਤ ਭੱਟੀ ਵੀ ਇਹੀ ਗੱਲ ਕਹਿ ਰਹੇ ਆ ਕਿ ਕਈ ਵਾਰ ਸਾਨੂੰ ਫੁਰਸਤ ਦੇ ਕੁਛ ਪਲ ਚਾਹੀਦੇ ਹੁੰਦੇ ਆ, ਤੇ ਉਸ ਸਮੇਂ ਤੁਸੀਂ ਆਪਣੀਆਂ ਚਿੰਤਾਵਾਂ ਤੋਂ ਮੁਕਤ ਹੋ ਸਕਦੇ ਹੁੰਦੇ ਆ। ਤੇ ਇਹ ਜਿਹੜਾ ਸੰਗੀਤਕ ਮਾਹੌਲ ਹੋ ਗਿਆ ਜਾਂ ਖੇਡਾਂ ਹੋ ਗਈਆਂ, ਹਨਾ, ਜਾਂ ਫਿਰ ਕਿਤੇ ਬਾਹਰ ਘੁੰਮਣ ਨਿਕਲਣਾ ਜਿਹੜਾ ਆ, ਉਹ ਸਾਡੀ ਜ਼ਿੰਦਗੀ ਨੂੰ ਤਰੋ ਤਾਜ਼ਾ ਕਰ ਦਿੰਦਾ। ਤੇ ਇਹੀ ਇੱਕ ਕਾਰਨ ਹੈ ਕਿ ਸਾਡੇ ਜਿਹੜੇ ਭਾਈਚਾਰੇ ਵੱਲੋਂ ਬਹੁਤ ਸਾਰੇ ਜਿਹੜੇ ਇਹੋ ਜਿਹੇ ਇਵੈਂਟਸ ਆ, ਹਨਾ, ਉਹ ਭਰਦੇ ਆ। ਔਰ ਅਸੀਂ ਇਹ ਵੀ ਇੱਕ ਕਾਰਨ ਮੰਨ ਸਕਦੇ ਹਾਂ ਕਿ ਇਸ ਕਰਕੇ ਵੀ ਭਰਦੇ ਆ ਕਿ ਜਦੋਂ ਤਣਾਅ ਜ਼ਿਆਦਾ ਵੱਧ ਜਾਂਦਾ ਆ ਤਾਂ ਫਿਰ ਇਹ ਤਰੋ ਤਾਜ਼ਾ ਜਿਹੜਾ ਹੋਣ ਦੇ ਲਈ ਉਹਨਾਂ ਨੂੰ ਇਹ ਮਾਹੌਲ ਜਿਹੜਾ ਉਹ ਆਪਣੇ ਵੱਲ ਖਿੱਚਦਾ ਆ, ਹਨਾ। ਤੇ ਬਹੁਤ ਧੰਨਵਾਦ ਧਾਲੀਵਾਲ ਸਾਹਿਬ ਤੁਹਾਡਾ ਵੀ। ਤੇ ਅੱਗੇ ਡਾਕਟਰ ਕੁਲਦੀਪ ਸਿੰਘ ਹੇੜੀਆਂ ਹੁਰੀ ਵੀ ਸਾਂਝ ਪਾ ਰਹੇ ਆ, ਤੇ ਮੈਂ ਉਹਨਾਂ ਦਾ ਵੀ ਮੈਸੇਜ ਲਵਾਂ। ਬਹੁਤ ਬਹੁਤ ਜੀਆਂ ਨੂੰ ਕਹਿੰਦੇ ਆ ਡਾਕਟਰ ਸਾਹਿਬ ਤੁਹਾਨੂੰ ਵੀ। ਕਹਿੰਦੇ ਸਤਿ ਸ੍ਰੀ ਅਕਾਲ, ਜਿਸ ਦੇਸ਼ ਵਿਚ ਰਹੀਏ ਸਾਨੂੰ ਉਸ ਦੇਸ਼ ਦੇ ਕਾਨੂੰਨ ਵਿਚ ਰਹਿਣਾ ਚਾਹੀਦਾ। ਹਾਂਜੀ ਬਿਲਕੁਲ, ਜਿਹੜੀ ਮੈਂ ਗੱਲਬਾਤ ਬਜ਼ੁਰਗਾਂ ਦੇ ਬਾਰੇ ਕਰ ਰਹੀ ਹਾਂ, ਇਹ ਅਸਲ ਦੇ ਵਿਚ ਸਾਡੇ ਲਈ ਅੱਜ ਚਿੰਤਾ ਦਾ ਵਿਸ਼ਾ ਇਸ ਕਰਕੇ ਵੀ ਆ ਕਿਉਂਕਿ ਅਜੋਕੇ ਸਮੇਂ ਮਾਹੌਲ ਕੁਛ ਇਹੋ ਜਿਹਾ ਬਣਿਆ ਹੋਇਆ ਆ ਕਿ ਹਰ ਥਾਂ ਦੇ ਉੱਤੇ ਸਾਡੇ ਭਾਈਚਾਰੇ ਨੂੰ ਟਾਰਗੇਟ ਵੀ ਕੀਤਾ ਜਾ ਰਿਹਾ, ਨਿਸ਼ਾਨਾ ਬਣਾਇਆ ਜਾ ਰਿਹਾ। ਤੇ ਸਾਡਾ ਇਸ ਮੰਚ ਦੇ ਉੱਤੇ ਗੱਲਬਾਤ ਕਰਨ ਦਾ ਮਕਸਦ ਸਿਰਫ ਇਹੀ ਆ ਕਿਉਂਕਿ ਪੰਜਾਬੀ ਰੇਡੀਓ ਔਰ ਪੰਜਾਬੀ ਭਾਈਚਾਰਾ ਵੱਡੀ ਗਿਣਤੀ ਸਾਡੇ ਨਾਲ ਜੁੜਦਾ ਆ, ਤੇ ਇਸ ਮੰਚ ਦੇ ਉੱਤੇ ਅਸੀਂ ਜ਼ਰੂਰ ਆਗਾਹ ਕਰ ਸਕਦੇ ਹਾਂ, ਸੁਚੇਤ ਕਰ ਸਕਦੇ ਹਾਂ ਆਪਣੇ ਲੋਕਾਂ ਨੂੰ, ਹਨਾ। ਸੋ ਇਹੀ ਇੱਕ ਕਾਰਨ ਹੈ। ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਸਾਂਝ ਪਾਈ ਆ। ਤੇ ਅੱਗੇ ਸਾਡੇ ਨਾਲ ਦੁਬਾਰਾ ਘੁੰਮਣ ਸਾਹਿਬ ਜੁੜੇ ਆ, ਮੈਂ ਉਹਨਾਂ ਦਾ ਵੀ ਮੈਸੇਜ ਸ਼ਾਮਲ ਕਰਦੀ ਆ। ਕਹਿੰਦੇ ਕਹਿੰਦਾ ਘੁੰਮਣ ਜ਼ਿੰਦਗੀ ਚ ਬਾਲੀ ਨਾ ਲਿਆ ਕਰੋ ਸਟ੍ਰੈਸ, ਕਹਿੰਦਾ ਘੁੰਮਣ ਜ਼ਿੰਦਗੀ ਚ ਬਾਲੀ ਨਾ ਲਿਆ ਕਰੋ ਸਟ੍ਰੈਸ, ਕੱਪੜੇ ਲੀੜੇ ਪਾਉਂਦੇ ਰਹੋ ਕਰਕੇ ਪ੍ਰੈਸ, ਬਾਲੀ ਝਮੇਲਿਆਂ ਭਰੀ ਜ਼ਿੰਦਗੀ ਇੱਕ ਦਿਨ ਬਣ ਜਾਂਦੀ ਏ ਮੈਸ, ਕੁਦਰਤੀ ਕਾਇਨਾਤ ਨਾਲ ਹੱਸੋ ਖੇਡੋ, ਕਿਤੇ ਲੋਕਾਂ ਦੇ ਦਿਲਾਂ ਨਾਲ ਨਾ ਖੇਡਦੇ ਜਾਇਓ ਚੈਸ, ਫਿਰ ਤੁਹਾਡੇ ਚੰਗੇ ਕਰਮ ਸਭਨਾ ਦਾ ਆਦਰ ਸਤਿਕਾਰ ਕਰਕੇ ਹੀ ਰੱਬ ਹੁੰਦਾ ਇੰਪ੍ਰੈਸ, ਫਿਰ ਤੁਹਾਡੇ ਚੰਗੇ ਕਰਮ ਸਭਨਾ ਦਾ ਆਦਰ ਸਤਿਕਾਰ ਕਰਕੇ ਹੀ ਰੱਬ ਹੁੰਦਾ ਇੰਪ੍ਰੈਸ, ਕਹਿੰਦਾ ਘੁੰਮਣ ਸਮੇਂ ਦੀ ਰਫਤਾਰ ਤੇ ਕੰਮ ਕਾਰਾਂ ਨੇ ਜ਼ਿੰਦਗੀ ਬਣਾ ਦਿੱਤੀ ਸਭਨਾ ਦੀ ਐਕਸਪ੍ਰੈਸ। ਬਿਲਕੁਲ, ਸੋ ਜ਼ਿੰਦਗੀ ਚ ਬਾਲੀ ਨਾ ਲਿਆ ਕਰੋ ਸਟ੍ਰੈਸ, ਜੇਕਰ ਲੱਗੇ ਘੁੰਮਣ ਦੀ ਵਧੀਆ ਨਜ਼ਮ ਫਿਰ ਭੁੱਲਿਓ ਨਾ ਕਰਨਾ ਲਾਈਕ ਨੂੰ ਪ੍ਰੈਸ। ਲਓ ਜੀ, ਆਪਾਂ ਵੈਸੇ ਹੀ ਤੁਹਾਨੂੰ ਮੂੰਹ ਜ਼ਬਾਨੀ ਕਹਿ ਦਿੰਦੇ ਹਾਂ ਵੀ ਤੁਹਾਡੀ ਨਜ਼ਮ ਬਿਲਕੁਲ ਵਧੀਆ ਲੱਗੀ ਆ। ਔਰ ਕਈ ਵਾਰ ਹੁੰਦਾ ਵੀ ਜਦੋਂ ਅਸੀਂ ਸੰਗੀਤਕ ਮਾਹੌਲ ਦੀ ਗੱਲ ਕਰਦੇ ਹਾਂ ਜਾਂ ਫਿਰ ਜਦੋਂ ਆਪਾਂ ਗੱਲ ਕਰਦੇ ਹਾਂ ਨਾ ਵੀ ਤਣਾਅ ਬਣਿਆ ਹੋਇਆ, ਸਟ੍ਰੈਸ ਬਣਿਆ ਹੋਇਆ, ਤਾਂ ਉਸ ਮਾਹੌਲ ਨੂੰ ਤੁਹਾਡੀ ਜਿਹੜੀ ਨਜ਼ਮ ਹੈ ਨਾ ਉਹ ਬਦਲ ਦਿੰਦੀ ਆ, ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ। ਤੇ ਇਸ ਕਰਕੇ ਬਹੁਤ ਖੂਬਸੂਰਤ ਹੈ ਤੁਹਾਡਾ ਅੰਦਾਜ਼, ਤੇ ਧੰਨਵਾਦ ਹੈ ਤੁਹਾਡਾ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਮਾਹੌਲ ਨੂੰ ਬਦਲਣਾ ਜਾਣਦੇ ਹੋ। ਤੇ ਅੱਗੇ ਸਾਡੇ ਨਾਲ ਲਖਵੀਰ ਸਿੰਘ ਬਣੇ ਹੋਏ ਆ। ਲਖਵੀਰ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਬਹੁਤ ਬਹੁਤ ਜੀ ਆਇਆਂ ਨੂੰ ਔਰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਤੁਹਾਨੂੰ। ਤੇ ਨਰਿੰਦਰ ਠੌਰ ਹੁਰੀ ਕਹਿੰਦੇ ਆ ਬਿਲਕੁਲ ਸਹੀ ਕਿਹਾ ਜੀ, ਸਿੱਖ ਕੌਮ ਨੂੰ ਸਾਡਾ ਗੈਰ ਸਿੱਖ ਭਾਈਚਾਰਾ ਬਹੁਤ ਹੀ ਬੁਰਾ ਸਲੂਕ ਕਰ ਰਿਹਾ, ਕੋਈ ਵੀ ਮੌਕਾ ਖਾਲੀ ਨਹੀਂ ਜਾਣ ਦਿੰਦੇ। ਮੈਲਬਨ ਦੇ ਦੋ ਪੇਜ ਇੰਡੀਅਨ ਇਨ ਮੈਲਬਨ ਦੇ ਨਾਮ ਨਾਲ ਇਹ ਪੇਜ ਚੱਲ ਰਹੇ ਆ ਤੇ ਬਹੁਤ ਹੀ ਘਟੀਆ ਤਰੀਕੇ ਨਾਲ ਇਹ ਲੋਕ ਸਿੱਖ ਕੌਮ ਨੂੰ ਬਦਨਾਮ ਕਰਦੇ ਆ। ਸੋ ਆਪਣੇ ਮਾਪਿਆਂ ਨੂੰ ਸਮਝਾਉਣ ਦੀ ਲੋੜ ਹੈ ਜੋ ਤਾਂ ਕਿ ਉਹ ਨਿਯਮਾਂ ਦੀ ਪਾਲਣਾ ਕਰਨ। ਬਿਲਕੁਲ ਇਹੀ ਇੱਕ ਸਮੱਸਿਆ ਆ ਕਿ ਜਿਹਦੇ ਬਾਰੇ ਸਾਨੂੰ ਗੱਲ ਕਰਨੀ ਚਾਹੀਦੀ ਵੀ ਆ। ਤੇ ਕਿਰਨਜੀਤ ਕੁਲਾਰ ਅੱਗੇ ਜੁੜੇ ਆ ਸਾਡੇ ਨਾਲ, ਬਹੁਤ ਬਹੁਤ ਜੀ ਆਇਆਂ ਨੂੰ ਕਹਿੰਦੇ ਆ। ਕਿਰਨਜੀਤ ਕਹਿੰਦੇ ਸਤਿ ਸ੍ਰੀ ਅਕਾਲ ਜੀ, ਸੱਜਰੀ ਸਵੇਰ ਮੁਬਾਰਕ ਤੇ ਤੁਹਾਡੀ ਸੁਚੱਜੀ ਗੱਲਬਾਤ ਦੀ ਹਰ ਹਫ਼ਤੇ ਉਡੀਕ ਰਹਿੰਦੀ ਹੈ, ਮਾਨਸਿਕ ਸਿਹਤ ਤੇ ਚੰਗੇ ਵਿਚਾਰ। ਬਹੁਤ ਬਹੁਤ ਧੰਨਵਾਦ ਹੈ ਪਹਿਲਾਂ ਤਾਂ ਪਿਆਰਿਓ ਤੁਹਾਡਾ। ਕਿਰਨਜੀਤ ਜੀ ਤੁਸੀਂ ਵੀ ਬਹੁਤ ਸਾਰਥਕ ਯੋਗਦਾਨ ਪਾ ਰਹੇ ਹੋ ਭਾਈਚਾਰੇ ਦੇ ਵਿੱਚ, ਸਪੈਸ਼ਲੀ ਜਦੋਂ ਅਸੀਂ ਪਬਲਿਕ ਹੈਲਥ ਦੀ ਗੱਲ ਕਰਦੇ ਹਾਂ, ਹਨਾ, ਤਾਂ ਹੈਲਥ ਸੈਕਟਰ ਦੇ ਵਿੱਚ ਤੁਹਾਡਾ ਜਿਹੜਾ ਯੋਗਦਾਨ ਹੈ ਉਹ ਕਾਬਲੇ ਤਾਰੀਫ ਹੈ। ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਚ ਜੁੜਨਾ ਕੀਤਾ ਆ। ਤੇ ਅੱਗੇ ਹੁਣ ਗੱਲਬਾਤ ਨੂੰ ਵਧਾਵਾਂਗੇ, ਸਾਡੇ ਨਾਲ ਇਸ ਵੇਲੇ ਸ਼ਾਮਲ ਹੋ ਚੁੱਕੇ ਨੇ ਸਰਦਾਰ ਚਰਨਜੀਤ ਸਿੰਘ ਹੁਰੀ ਤੇ ਮੈਂ ਉਹਨਾਂ ਨੂੰ ਪ੍ਰੋਗਰਾਮ ਚ ਲੈ ਕੇ ਆਉਂਦੀ ਹਾਂ। ਬਹੁਤ ਬਹੁਤ ਸਵਾਗਤ ਕਰਦੇ ਆ ਭਾਜੀ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਭੈਣ ਜੀ।
0: ਜੀ ਅੱਜ ਜਿਹੜਾ ਟੌਪਿਕ ਹੈ ਉਹ ਅਸਲ ਚ ਨਾ ਕਈ ਵਾਰ ਹੁੰਦਾ ਵੀ ਜਿਹੜੇ ਸਾਡੇ ਭਾਈਚਾਰੇ ਦੇ ਮਸਲੇ ਆ ਉਹ ਵੈਸੇ ਤਾਂ ਮਸਲੇ ਨਹੀਂ ਹੁੰਦੇ, ਵੈਸੇ ਤਾਂ ਕਹਿ ਲੋ ਕਿ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਹੀ ਹੁੰਦੀਆਂ, ਪਰ ਮਸਲੇ ਉਹ ਉਦੋਂ ਬਣ ਜਾਂਦੇ ਆ ਜਦੋਂ ਦੂਜੇ ਭਾਈਚਾਰਿਆਂ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਨਾ। ਸੋ ਅੱਜ ਸਾਡੀ ਗੱਲਬਾਤ ਕਰਨ ਦਾ ਜਿਹੜਾ ਵਿਸ਼ਾ ਭਾਜੀ ਉਹ ਇਹੀ ਆ ਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਇਹੋ ਜਿਹੇ ਪੇਜ ਬਣੇ ਹੋਏ ਆ, ਬਹੁਤ ਸਾਰੇ ਇਹੋ ਜਿਹੇ ਗਰੁੱਪ ਬਣੇ ਹੋਏ ਆ ਜਿਨ੍ਹਾਂ ਗਰੁੱਪਸ ਦੇ ਵਿੱਚ ਦੂਜੇ ਭਾਈਚਾਰੇ ਦੇ ਨਾਲ ਜੁੜੀਆਂ ਹੋਈਆਂ ਕੁਛ ਗੱਲਾਂ ਨੂੰ ਜ਼ਿਆਦਾ ਤੂਲ ਦਿੱਤੀ ਜਾਂਦੀ ਆ, ਨਿਸ਼ਾਨਾ ਬਣਾਇਆ ਜਾਂਦਾ। ਸੋ ਮੈਂ ਥੋੜੀ ਜਿਹੀ ਭੂਮਿਕਾ ਪਹਿਲਾਂ ਬੰਨੀ ਸੀ ਕਿ ਸਾਡੇ ਜਿਹੜੇ ਬਜ਼ੁਰਗ ਇੱਥੇ ਆਉਂਦੇ ਆ, ਸਾਡੇ ਪੇਰੈਂਟਸ ਇੱਥੇ ਆਉਂਦੇ ਆ ਜਦੋਂ ਪਹਿਲੀ ਵਾਰ ਆਉਂਦੇ ਆ ਭਾਜੀ, ਤਾਂ ਉਹਨਾਂ ਨੂੰ ਇਹ ਮੁਲਕ ਜਿਹੜਾ ਆ ਕਿਉਂਕਿ ਉਹਨਾਂ ਦਾ ਨਵਾਂ ਹੁੰਦਾ ਆ, ਉਹਨਾਂ ਨੂੰ ਇੱਥੋਂ ਦੀ ਸਫਾਈ ਪ੍ਰਭਾਵਿਤ ਕਰਦੀ ਆ, ਉਹਨਾਂ ਨੂੰ ਇੱਥੋਂ ਦੀਆਂ ਪਾਰਕਾਂ ਚੰਗੀਆਂ ਲੱਗਦੀਆਂ, ਉਹਨਾਂ ਨੂੰ ਇਕੱਠੇ ਮਿਲ ਬੈਠਣ ਦੇ ਲਈ ਸਮਾਂ ਉਹਨਾਂ ਨੂੰ ਚਾਹੀਦਾ ਹਨਾ। ਸੋ ਇਹੋ ਜਿਹੇ ਰੋਜ਼ਮਰਾ ਦੇ ਜਿਹੜੇ ਹਾਲਾਤ ਬਣਦੇ ਆ ਉਹਨਾਂ ਦੇ ਵਿੱਚ ਕਈ ਵਾਰ ਕੁਛ ਇਹੋ ਜਿਹੇ ਮਸਲੇ ਜਿਹੜੇ ਆ ਪੈਦਾ ਹੋ ਜਾਂਦੇ ਆ ਜਿਨ੍ਹਾਂ ਦੇ ਬਾਰੇ ਗੱਲ ਕਰਨੀ ਜ਼ਰੂਰੀ ਆ। ਤੇ ਭਾਜੀ ਅੱਜ ਜਿਹੜੀ ਗੱਲ ਆ ਉਹ ਇਸੇ ਹੀ ਤਰ੍ਹਾਂ ਦੇ ਮਸਲੇ ਦੀ ਗੱਲ ਆ ਕਿ ਪਿਛਲੇ ਸਮਿਆਂ ਦੇ ਵਿੱਚ ਲਗਾਤਾਰ ਕੁਛ ਹਫ਼ਤਿਆਂ ਤੋਂ ਨਾ ਕੁਛ ਫੋਟੋਸ ਤੇ ਵੀਡੀਓ ਫੁਟੇਜ ਜਿਹੜੀਆਂ ਉਹ ਕੁਛ ਸੋਸ਼ਲ ਮੀਡੀਆ ਪੇਜਾਂ ਦੇ ਉੱਤੇ ਬਹੁਤ ਜ਼ਿਆਦਾ ਹਾਈਲਾਈਟ ਕੀਤੀਆਂ ਜਾ ਰਹੀਆਂ, ਜਿਹਦੇ ਵਿੱਚ ਕੋਈ ਬਜ਼ੁਰਗ ਜਿਹੜਾ ਉਹ ਕੋਈ ਬੂਟਾ ਦੇਖਣ ਲੱਗ ਗਿਆ ਜਾਂ ਕੋਈ ਬੂਟਾ ਕੋਈ ਟਾਹਣੀ ਤੋੜਨ ਲੱਗ ਗਿਆ, ਕੋਈ ਫੁੱਲ ਤੋੜਨ ਲੱਗ ਗਿਆ। ਸੋ ਇਹ ਗੱਲਾਂ ਜਿਹੜੀਆਂ ਸਾਡੇ ਸੱਭਿਆਚਾਰ ਦੇ ਮੁਤਾਬਕ ਵੱਡੀਆਂ ਨਹੀਂ ਆ, ਪਰ ਜਿਹੜਾ ਕਲਚਰਲ ਡਿਫਰੈਂਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਸੱਭਿਆਚਾਰਕ ਵਖਰੇਵਿਆਂ ਦੀ ਗੱਲ ਕਰਦੇ ਹਾਂ, ਤਾਂ ਉੱਥੇ ਇਹ ਇੱਕ ਬਹੁਤ ਵੱਡਾ ਮਸਲਾ ਬਣਦਾ ਹੈ। ਜੀ ਭਾਜੀ।
1: ਹਾਂਜੀ ਭੈਣ ਜੀ, ਗੱਲ ਆਪਾਂ ਸ਼ੁਰੂ ਇੱਥੋਂ ਕਰ ਲੈਂਦੇ। ਹਾਂਜੀ, ਇਸ਼ੂ ਇਹ ਹੈਗਾ ਆ, ਕਲਚਰਲ ਡਿਫਰੈਂਸ ਦਾ ਹੈਗਾ ਹਨਾ, ਬਹੁਤ ਬਿਗ ਕਲਚਰਲ ਡਿਫਰੈਂਸ ਆ। ਉਹ ਅਸੀਂ ਕਿਸੇ ਵੀ ਪੱਖ ਤੋਂ ਲੈ ਲਈਏ, ਉਹ ਸੋਸ਼ਲ ਬਾਹਰ ਸੜਕ ਤੇ ਚੱਲਣ ਚ, ਆਪਾਂ ਸ਼ੋਪਾਂ ਚ ਜਾਣ ਤੋਂ, ਬੈਠਣ ਉੱਠਣ ਤੋਂ, ਗੱਲ ਕਰਨ ਤੋਂ, ਕਿਹੜੀ ਕਿਹੜੀ ਗੱਲ ਕਿੱਥੇ ਕਰਨੀ ਆ, ਕਿਹੜੇ ਪਲੇਟਫਾਰਮ ਤੇ ਕਰਨੀ ਆ, ਬੱਚਿਆਂ ਨੂੰ ਕਿੱਦਾਂ ਅਸੀਂ ਕਿਸੇ ਦੇ ਬੱਚਿਆਂ ਨੂੰ ਖਿਲਾ ਸਕਦੇ ਆ, ਬੁਲਾ ਸਕਦੇ ਆ, ਆਪਾਂ ਈਵਨ ਕਿਸੇ ਵੱਲ ਦੇਖਣਾ ਸਟੇਰਿੰਗ ਕਹਿ ਦਿੰਦੇ ਆ, ਟ੍ਰੇਨ ਦੇ ਵਿੱਚ ਬੈਠ ਕੇ ਕਿਸੇ ਵੱਲ ਘੂਰ, ਆਪਾਂ ਘੂਰ ਨਾ ਕਹਿ ਦਿੰਦੇ, ਸਟੇਰਿੰਗ ਕਹਿ ਦਿੰਦੇ ਆ, ਕਿਸੇ ਵੱਲ ਦੇਖੀ ਜਾਣਾ, ਇੱਕ ਟੁੱਕ ਦੇਖੀ ਜਾਣਾ, ਤੁਸੀਂ ਉੱਥੇ ਫੋਨ ਤੇ ਨਾਲ ਹੀ ਜੇ ਗੱਲ ਕਰਾਂ, ਤੁਸੀਂ ਆਪਣੀ ਜੋਬ ਤੇ ਆ, ਭਾਵੇਂ ਟੈਕਸੀ ਆ, ਭਾਵੇਂ ਟਰੱਕ ਆ, ਭਾਵੇਂ ਤੁਸੀਂ ਪੈਟਰੋਲ ਸਟੇਸ਼ਨ ਤੇ ਆ, ਤੁਸੀਂ ਫੋਨ ਤੇ ਗੱਲ ਕਰਦੇ ਆ ਕਿਸੇ ਨਾਲ, ਇਹ ਕਾਫੀ ਗੱਲਾਂ ਜਿਹੜੀਆਂ ਇਹਨਾਂ ਦਾ ਬੁਰਾ ਮਨਾਉਂਦੇ ਲੋਕ। ਮੈਂ ਕਈ ਵਾਰੀ ਕਹਿੰਦਾ ਹੁੰਦਾ ਆਪਾਂ ਦੂਸਰੇ ਤੇ ਗੱਲ ਸਿੱਟ ਦੇਈਦੀ ਆ ਕਰਕੇ ਆਪਾਂ ਉਹ ਚਰਬੀ ਘੱਟ ਆ, ਅਸੀਂ ਦੂਸਰੇ ਤੇ ਤਾਂ ਸਿੱਟ ਦਿੰਨੇ, ਉੱਥੇ ਰੇਸਿਜ਼ਮ ਦਾ ਵਰਡ ਅਸੀਂ ਤਾਂ ਲੈ ਆਉਂਦੇ ਆ ਕਰਕੇ ਅਸੀਂ ਆਪ ਉਹਦੇ ਵਿੱਚ ਵਿਕਟਮ ਕਾਰਡ ਪਲੇ ਕਰ ਜਾਂਦੇ ਆ। ਅਸੀਂ ਜਦੋਂ ਆਪਣੇ ਆਪ ਉਹ ਦੂਸਰੇ ਦੇ ਸ਼ੂਜ਼ ਵਿੱਚ ਰੱਖਾਂਗੇ ਤਾਂ ਮਾੜਾ ਸਾਨੂੰ ਵੀ ਲੱਗਦਾ। ਤੁਸੀਂ ਆਪ ਦੇਖਿਓ ਕਿਤੇ ਵੀ ਕਿਸੇ ਵੀ, ਬਹੁਤ ਕਮਿਊਨਿਟੀਆਂ ਵਿੱਚ ਜਾਂਦੇ ਆ, ਵਿਚਰਦੇ ਆ ਸੋ ਆਪਾਂ ਜਿਆਦਾ ਇੰਗਲਿਸ਼ ਜਾਣੇ ਆ ਤੇ ਇੰਗਲਿਸ਼ ਵਿਚ ਸਾਨੂੰ ਮਾੜਾ ਤਾਂ ਨੀ ਲੱਗਦਾ ਕਰਕੇ ਉਹ ਇੰਗਲਿਸ਼ ਬੋਲਦੇ ਆ ਤੇ ਅਸੀਂ ਇੰਗਲਿਸ਼ ਵਿਚ ਉੱਕੇ ਰਹਿੰਦੇ ਸਾਨੂੰ ਸਮਝ ਆ ਜਾਂਦੀ ਆ
0: ਜੀ
1: ਤੁਸੀਂ ਕਿਤੇ ਵੀ ਜਾਂ ਸਾਊਥ ਇੰਡੀਆ ਆਪਣੀ ਮੈਂ ਕਹਿੰਦਾ ਸਬ ਕੋਨਟੀਨੈਂਟ ਦੀ ਗੱਲ ਹੀ ਲੈ ਲਓ ਆਪਣੇ ਤਾਮਿਲ ਹੈਗੇ ਆ ਗੁਜਰਾਤੀ ਆ ਆਂਧਰਾ ਆ ਮਰਾਠੀ ਆ ਤੁਸੀਂ ਕਿਤੇ ਉਹਨਾਂ ਦੇ ਵਿਚ ਖੜੇ ਹੋਈ ਹੋ ਜਦੋਂ ਕਿਤੇ ਉਹ ਆਪਣੀ ਭਾਸ਼ਾ ਚ ਬੋਲਣ ਤੁਸੀਂ ਆਪਣੀ ਚ ਬੋਲੋ ਤੁਹਾਨੂੰ ਕਿੱਦਾਂ ਦਾ ਫੀਲ ਹੋਊਗਾ ਜੋ ਚਾਰ ਬੰਦੇ ਉਹ ਮੈਜੋਰਟੀ ਚ ਹੋਣ ਤੁਸੀਂ ਸ਼ੋਪ ਤੇ ਜਾਣੇ ਆ ਉਹ ਆਪਦੀ ਭਾਸ਼ਾ ਵਿਚ ਹੀ ਗੱਲ ਕਰੀ ਜਾਵੇ ਤੁਹਾਨੂੰ ਸਰਵ ਨਾ ਇੱਕ ਮਿੰਟ ਕਰੇ ਤੁਹਾਨੂੰ ਕਿਹੋ ਜਿਹਾ ਲੱਗੂਗਾ ਪਹਿਲੀ ਗੱਲ ਤੇ ਇਹ ਹੈ ਨਾ ਇਹ ਮਾੜਾ ਵਿਹਾਰ ਆ ਜੋ ਤੁਸੀਂ ਕਿਸੇ ਦੇ ਸਾਹਮਣੇ ਆਪਣੀ ਭਾਸ਼ਾ ਵਿਚ ਬੋਲਦੇ ਹੋ ਮਾਣ ਵਾਲੀ ਗੱਲ ਨੀ ਕੋਈ ਤੁਹਾਡੀ ਭਾਸ਼ਾ ਬਹੁਤ ਵਧੀਆ ਉਹ ਚ ਕੋਈ ਘਟੀਆ ਗੱਲ ਨਹੀਂ ਗੀ ਆਪਣੀ ਭਾਸ਼ਾ ਬੋਲੋ ਆਪਣਿਆਂ ਨਾਲ ਜਿਹਨੂੰ ਆਉਂਦਾ ਜਿਹੜਾ ਬੰਦਾ ਤੁਹਾਡੀ ਭਾਸ਼ਾ ਜਾਣਦਾ ਨੀ ਉਹਦੇ ਸਾਹਮਣੇ ਆਪਦੀ ਭਾਸ਼ਾ ਬੋਲਣੀ ਮੈਂ ਤਾਂ ਕਹੂੰਗਾ ਨਲਾਇਕੀ ਆ ਠੀਕ ਆ ਜੀ ਬੱਚਿਆਂ ਵਾਲੀ ਵੀ ਗੱਲ ਜਿਹੜੀ ਬਹੁਤ ਵੱਡੀ ਇੱਕ ਗੱਲ ਆ ਆਪਾਂ ਪਾਰਕਾਂ ਵਾਲੀ ਬਹੁਤ ਇਸ਼ੂ ਆ ਮੈਨੂੰ ਇੱਕ ਦੋ ਹੋਰ ਜਣੇ ਨਾਲ ਵੀ ਗੱਲ ਹੋਈ ਉਹਨਾਂ ਨੇ ਵੀ ਇਸ਼ੂ ਦੱਸੇ ਚਲੋ ਮੈਂ ਉਹਨਾਂ ਨੇ ਤਾਂ ਉਹ ਝੁੱਕ ਗਏ ਬੰਦਾ ਕਈ ਵਾਰੀ ਜਕ ਜਾਂਦਾ ਹੈ ਨਾ ਗੱਲ ਕਰਨ ਤੋਂ ਕਰਨੀਆਂ ਪੈਣੀਆਂ ਸੱਚ ਕਰਨੀਆਂ ਪੈਣੀਆਂ ਤਾਹੀਓ ਉਹਨਾਂ ਦਾ ਸੋਲੂਸ਼ਨ ਨਿਕਲੂਗਾ ਉਹਨੇ ਤੇ ਮੁੰਡੇ ਨੇ ਮੈਨੂੰ ਦੱਸੀ ਗੱਲ ਪਰ ਉਹ ਕਹਿੰਦਾ ਵੀ ਮੈਂ ਕਰ ਨੀ ਸਕਦਾ ਵੀ ਕਹਿੰਦਾ ਪਾਰਕਾਂ ਵਿਚ ਬਜ਼ੁਰਗ ਸ਼ਰਾਬ ਵੀ ਪੀਂਦੇ ਆ ਬੈਠ ਕੇ ਹਨਾ ਕਹਿੰਦੇ ਉੱਥੇ ਉਦੀ ਬੋਤਲਾਂ ਛੱਡ ਜਾਂਦੇ ਕਹਿੰਦਾ ਮੇਰੇ ਸਾਹਮਣੇ ਅੱਖੀਂ ਡੇਖੀ ਹੋਈ ਗੱਲ ਆ ਸੋ ਇਹੋ ਜਿਹੀਆਂ ਗੱਲਾਂ ਜਦੋਂ ਹੋਣਗੀਆਂ ਉਹ ਮਾੜਾ ਪ੍ਰਭਾਵ ਤਾਂ ਛੱਡਣਗੀਆਂ ਤੇ ਦੂਸਰੀ ਜਿਹੜਾ ਇਹ ਇਸ਼ੂ ਕੋਈ ਅੱਜ ਨੀ ਭੈਣ ਜੀ ਇਹ ਇਸ਼ੂ 25-30 ਸਾਲ ਪੁਰਾਣਾ ਇਸ਼ੂ ਆ ਇਹ ਸ਼ੁਰੂ ਤੋਂ ਹੀ ਜਿੱਦਾਂ ਸਾਡੀਆਂ ਹੁਣ ਸੰਸਥਾਵਾਂ ਐਨਜੀਓਜ਼ ਬਹੁਤ ਬਣ ਗਈਆਂ ਬੇਲੋੜੀਆਂ ਐਨਜੀਓਜ਼ ਬਣੀਆਂ ਹੋਈਆਂ ਆ ਸੱਥਾਂ ਬਣੀਆਂ ਹੋਈਆਂ ਆ ਵੁਮੈਨ ਆਰਗੇਨਾਈਜੇਸ਼ਨ ਬਣੀਆਂ ਆ ਭੰਗੜੇ ਗਿੱਧੇ ਬਣ ਗਈਆਂ ਸਾਰੀਆਂ ਘੱਟੋ ਘੱਟ ਕੋਈ 5-10 ਆਰਗੇਨਾਈਜੇਸ਼ਨ ਇਹ ਵੀ ਬਣਨ ਜਿਹੜੀ ਇਹ ਗੱਲ ਬਹੁਤ ਪੁਰਾਣੀ ਮੈਂ ਦੱਸਿਆ ਸੀ 25-30 ਸਾਲ ਪੁਰਾਣੀ ਗੱਲ ਆ ਉਦੋਂ ਤੋਂ ਸਾਨੂੰ ਲੋੜ ਆ ਜਿਹੜਾ ਨਵਾਂ ਨਵਾਂ ਮਾਈਗ੍ਰੇਟ ਹੁੰਦਾ ਇੱਥੇ ਉਹਨੂੰ ਕੁਛ ਤੌਰ ਤਰੀਕੇ ਥੋੜੇ ਜਿਹੇ ਗਾਈਡਲਾਈਨ ਦੱਸੀਆਂ ਜਾਣ ਯਾਰ ਆਹ ਆਹ ਗੱਲਾਂ ਇੱਥੇ ਲੋਕ ਨਹੀਂ ਪਸੰਦ ਕਰਦੇ ਕਿਸੇ ਵੱਲ ਘੂਰਨਾ ਨੀ ਫੋਨ ਤੇ ਉੱਚੀ ਚ ਨਹੀਂ ਕਰਨੀ ਥੋੜਾ ਜਿਹਾ ਵਿਜੀਲੈਂਟ ਹੋ ਕੇ ਚੱਲੋ ਪ੍ਰੋਪਰ ਤਿਆਰ ਹੋ ਕੇ ਜਾਓ ਆਪਣਾ ਸੋਹਣੇ ਕੱਪੜੇ ਪਾ ਕੇ ਜਾਓ ਗੱਲ ਧਿਆਨ ਨਾ ਕਰੋ ਅਗਲੇ ਨੂੰ ਹੈਲੋ ਹਾਏ ਕਰੋ ਸਮਾਈਲ ਪਾਸ ਕਰੋ ਕਿਸੇ ਵੱਲ ਦੇਖਣਾ ਨਹੀਂ ਕਿਸੇ ਦੇ ਨਿਆਣੇ ਨੂੰ ਟੱਚ ਨਹੀਂ ਕਰਨਾ ਇਹ ਬਹੁਤ ਸਾਰੇ ਇਸ਼ੂ ਹੋਰ ਬੇਅੰਤੀ ਇਹੋ ਜਿਹਾ ਸੋਸ਼ਲ ਫੈਬਰਿਕ ਵਿਚ ਹੈਗੇ ਆ ਜਿਹੜੇ ਅਸੀਂ ਕਹਿ ਸਕਦੇ ਆ ਜਿਹੜੇ ਸਮਝਾ ਸਕਦੇ ਆ ਆਰਗੇਨਾਈਜੇਸ਼ਨ ਹੁਣ ਗੁਰਦੁਆਰਿਆਂ ਦੀ ਸਟੇਜਾਂ ਤੋਂ ਗੱਲ ਹੋਵੇ ਵੈਸੇ ਤਾਂ ਆਰਗੇਨਾਈਜੇਸ਼ਨ ਜ਼ਿਆਦੀਆਂ ਬੈਟਰ ਆ ਉਹਨਾਂ ਦੇ ਇਨ ਟੱਚ ਹੋਣ ਜਿਹੜੇ ਵੀ ਮਾਈਕ ਆਉਂਦੇ ਆ ਜਦੋਂ ਆਉਂਦੇ ਪਰਿਵਾਰ ਆਉਂਦੇ ਆ ਹਰ ਬੰਦੇ ਲਈ ਹੁਣ ਤੁਸੀਂ ਇੱਕ ਗੱਲ ਦੇਖੋ ਆਪਾਂ ਕਈ ਵਾਰੀ ਕਹਿ ਦਿੰਦੇ ਆ ਵੀ ਸਾਡੇ ਬਜ਼ੁਰਗਾਂ ਨੂੰ ਪਤਾ ਨੀ ਹਨਾ ਵੀ ਉਹ ਉੱਥੋਂ ਆਏ ਆ ਉਹਨਾਂ ਨੂੰ ਪਤਾ ਨੀ ਮੈਂ ਕਹਿੰਦਾ ਭਾਵਾਂ ਪੜਿਆ ਤੋਂ ਪੜਿਆ ਅਨਪੜ੍ਹ ਤੋਂ ਅਨਪੜ੍ਹ ਉੱਥੇ ਦਾ ਭਾਵਾਂ ਬਜ਼ੁਰਗ ਭਾਵਾਂ ਜਵਾਨ ਜਿਹੜਾ ਆਵੇ ਇੱਥੇ ਦਾ ਕਲਚਰਲ ਡਿਫਰੈਂਸ ਹੈਗਾ ਆ ਉਹ ਤੁਹਾਨੂੰ ਬਿਨਾਂ ਦੱਸੇ ਤੋਂ ਨੀ ਆਉਣਾ ਹੈਗਾ
0: ਜੀ ਬਿਲਕੁਲ
1: ਡਾਕਟਰ ਨੂੰ ਵੀ ਕਿਸੇ ਨੂੰ ਲੈ ਆਓ ਜਿਹੜਾ
0: ਜੀ ਜੀ ਮਾਫੀ ਚਾਹੁੰਦੀ ਹਾਂ ਮੈਂ ਗੱਲ ਵਿੱਚੋਂ ਰੋਕ ਰਹੀ ਹਾਂ ਤੁਸੀਂ ਆਰਗੇਨਾਈਜੇਸ਼ਨਸ ਦੀ ਗੱਲ ਕੀਤੀ ਆ ਆਪਣੀਆਂ ਬਹੁਤ ਸਾਰੀਆਂ ਐਨਜੀਓਜ਼ ਬਣੀਆਂ ਹੋਈਆਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਹਨਾ ਤੇ ਮੇਰੀ ਪਿਛਲੇ ਦਿਨਾਂ ਦੇ ਵਿੱਚ ਗੱਲਬਾਤ ਹੋਈ ਇੱਕ ਦੋ ਆਰਗੇਨਾਈਜੇਸ਼ਨਸ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਦੇ ਨਾਲ ਗੱਲਬਾਤ ਹੋਈ ਇਸੇ ਵਿਸ਼ੇ ਨੂੰ ਲੈ ਕੇ ਨਾ ਤਾਂ ਉਹਨਾਂ ਵੱਲੋਂ ਕਿਉਂਕਿ ਉਹ ਜਿਹੜੀਆਂ ਆਰਗੇਨਾਈਜੇਸ਼ਨਸ ਆ ਉਹਨਾਂ ਦੇ ਵਿੱਚ ਕੁਛ ਜਿਵੇਂ ਬਜ਼ੁਰਗਾਂ ਦੇ ਵੀ ਉਹਨਾਂ ਨੇ ਗਰੁੱਪ ਬਣਾਏ ਹੋਏ ਆ ਅਲੱਗ ਅਲੱਗ ਸੈਸ਼ਨ ਰਨ ਕਰਦੇ ਆ ਜਿੱਦਾਂ ਹਨਾ ਵੀ ਬੱਚਿਆਂ ਦੇ ਸੈਸ਼ਨ ਵੀ ਹੁੰਦੇ ਆ ਜਾਂ ਮਾਵਾਂ ਦੇ ਸੈਸ਼ਨ ਹੁੰਦੇ ਆ ਇੱਦਾਂ ਹੀ ਬਜ਼ੁਰਗਾਂ ਦੇ ਵੀ ਕੁਛ ਜਿਹੜੇ ਸੈਸ਼ਨ ਆ ਹਨਾ ਸੀਨੀਅਰ ਸਿਟੀਜ਼ਨਸ ਜਿਹੜੇ ਆ ਉਹਨਾਂ ਦੇ ਸੈਸ਼ਨ ਰੱਖਦੇ ਆ ਉਹ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਜਦੋਂ ਨਾ ਇਸ ਤਰ੍ਹਾਂ ਦੀ ਅਵੇਅਰਨੈਸ ਦੇ ਲਈ ਆਪਣੇ ਗਰੁੱਪਸ ਦੇ ਵਿੱਚ ਗੱਲਬਾਤ ਸ਼ੁਰੂ ਕੀਤੀ ਜਾਂ ਉਹਨਾਂ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਅਗਲੇ ਸੈਸ਼ਨ ਤੋਂ ਬੰਦ ਹੋ ਗਏ ਗਰੁੱਪ ਦੇ ਵਿੱਚ ਆਉਣਾ ਹੀ ਬੰਦ ਕਰਤਾ ਬਜ਼ੁਰਗਾਂ ਨੇ ਵੀ ਜਿਨ੍ਹਾਂ ਦੇ ਲਈ ਉਹ ਸੈਸ਼ਨ ਅਸੀਂ ਰੱਖੇ ਉਹਨਾਂ ਨੇ ਉਸ ਸੈਸ਼ਨ ਦੇ ਵਿੱਚ ਆਉਣਾ ਬੰਦ ਕਰਤਾ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਕਈ ਵਾਰ ਪਾਰਕਾਂ ਦੇ ਵਿੱਚ ਬੈਠ ਕੇ ਹਨਾ ਬੜੀ ਮਤਲਬ ਕਿਉਂਕਿ ਸਾਡੇ ਲਈ ਉਹ ਚੀਜ਼ਾਂ ਬੇਹੂਦਾ ਨਹੀਂ ਆ ਪਰ ਦੂਜੇ ਭਾਈਚਾਰਿਆਂ ਦੇ ਲਈ ਉਹ ਚੀਜ਼ਾਂ ਬੇਹੂਦਾ ਆ ਹਨਾ ਸੋ ਉਹ ਚੀਜ਼ਾਂ ਜਿਹੜੀਆਂ ਉਹ ਨਾ ਹੋਣ ਪਾਰਕਾਂ ਚ ਬੈਠ ਕੇ ਹਨਾ ਇਹੋ ਜਿਹੀਆਂ ਜਿਹੜੀਆਂ ਹਰਕਤਾਂ ਆ ਉਹ ਅਵੋਇਡ ਕੀਤੀਆਂ ਜਾਣ ਗੁਰੇਜ਼ ਕੀਤਾ ਜਾਵੇ ਉਹ ਕਹਿੰਦੇ ਜਦੋਂ ਅਸੀਂ ਇਹਨਾਂ ਗੱਲਾਂ ਤੇ ਆਏ ਤੇ ਅਗਲੇ ਹਫ਼ਤੇ ਤੋਂ ਬਜ਼ੁਰਗਾਂ ਨੇ ਉਸ ਗਰੁੱਪ ਦੇ ਵਿੱਚ ਜਾਣਾ ਹੀ ਬੰਦ ਕਰਤਾ ਸੈਸ਼ਨ ਹੀ ਅਟੈਂਡ ਕਰਨੇ ਬੰਦ ਕਰਤੇ ਸੋ ਇਹ ਵੀ ਇੱਕ ਸਮੱਸਿਆ ਹੈਗੀ ਆ ਜੀ
1: ਨਹੀਂ, ਸਮੱਸਿਆਵਾਂ ਛੋਟੀਆਂ ਛੋਟੀਆਂ ਬਹੁਤ ਸਾਰੀਆਂ ਆ। ਇਹ ਚਲੋ ਇੱਕ ਵਾਰੀ ਉਹ ਹਟ ਜਾਣਗੇ, ਪਰ ਤੁਹਾਨੂੰ ਆਪਣੀ ਕੰਟੀਨਿਊਟੀ ਬਰਕਰਾਰ ਰੱਖਣੀ ਪੈਣੀ ਆ
0: ਜੀ।
1: ਆਪਾਂ ਨੂੰ ਕੰਮ ਕਰਦੇ ਰਹਿਣਾ ਪੈਣਾ ਆ। ਗੁੱਸਾ ਦੇਖੋ ਜੀ, ਮੈਂ ਤੁਹਾਨੂੰ ਇੱਕ ਬੜੀ ਇਗਜ਼ੈਂਪਲ ਦਿੰਨਾ, ਮੈਂ ਗੁਰਦੁਆਰੇ ਦੀ ਇਗਜ਼ੈਂਪਲ ਦਿੰਨਾ
0: ਜੀ।
1: ਮੈਂ ਖੁਦ ਉੱਥੇ ਇੰਨੇ ਚਿਰ ਤੋਂ ਚਰਦਾ ਆ ਰਿਹਾ, ਜਦੋਂ ਹਨਾ ਕਈ ਵਾਰ ਕੋਈ ਸੇਵਾਦਾਰ ਤੁਹਾਨੂੰ ਤੁਸੀਂ ਬੈਠਣ ਲੱਗਦੇ ਆ ਜਾਂ ਤੁਹਾਨੂੰ ਕਿਤੇ ਖੜੇ ਹੁੰਦੇ ਤੁਹਾਨੂੰ ਕੁਛ ਕਹਿੰਦਾ ਆ। ਮੈਂ ਆਪਣੀ ਪਰਸਨਲ ਦੱਸਦਾ, ਮੈਂ ਕਿਸੇ ਤੇ ਨਹੀਂ ਗੱਲ ਰਿਹਾ, ਮੈਨੂੰ ਖੁਦ ਨੂੰ ਕਈ ਵਾਰੀ ਗੁੱਸਾ ਆ ਜਾਂਦਾ ਜਦੋਂ ਕੋਈ ਸੇਵਾਦਾਰ ਮੈਨੂੰ ਕੁਛ ਕਹਿੰਦਾ, ਪਰ ਫਿਰ ਬੜੇ ਠਰਮੇ ਨਾਲ ਇਕਦਮ ਆਪਣੇ ਆਪ ਨੂੰ ਸਮਝੀਦਾ, ਨਹੀਂ ਇਹਦੀ ਡਿਊਟੀ ਆ, ਇਹ ਕਹਿ ਰਿਹਾ ਆ, ਮੰਨੋ ਉੱਠ ਕੇ ਅੱਗੇ ਚੱਲੋ
0: ਜੀ।
1: ਕਰਕੇ ਹਿਊਮਨ ਨੇਚਰ ਆ, ਜਦੋਂ ਤੁਹਾਨੂੰ ਕੋਈ ਗਾਈਡ ਕਰਦਾ ਹਨਾ, ਤੁਹਾਡਾ ਮਨ ਗਾਈਡ ਹੋਣ ਨੂੰ ਤਿਆਰ ਨੀਗਾ
0: ਜੀ,
1: ਤੇ ਇਹ ਮੰਨਣੀ ਪੈਣੀ ਆ। ਤਾਂ ਆਪਣੇ ਮਨ ਨੂੰ ਸਮਝਾਉਣਾ ਪੈਣਾ, ਜੇ ਕੋਈ ਬੰਦਾ ਗੱਲ ਦੱਸਦਾ ਪਿਆ, ਜੇ ਉਹ ਕੋਈ ਅਥਾਰਿਟੀ ਵਿੱਚ ਹੈਗਾ ਆ, ਸਾਨੂੰ ਉਹਦੀ ਗੱਲ ਮੰਨਣੀ ਚਾਹੀਦੀ।
0: ਬਿਲਕੁਲ,
1: ਇਹਦੇ ਵਿੱਚ ਅਸੀਂ ਬਹੁਤ ਪਿੱਛੇ ਆ। ਜਦੋਂ ਸਾਨੂੰ ਕੋਈ ਗੁਰਦੁਆਰੇ ਵਿੱਚ ਅੱਧੀਆਂ ਲੜਾਈਆਂ ਇਹੀ ਹੁੰਦੀਆਂ, ਉਹ ਮੈਨੂੰ ਕਿੱਦਾਂ ਕਹਿਤਾ, ਤੂੰ ਮੈਨੂੰ ਉੱਠਣ ਨੂੰ ਕਿੱਦਾਂ ਕਹਿਤਾ
0: ਜੀ।
1: ਉਹ ਬੰਦੇ ਤੇ ਉੱਥੇ ਡਿਊਟੀ ਲੱਗੀ ਹੋਈ, ਕਹਿ ਰਿਹਾ ਤਾਂ ਉੱਠ ਜਾਓ ਭਾਵਾਂ ਜਿੱਦਾਂ ਮਰਜ਼ੀ ਆ, ਤੁਸੀਂ ਬਾਅਦ ਚ ਉਹਨਾਂ ਨਾਲ ਕੋਈ ਡਿਸਕਸ਼ਨ ਕਰ ਲਈਓ। ਇਹੀ ਉਹ ਸਾਡੇ ਜਿਹੜੀ ਸੈਸ਼ਨਸ ਵਿੱਚ ਆ, ਸੈਸ਼ਨਸ ਅਸੀਂ ਦੇ ਰਹੇ ਆ ਤਾਂ ਉਹਨਾਂ ਨੂੰ ਜਿਹੜੇ ਮੂਹਰੇ ਬੈਠੇ ਉਹਨਾਂ ਨੂੰ ਮੰਨਣਾ ਪੈਣਾ ਵੀ ਇਹ ਸਾਡੇ ਭਲੇ ਲਈ ਗੱਲਾਂ ਹੋ ਰਹੀਆਂ
0: ਜੀ।
1: ਇਹਦੀ ਵਾਈਡਰ ਕਮਿਊਨਿਟੀ ਨੂੰ ਫਾਇਦਾ ਹੋਣਾ, ਸਾਨੂੰ ਖੁਦ ਨੂੰ ਵੀ ਫਾਇਦਾ ਹੋਣਾ।
0: ਬਿਲਕੁਲ
1: ਠੀਕ ਆ। ਅਸੀਂ ਵੀ ਕਿਸੇ ਨਾਲ ਮੂੰਹ ਕੇ ਬੋਲ ਵਿਗਾੜ ਹੋਊਗਾ, ਕਿਸੇ ਦਿਨ ਕੋਈ ਆ ਕੇ ਕੋਈ ਬੋਲੂਗਾ, ਅਸੀਂ ਦੋ ਉਹਨੂੰ ਕਵਾਂਗੇ, ਜੇ ਅਸੀਂ ਉਹ ਕੰਮ ਹੀ ਨਾ ਕਰੀਏ ਅਸੀਂ ਬਚ ਜਾਵਾਂਗੇ ਸਾਰੇ ਕਾਸੇ ਤੋਂ।
0: ਬਿਲਕੁਲ ਜੀ।
1: ਆਰਗੇਨਾਈਜੇਸ਼ਨ ਨੂੰ ਚਾਹੀਦਾ ਕੰਟੀਨਿਊਟੀ ਬਣਾਈ ਰੱਖਣ ਆਪਦੀ, ਇਹ ਕੰਮ ਹੋਣਾ ਹੀ ਹੋਣਾ। ਬਹੁਤ ਬੰਦੇ ਨਹੀਂ ਆਉਣ, ਗੁੱਸਾ ਵੀ ਕਰਨਗੇ, ਮੰਨਣਗੇ ਵੀ ਹਰ ਬੰਦੇ ਨੂੰ ਪਤਾ ਵੀ ਮੈਨੂੰ ਸਾਰਾ ਕੁਛ ਪਤਾ ਆ, ਹਰ ਬੰਦੇ ਦੇ ਅੰਦਰ ਇਹ ਗੱਲ ਹੈਗੀ ਆ
0: ਜੀ।
1: ਪਰ ਤੁਹਾਨੂੰ ਆਪਣਾ ਜਿਹੜਾ ਇੱਕ ਕੰਟੀਨਿਊਸ ਐਫਰਟ ਰੱਖਣਾ ਪੈਣਾ, ਲੋਕਾਂ ਨੂੰ ਸਮਝਾਉਣਾ ਪਾਉਣਾ। ਬਾਕੀ ਇੱਕ ਗੱਲ ਹੋਰ ਵੀ ਆ, ਇਹ ਵੀ ਕਾਫੀ ਡਿਫਰੈਂਟ ਓਪੀਨੀਅਨ ਆਉਣੇ ਆ, ਪਰ ਮੈਂ ਗੱਲ ਕਹਿ ਦਿੰਦਾ ਇਹ ਵੀ
0: ਜੀ।
1: ਜਿੱਦਾਂ ਆਪਾਂ ਆਮ ਹੀ ਨਾ ਤੁਹਾਡਾ ਕੱਪੜੇ ਪਹਿਨਣ ਦਾ ਵੀ ਆ ਜਿਹੜਾ
0: ਜੀ,
1: ਉਹ ਵੀ ਥੋੜਾ ਜਿਹਾ ਰਖਾਉਂਦਾ। ਜਦੋਂ ਤੁਸੀਂ ਕਿਸੇ ਵੀ ਸੋਸ਼ਲ ਸਪੇਸ ਵਿੱਚ ਜਾਂਦੇ ਆ, ਤੁਹਾਡੀ ਜਿਹੜੀ ਡਰੈਸਿੰਗ ਕੋਡ ਆ, ਡਰੈਸਿੰਗ ਕੋਡ ਇੱਥੇ ਤੁਹਾਨੂੰ ਪਤਾ ਹਰ ਜਗ੍ਹਾ ਡਿਫਰੈਂਟ ਆ
0: ਜੀ।
1: ਤੁਸੀਂ ਨਾਈਟ ਕਲੱਬ ਜਾਂਦੇ ਆ, ਉੱਥੇ ਇੱਕ ਡਰੈਸਿੰਗ ਕੋਡ ਆ, ਤੁਸੀਂ ਗੁਰਦੁਆਰੇ ਜਾਂਦੇ ਡਰੈਸਿੰਗ ਕੋਡ ਆ, ਤੁਸੀਂ ਕਿਸੇ ਦੇ ਘਰ ਜਾਂਦੇ ਆ, ਉੱਥੇ ਵੀ ਅਗਲੇ ਨੂੰ ਕਿਸੇ ਦੀ ਪਾਰਟੀ ਦੇ ਵੀ ਪਹਿਲਾਂ ਪੁੱਛਦੇ ਆ ਯਾਰ ਫਾਰਮਲ ਆ ਜਾਂ ਕਿੱਦਾਂ ਆ, ਅਟਾਇਰ ਕਿਹੜਾ ਪਾ ਕੇ।
0: ਬਿਲਕੁਲ,
1: ਜਦੋਂ ਤੁਸੀਂ ਰਨਿੰਗ ਤੇ ਜਾਂਦੇ ਆ ਤੁਹਾਡਾ ਅਟਾਇਰ ਡਿਫਰੈਂਟ ਆ, ਤੁਸੀਂ ਜਿਮ ਵਿੱਚ ਜਾਂਦੇ ਤੁਹਾਡੀ ਡਿਫਰੈਂਟ ਆ। ਸੋ ਸਾਨੂੰ ਆਪਣੇ ਬਜ਼ੁਰਗਾਂ ਨੂੰ ਠੀਕ, ਸਾਡੇ ਉਹ ਪਹਿਰਾਵੇ ਹੈਗੇ, ਧੋਤੀ ਜੋ ਵੀ ਕੁੜਤਾ ਪਜਾਮਾ ਸਾਰੇ ਹੈਗੇ ਆ, ਪਰ ਤੁਸੀਂ ਪੈਂਟ ਕੋਟ ਪੈਂਟ, ਕੱਲ ਮੈਂ ਤਾਂ ਹਰ ਕਮਲ ਸੀਗੇ ਪੰਜੇ, ਤੁਹਾਨੂੰ ਇੱਕ ਗੱਲ ਕਰਦੇ ਆ, ਅਸੀਂ ਜਿਹੜਾ ਸਾਡੇ ਪਹਿਰਾਵੇ ਨੂੰ ਬਹੁਤ ਡਿਫਰੈਂਟਲੀ ਲੈ ਗਏ
0: ਜੀ।
1: ਤੁਸੀਂ ਵੀ ਆਪਣੇ ਕਿਤੇ ਹਨਾ 1940s ਦੀਆਂ ਜਾਂ 50s ਦੀਆਂ ਆਪਣੇ ਪਰਿਵਾਰ ਦੀਆਂ ਫੋਟੋ ਦੇਖਿਓ, ਤੇ ਅਬਰੋਡ ਓਵਰਸੀਜ਼ ਦੇ ਸਾਰਿਆਂ ਦੀਆਂ ਫੋਟੋਜ਼ ਦੇਖਿਓ, ਸੂਟ ਬੂਟ ਵਿੱਚ ਸਾਰਿਆਂ ਦੀਆਂ ਫੋਟੋ ਹੋਣਗੀਆਂ, ਤੁਹਾਨੂੰ ਮਿਲਣਗੀਆਂ। ਵਿਦਆਊਟ ਸੂਟ ਬੂਟ ਦੇ ਕਿਸੇ ਦੀਆਂ ਫੋਟੋ ਨਹੀਂ ਮਿਲਣ, ਸਾਡੇ ਬਜ਼ੁਰਗਾਂ ਦੀਆਂ, ਸਾਡੇ ਬਜ਼ੁਰਗਾਂ ਦੀਆਂ
0: ਜੀ।
1: ਸਟੂਡੀਓ ਫੋਟੋਗ੍ਰਾਫਸ ਹੁੰਦੀਆਂ ਅੱਜ ਨਾਲੋਂ ਮੱਚ ਮੱਚ ਬੈਟਰ, ਉਹ ਪਰਸਨੈਲਿਟੀਜ਼ ਹੁੰਦੀਆਂ ਸੀ ਉਹਨਾਂ ਦੀਆਂ
0: ਜੀ।
1: ਅਸੀਂ ਕਿਤੇ ਨਾ ਕਿਤੇ ਇਹ ਚੀਜ਼ ਚੋਂ ਬੜਾ ਪਿੱਛੇ ਨੂੰ ਜਾ ਰਹੇ ਹਾਂ ਵੀ ਜਿਹੜਾ ਸਾਡਾ ਅਟਾਇਰ ਆ, ਸਾਡਾ ਲੁੱਕ ਆ, ਉਹ ਅੱਜ ਦੇ ਤਰੀਕੇ ਨਾਲੋਂ ਬਹੁਤ ਡਿਫਰੈਂਟ ਜਾ ਰਿਹਾ
0: ਜੀ,
1: ਤੇ ਸਾਨੂੰ ਉੱਤੇ ਕੰਮ ਕਰਨਾ ਆ। ਇਹ ਨੀ, ਇਹਦੇ ਮਤਲਬ ਇਹ ਨੀ ਤੁਸੀਂ ਆਪਣਾ ਪਹਿਰਾਵਾ ਛੱਡ ਦੋ, ਉਹਨਾਂ ਨੇ ਕਿਹੜਾ ਛੱਡਦਾ ਸੀਗਾ, ਉਦੋਂ ਜੇ ਸਟੂਡੀਓ ਫੋਟੋਸ ਉਹ ਖਿੱਚਦੇ ਸੀ। ਆਪਾਂ ਇੱਥੇ ਦੇਖਦੇ ਆ ਜਦੋਂ ਕਾਮਾ ਘਾਟਾ ਮਾਰੂ ਵਾਲੀਆਂ ਵੀ ਦੇਖਦੇ, ਫਿਲਮਾਂ ਵੀ ਬਣੀਆਂ, ਉਹਨਾਂ ਦੇ ਅਟਾਇਰ ਕਿੰਨੇ ਸੋਹਣੇ, ਉਹ ਸੂਟ ਬੂਟ ਸਾਰੇ ਪਾ ਕੇ ਜਾਂਦੇ ਸੀ
0: ਜੀ।
1: ਜਿੰਨੀਆਂ ਵੀ ਪੁਰਾਣੀਆਂ 40s ਮਾਈਗ੍ਰੇਸ਼ਨ ਹੁੰਦੀ ਆ, ਸੋ ਉਹ ਚੀਜ਼ ਵੀ ਇਫੈਕਟ ਕਰਦੀ ਆ। ਜਦੋਂ ਬਾਹਰ ਜਾਂਦੇ ਆ, ਜੇ ਥੋੜਾ ਜਿਹਾ ਵੈਲ ਡਰੈਸਡ ਅਪ ਹੋ ਕੇ ਜਾਓ, ਤਾਂ ਉਹਦੇ ਵਿੱਚ ਮੈਨੂੰ ਲੱਗਦਾ ਨੀ ਕੋਈ ਹਰਜ ਹੈਗਾ ਆ। ਓਪੀਨੀਅਨ ਵਿੱਚ ਐਵਰੀਵਨ ਗੋਟ ਇਟਸ ਡਿਫਰੈਂਟ, ਮੇਰਾ ਓਪੀਨੀਅਨ ਇਹ ਆ ਵੀ ਥੋੜਾ ਜਿਹਾ ਡਰੈਸ ਅਪ ਹੋ ਕੇ ਤੇ ਆਪਣੇ ਜਿਹੜੇ ਜਗ੍ਹਾ ਜਾ ਰਹੇ ਤੁਸੀਂ ਉਹਦੇ ਤਰੀਕੇ ਸਲੀਕੇ ਨਾਲ ਡਰੈਸ ਅਪ ਹੋ ਕੇ ਜਾਓ, ਤਾਂ ਉਹ ਵੀ ਇੱਕ ਥੋੜਾ ਜਿਹਾ ਤੁਹਾਨੂੰ ਟਾਰਗੇਟ ਹੋਣ ਦਾ ਕਾਰਨ ਬਣਦਾ।
0: ਬਿਲਕੁਲ ਸਹੀ, ਤੁਸੀਂ ਜਿਵੇਂ ਗੱਲ ਕੀਤੀ ਆ ਨਾ, ਜਿਹੜੇ ਸਾਡੇ ਆਪਣੇ ਇਵੈਂਟ ਹੁੰਦੇ ਆ, ਜਿਹੜੇ ਸਾਡੇ ਆਪਣੇ ਮੇਲੇ ਹੁੰਦੇ ਆ, ਹਨਾ, ਉਹਨਾਂ ਮੇਲਿਆਂ ਦੇ ਵਿੱਚ ਮੈਨੂੰ ਲੱਗਦਾ ਕਿ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੁੰਦਾ, ਤੁਸੀਂ ਆਪਣੇ ਚਾਦਰੇ ਕੁੜਤੇ ਦੇ ਵਿੱਚ ਜਾਓ, ਹਨਾ, ਕਿਉਂਕਿ ਤੁਹਾਨੂੰ ਉੱਥੇ ਪੂਰੀ ਖੁੱਲ ਹੈ, ਤੁਸੀਂ ਉੱਥੇ ਹੀ ਆਪਣੇ ਪਹਿਰਾਵੇ ਦੇ ਨਾਲ ਜਾਣਾ ਹੈ ਨਾ, ਤੇ ਤੁਹਾਡੇ ਲਈ ਬੜਾ ਉੱਥੇ ਰਿਲੈਕਸਿੰਗ ਹੁੰਦੀਆਂ ਉਹ ਚੀਜ਼ਾਂ। ਪਰ ਜਦੋਂ ਤੁਸੀਂ ਕਿਸੇ ਹੋਰ ਇਵੈਂਟ ਤੇ ਜਾਂਦੇ ਆ ਤਾਂ ਉੱਥੇ ਮੈਨੂੰ ਲੱਗਦਾ ਬਹੁਤ ਜ਼ਰੂਰੀ ਵੀ ਆ ਕਿ ਦੂਸਰੀਆਂ ਕਮਿਊਨਿਟੀ, ਜਦੋਂ ਅਸੀਂ ਮਲਟੀ ਕਲਚਰਲ ਇਵੈਂਟਸ ਦੀ ਗੱਲ ਕਰਦੇ ਹਾਂ ਤਾਂ ਉੱਥੇ ਥੋੜਾ ਜਿਹਾ ਇਹ ਧਿਆਨ ਰੱਖਣ ਵਾਲਾ ਹੁੰਦਾ ਕਿ ਹਰ ਕੋਈ ਇੱਕ ਦੂਜੇ ਨੂੰ ਸਹਿਜ ਦੇ ਨਾਲ ਲਏ, ਔਰ ਸਾਡੀ ਜਿਹੜੀ ਦੇਖ ਆ ਉਹ ਵੀ ਵੱਖਰੀ ਆ, ਹਨਾ, ਔਰ ਜਦੋਂ ਸਾਡੀ ਦੇਖ ਵੱਖਰੀ ਆ ਤਾਂ ਜਦੋਂ ਅਸੀਂ ਹੋਰ ਮਤਲਬ ਚੀਜ਼ਾਂ ਜਿਹੜੀਆਂ ਉਹ ਪਾ ਕੇ ਜਾਂ ਕੁਛ ਤਾਂ ਉਹਦੇ ਨਾਲ ਦੂਜਿਆਂ ਦੇ ਉੱਤੇ ਜਿਹੜਾ ਪ੍ਰਭਾਵ ਆ ਉਹ ਕਿੰਨਾ ਕੁ ਸੁਚਾਰੂ ਪੈਂਦਾ ਆ, ਇਹ ਇਹ ਸਾਨੂੰ ਕਿਤੇ ਨਾ ਕਿਤੇ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਆ, ਹਨਾ। ਤੇ ਦੂਜੀ ਗੱਲ ਜਿਵੇਂ ਤੁਸੀਂ ਕੀਤੀ ਆ ਕਿ ਸਾਡੇ ਜਿਹੜੇ ਬਜ਼ੁਰਗ ਆ, ਬਿਲਕੁਲ ਜਦੋਂ ਤੁਸੀਂ ਪਿਛਲੀਆਂ ਫੋਟੋਜ਼ ਜਾਂ ਤੁਸੀਂ ਜਦੋਂ ਜਿਹੜੇ ਸਾਡੇ ਬਹੁਤ ਵੱਡੇ ਸਾਹਿਤਕਾਰ ਹੋਏ ਆ, ਵਿਦਵਾਨ ਹੋਏ ਆ, ਹਨਾ, ਉਹ ਉਹਨਾਂ ਸਮਿਆਂ ਦੇ ਵਿੱਚ ਬਾਹਰਲੇ ਦੇਸ਼ਾਂ ਦੇ ਵਿੱਚ, ਬਾਹਰਲੇ ਮੁਲਕਾਂ ਦੇ ਵਿੱਚ ਗਏ, ਉਹਨਾਂ ਨੇ ਉਹਨਾਂ ਮੁਲਕਾਂ ਦੇ ਬਹੁਤ ਸਾਰੇ ਜਿਹੜੇ ਸੱਭਿਆਚਾਰ ਦੇ ਚੰਗੇ ਜਿਹੜੇ ਗੁਣ ਆ ਨਾ, ਉਹਨਾਂ ਨੂੰ ਕਿਤਾਬਾਂ ਦੇ ਵਿੱਚ ਉਸ ਸਮੇਂ ਸਾਂਝਾ ਕੀਤਾ। ਤੇ ਉਹਦੇ ਤੋਂ ਬਾਅਦ ਬਹੁਤ ਸਾਰੇ ਜਿਹੜੇ ਲੋਕ ਆ, ਮੈਂ ਜਾਣਦੀ ਆ ਕਿ ਮੇਰੇ ਆਪਣੇ ਕੁਛ ਜਾਣਕਾਰ ਜਿਨ੍ਹਾਂ ਕੁੜੀਆਂ ਦੇ ਵਿਆਹ, ਮਤਲਬ ਉਸ ਵੇਲੇ ਜਿੱਦਾਂ ਕਿਸੇ ਦਾ ਇੰਗਲੈਂਡ ਚ ਰਿਸ਼ਤਾ ਹੋ ਗਿਆ ਤਾਂ ਉਹ ਕੁੜੀਆਂ ਜਿਹੜੀਆਂ ਸੀ ਉਹ ਬਕਾਇਦਾ ਉਹ ਕਿਤਾਬਾਂ ਪੜ੍ਹਦੀਆਂ ਹੁੰਦੀਆਂ ਸੀ ਵੀ ਵਿਦੇਸ਼ੀ ਪੰਜਾਬੀ ਸਾਹਿਤ ਜਿਨ੍ਹਾਂ ਨੇ ਲਿਖਿਆ ਹੋਇਆ, ਹਨਾ, ਵੀ ਕਿਹੜੇ ਦੇਸ਼ ਦੇ ਵਿੱਚ ਕੀ ਰੂਲਸ ਆ, ਕੀ ਉਥੋਂ ਦਾ ਕਲਚਰ ਆ, ਹਨਾ, ਵੀ ਮੈਂ ਮਤਲਬ ਉੱਥੇ ਵਿਆਹ ਹੀ ਜਾਣਾ ਤੇ ਮੈਨੂੰ ਪਤਾ ਹੋਵੇ ਵੀ ਮੈਂ ਇੰਗਲੈਂਡ ਦੇ ਪਰਿਵਾਰ ਦੇ ਵਿੱਚ ਇੰਗਲੈਂਡ ਦਾ ਜਿਹੜਾ ਜੰਪਲ ਬੱਚਾ ਉਹਦੇ ਨਾਲ ਮੇਰਾ ਵਿਆਹ ਹੋਣਾ, ਵੀ ਮੇਰੀਆਂ ਜਿਹੜੀਆਂ ਆਦਤਾਂ। ਸੋ ਇਸ ਪੱਧਰ ਤੋਂ ਸਾਨੂੰ ਕੁਛ ਨਾ ਕੁਛ ਆਪਣੇ ਆਪ ਦੇ ਵਿੱਚ ਸੁਧਾਰ ਲਿਆਉਣ ਦੀ ਲੋੜ ਹੁੰਦੀ ਆ। ਤੇ ਜੇ ਅਸੀਂ ਮਤਲਬ ਸਿਰਫ ਮਤਲਬ ਇੱਕ ਹੁੰਦਾ ਨਾ ਕਿ ਅਸੀਂ ਥੋੜੇ ਜਿਹੇ ਕਈ ਵਾਰ ਖਰੂਦੀ ਹੋ ਜਾਂਦੇ ਹਾਂ, ਸਿਰਫ ਖਰੂਦ ਪਾਉਣਾ ਜਿਹੜਾ ਆ ਉਹ ਅਸੀਂ ਸਮਝ ਲੈਂਦੇ ਹਾਂ ਵੀ ਸ਼ਾਇਦ ਇਹੀ ਸਾਡਾ ਸੱਭਿਆਚਾਰ ਆ। ਸੋ ਪਾਰਕਾਂ ਦੀ ਜਿਹੜੀ ਗੱਲ ਕਰਦੇ ਹਾਂ ਨਾ, ਪਾਰਕਾਂ ਦੇ ਵਿੱਚ ਵੀ ਇਹੀ ਸਮੱਸਿਆ ਆ ਰਹੀ ਆ ਕਿ ਪਾਰਕਾਂ ਦੇ ਵਿੱਚ ਜਦੋਂ ਅਸੀਂ ਹਾਂਜੀ
1: ਸੋਰੀ ਕੁਇਕਲੀ ਮੈਂ ਤੁਹਾਨੂੰ ਇੱਕ ਗੱਲ ਮੇਰੇ ਦਿਮਾਗ ਚ ਆਈ ਆ, ਤੁਸੀਂ ਮੇ ਬੀ ਮੈਨੂੰ ਵੀਡੀਓ ਪਤਾ ਨੀ, ਸ਼ਾਇਦ ਮੈਲਬਰਨ ਦੀ ਆ ਜਾਂ ਕਿਸੇ ਹੋਰ ਸਟੇਟ ਦੀ ਆ, ਜਿਹੜੀ ਘਰਾਂ ਦੇ ਬਾਹਰ ਰੁਕ ਕੇ ਦੇਖਣ ਦੀ ਗੱਲ ਹੈ ਨਾ, ਉਹਦੇ ਵਿੱਚ ਕੋਈ ਪ੍ਰੋਬਲਮ ਨੀ ਗੀ, ਹਨਾ, ਰੁਕ ਕੇ ਦੇਖਣਾ, ਉਹਨੂੰ ਨਿਹਾਰਨਾ, ਕਿਸੇ ਦੀ ਪ੍ਰੇਜ਼ ਕਰ ਦੋ, ਜੇ ਕੋਈ ਕਿਸੇ ਨੇ ਦੇਖ ਲਿਆ ਵੀ ਬਹੁਤ ਵਧੀਆ ਤੇਰਾ ਘਰ ਆ, ਹਨਾ, ਉਹਨੂੰ ਜੇ ਕੋਈ ਬਾਹਰ ਵੀ ਆ ਗਿਆ ਤੇਰਾ ਘਰ ਬੈਠਾ ਹੋਣਾ, ਲੋਕੀ ਖੁਸ਼ ਹੈ, ਉਹ ਚ ਕੋਈ ਮਾਇੰਡ ਨੀ ਕਰਦਾ। ਤੁਸੀਂ ਇੱਕ ਵੀਡੀਓ ਦੇਖੀ ਹੋਣੀ ਕਿਸ ਤਰ੍ਹਾਂ ਇੱਥੇ ਹਨਾ ਆਪਣੇ ਜੋ ਅਮੈਰੀਕਨ ਬਾਜ਼ ਹੁੰਦੇ ਹਨਾ, ਅਮੈਰੀਕਨ ਉਹ ਜਿਹੜੇ ਅਮੈਰੀਕਾ ਦੇ ਜੋ ਉਹਨਾਂ ਦੇ ਐਮਬਲਮ ਆ, ਉਹਨਾਂ ਦਾ ਬਾਜ਼ ਦਾ ਐਮਬਲਮ ਹੈ ਨਾ,
0: ਹਾਂਜੀ,
1: ਉਹਦੇ ਆਪਣੇ ਘਰ ਦੇ ਦੋ ਬਹੁਤ ਵੱਡੇ ਵੱਡੇ ਬਾਜ਼ ਲਾਏ ਕਿਸੇ ਨੇ, ਆਪਣੇ ਬੰਦੇ ਨੇ ਲਾਏ ਇਹ, ਤਾਂ ਉੱਥੇ ਹਰ ਕੋਈ ਰੁੱਖ ਉਹ ਬਾਜ਼ਾਂ ਕੋਲ ਖੜ ਕੇ ਕੋਈ ਏਦਾਂ ਉਹ ਮੂਹਰੇ ਹੱਥ ਨਾ ਦੋਨੀ ਹੱਥ ਐ ਕਰਕੇ ਉਹ ਆਪਣੇ ਆਪ ਨੂੰ ਐਜ਼ ਏ ਫਲਾਈ ਹੋ ਕੇ ਉਹ ਦੋਨਾਂ ਬਾਜ਼ਾਂ ਦੇ ਮੂਹਰੇ ਖੜਾ ਹੋ ਕੇ ਗੋਰੇ ਹੋਰ ਡਿਫਰੈਂਟ ਡਿਫਰੈਂਟ ਕਮਿਊਨਿਟੀਆਂ ਕੋਈ ਫੋਟੋ ਖਿਚਾ ਕੇ ਜਾਂਦਾ ਪਿਆ, ਕੋਈ ਸਮਾਈਲ ਕਰਦਾ, ਕੋਈ ਦੇਖਦਾ ਵੀ ਕਿਆ ਕਿੱਦਾਂ ਡਿਫਰੈਂਟ ਚੀਜ਼ ਬਣਾਈ ਹੈ ਨਾ, ਉਹ ਸਾਡੇ ਬੰਦੇ ਦੇ ਘਰ ਮੂਹਰੇ ਦੂਜੇ ਪਕਾ ਕੇ ਜਾਂਦੇ ਪਏ ਆ ਹਨਾ। ਇਸ ਕਰਕੇ ਵੀ ਜੇ ਤਾਂ ਕੋਈ ਵਧੀਆ ਚੀਜ਼ ਆ, ਹਰ ਕੋਈ ਉਹਦੀ ਵੀਡੀਓ ਬਣਾ ਕੇ ਜਾਂਦਾ, ਹੁਣ ਉਹਨੂੰ ਕੋਈ ਤੋੜ ਦੇਵੇ ਜਾਂ ਉਹਨੂੰ ਕੋਈ ਚੱਕਣ ਦੀ ਕੋਸ਼ਿਸ਼ ਕਰੇ, ਉਹ ਡਿਫਰੈਂਟ ਆ
0: ਜੀ।
1: ਇਸ ਕਰਕੇ ਤੁਸੀਂ ਕਿਸੇ ਮੂਹਰੇ ਜਾਂਦੇ ਕੋਈ ਮਾਇੰਡ ਨਹੀਂ ਕਰਦਾ, ਤੁਸੀਂ ਉਹ ਘਰ ਦੀ ਪ੍ਰੇਜ਼ ਕਰੋ। ਅਸੀਂ ਬਹੁਤ ਘਰਾਂ ਮੂਹਰੇ ਜਾਈਦਾ, ਉਹਦੀ ਫੋਟੋ ਵੀ ਖਿੱਚ ਲਈਦੀ ਆ, ਐਸੇ ਮੈਨੂੰ ਸ਼ੌਂਕ ਆ, ਜੋ ਘਰ ਸੋਹਣਾ ਹੋਵੇ ਉਹਦੀ ਫੋਟੋ ਖਿੱਚ ਲੈਣੀ, ਇਹਦਾ ਫਸਾਡ ਸੋਹਣਾ, ਇਹਦੇ ਡੋਰ ਸੋਹਣੇ, ਇਹਦੇ ਵਿੰਡੋ ਸੋਹਣੇ, ਇਹਦਾ ਲੈਂਡਸਕੇਪਿੰਗ ਬਹੁਤ ਸੋਹਣੀ ਆ। ਸੋ ਪਰ ਲੋਕੀ ਤਾਰੀਫ਼ ਵੀ ਕਰਦੇ, ਸਾਡੇ ਬੰਦੇ ਦੇ ਘਰ ਦੀ ਇੰਨੇ ਗੋਰੇ ਉੱਥੇ ਮੂਹਰੇ ਫੋਟੋ ਖਿਚਾ ਕੇ ਜਾਂਦੇ ਪਏ ਆ। ਸੋ ਇਸ ਕਰਕੇ ਵੀ ਅਸੀਂ ਜ਼ਿਆਦਾ ਓਵਰ ਰਿਐਕਟ ਕਰਦੇ ਆ, ਵੀ ਆਪਦੀ ਗਲਤੀ ਨੂੰ ਲੁਕਾਉਣ ਲਈ ਵੀ ਉਹ ਦੂਜੇ ਬੰਨੇ ਗੱਲ ਜ਼ਿਆਦਾ ਸਿੱਟਦੇ ਆ
0: ਜੀ।
1: ਇਹਦੇ ਨਾਲ
0: ਜੀ ਤੁਸੀਂ ਜਾਰੀ ਰੱਖੋ
1: ਇੱਕ ਜਿਹੜੀ ਹਾਂਜੀ ਨਾਲੀ ਗੱਲ ਜਿਹੜੀ ਆਪਣੀ ਗਰੁੱਪਾਂ ਦੀ ਆ, ਜਿਹੜੇ ਗਰੁੱਪ ਜਿੰਨੇ ਵੀ ਬਣੇ ਹੋਏ ਆ
0: ਜੀ,
1: ਉਹਨਾਂ ਵਿੱਚ ਜਿਹੜੇ ਸਾਡੇ ਬੱਚਿਆਂ ਦੀ ਪ੍ਰੈਜੈਂਸ ਆ, ਉਹਨਾਂ ਨੂੰ ਬੜੇ ਖਿਆਲ ਰੱਖਣਾ ਪੈਣਾ, ਸ਼ਬਦਾਵਲੀ ਦਾ ਬੜਾ ਕੰਟਰੋਲ ਆ, ਉਹਦਾ ਰਿਐਕਸ਼ਨ ਦਾ ਬੜਾ ਕੰਟਰੋਲ ਰੱਖਣਾ ਪੈਣਾ, ਕਰਕੇ ਉਹ ਤੁਹਾਨੂੰ ਕੁਛ ਨੀ ਪਤਾ ਕੌਣ ਬੈਠਾ, ਕੌਣ ਗੱਲ ਕਰਦਾ, ਕਿਉਂ ਕਰਦਾ, ਕੀ ਰੀਜ਼ਨ ਉਹਦਾ
0: ਜੀ।
1: ਉਹ ਸੋਸ਼ਲ ਕੋਹੀਜਨ ਫ੍ਰਿਕਸ਼ਨ ਕ੍ਰੀਏਟ ਕਰਨਾ ਚਾਹੁੰਦਾ, ਉਹ ਤੁਹਾਡੀ ਲੜਾਈ ਕਰਵਾਉਣਾ ਚਾਹੁੰਦਾ, ਵੀ ਤੁਸੀਂ ਉੱਥੇ ਰਿਐਕਟ ਕਰਨਾ ਤੁਹਾਡਾ ਬਣਦਾ ਹੀ ਨਹੀਂ। ਕਿਸੇ ਨੇ ਗਲਤ ਪੋਸਟ ਪਾ ਵੀ ਦਿੱਤੀ, ਲੈਟ ਇਟ ਗੋ। ਤੁਹਾਨੂੰ ਉੱਥੇ ਤੁਸੀਂ ਡਿਫੈਂਡ ਕਰਕੇ ਨਾ ਤਾਂ ਤੁਸੀਂ ਉਹਦਾ ਮਾਇੰਡ ਚੇਂਜ ਕਰ ਸਕਦੇ ਆ, ਤੇ ਨਾ ਹੀ ਤੁਸੀਂ ਉੱਥੇ ਕਿਸੇ ਨੂੰ ਸਹੀ ਸਾਬਤ ਕਰ ਸਕਦੇ ਆ। ਸੋ ਮੇਰਾ ਤੇ ਆਪਣਾ ਪਰਸਨਲ, ਜਿਹੜੀ ਵੀ ਕੋਈ ਕਮਿਊਨਿਟੀ ਦੇ ਅਗੇਂਸਟ ਕੋਈ ਪੋਸਟ ਆਉਂਦੀ ਆ, ਉੱਥੇ ਰੈਦਰ ਦੈਨ ਤੁਸੀਂ ਬੰਦਿਆਂ ਖੈਬੜੋ, ਹਰ ਇੱਕ ਵਿਊਆਂ ਤੇ ਖੈਬੜੋ, ਹਾਂ ਜੇ ਕਿਸੇ ਵੱਡੇ ਮੀਡੀਆ ਦੀ ਪੋਸਟ ਆ, ਹਾਂ ਮੀਡੀਆ ਨੂੰ ਡਾਇਰੈਕਟਲੀ ਈਮੇਲ ਕਰ ਦੋ, ਉਹਨੂੰ ਈਮੇਲ ਕਰਕੇ ਉਹਨੂੰ ਤੁਸੀਂ ਸਵਾਲ ਕਰ ਸਕਦੇ ਆ। ਪਰ ਆਮ ਉੱਥੇ ਲੋਕਾਂ ਨਾਲ ਬਹਿਸ ਬਸਾਈਆ ਕਰਨ ਚੋਂ ਕੁਛ ਨੀ ਨਿਕਲਣਾ
0: ਜੀ। ਸੋ ਗੱਲ ਇਹ ਹੈ ਕਿ ਉੱਥੇ ਬਹਿਸ ਛਿੜ ਜਾਂਦੀ ਆ, ਔਰ ਜਿਹੜੀ ਬਹਿਸ ਹੁੰਦੀ ਆ ਫਿਰ ਉਹਦੇ ਵਿੱਚ ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀ ਸ਼ੁਰੂ ਹੁੰਦੀ ਆ। ਹੁਣ ਇਹੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਨਾ ਵੀ ਕਈ ਵਾਰ ਸਿਰਫ ਨਿਹਾਰਦੇ ਹੀ ਆ ਤੇ ਕਿਸੇ ਨੂੰ ਐਪਰੀਸ਼ੀਏਟ ਕਰਨਾ ਮਾੜੀ ਗੱਲ ਨੀ, ਪਰ ਪਿਛਲੇ ਕੁਛ ਸਮੇਂ ਤੋਂ ਕੁਛ ਵੀਡੀਓਜ਼ ਭਾਜੀ ਇਹੋ ਜਿਹੀਆਂ ਵੀ ਆਈਆਂ ਹਨਾ ਵੀ ਜੇ ਕੋਈ ਖੜ ਵੀ ਜਾਂਦਾ, ਕਿਉਂਕਿ ਅੱਜ ਕੱਲ ਮਤਲਬ ਇਹ ਇੱਕ ਨਾ ਟਾਰਗੇਟ ਵੀ ਕੀਤਾ ਜਾ ਰਿਹਾ ਆ ਹਨਾ ਵੀ ਹੁਣ ਕੁਛ ਸਮਾਂ ਹੀ ਏਦਾਂ ਚੱਲ ਰਿਹਾ, ਨਾ ਸਿਰਫ ਆਸਟ੍ਰੇਲੀਆ ਸਗੋਂ ਦੂਜੇ ਦੇਸ਼ਾਂ ਦੇ ਵਿੱਚ ਵੀ ਇਹੀ ਹਾਲਾਤ ਬਣੇ ਹੋਏ ਆ ਲਗਭਗ ਹਨਾ। ਤੇ ਇਸ ਕਰਕੇ ਇਹ ਬਹੁਤ ਜ਼ਰੂਰੀ ਹੋ ਜਾਂਦਾ ਵੀ ਅਸੀਂ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਵੱਲ ਧਿਆਨ ਦੇਈਏ। ਤੇ ਤੁਸੀਂ ਜਿਵੇਂ ਗੱਲ ਕੀਤੀ ਹੈ ਵੀ ਟ੍ਰੇਨਸ ਦੇ ਵਿੱਚ ਬੈਠੇ ਆ, ਟ੍ਰੇਨਸ ਦੇ ਵਿੱਚ ਬੈਠਿਆਂ ਵੀ ਅਸੀਂ ਦੇਖਦੇ ਹਾਂ ਵੀ ਕਈ ਵਾਰ ਬਜ਼ੁਰਗ ਆ, ਚਾਹੇ ਸਾਡੀਆਂ ਬੀਬੀਆਂ ਆ, ਬੀਬੀਆਂ ਦੀ ਵੀ ਥੋੜੀ ਜਿਹੀ ਆਦਤ ਹੁੰਦੀ ਆ ਹਨਾ ਵੀ ਉਹਨਾਂ ਨੇ ਵੀ ਬੱਚਿਆਂ ਨੂੰ ਦੇਖਣਾ ਜਾਂ ਦੂਜੇ ਜਿਹੜੇ ਲੋਕ ਆ ਕਿੱਦਾਂ ਬੈਠੇ ਆ, ਕੀ ਖਾ ਰਹੇ ਆ, ਜੇ ਕੁਛ ਖਾ ਰਿਹਾ, ਜੇ ਕੋਈ ਫੋਨ ਤੇ ਲੱਗਿਆ। ਸੋ ਉਹ ਜਿਹੜਾ ਘੂਰ ਕੇ ਦੇਖਣਾ ਜਾਂ ਧਿਆਨ ਦੇ ਨਾਲ ਦੇਖਣਾ, ਉਹ ਕਈ ਵਾਰ ਦੂਜੇ ਲੋਕ ਜਿਹੜੇ ਆ ਉਹ ਉਸ ਨੂੰ ਬਹੁਤ ਗਲਤ ਮੰਨਦੇ ਆ। ਸੋ ਇਹ ਛੋਟੀਆਂ ਛੋਟੀਆਂ ਹੀ ਗੱਲਾਂ ਨੇ, ਇਸੇ ਤਰ੍ਹਾਂ ਪਾਰਕਾਂ ਦੇ ਵਿੱਚ ਵੀ ਆ ਸਾਡੀਆਂ ਵੀ, ਕਿਉਂਕਿ ਬੀਬੀਆਂ ਦੇ ਵੀ ਗਰੁੱਪ ਬਣੇ ਹੋਏ ਆ ਬੀਬੀਆਂ ਕੇ, ਉੱਥੇ ਬੈਠਦੀਆਂ। ਹੁਣ ਇੱਕ ਹੋਰ ਜਿਹੜੀ ਵੱਡੀ ਸਮੱਸਿਆ ਭਾਜੀ ਉਹ ਇਹ ਹੈ ਕਿ ਜਿਹੜੀਆਂ ਆਲੇ ਦੁਆਲੇ ਪਾਰਕਾਂ ਆ, ਬੇਸ਼ੱਕ ਬਹੁਤ ਗਿਣਤੀ ਜਿਹੜੀ ਆ ਸਾਡੇ ਆਪਣੇ ਭਾਈਚਾਰੇ ਦੀ ਆ ਕੁਸ਼ਕ ਸਬਰਬਾਂ ਦੇ ਵਿੱਚ ਹਨਾ, ਤੇ ਉੱਥੇ ਸ਼ਿਕਾਇਤ ਇਹ ਹੁੰਦੀ ਆ ਵੀ ਸਾਡੇ ਹੀ ਲੋਕ ਜਿਹੜੇ ਆ ਜ਼ਿਆਦਾ ਸਮਾਂ ਪਾਰਕਾਂ ਦੇ ਵਿੱਚ ਬਹਿੰਦੇ ਆ, ਦੂਜਿਆਂ ਨੂੰ ਸਮਾਂ ਨਹੀਂ ਮਿਲ ਰਿਹਾ ਹਨਾ। ਇਹ ਇੱਕ ਬਹੁਤ ਵੱਡੀ ਸਮੱਸਿਆ ਬਣੀ ਹੋਈ ਆ। ਉਹ ਇਹ ਹੈ ਕਿ ਜਿਹੜੀਆਂ ਆਲੇ ਦੁਆਲੇ ਪਾਰਕਾਂ ਆ, ਬੇਸ਼ੱਕ ਬਹੁਤ ਗਿਣਤੀ ਜਿਹੜੀ ਆ ਸਾਡੇ ਆਪਣੇ ਭਾਈਚਾਰੇ ਦੀ ਆ ਕੁਸ਼ਕ ਸਬਰਬਾਂ ਦੇ ਵਿੱਚ ਹਨਾ, ਤੇ ਉੱਥੇ ਸ਼ਿਕਾਇਤ ਇਹ ਹੁੰਦੀ ਆ ਵੀ ਸਾਡੇ ਹੀ ਲੋਕ ਜਿਹੜੇ ਆ ਜ਼ਿਆਦਾ ਸਮਾਂ ਪਾਰਕਾਂ ਦੇ ਵਿੱਚ ਬਹਿੰਦੇ ਆ, ਦੂਜਿਆਂ ਨੂੰ ਸਮਾਂ ਨਹੀਂ ਮਿਲ ਰਿਹਾ ਹਨਾ। ਇਹ ਇੱਕ ਬਹੁਤ ਵੱਡੀ ਸਮੱਸਿਆ ਬਣੀ ਹੋਈ ਆ ਤੇ ਲੋਕ ਜਿਹੜੇ ਆ ਉਹ ਉਸ ਸਮੇਂ

0: ਮਤਲਬ ਇਹੋ ਜਿਹੇ ਵੀ ਕੁਛ ਜਿਹੜੇ ਮਸਲੇ ਆ ਉਹ ਵੀ ਸਾਹਮਣੇ ਆ ਰਹੇ ਆ।
1: ਹਾਂਜੀ ਬਿਲਕੁਲ, ਜਿਹੜਾ ਪਾਰਕ ਬੇਸਿਕਲੀ ਤਾਂ ਪਾਰਕ ਬਹੁਤ ਲਿਮਿਟਿਡ ਟਾਈਮ ਲਈ ਆ, ਵੈਸੇ ਅਫੋਰਡ ਵੀ ਨਹੀਂ ਕਰਦਾ ਕੋਈ ਜਿਹੜਾ ਕੰਮਕਾਰੀ ਬੰਦਾ ਆ, ਜੇ ਉਹ ਪਾਰਕ ਜਾਂਦਾ ਤਾਂ ਤੁਸੀਂ ਵੱਧ ਤੋਂ ਵੱਧ 15-20 ਮਿੰਟ ਜਾਓਗੇ, ਵੱਧ ਮੈਕਸੀਮਮ ਹੀ ਹਾਫ ਐਨ ਆਵਰ
0: ਜੀ।
1: ਔਨ ਐਵਰੇਜ ਮੈਨੂੰ ਲੱਗਦਾ 15-20 ਮਿੰਟ ਤੋਂ ਜ਼ਿਆਦਾ ਐਵਰੇਜ ਨਿਕਲਣੀ ਨਹੀਂ ਜਿਹੜਾ ਵੀ ਪਾਰਕ ਵਿੱਚ ਜਾਂਦਾ
0: ਜੀ।
1: ਤੋ ਜਦੋਂ ਫਿਰ ਉੱਥੇ 2 ਘੰਟੇ ਜਾਂ 3 ਘੰਟੇ ਦੀ ਬੈਠਕ ਹੋ ਰਹੀ ਆ, ਫਿਰ ਓਬਵੀਅਸਲੀ ਹੁਣ ਜੇ ਕੋਈ ਜਾ ਰਿਹਾ ਉਹਨੂੰ ਜਦੋਂ ਵੀ ਉਹ ਜਾਣ ਦੀ ਕੋਸ਼ਿਸ਼ ਕਰਦਾ ਉੱਥੇ ਰਨਿੰਗ ਕਰਨੀ ਜਾਂ ਉਹਨੇ ਨਿਆਣਾ ਖੜਾਉਣਾ ਜਾਂ ਆਪ ਕੁਛ ਕਰਨਾ, ਕੋਈ ਵੀ ਐਕਟੀਵਿਟੀ ਉਹਨੇ ਕਰਨੀ ਆ, ਕਈ ਬੰਦੇ ਨਹੀਂ ਕੰਫਰਟੇਬਲ ਫੀਲ ਕਰਦੇ, ਸਾਨੂੰ ਇਹ ਗੱਲ ਮੰਨਣੀ ਪਊਗੀ। ਉਹ ਜ਼ਰੂਰੀ ਨਹੀਂ ਵੀ ਸਾਡੇ ਵਿਰੋਧ ਵਿੱਚ ਖੜੇ ਆ, ਉਹ ਕੰਫਰਟੇਬਲ ਨਹੀਂ ਹੋਣਗੇ ਵੀ ਇੰਨੇ ਬੰਦੇ ਬੈਠੇ ਆ ਤੇ ਮੈਂ ਇੱਥੇ ਨਿਆਣਾ ਖੜਾਵਾਂ ਜਾਂ ਮੈਂ ਨਿਆਣੇ ਨੂੰ 2 ਮਿੰਟ ਛੱਡ ਦਵਾਂ ਜਾਂ ਮੈਂ ਆਪਣੀ ਕੋਈ ਐਕਟੀਵਿਟੀ ਕਿਸੇ ਨੇ ਦੌੜਨਾ ਹੋਊਗਾ, ਬੈਠਣਾ ਹੋਊਗਾ, 2 ਮਿੰਟ ਆਰਾਮ ਕਰਨਾ ਹੋਊਗਾ, ਨਹੀਂ ਫੀਲ ਕਰਦੇ। ਸਾਨੂੰ ਹਰ ਗੱਲ ਨੂੰ ਦੂਸਰੇ ਬੰਨੇ ਲੈਣ ਦੀ ਜਗ੍ਹਾ ਦੂਸਰੇ ਨੂੰ ਸਪੇਸ ਦੇਣੀ ਸਿੱਖਣੀ ਪੈਣੀ ਵੀ ਦੂਸਰੇ ਦਾ ਵੀ ਓਨਾ ਹੀ ਅਧਿਕਾਰ ਆ ਜਿੰਨਾ ਸਾਡਾ ਆ, ਹਨਾ, ਵੀ ਉਹਨੂੰ ਵੀ ਟਾਈਮ ਦੇ ਦੋ, ਤੁਸੀਂ ਆਪਣਾ ਆ ਗਏ, ਤੁਸੀਂ ਇੰਜੋਏ ਕੀਤਾ, ਤੁਸੀਂ ਹੁਣ ਦੂਸਰੇ ਬੰਦੇ ਲਈ ਵੀ ਉਹ ਫੈਸਿਲਿਟੀ ਅਵੇਲੇਬਲ ਕਰ ਦੋ, ਉਹ ਵੀ ਆਪਣਾ ਇੰਜੋਏ ਕਰੇ ਤਾਂ ਆਪਦੇ ਘਰ ਨੂੰ ਜਾਵੇ।
0: ਬਿਲਕੁਲ, ਇਹ ਗੱਲ ਸਮਝਣੀ ਬਹੁਤ ਜ਼ਰੂਰੀ ਆ। ਤੇ ਜਦੋਂ ਆਪਾਂ ਗੱਲ ਕਰਦੇ ਆ ਨਾ ਕਿ ਵੀ ਜਦੋਂ ਅਸੀਂ ਬਹੁਤ ਜਣੇ ਇਕੱਠੇ ਹੁੰਦੇ ਹਾਂ ਉੱਥੇ ਤਾਂ ਦੂਜੇ ਲਈ ਅਨਕੰਫਰਟੇਬਲ ਆ, ਬਿਲਕੁਲ ਏਦਾਂ ਹੀ ਸੋਚ ਕੇ ਜਿਵੇਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਜਦੋਂ ਕਿਸੇ ਹੋਰ ਕਮਿਊਨਿਟੀ ਦੇ 4 ਬੰਦੇ ਜਾਂ 10 ਬੰਦੇ ਹਨਾ ਇਕੱਠੇ ਉਹ ਇੱਕ ਜਗ੍ਹਾ ਬੈਠੇ ਆ ਤਾਂ ਅਸੀਂ ਵੀ ਇਸ ਗੱਲ ਤੋਂ ਗੁਰੇਜ਼ ਕਰਦੇ ਹਾਂ ਹਨਾ ਵੀ ਉਹ ਬੈਠੇ ਆ ਹਨਾ ਤੇ ਅਸੀਂ ਉਸ ਸਮੇਂ ਨਹੀਂ ਜਾਂਦੇ ਜਾਂ ਉੱਥੇ ਸਾਨੂੰ ਲੱਗਦਾ ਹੁੰਦਾ ਵੀ ਸਾਡੇ ਲਈ ਇੰਨਾ ਕੰਫਰਟੇਬਲ ਨਹੀਂ ਹੈਗਾ ਉਹ ਮਾਹੌਲ, ਜਾਂ ਕਿਸੇ ਵੀ ਹੋਰ ਕਮਿਊਨਿਟੀ ਦੇ ਚਾਹੇ ਉਹ ਆਸਟ੍ਰੇਲੀਅਨ ਲੋਕ ਹੀ ਬੈਠੇ ਹੋਣ ਤਾਂ ਅਸੀਂ ਕਿੱਦਾਂ ਆਪਣੇ ਆਪ ਦੇ ਵਿੱਚ ਸੋਚਦੇ ਹਾਂ, ਸਾਨੂੰ ਕੀ ਮਹਿਸੂਸ ਹੁੰਦਾ, ਬਿਲਕੁਲ ਉਸੇ ਤਰ੍ਹਾਂ ਦੂਜਾ ਕੀ ਮਹਿਸੂਸ ਕਰਦਾ, ਇਹ ਵੀ ਸਾਨੂੰ ਸਮਝਣ ਦੀ ਵੱਡੀ ਲੋੜ ਆ। ਤੁਹਾਡਾ ਇਹ ਬਿਲਕੁਲ ਸਹੀ ਪੁਆਇੰਟ ਆ। ਤੇ ਇਸ ਤੋਂ ਇਲਾਵਾ ਭਾਜੀ ਜਾਂਦੇ ਜਾਂਦੇ ਕੋਈ ਹੋਰ ਚੀਜ਼ ਜਿਹੜੀ ਇਸੇ ਹੀ ਟੌਪਿਕ ਦੇ ਨਾਲ ਸੰਬੰਧਿਤ ਆ ਜਿਹੜੀ ਜ਼ਰੂਰੀ ਆ ਸਾਂਝੀ ਕਰਨੀ ਜੀ?
1: ਹਾਂਜੀ, ਮੇਨ ਤਾਂ ਜਿਹੜੀ ਮੈਂ ਦੁਬਾਰਾ ਉਹਨੂੰ ਹੀ ਰਿਪੀਟ ਕਰੂੰਗਾ, ਜਿਹੜੀ ਸੋਸ਼ਲ ਮੀਡੀਆ ਤੇ ਸਾਡੇ ਰਿਐਕਸ਼ਨ ਆ, ਸਾਨੂੰ ਉਹਨਾਂ ਤੇ ਕੰਟਰੋਲ ਬਹੁਤ ਜ਼ਰੂਰੀ ਆ, ਬਹੁਤ ਜ਼ਿਆਦਾ ਜ਼ਰੂਰੀ ਆ। ਅਸੀਂ ਬਹੁਤ ਜ਼ਿਆਦਾ ਓਵਰ ਰਿਐਕਟਿਵ ਆ, ਅਸੀਂ ਬੇਸਿਕਲੀ ਹੈ ਹੀ ਓਵਰ ਰਿਐਕਟਿਵ ਆ, ਅਸੀਂ ਐਕਸ਼ਨ ਨਹੀਂ ਲੈਂਦੇ, ਅਸੀਂ ਜਸਟ ਰਿਐਕਸ਼ਨ ਹੀ ਦਿੰਦੇ ਆ। ਸਾਡਾ ਆਪਣੇ ਬਿਹੇਵੀਅਰ ਨੂੰ ਉੱਥੇ ਚੇਂਜ ਕਰਨ ਦੀ ਜ਼ਰੂਰਤ ਆ, ਤੇ ਜਿਹੜੇ ਵਿਦਆਊਟ ਜਿਹੜੇ ਜਿਨ੍ਹਾਂ ਇਸ਼ੂਆਂ ਤੇ ਸਾਡਾ ਕੋਈ ਲੈਣ ਦੇਣ ਨਹੀਂ ਹੁੰਦਾ, ਹਨਾ, ਜਿਨ੍ਹਾਂ ਤੇ ਅਸੀਂ ਉਸ ਇਸ਼ੂਆਂ ਨੂੰ ਨਾ ਚੱਕੀਏ ਜਿਹੜੇ ਸਾਡੇ ਰਿਲੇਟਿਡ ਹੈਗੀਆਂ ਗੱਲਾਂ ਬਾਤ, ਅਸੀਂ ਉਹਨਾਂ ਤੇ ਡਿਸਕਸ ਕਰੀਏ। ਜਿਹੜੀ ਬਰੋਡਰ ਕਮਿਊਨਿਟੀ ਆ ਉਹਨੇ ਫੇਸਬੁੱਕ ਤੇ ਇਸ਼ੂਜ਼ ਨਹੀਂ ਕੋਈ ਲਿਆਉਂਦਾ ਹੈਗਾ, ਤੁਸੀਂ ਤੁਹਾਡੇ ਕੋਈ ਵੀ ਇਸ਼ੂਜ਼ ਹੈਗੇ ਆ, ਲੇਬਰ ਲਿਬਰਲ ਜਿਹੜੀ ਮਰਜ਼ੀ ਤੁਹਾਡੀ ਕੋਈ ਪਾਰਟੀ ਹੈਗੀ ਆ, ਉਹਨਾਂ ਦੇ ਅੰਦਰੂਨੀ MPs MLA ਸਾਰੇ ਤੁਹਾਡੇ ਲਾਗੇ ਲਾਗੇ ਤੁਹਾਡੇ ਏਰੀਏ ਦੇ ਹੈਗੇ ਆ, ਤੁਹਾਡੀ ਕੋਈ ਵੀ ਪ੍ਰੋਬਲਮ ਹੈਗੀ ਆ ਕਿਸੇ ਵੀ ਪੋਲੀਟੀਕਲ ਪਾਰਟੀ ਨਾਲ ਹੈਗੀ ਆ, ਤੁਸੀਂ ਉਹਦੇ ਨਾਲ ਜਾ ਕੇ ਗੱਲਬਾਤ ਕਰੋ। ਤੁਸੀਂ ਸੋਸ਼ਲ ਮੀਡੀਆ ਤੇ ਲਿਆ ਕੇ ਤੁਸੀਂ ਜਸਟ ਤੇ ਜਸਟ ਟੈਨਸ਼ਨ ਹੀ ਕ੍ਰੀਏਟ ਕਰਦੇ ਪਏ ਹੋ, ਹੋਰ ਕੋਈ ਉਹਦਾ ਹੱਲ ਨਹੀਂ ਨਿਕਲਣਾ
0: ਜੀ।
1: ਤੇ ਦੂਜਾ ਜਿਹੜਾ ਹੈਗਾ ਇਹ ਰੈਗੂਲਰ ਏਦਾਂ ਦੀਆਂ ਗੱਲਬਾਤਾਂ ਗੁਰਦੁਆਰੇ ਦੀਆਂ ਸਟੇਜਾਂ ਤੋਂ, ਸਾਡੀਆਂ ਆਰਗੇਨਾਈਜੇਸ਼ਨ ਸੋਸ਼ਲ ਆਰਗੇਨਾਈਜੇਸ਼ਨ ਤੋਂ ਹੋਣੀਆਂ ਚਾਹੀਦੀਆਂ ਨੇ। ਈਵਨ ਫੈਮਿਲੀਜ਼ ਵੀ ਹੈਗੀਆਂ, ਉਹਨਾਂ ਨੂੰ ਵੀ ਜਿਹੜੇ ਵੀ ਆਉਂਦੇ ਆ ਉਹਨਾਂ ਨੂੰ ਥੋੜਾ ਬੜਾ ਇਹਨਾਂ ਬਾਰੇ ਦੱਸਣਾ ਚਾਹੀਦਾ। ਸੋ ਬੇਸਿਕਲੀ ਇਟਸ ਜਸਟ ਅ ਬਿਹੇਵੀਅਰ ਥਿੰਗ, ਉਹਨੂੰ ਚੇਂਜ ਕਰਨਾ ਕੋਈ ਬਾਹਲੀ ਵੱਡੀ ਗੱਲ ਨਹੀਂ, ਜੇ ਅਸੀਂ ਥੋੜੇ ਜਿਹਾ ਇਕੱਠੇ ਹੋ ਕੇ ਹੋਈਏ ਤੇ 1-2 ਮਹੀਨਿਆਂ ਵਿੱਚ ਅਸੀਂ ਇਹਨੂੰ ਕੰਟਰੋਲ ਚ ਲਿਆ ਸਕਦੇ ਹਾਂ
0: ਜੀ।
1: ਤੇ ਸਾਨੂੰ ਕੋਈ ਪ੍ਰੋਬਲਮ ਆਉਣੀ ਨਹੀਂ ਚਾਹੀਦੀ, ਪ੍ਰੋਬਲਮ ਆ ਰਹੀ ਆ ਨਾ ਤੇ ਵੱਡੀ ਹੈਗੀ ਆ ਨਾ ਕੋਈ ਬਹੁਤ ਜ਼ਿਆਦਾ ਅਨਕੰਟਰੋਲੇਬਲ ਆ, ਬੜੀ ਸਿੰਪਲ ਜੀ ਬਿਹੇਵੀਅਰ ਤੇ ਟੀਚਿੰਗ ਪ੍ਰੋਬਲਮ ਹੈਗੀ ਆ, ਤੇ ਸਾਨੂੰ ਉਹ ਤੇ ਵਰਕ ਕਰਨਾ ਚਾਹੀਦਾ, ਸਾਨੂੰ ਇਕੱਠੇ ਹੋ ਕੇ ਵਰਕ ਕਰੀਏ ਤੇ ਬਹੁਤ ਈਜ਼ੀਲੀ ਬਹੁਤ ਛੇਤੀ ਅਵੇਲੇਬਲ ਆ। ਜੇ ਕਮਿਊਨਿਟੀ ਇਕੱਠੀ ਹੋ ਜਾਵੇ ਮੈਂ ਤਾਂ ਕਹੂੰਗਾ 1-2 ਮਹੀਨੇ ਤੋਂ ਵੱਧ ਵਾਲੀ ਇਹ ਪ੍ਰੋਬਲਮ ਹੀ ਨਹੀਂ ਗੀ, ਸਾਰੀ ਸੋਲਵ ਹੋ ਜਾਣੀ ਚਾਹੀਦੀ ਆ।
0: ਬਿਲਕੁਲ, ਸੋ ਇੱਕ ਤਰ੍ਹਾਂ ਦੀ ਐਜੂਕੇਸ਼ਨ ਜੀ ਜੀ ਬਿਲਕੁਲ, ਐਜੂਕੇਸ਼ਨ ਜਿਹੜੀ ਉਹ ਬਹੁਤ ਜ਼ਰੂਰੀ ਹੈ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਵੀ ਜੇਕਰ ਅਨਾਊਂਸਮੈਂਟਸ ਇਸ ਬਾਬਤ ਹੁੰਦੀਆਂ ਰਹਿਣ, ਜਾਂ ਫਿਰ ਜਿਹੜੀਆਂ ਆਰਗੇਨਾਈਜੇਸ਼ਨ ਦੀ ਤੁਸੀਂ ਗੱਲ ਕੀਤੀ ਆ ਵੀ ਜਿਹੜੀਆਂ NGOs ਨੇ ਹਨਾ ਉਹਨਾਂ ਦੇ ਲਈ ਲਗਾਤਾਰਤਾ ਬਹੁਤ ਜ਼ਰੂਰੀ ਹੈ।

0: ਇਹਨਾਂ ਚੀਜ਼ਾਂ ਨੂੰ ਲੈ ਕੇ। ਹਾਂਜੀ ਜੀ
1: ਹਾਂਜੀ, ਇਹੋ ਜਿਹੇ ਪ੍ਰੋਗਰਾਮ ਲਿਖੇ ਜਾਣ, ਵੱਧ ਤੋਂ ਵੱਧ ਇੰਟਰੈਕਸ਼ਨ ਹੋਵੇ। ਵੈਸੇ ਤਾਂ ਜਿੰਨੇ ਵੀ ਹੁਣ ਜਿਨ੍ਹਾਂ ਦੇ ਕੋਈ ਵੀ ਆਉਂਦਾ, ਕਿਸੇ ਨਾ ਕਿਸੇ ਦਾ ਤਾਂ ਰਿਸ਼ਤੇਦਾਰ ਹੁੰਦਾ ਹੀ ਆ। ਸੋ ਜਦੋਂ ਕਮਿਊਨਿਟੀ ਵਿੱਚ ਇੱਕ ਡਾਇਲੋਗ ਚੱਲ ਜਾਂਦਾ, ਭਾਈ ਆਪੋ ਆਪਣੇ ਸਾਰੇ ਦੱਸੋ, ਹਨਾ, ਜਿਹਦੇ ਜਿਹਦੇ ਵੀ ਕੋਈ ਆਇਆ ਆ, ਥੋੜਾ ਜਿਹਾ ਉਹਨੂੰ ਮੈਨੇਜ ਕਰੋ, ਉਹਨਾਂ ਦੇ ਨਾਲ ਆਪ ਜਾਓ, ਥੋੜਾ ਜਿਹਾ ਉਹਨਾਂ ਨੂੰ ਗਾਈਡ ਕਰੋ, ਉਹਨਾਂ ਨੂੰ ਸਮਝਾਓ। ਤੇ ਮੈਂ ਉਹੀ ਤੁਹਾਨੂੰ ਕਿਹਾ, ਮਹੀਨੇ ਦੋ ਮਹੀਨਿਆਂ ਵਿੱਚ ਅਚੀਵੇਬਲ ਆ ਜੇ ਅਸੀਂ ਡਟ ਕੇ ਕਰੀਏ ਤਾਂ।
0: ਜੀ ਜੀ ਬਿਲਕੁਲ। ਸੋ ਉਮੀਦ ਕਰਦੇ ਹਾਂ ਕਿ ਇਹ ਜਿਹੜੀ ਗੱਲਬਾਤ ਜੇ ਅਸੀਂ ਕਰ ਰਹੇ ਹਾਂ ਤਾਂ ਇਹਦਾ ਸਿਰਫ ਮਕਸਦ ਇਹੀ ਆ ਕਿ ਅਸੀਂ ਥੋੜੇ ਜਿਹੇ ਸੁਚੇਤ ਹੋਈਏ। ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਹੀ ਨੇ, ਜਿਵੇਂ ਚਰਨਜੀਤ ਭਾਜੀ ਨੇ ਕਿਹਾ ਵੀ ਥੋੜੇ ਜਿਹੇ ਬਿਹੇਵੀਅਰ ਦੇ ਵਿੱਚ ਹੀ ਬਦਲਾਅ ਲਿਆਉਣੇ ਪੈਣੇ ਆ, ਸਾਡਾ ਜਿਹੜਾ ਵਿਵਹਾਰ ਆ ਉਹਦੇ ਵਿੱਚ ਹੀ ਥੋੜਾ ਜਿਹਾ ਬਦਲਾਅ ਲਿਆਉਣਾ ਪੈਣਾ। ਸੋ ਤਾਂ ਕਿ ਉਹ ਦੂਜਿਆਂ ਦੇ ਲਈ ਅਨਕੰਫਰਟੇਬਲ ਨਾ ਹੋਵੇ, ਹਨਾ। ਤੇ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਲਈ ਸਾਰਾ ਕੁਛ ਸੁਵਿਧਾਜਨਕ ਹੋਵੇ, ਹਨਾ, ਤਾਂ ਸਾਡੇ ਲਈ ਵੀ ਬਹੁਤ ਜ਼ਰੂਰੀ ਆ ਕਿ ਅਸੀਂ ਦੂਸਰਿਆਂ ਦੀ ਵੀ ਸੁਵਿਧਾ ਦਾ ਜਿਹੜਾ ਧਿਆਨ ਆ ਉਹ ਜ਼ਰੂਰ ਰੱਖੀਏ। ਤੇ ਭਾਜੀ ਅਸੀਂ ਧੰਨਵਾਦੀ ਆ ਤੁਹਾਡੇ ਵੀ ਕਿ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਇਸ ਦੇ ਉੱਤੇ ਗੱਲ ਕੀਤੀ ਹੈ। ਤੇ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀਆਂ ਵੀ ਆਰਗਨਾਈਜੇਸ਼ਨ, ਜਿਹੜੀਆਂ ਕਮਿਊਨਿਟੀ ਆਰਗਨਾਈਜੇਸ਼ਨ ਆ ਖਾਸ ਤੌਰ ਦੇ ਉੱਤੇ, ਉਹ ਵੀ ਇਹਨਾਂ ਚੀਜ਼ਾਂ ਦੇ ਵੱਲ ਸਮੇਂ ਸਮੇਂ ਤੇ ਧਿਆਨ ਦਿੰਦੀਆਂ ਰਹਿਣ, ਤਾਂ ਜੋ ਜਿਹੜੇ ਵੀ ਲੋਕ ਨਵੇਂ ਆਉਂਦੇ ਆ ਜਾਂ ਫਿਰ ਜੇਕਰ ਇਹੋ ਜਿਹੀਆਂ ਜਿਹੜੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਆ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਇਹ ਸੁਣਨ ਦੇ ਵਿੱਚ ਆਇਆ ਕਿ ਕੁਛ ਸਮੱਸਿਆਵਾਂ ਏਦਾਂ ਹੋਈਆਂ ਔਰ ਪਾਰਕਾਂ ਦੇ ਵਿੱਚ ਕੁਛ ਲੋਕਾਂ ਨੂੰ ਫਾਈਨ ਤੱਕ ਹੋਏ ਆ, ਜੁਰਮਾਨੇ ਤੱਕ ਹੋਏ ਆ, ਤੇ ਹੁਣ ਜਿਹੜੀਆਂ ਲਗਾਤਾਰ ਵੀਡੀਓ ਫੁਟੇਜ ਜਾਂ ਕੈਮਰਾ ਫੁਟੇਜ ਜਿਹੜੀਆਂ ਗਰੁੱਪਾਂ ਦੇ ਵਿੱਚ ਸਾਂਝੀਆਂ ਹੋਈਆਂ ਉਹਦੇ ਵਿੱਚ ਬਹੁਤ ਸਿੱਧਾ ਟਾਰਗੇਟ ਵੀ ਹੋਏ ਆਪਣੇ ਲੋਕ। ਸੋ ਇਹਦੇ ਲਈ ਬਹੁਤ ਜ਼ਰੂਰੀ ਆ ਕਿ ਅਸੀਂ ਸੁਚੇਤ ਹੋਈਏ, ਜਾਗਰੂਕ ਹੋਈਏ। ਸੋ ਬਹੁਤ ਬਹੁਤ ਸ਼ੁਕਰੀਆ ਭਾਜੀ ਗੱਲਬਾਤ ਕਰਨ ਦੇ ਲਈ। ਜੀ ਧੰਨਵਾਦ। ਸੋ ਇਹ ਸਨ ਸਰਦਾਰ ਚਰਨਜੀਤ ਸਿੰਘ ਜਿਹੜੇ ਕਿ ਸਾਡੇ ਨਾਲ ਪ੍ਰੋਗਰਾਮ ਦੌਰਾਨ ਬਣੇ ਹੋਏ ਸਨ। ਤੇ ਦੋਸਤੋ ਗੱਲਬਾਤ ਜਿਹੜੀ ਹੈ ਉਹ ਸਿਰਫ ਸਾਡਾ ਕਰਨ ਦਾ ਮਕਸਦ ਇਹੀ ਹੈ ਕਿ ਅਸੀਂ ਸੁਚੇਤ ਹੋਵੀਏ, ਜਿਹੜੇ ਵੀ ਛੋਟੇ ਛੋਟੇ ਮਸਲੇ ਆ, ਛੋਟੀਆਂ ਛੋਟੀਆਂ ਸਾਡੀਆਂ ਨਿੱਤ ਪ੍ਰਤੀ ਦੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਦੇ ਵਿੱਚ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਹੀ ਕੁਛ ਇਹੋ ਜਿਹੀਆਂ ਗੱਲਾਂ ਨੇ ਜਿਨ੍ਹਾਂ ਨੂੰ ਧਿਆਨ ਚ ਰੱਖਣਾ ਜ਼ਰੂਰੀ ਆ ਜਦੋਂ ਅਸੀਂ ਪਬਲਿਕ ਪਲੇਸਿਸ ਦੇ ਉੱਤੇ ਵਿਚਰਦੇ ਹਾਂ, ਜਦੋਂ ਅਸੀਂ ਸੈਰ ਕਰਨ ਜਾਂਦੇ ਹਾਂ ਜਾਂ ਜਦੋਂ ਜਿਵੇਂ ਅਸੀਂ ਪਾਰਕਾਂ ਦੀ ਗੱਲ ਕੀਤੀ ਆ, ਉੱਥੇ ਅਸੀਂ ਕਿਸ ਤਰ੍ਹਾਂ ਦਾ ਵਿਵਹਾਰ ਰੱਖਣਾ ਆ, ਜਿਹੜਾ ਸੱਭਿਆਚਾਰਕ ਵਖਰੇਵਾਂ ਆ ਉਹ ਜ਼ਰੂਰ ਕਈ ਵਾਰ ਵੱਡੀਆਂ ਕਈ ਵਾਰ ਸਮੱਸਿਆਵਾਂ ਪੈਦਾ ਕਰ ਦਿੰਦਾ। ਸੋ ਜਦੋਂ ਅਸੀਂ ਬੱਚਿਆਂ ਦੇ ਕੋਲ ਆਏ ਹਾਂ, ਬੱਚਿਆਂ ਦੇ ਲਈ ਵੀ ਬਹੁਤ ਜ਼ਰੂਰੀ ਆ ਕਿ ਉਹ ਇੱਥੋਂ ਦੇ ਰੂਲਸ ਰੈਗੂਲੇਸ਼ਨ ਜਿਹੜੇ ਆਪਣੇ ਪੇਰੈਂਟਸ ਨੂੰ ਦੱਸਦੇ ਰਹਿਣ, ਤੇ ਨਾਲ ਦੀ ਨਾਲ ਪੇਰੈਂਟਸ ਦੇ ਲਈ ਵੀ ਇਹ ਜ਼ਰੂਰੀ ਹੁੰਦਾ ਕਿ ਉਹ ਜ਼ਰੂਰ ਜਿਹੜੀਆਂ ਗੱਲਾਂ ਦੱਸੀਆਂ ਜਾਂਦੀਆਂ ਆ ਉਹਨਾਂ ਨੂੰ ਅਮਲ ਚ ਜ਼ਰੂਰ ਲਿਆਉਣ। ਸੋ ਇਹ ਸੀ ਇੱਕ ਮਸਲਾ ਜਿਹਦੀ ਅਸੀਂ ਗੱਲ ਕੀਤੀ ਹੈ। ਤੇ ਹੁਣ ਪ੍ਰੋਗਰਾਮ ਦਾ ਜਿਹੜਾ ਆਖਰੀ ਪੜਾਅ ਆ, ਆਖਰੀ ਪੜਾਅ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅੱਜ ਅਸੀਂ ਇੱਕ ਮਹਿਮਾਨ ਦੇ ਨਾਲ ਵੀ ਤੁਹਾਨੂੰ ਮਿਲਾਉਣਾ, ਤੇ ਅੱਜ ਦੇ ਸਾਡੇ ਮਹਿਮਾਨ ਨੇ ਜਿਹੜੇ ਫਿਲਮ ਇੰਡਸਟਰੀ ਦੇ ਵਿੱਚ, ਯਾਨੀ ਕਿ ਜਿਹੜਾ ਸਿਨੇਮਾ ਆ, ਸਿਨੇਮਾ ਦੇ ਵਿੱਚ ਵੀ ਅੱਜ ਕੱਲ ਬਹੁਤ ਪਰਤੀ ਜਿਹੜੀਆਂ ਵਿਧਾਵਾਂ ਆ ਉਹ ਸਾਹਮਣੇ ਆਉਂਦੀਆਂ। ਕੋਈ ਮਾਈਕਰੋ ਸ਼ਾਰਟ ਮੂਵੀ ਹੁੰਦੀ ਆ, ਕੋਈ ਸ਼ਾਰਟ ਮੂਵੀ ਹੁੰਦੀ ਆ, ਹਨਾ, ਕੋਈ ਟੈਲੀ ਫਿਲਮ ਮੰਨਿਆ ਜਾਂਦਾ ਆ, ਫੀਚਰ ਫਿਲਮ ਮੰਨਿਆ ਜਾਂਦਾ ਆ, ਪੂਰੀ ਫਿਲਮ ਮੰਨਿਆ ਜਾਂਦਾ। ਸੋ ਇਸ ਸਾਰੇ ਹੀ ਸਿਨੇਮਾ ਜਗਤ ਦੇ ਵਿੱਚ ਆਪਣੇ ਬਹੁਤ ਸਾਰੇ ਜਿਹੜੇ ਲੋਕ ਹੈ ਉਹ ਕਿਸਮਤ ਅਜ਼ਮਾ ਰਹੇ ਆ। ਆਸਟ੍ਰੇਲੀਆ ਦੇ ਵਿੱਚ ਵੀ ਕੁਛ ਨੌਜਵਾਨ ਜਿਹੜੇ ਆ ਉਹ ਇਸ ਖੇਤਰ ਦੇ ਵਿੱਚ ਉੱਪਰ ਕੇ ਸਾਹਮਣੇ ਆ ਰਹੇ ਆ, ਕੰਮ ਕਰ ਰਹੇ ਆ, ਚਾਹੇ ਕਿ ਉਹਨਾਂ ਦੇ ਜਿਹੜੇ ਸਫ਼ਰ ਆ ਬਿਲਕੁਲ ਨਵੇਂ ਆ, ਪਰ ਇਸ ਸਫ਼ਰ ਦੇ ਉੱਤੇ ਉਹਨਾਂ ਦੇ ਕੀ ਟੀਚੇ ਨੇ ਔਰ ਇਹਨਾਂ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਲਈ ਉਹ ਕਿੰਨੇ ਕੁ ਨੇੜੇ ਜਾਂ ਕਿੰਨੇ ਕੁ ਦੂਰ ਨੇ ਹਾਲੇ, ਇਹਦੇ ਬਾਬਤ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਫਿਲਮ ਸਾਜ਼ ਪ੍ਰਭਦੀਪ ਸਿੱਧੂ ਹੋਰਾਂ ਦੇ ਨਾਲ। ਤੇ ਅਗਲੀ ਗੱਲਬਾਤ ਜਿਹੜੀ ਰਿਕਾਰਡ ਭਾਵੇਂ ਪਿਛਲੇ ਕੱਲ ਹੋਈ ਆ ਪਰ ਤੁਹਾਡੀ ਨਜ਼ਰ ਕਰ ਰਹੇ ਹਾਂ ਤੇ ਜ਼ਰੂਰ ਸੁਣੋ। ਪਰਮਾ ਰੇਡੀਓ ਤੇ ਸਾਡਾ ਅਗਲਾ ਸਿਲਸਿਲਾ ਹੈ ਇੱਕ ਮੁਲਾਕਾਤ ਦਾ। ਤੇ ਅੱਜ ਜਿਸ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਉਸ ਦਾ ਕਲਾ ਦੇ ਖੇਤਰ ਦੇ ਵਿੱਚ ਇੱਕ ਆਪਣਾ ਸਫ਼ਰ ਹੈ ਔਰ ਇਸ ਖੇਤਰ ਦੇ ਵਿੱਚ ਹੌਲੀ ਹੌਲੀ ਸਿਨੇਮਾ ਦੇ ਨਾਲ ਜੁੜ ਕੇ ਆਪਣੀ ਪਛਾਣ ਬਣਾਉਣ ਵਾਲੇ ਨੌਜਵਾਨਾਂ ਦੇ ਵਿੱਚ ਉਹ ਇੱਕ ਅਗਾਂਹ ਵਧੂ ਕਤਾਰ ਦੇ ਵਿੱਚ ਖੜਾ ਦਿਸਦਾ ਨਜ਼ਰ ਆਉਂਦਾ ਹੈ। ਆਸਟ੍ਰੇਲੀਆ ਦੇ ਵਿੱਚ ਰਹਿੰਦੇ ਆ, ਇਸ ਸਫ਼ਰ ਦੇ ਉੱਤੇ ਉਸ ਦਾ ਮੁਕਾਮ ਕੀ ਹੈ, ਕੀ ਸੋਚ ਰੱਖਿਆ ਉਸਨੇ, ਇਸ ਵੇਲੇ ਸਕਰੀਨ ਦੇ ਉੱਤੇ ਤੁਸੀਂ ਦੇਖ ਰਹੇ ਹੋ ਪ੍ਰਭਦੀਪ ਸਿੱਧੂ। ਪ੍ਰਭਦੀਪ ਸਿੱਧੂ ਜਿਹੜੇ ਕਿ ਇੱਕ ਫਿਲਮ ਮੇਕਰ ਵਜੋਂ ਇਸ ਵੇਲੇ ਆਪਣੀ ਜਰਨੀ ਸ਼ੁਰੂ ਕਰ ਚੁੱਕੇ, ਆਪਣਾ ਸਫ਼ਰ ਆਰੰਭ ਕਰ ਚੁੱਕੇ ਆ, ਤੇ ਉਹਨਾਂ ਹੋਰ ਕਿੰਨਾ ਲੰਮਾ ਸੋਚਿਆ ਹੋਇਆ ਇਸ ਦੇ ਬਾਰੇ ਅੱਜ ਉਹਨਾਂ ਨਾਲ ਗੱਲ ਕਰਦੇ ਹਾਂ। ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰਭਦੀਪ, ਤੁਹਾਨੂੰ ਜੀ ਆਇਆਂ ਨੂੰ ਤੇ ਸਤਿ ਸ੍ਰੀ ਅਕਾਲ।
2: ਥੈਂਕ ਯੂ ਜੀ, ਸਾਰੇ ਆਡੀਅੰਸ ਨੂੰ ਜਿਹੜੇ ਵੀ ਹਰਮਨ ਰੇਡੀਓ ਦੇਖਦੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ।
0: ਜੀ ਤੇ ਪ੍ਰਭਦੀਪ, ਗੁਰਮੀਤ ਕਲਿਆੜ ਵੀ ਇੱਕ ਜਗ੍ਹਾ ਲਿਖਦੇ ਆ ਕਿ ਮੰਨਿਆ ਤੈਨੂੰ ਉੱਡਣ ਨੂੰ ਅਸਮਾਨ ਵਡੇਰਾ ਚਾਹੀਦਾ, ਮੰਨਿਆ ਤੈਨੂੰ ਉੱਡਣ ਨੂੰ ਅਸਮਾਨ ਵਡੇਰਾ ਚਾਹੀਦਾ, ਪਰ ਇਹਦੇ ਲਈ ਸੋਹਣਿਆ ਸੱਜਣਾ ਵੱਡਾ ਜੇਰਾ ਚਾਹੀਦਾ, ਇਉਂ ਨਾ ਸੋਚ ਕੇ ਪਲਾਂ ਛਿਣਾਂ ਵਿੱਚ ਬੱਲੇ ਬੱਲੇ ਹੋਜੂਗੀ, ਇਉਂ ਨਾ ਸੋਚ ਕੇ ਪਲਾਂ ਛਿਣਾਂ ਵਿੱਚ ਬੱਲੇ ਬੱਲੇ ਹੋਜੂਗੀ, ਧਰਤੀ ਵਾਂਗੂ ਇਸ ਦੇ ਲਈ ਵੀ ਸਬਰ ਬਥੇਰਾ ਚਾਹੀਦਾ, ਧਰਤੀ ਵਾਂਗੂ ਇਸ ਦੇ ਲਈ ਵੀ ਸਬਰ ਬਥੇਰਾ ਚਾਹੀਦਾ। ਸੋ ਜਦੋਂ ਅਸੀਂ ਕਲਾ ਦੇ ਖੇਤਰ ਦੀ ਗੱਲ ਕਰਦੇ ਹਾਂ, ਖਾਸ ਤੌਰ ਦੇ ਉੱਤੇ ਜਦੋਂ ਅਸੀਂ ਸਿਨੇਮਾ ਦੀ ਗੱਲ ਕਰਦੇ ਹਾਂ, ਤਾਂ ਇਸ ਖੇਤਰ ਦੇ ਉੱਤੇ ਜਿਹੜੇ ਵੀ ਲੋਕ ਸਫ਼ਰ ਦੇ ਵਿੱਚ ਸ਼ਾਮਲ ਹੁੰਦੇ ਆ, ਤਾਂ ਇੱਕ ਸਬਰ, ਇੱਕ ਪੇਸ਼ੈਂਸ ਜਿਹੜਾ ਉਹਨਾਂ ਦੇ ਲਈ ਬਹੁਤ ਜ਼ਰੂਰੀ ਹੁੰਦਾ। ਤੇ ਤੁਹਾਡੇ ਸਫ਼ਰ ਨੂੰ ਜਦੋਂ ਮੈਂ ਦੇਖਦੀ ਹਾਂ, ਮੈਨੂੰ ਨਿੱਜੀ ਤੌਰ ਦੇ ਉੱਤੇ ਤੁਹਾਡੇ ਨਾਲ ਕੰਮ ਕਰਨ ਦਾ ਮੌਕਾ ਵੀ ਮਿਲਿਆ, ਤੁਸੀਂ ਇੱਕ ਫਿਲਮ ਮੇਕਰ ਵਜੋਂ ਬਹੁਤ ਸਾਰੇ ਪ੍ਰੋਜੈਕਟਸ ਹੁਣ ਤੱਕ ਕਰ ਵੀ ਚੁੱਕੇ ਹੋ, ਸ਼ੁਰੂਆਤ ਜਿਹੜੀ ਹੈ ਉਹ ਤੁਹਾਡੀ ਸਮੋਕ ਕਿਲਸ ਨਾਲ ਹੁੰਦੀ ਹੈ, ਜਿਹੜੀ ਕਿ ਇੱਕ ਬਹੁਤ ਛੋਟੀ ਜਿਹੀ ਫਿਲਮ ਹੈ, ਸ਼ਾਰਟ ਮੂਵੀ ਜਿਹਨੂੰ ਆਪਾਂ ਕਹਿੰਦੇ ਹਾਂ, ਹਨਾ। ਔਰ ਉਹਦੇ ਨਾਲ ਸ਼ੁਰੂਆਤ ਕਰਕੇ ਤੁਸੀਂ ਪਹਿਲੀ ਵਾਰ ਦੇ ਵਿੱਚ ਹੀ 3 ਅਵਾਰਡ ਵੀ ਇਸ ਫਿਲਮ ਦੇ ਨਾਲ ਆਪਣੀ ਝੋਲੀ ਪਵਾਉਂਦੇ ਹੋ, ਇਹ ਤਾਂ ਇੱਕ ਮਹਿਜ਼ ਤੁਹਾਡੇ ਬਾਰੇ ਮੈਂ ਛੋਟਾ ਜਿਹਾ ਇਸ਼ਾਰਾ ਕੀਤਾ, ਪਰ ਮੈਂ ਤੁਹਾਡੇ ਤੋਂ ਜਾਣਨਾ ਜ਼ਰੂਰ ਚਾਹਾਂਗੀ, ਸਾਡੇ ਸਰੋਤੇ, ਸਾਡੇ ਦਰਸ਼ਕ ਵੀ ਜਾਣਨਾ ਚਾਹੁੰਦੇ ਹੋਣਗੇ ਕਿ ਪ੍ਰਭਦੀਪ ਅਸਲ ਦੇ ਵਿੱਚ ਜੇ ਆਸਟ੍ਰੇਲੀਆ ਦੇ ਵਿੱਚ ਇੱਕ ਫਿਲਮ ਮੇਕਰ ਵਜੋਂ ਆਪਣੀ ਪਛਾਣ ਬਣਾ ਰਿਹਾ, ਤਾਂ ਪੰਜਾਬ ਤੋਂ ਕਿੱਥੋਂ ਤੁਰਿਆ ਔਰ ਆਸਟ੍ਰੇਲੀਆ ਦੇ ਵਿੱਚ ਕਦੋਂ ਪਹੁੰਚਿਆ?
2: ਹਾਂਜੀ, ਮੈਂ ਐਕਚੁਲੀ ਪੰਜਾਬ ਤੋਂ ਬਠਿੰਡਾ ਜ਼ਿਲ੍ਹੇ ਤੋਂ ਹਾਂ ਜੀ। ਮੇਰਾ ਪਿੰਡ ਪੂਲਾ ਬਠਿੰਡੇ ਦੇ ਬਿਲਕੁਲ ਨਜ਼ਦੀਕ, 15-30 ਕਿਲੋਮੀਟਰ ਦੇ ਅਦਾਰੇ ਚ ਹੀ ਆ ਜਾਂਦਾ ਉਹ, ਤੇ ਉੱਥੋਂ ਮੈਂ 2010 ਦੇ ਵਿੱਚ ਮੈਂ ਮੂਵ ਹੋਇਆ ਜੀ ਆਸਟ੍ਰੇਲੀਆ ਚ। ਕੇਨਸ ਮੈਂ ਪਹਿਲਾਂ ਮੂਵ ਹੋਇਆ ਸੀਗਾ ਜੀ, ਕੇਨਸ ਤੋਂ ਮੈਂ 7-8 ਸਾਲ ਕੇਨਸ ਲਾਉਣ ਤੋਂ ਬਾਅਦ ਮੈਂ ਮੈਲਬਰਨ ਚ ਮੂਵ ਹੋਇਆ ਸੀਗਾ ਜੀ। ਤੇ ਬੇਸਿਕਲੀ ਮੇਰਾ ਮੂਵ ਹੋਣ ਤੋਂ ਬਾਅਦ ਇੱਥੇ ਹੀ ਮੈਨੂੰ ਥੋੜਾ ਸਕੋਪ ਲੱਗਿਆ ਵੀ ਮੈਂ ਸੋਚਦਾ ਤਾਂ ਸੀਗਾ, ਪਰ ਕੇਂਸ ਵਿੱਚ ਥੋੜਾ ਇੱਕ ਛੋਟਾ ਸਿਟੀ ਹੋਣ ਕਰਕੇ ਉੱਥੇ ਹਜੇ ਮੈਨੂੰ ਇੰਨੀ ਓਪਰਚੁਨਿਟੀ ਨਹੀਂ ਸੀ ਮਿਲਦੀ, ਪਰ ਮੇਰੇ ਦਿਮਾਗ ਤੇ ਹਮੇਸ਼ਾ ਹੀ ਇਹ ਇੱਕ ਸ਼ੌਂਕ ਸੀਗਾ ਮੈਨੂੰ ਵੀ ਮੈਂ ਇੱਕ ਫਿਲਮ ਮੇਕਰ ਬਣਨਾ। ਤੇ ਉਸ ਤੋਂ ਬਾਅਦ ਮੈਂ ਜਦੋਂ 2017 ਚ ਇੱਥੇ ਮੈਲਬਰਨ ਮੂਵ ਹੋਇਆ ਜੀ, ਤੇ ਮੇਰੇ ਥੋੜੇ ਥੋੜੇ ਏਦਾਂ, ਮਤਲਬ ਕਿਉਂਕਿ ਫਿਲਮ ਮੇਕਿੰਗ ਤੁਹਾਨੂੰ ਪਤਾ ਇੱਕ ਟੀਮ ਵਰਕ ਹੈ ਹੀ, ਹਨਾ, ਇਹ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ। ਪਰ ਫਿਰ ਵੀ ਚਲੋ ਮੈਂ ਪਹਿਲਾਂ ਇਕੱਲਾ ਲੱਗਿਆ ਰਿਹਾ, ਤੇ ਉਸ ਵਕਤ ਮੈਂ ਸਭ ਤੋਂ ਪਹਿਲਾਂ ਜਿਹੜੀ ਫਿਲਮ ਬਣਾਈ ਸੀ ਸਮੋਕ ਕਿਲਸ, ਉਹਦੇ ਵਿੱਚ ਸਾਨੂੰ 2 ਕਰੈਕਟਰ ਚਾਹੀਦੇ ਸੀਗੇ। ਇੱਕ ਕਰੈਕਟਰ ਚਾਹੀਦਾ ਸੀਗਾ ਜਿਹਦੇ ਵਿੱਚ ਉਹ ਕਾਰ ਹਿੱਟ ਕਰ ਰਹੀ ਹੈ, ਇੱਕ ਕਰੈਕਟਰ ਚਾਹੀਦਾ ਸੀ ਜਿਹੜਾ ਕਾਰ ਚਲਾ ਰਿਹਾ। ਤੇ ਸਾਨੂੰ ਉਸ ਟਾਈਮ ਦੇ ਉੱਤੇ ਤੁਸੀਂ ਦੇਖ ਲਓ ਵੀ ਇੱਕੋ ਕਰੈਕਟਰ ਤੋਂ ਮੈਂ 2 ਰੋਲ ਕਰਵਾਏ ਸੀਗੇ, ਜਿਹਦੇ ਵਿੱਚ ਕਾਰ ਹਿੱਟ ਵੱਜ ਰਹੀ ਹੈ ਤੇ ਜਿਹੜਾ ਕਾਰ ਚਲਾ ਰਿਹਾ। ਬਸ ਇੰਨਾ ਕੀ ਹੈ ਕਿ ਉਹਦੀ ਮੈਂ ਲੁੱਕ ਚੇਂਜ ਕਰਤੀ ਸੀਗੀ, ਕਿ ਉਹੀ ਸੇਮ ਬੰਦਾ ਪਹਿਲਾਂ ਬੀਅਰਡ ਸੀਗੀ, ਫਿਰ ਉਹਦੀ ਕਲੀਨ ਸ਼ੇਪ ਕਰਾ ਕੇ ਉਹਦੋਂ ਕਾਰ ਚਲਵਾਈ। ਤੇ ਉਸ ਫਿਲਮ ਵਾਸਤੇ ਮੈਂ ਖੁਦ ਰਿਗ ਡਿਜ਼ਾਇਨ ਕੀਤੀ, ਕਿਉਂਕਿ ਕਾਰ ਤੇ ਰਿਗ ਲੱਗਦੀ ਹੈ ਜੀ, ਕਾਰ ਦੇ ਉੱਤੇ ਫਰੰਟ ਤੇ ਰਿਗ ਡਿਜ਼ਾਇਨ ਕੀਤੀ ਮੈਂ, ਬੈਲਡਿੰਗ ਕਰਵਾਈ ਖੁਦ, ਪਾਈਪਾਂ ਲੈ ਕੇ ਫਿਰ ਸਾਈਡ ਤੋਂ ਲਵਾਈ। ਤੇ ਉਹਦੇ ਵਾਸਤੇ ਮੈਂ ਕਾਫੀ ਐਫਰਟ ਕੀਤੇ, ਤੇ ਉਹ ਐਫਰਟ ਜਦੋਂ ਮੈਂ ਕਰਨ ਤੋਂ ਬਾਅਦ ਮੈਂ ਖੁਦ ਹੀ, ਕਿਉਂਕਿ ਇੰਡੀਪੈਂਡੈਂਟ ਫਿਲਮ ਮੇਕਰ ਜਿਹੜੇ ਹੁੰਦੇ ਨੇ ਨਾ ਜੀ, ਉਹਨਾਂ ਨੂੰ ਸਾਰਾ ਕੁਛ ਲਰਨ ਕਰਨਾ ਪੈ ਜਾਂਦਾ, ਤੇ ਕੈਮਰੇ ਤੋਂ ਲੈ ਕੇ ਲਾਈਟਿੰਗ ਤੋਂ ਲੈ ਕੇ ਐਡੀਟਿੰਗ ਤੋਂ ਲੈ ਕੇ ਜੋ ਵੀ ਡਿਪਾਰਟਮੈਂਟ ਹੈ ਉਹ ਮੈਨੂੰ, ਮੈਂ ਉਹਨਾਂ ਬਾਰੇ ਖਿੱਚ ਰੱਖਦਾ ਸੀਗਾ, ਤੇ ਮੈਂ ਇਕੱਲੇ ਇਕੱਲੇ ਬਾਰੇ ਲਰਨ ਕਰਦਾ ਰਹਿੰਦਾ ਸੀਗਾ, ਯੂਟਿਊਬ ਤੋਂ ਜਾਂ ਫਿਲਮ ਮੇਕਿੰਗ ਦੇਖਣੀ ਆ ਜਾਂ ਹਰ ਇੱਕ ਡਿਪਾਰਟਮੈਂਟ ਬਾਰੇ ਲਰਨ ਕਰਦੇ ਰਹਿਣਾ। ਤੇ ਉਸ ਤੋਂ ਬਾਅਦ ਜਦੋਂ ਫਿਲਮ ਬਣ ਕੇ ਮੈਂ ਐਡਿਟ ਕਰਕੇ ਮੈਂ ਅਵਾਰਡ ਫੰਕਸ਼ਨ ਵਾਸਤੇ ਭੇਜੀ, ਤਾਂ ਮੈਂ ਜਿੱਥੇ ਵੀ ਭੇਜੀ, ਕਿਉਂਕਿ ਹਮੇਸ਼ਾ ਫੀਸ ਲੱਗਦੀ ਹੁੰਦੀ ਹੈ ਜੀ, ਤੇ ਮੈਂ ਡਰਦਾ ਵੀ ਸੀਗਾ ਵੀ ਕਿਤੇ ਫੀਸਾਂ ਨਾ ਇੰਨੀਆਂ ਦੇ ਦਾਂ ਮੈਂ, ਤੇ ਪਰ ਜਿੱਥੇ ਵੀ ਮੈਂ ਭੇਜੀ ਉਹ ਸਾਰਿਆਂ ਤੋਂ ਮੈਨੂੰ ਅਵਾਰਡ ਮਿਲੇ। ਮੇਰੀ ਪਹਿਲੀ ਸ਼ਾਰਟ ਫਿਲਮ ਸੀ, ਹਾਂਜੀ, ਮਾਈਕਰੋ ਸ਼ਾਰਟ ਫਿਲਮ ਕਹਿ ਦਿੰਦੇ ਆ ਜੀ, ਵਿਦ ਇਨ ਲੈਸ ਦੈਨ 5 ਮਿੰਟ ਦੀ ਸੀਗੀ ਉਹ।
0: ਬਹੁਤ ਖੂਬ,
2: ਹਾਂਜੀ। ਉਸ ਤੋਂ ਬਾਅਦ ਮੈਂ ਹੋਰ ਵੀ ਸ਼ਾਰਟ ਫਿਲਮਾਂ ਕੀਤੀਆਂ ਜੀ, ਕਈ ਮੇਰੇ ਗੋਰੇ ਫਰੈਂਡ ਨੇ ਆਸਟ੍ਰੇਲੀਆ ਜਿਹਨਾਂ ਨਾਲ ਮਿਲ ਕੇ ਕੀਤੀਆਂ, ਹੋਰ ਵੀ ਕਈ ਕਮਿਊਨਿਟੀ ਦੇ ਲੋਕ ਸੀਗੇ ਬਹੁਤ ਸਾਰੀਆਂ ਉਹਨਾਂ ਨਾਲ ਫਿਲਮਾਂ ਕੀਤੀਆਂ, ਇੱਕ ਮੇਰਾ ਫਰੈਂਡ ਆ ਇਕਲੇ ਉਹਦੇ ਨਾਲ ਵੀ ਕਾਫੀ ਫਿਲਮਾਂ ਕੀਤੀਆਂ, ਸਾਡੀਆਂ ਤਕਰੀਬਨ ਸਾਰੀਆਂ ਫਿਲਮਾਂ ਨੂੰ ਅਵਾਰਡ ਮਿਲੇ ਹੀ ਮਿਲੇ ਨੇ ਜੀ।
0: ਠੀਕ, ਤੁਸੀਂ ਜਿਵੇਂ ਦੱਸਿਆ ਵੀ ਪਹਿਲਾਂ ਜਦੋਂ ਇੱਥੇ ਆਏ ਹੋ ਤਾਂ ਤੁਹਾਡੀ ਜਿਹੜੀ ਜ਼ਿੰਦਗੀ ਉਹ ਇੱਕ ਪ੍ਰਵਾਸੀ ਵਾਂਗੂ, ਜਿਵੇਂ ਹਰ ਬੰਦਾ ਜਿਹੜਾ ਮਾਈਗ੍ਰੇਟ ਹੋ ਕੇ ਇੱਥੇ ਆਉਂਦਾ ਹਨਾ, ਉਹਦੇ ਲਈ ਥੋੜਾ ਜਿਹਾ ਓਪਰਾ ਤਾਂ ਹੁੰਦਾ ਪਹਿਲਾਂ ਜਿਹੜਾ ਸਮਾਂ ਉਹ ਵੀ ਮੁਸ਼ਕਿਲ ਹੁੰਦਾ, ਤੇ ਤੁਸੀਂ ਜਿਵੇਂ ਦੱਸਿਆ ਵੀ ਤੁਹਾਡਾ ਜਿਹੜਾ ਇਹ ਸ਼ੌਕ ਹੈ ਇਹ ਇੱਥੇ ਆ ਕੇ ਪ੍ਰਫੁੱਲਤ ਜ਼ਰੂਰ ਹੋਇਆ, ਪਰ ਪ੍ਰਭਦੀਪ ਜਦੋਂ ਆਏ ਸੀ ਕੀ ਉਦੋਂ ਸੋਚਿਆ ਸੀ ਕਿ ਤੁਸੀਂ ਇੱਥੇ ਆ ਕੇ ਐਜ਼ ਅ ਫਿਲਮ ਮੇਕਰ ਹੌਲੀ ਹੌਲੀ ਸਥਾਪਿਤ ਹੋਣਾ, ਜਾਂ ਫਿਰ ਜਦੋਂ ਪੰਜਾਬ ਰਹਿੰਦੇ ਆ ਇਹ ਜਿਹੜੀ ਚਣਗ ਸੀ ਉਹ ਐਜ਼ ਅ ਫਿਲਮ ਮੇਕਰ ਬਣਨ ਦੀ ਸੀ, ਜਾਂ ਫਿਰ ਉੱਥੇ ਰਹਿੰਦੇ ਆ ਸੁਪਨਾ ਕੁਛ ਹੋਰ ਸੀ?
2: ਐਕਚੁਅਲੀ ਸੁਪਨਾ ਤਾਂ ਜਿਹੜਾ ਸੀਗਾ ਜੀ ਪਹਿਲਾਂ ਤੋਂ ਹੀ ਸੀਗਾ ਵੀ ਇਹ ਫਿਲਮਾਂ ਕਿੱਦਾਂ ਬਣਦੀਆਂ, ਇੱਕ ਸ਼ੌਂਕ ਜਿਹਾ ਸੀਗਾ ਵੀ ਜਦੋਂ ਵੀ ਕੋਈ ਫਿਲਮ ਦੇਖਣੀ ਪਹਿਲਾਂ ਹੀ ਦੇਖਣੀ ਵੀ ਇਹ ਕਿੱਦਾਂ ਕੀਤਾ ਹੋਣਾ ਇਹਨਾਂ ਨੇ, ਕਿੱਥੇ ਕੈਮਰਾ ਰੱਖਿਆ ਹੋਣਾ, ਕੀ ਕੀਤਾ ਹੋਣਾ, ਕਿਵੇਂ ਕੈਪਚਰ ਕੀਤਾ ਹੋਣਾ ਪਹਿਲਾਂ ਹੀ ਸੀਗੀ। ਜਦੋਂ ਵੀ ਕੋਈ ਵੀ ਚੀਜ਼ ਹੈ ਕੁਦਰਤੀ ਹੈ, ਮੈਨੂੰ ਹਰ ਇੱਕ ਚੀਜ਼ ਦੀ ਉਹ ਰਹਿੰਦੀ ਹੈ ਵੈਸੇ ਤਾਂ ਵੀ ਇਹ ਕਿਵੇਂ ਹੋਇਆ ਹੋਊ, ਕੋਈ ਵੀ ਹੈ ਚਾਹੇ ਉਹ ਫਿਲਮ ਤੋਂ ਬਾਹਰ ਹੈ, ਪਰ ਫਿਲਮ ਦੇ ਵਿੱਚ ਮੈਨੂੰ ਏਦਾਂ ਦੀ ਸੀਗੀ। ਪਰ ਹਾਂ ਕਦੇ ਇਹ ਸੋਚਿਆ ਨਹੀਂ ਸੀ ਵੀ ਮੇਰਾ ਇਹ ਲਾਈਨ ਬਣੂਗੀ ਜਾਂ ਮੈਂ ਇਸ ਤਰਫ ਜਾਊਂਗਾ, ਕਿਉਂਕਿ ਮੈਨੂੰ ਜਿੱਦਾਂ ਲੱਗਦਾ ਕਿ ਸ਼ਾਇਦ ਮੈਂ ਆਪਣੇ ਬੱਚਿਆਂ ਨੂੰ ਇੱਦਾਂ ਗਾਈਡ ਕਰਦਾ ਵੀ ਹਨਾ ਵੀ ਮੈਥੋਂ ਆਹ ਚੀਜ਼ਾਂ ਇੱਦਾਂ ਨਹੀਂ ਹੋਈਆਂ ਪਲਾਨ, ਤਾਂ ਤੁਹਾਡੇ ਲਈ ਮੈਂ ਹੈਲਪ ਕਰੂੰਗਾ ਵੀ ਮੈਨੂੰ ਇੱਦਾਂ ਲੱਗਦਾ ਵੀ ਜਿੱਦਾਂ ਮੈਂ ਆਹ ਹੁੰਦਾ ਤੇ ਮੈਨੂੰ, ਕਿਉਂਕਿ ਆਪਣੇ ਜਿਹੜੇ ਮੇਰੇ ਪੇਰੈਂਟਸ ਸੀ ਉਹ ਜਿਵੇਂ ਨਾਰਮਲ ਪੇਰੈਂਟਸ ਹੁੰਦੇ ਸਭ ਦੇ ਉਦਾਂ ਹੀ ਸੀਗੇ, ਇਹਨਾਂ ਚੀਜ਼ਾਂ ਦਾ ਨਹੀਂ ਧਿਆਨ ਦਿੱਤਾ ਜਾਂਦਾ ਵੀ ਹਨਾ ਕੌਣ ਕੀ ਬਣਨਾ ਚਾਹੁੰਦਾ, ਕੌਣ ਕੀ ਕਿੱਧਰਲੇ ਰਸਤੇ ਜਾਣਾ ਚਾਹੁੰਦਾ ਗਾ, ਇਹ ਚੀਜ਼ਾਂ ਨਹੀਂ ਆਪਾਂ ਕੈਚ ਕਰ ਪਾਉਂਦੇ ਉਹ, ਤੇ ਚਲੋ ਇਹ ਖੁਦ ਨੂੰ ਨੀ ਪਤਾ ਲੱਗਦਾ, ਅਸੀਂ ਉਸ ਉਮਰ ਦੇ ਵਿੱਚ ਸਾਨੂੰ ਖੁਦ ਨੂੰ ਨੀ ਪਤਾ ਲੱਗਦਾ ਹੁੰਦਾ ਵੀ ਅਸੀਂ ਕਿੱਧਰ ਨੂੰ ਜਾਣਾ ਤੇ ਕੀ ਕਰਨਾ, ਤੇ ਕੋਈ ਰਸਤੇ ਇਹ ਇਦਾਂ ਇੰਨੀ ਪਲੈਨਿੰਗ ਨੀ ਸੀਗੀ, ਕਿਉਂਕਿ ਤੁਹਾਨੂੰ ਪਤਾ ਹੈ ਜਦੋਂ ਬੰਦਾ ਬਾਹਰ ਆ ਜਾਂਦਾ ਹੈ ਤੇ ਇੱਥੇ ਦੀਆਂ ਹੋਰ ਸਟ੍ਰੈਸਾਂ ਹੋ ਜਾਂਦੀਆਂ, ਕੰਮਾਂ ਦੀਆਂ, ਖਰਚਿਆਂ ਦੀਆਂ ਤੇ ਪੀਆਰਾਂ ਦੀਆਂ, ਤੇ ਇਹਨਾਂ ਚੀਜ਼ਾਂ ਦੇ ਵਿੱਚ ਸਾਰੇ ਹੀ ਆਪਾਂ ਲੰਘੇ ਆਂਗੇ, ਤਾਂ ਉਦੋਂ ਜਿਹੜੇ ਸ਼ੌਂਕ ਹੁੰਦੇ ਨੇ ਉਹ ਤਾਂ ਇੱਕ ਪਾਸੇ ਰਹਿ ਜਾਂਦੇ ਨੇ, ਤੇ ਜ਼ਿੰਦਗੀ ਦੇ ਜਿਹੜੇ ਟੀਚੇ ਹੁੰਦੇ ਨੇ ਉਹ ਕੁਛ ਹੋਰ ਹੀ ਬਣ ਕੇ ਰਹਿ ਜਾਂਦੇ ਨੇ। ਚਲੋ ਜਦੋਂ ਮੈਂ ਇਹ ਮੰਨਦਾ ਵੀ ਦੁਨੀਆ ਸੁਪਨਿਆਂ ਲੈ ਕੇ ਭਰੀ ਬੈਠੀ ਅੰਦਰੋਂ, ਪਰ ਇਹਨੂੰ ਕੱਢਣ ਵਾਸਤੇ ਮੈਨੂੰ ਲੱਗਦਾ ਵੀ 100 ਚੋਂ ਇੱਕ ਬੰਦਾ ਹੀ ਹੁੰਦਾ ਜਿਹੜਾ ਆਪਣੇ ਕੱਢ ਪਾਉਂਦਾ ਇਹਨੂੰ ਅੰਦਰੋਂ, ਤੇ ਇਸੇ ਕਰਕੇ ਮੈਨੂੰ ਲੱਗਦਾ ਦੁਨੀਆ ਇੱਕੋ ਜਿਹੀ ਨਹੀਂ ਹੈਗੀ, ਤੇ ਹਾਂਜੀ ਤੇ ਮੈਂ ਤਾਂ
0: ਸਮਾਂ ਤੇ ਹਾਲਾਤ ਜਿਹੜੇ ਆ ਹਨਾ ਉਹ ਕਿਸ ਤਰ੍ਹਾਂ ਅਸੀਂ ਆਪਣੇ ਪੱਖ ਦੇ ਵਿੱਚ ਕਰਦੇ ਹਾਂ ਬਹੁਤ ਹੱਦ ਤੱਕ ਤੁਹਾਡੇ ਆਪਣੇ ਤੇ ਵੀ ਜ਼ਿਆਦਾ ਨਿਰਭਰ ਹੁੰਦਾ ਹਨਾ। ਸੋ ਮੈਂ ਜਦੋਂ ਤੁਹਾਡੀਆਂ ਗੱਲਾਂ ਸੁਣਦੀ ਹਾਂ ਮੈਨੂੰ ਕਈ ਵਾਰ ਲੱਗਦਾ ਹੁੰਦਾ ਕਿ ਤੁਸੀਂ ਅਕਸਰ ਗੱਲ ਕਰਦੇ ਹੁੰਦੇ ਆ ਕਿ ਜੇ ਸੁਪਨੇ ਵੱਡੇ ਦੇਖਾਂਗੇ ਤਾਂ ਪੂਰੇ ਵੀ ਹੋਣਗੇ ਹਨਾ। ਸੋ ਇਹ ਜਿਹੜਾ ਇੱਕ ਨਿਸ਼ਚਾ ਕਰ ਲੈਣਾ ਹਨਾ ਇਹ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਕਿ ਤੁਹਾਨੂੰ ਉਸ ਖਿੱਚ ਵੱਲ ਆਪਣੇ ਆਪ ਲੈ ਕੇ ਜਾਂਦਾ। ਤੁਹਾਡੀ ਸਿਖਲਾਈ ਦੀ ਗੱਲ ਜ਼ਰੂਰ ਸਿੱਖਿਆ, ਤੁਸੀਂ ਕਿਹਾ ਵੀ ਯੂਟਿਊਬ ਤੋਂ ਵੀ ਤੁਸੀਂ ਬਹੁਤ ਕੁਛ ਸਿੱਖਿਆ, ਪਰ ਇਹਦੇ ਬਾਵਜੂਦ ਕਈ ਵਾਰ ਹੁੰਦਾ ਕਿ ਤੁਹਾਨੂੰ ਕੋਈ ਖਾਸ ਟ੍ਰੇਨਿੰਗ ਵੀ ਇਸ ਪੱਖ ਤੋਂ ਲੈਣੀ ਪੈਂਦੀ ਆ ਹਨਾ, ਕਿਉਂਕਿ ਫਿਲਮ ਮੇਕਿੰਗ ਆਪਣੇ ਆਪ ਦੇ ਵਿੱਚ ਇੱਕ ਬੜਾ ਕੰਪਲੀਕੇਟਡ ਜਾਂ ਗੁੰਝਲਦਾਰ ਇੱਕ ਪ੍ਰਕਿਰਿਆ ਹੈਗੀ ਆ, ਕਿਉਂਕਿ ਤੁਸੀਂ ਜਿਵੇਂ ਦੱਸਿਆ ਕਿ ਤੁਸੀਂ ਬਹੁਤ ਕੁਛ ਇਹਦੇ ਨਾਲ ਨਾਲ ਨਾ ਸਿਰਫ ਡਾਇਰੈਕਸ਼ਨ ਨਾ ਸਿਰਫ ਐਡੀਟਿੰਗ ਇਵਨ ਤੁਸੀਂ ਆਰਟ ਵਰਕ ਜਿਹੜਾ ਆ ਉਹ ਬਹੁਤ ਅੱਛਾ ਜਾਣਦੇ ਹੋ ਹਨਾ ਫਿਲਮ ਮੇਕਿੰਗ ਦੇ ਵਿੱਚ। ਸੋ ਇਹ ਸਾਰਾ ਕੁਛ ਜਿਹੜਾ ਆ ਇਹਦੇ ਲਈ ਕੋਈ ਖਾਸ ਟ੍ਰੇਨਿੰਗ ਵੀ ਲਈ?
2: ਹਾਂਜੀ ਮੈਂ ਇੱਕ ਵਾਰ ਇੱਥੇ ਮੈਲਬੋਰਨ ਦੇ ਵਿੱਚ ਹੀ ਇੱਕ ਫਿਲਮ ਸਕੂਲ ਸੀਗਾ ਜੀ, ਉਹ ਪ੍ਰਾਈਵੇਟ ਇੰਸਟੀਟਿਊਟ ਸੀਗਾ, ਉਹਦੇ ਵਿੱਚ ਕੀ ਹੁੰਦਾ ਕਿ ਉਹ ਕਲਾਸਿਸ ਆਫਰ ਕਰਦੇ ਹੁੰਦੇ ਨੇ, ਮਤਲਬ ਪਰਮਾਨੈਂਟ ਨਹੀਂ ਹੁੰਦੀਆਂ ਉਹ, ਮਤਲਬ ਕਿ ਥੋੜੇ ਟਾਈਮ ਵਾਸਤੇ ਆਉਂਦੇ ਹੁੰਦੇ ਨੇ ਉਹ, ਤੇ ਮੈਂ ਉਹਨਾਂ ਨੂੰ ਜੁਆਇਨ ਕੀਤਾ ਸੀਗਾ, ਉੱਥੋਂ ਮੈਨੂੰ ਕਾਫੀ ਟੈਕਨੀਕਲ ਚੀਜ਼ਾਂ ਦਾ ਨੌਲੇਜ ਹੋਈ ਸੀਗੀ, ਉੱਥੋਂ ਮੈਨੂੰ ਕਾਫੀ ਕੁਛ ਪਤਾ ਲੱਗਿਆ ਟੈਕਨੀਕਲ ਚੀਜ਼ਾਂ ਦਾ, ਬੇਸਿਕ ਚੀਜ਼ਾਂ ਦਾ, ਮਤਲਬ ਕਿ ਬੇਸਿਕ ਚੀਜ਼ਾਂ ਦਾ ਵੀ ਪਤਾ ਹੋਣਾ ਬਹੁਤ ਜ਼ਰੂਰੀ ਆ, ਕੋਈ ਵੀ ਚੀਜ਼ ਆ ਬੇਸਿਕ ਤੋਂ ਸ਼ੁਰੂ ਹੁੰਦੀ ਆ ਜੀ, ਫਿਰ ਉਹਦਾ ਅਗਾਂਹ ਅੱਗੇ ਤੋਂ ਅੱਗੇ ਤਾਂ ਕਈ ਆਪਾਂ ਜਦੋਂ ਬੰਦਾ ਉਸ ਪਾਸੇ ਨੂੰ ਤੁਰ ਪੈਂਦਾ ਫਿਰ ਬਹੁਤ ਨੌਲੇਜ ਆਪਣੇ ਆਪ ਤੇ ਜਿਹੜੇ ਇੰਟਰਸਟ ਹੁੰਦਾ ਨਾ ਤੁਹਾਡਾ ਫਿਰ ਹੋਰ ਤੁਸੀਂ ਰਿਸਰਚਾਂ ਕਰ ਤੱਕ ਪਹੁੰਚ ਜਾਂਦੇ ਹੋ। ਬੇਸਿਕਲੀ ਬੇਸਿਕ ਮੈਂ ਉਹ ਉੱਥੋਂ ਮੈਨੂੰ ਕਾਫੀ ਜ਼ਿਆਦਾ ਹੈਲਪ ਹੋਈ ਸੀ ਉਹ ਸਟੱਡੀ ਕਰਕੇ ਜੀ ਮੈਨੂੰ।
0: ਠੀਕ, ਤੁਹਾਡੇ ਬਹੁਤ ਸਾਰੇ ਗੀਤਾਂ ਦੇ ਵੀ ਮੈਂ ਪ੍ਰੋਜੈਕਟਸ ਜਿਹੜੇ ਆ ਉਹ ਦੇਖਿਆ ਜਿਨ੍ਹਾਂ ਦੇ ਵਿੱਚ ਤੁਸੀਂ ਕੁਛ ਨਾ ਕੁਛ ਕਿਸੇ ਨਾ ਕਿਸੇ ਤਰੀਕੇ ਜਿਨ੍ਹਾਂ ਦਾ ਹਿੱਸਾ ਤੁਸੀਂ ਬਣੇ ਰਹੇ, ਔਰ ਇਸ ਤੋਂ ਇਲਾਵਾ ਤੁਸੀਂ ਸਾਊਥ ਇੰਡੀਅਨ ਸਿਨੇਮਾ ਜਿਹੜਾ ਆ ਉਹਨਾਂ ਦੇ ਨਾਲ ਵੀ ਤੁਸੀਂ ਕੰਮ ਕੀਤਾ। ਸੋ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ ਸਾਊਥ ਇੰਡੀਅਨ ਸਿਨੇਮਾ ਦੀਆਂ ਜਿਹੜੀਆਂ ਟੀਮ ਜਿਨ੍ਹਾਂ ਨੇ ਪੁਸ਼ਪਾ 1 ਔਰ ਪੁਸ਼ਪਾ 2 ਬਣਾਈ ਹੈ ਨਾ, ਸ਼ਾਇਦ ਉਹਨਾਂ ਦੇ ਨਾਲ ਵੀ ਤੁਸੀਂ ਕੰਮ ਕੀਤਾ, ਥੋੜਾ ਜਿਹਾ ਜ਼ਿਕਰ ਉਹਦਾ ਵੀ ਜ਼ਰੂਰ ਕਰੋ।
2: ਹਾਂਜੀ, ਉਹ ਉਹਨਾਂ ਦਾ ਨਾਮ ਹੈ, ਉਹ ਹੈਗਾ ਜੀ ਕੰਪਨੀ ਦਾ ਨਾਮ ਹੈਗਾ ਸਾਊਥ ਇੰਡੀਅਨ, ਕਾਫੀ ਵੱਡੀ ਕੰਪਨੀ, ਉਹਨਾਂ ਦਾ ਨਾਮ ਹੈਗਾ ਮੈਤਰੀ ਮੂਵੀ ਮੇਕਰ, ਮੈਤਰੀ ਮੂਵੀ ਮੇਕਰਸ। ਮੈਂ ਉਹਨਾਂ ਦੇ ਨਾਲ ਜਿਹੜੀਆਂ ਉਹਨਾਂ ਦੀਆਂ ਦੋ ਫਿਲਮਾਂ ਦੇ ਵਿੱਚ ਜਿਵੇਂ 7-11 PM, ਉਹ ਸਾਰੀ ਆਸਟ੍ਰੇਲੀਅਨ ਟੀਮ ਸੀਗੀ, ਡਾਇਰੈਕਟਰ ਵੀ ਆਸਟ੍ਰੇਲੀਆ ਦੇ ਸੀਗੇ ਉਹ, ਤੇ ਉਹ ਕੋਵਿਡ ਟਾਈਮ ਅਸੀਂ ਬਣਾਈ ਸੀਗੀ ਤੇ ਕਾਫੀ ਜ਼ਿਆਦਾ ਸਾਡੇ ਕੋਲ ਕਰਿਊ ਘੱਟ ਸੀਗਾ, ਤੇ ਕਿਉਂਕਿ ਕੋਵਿਡ ਟਾਈਮ ਉਹਨਾਂ ਦੇ ਵੀਜ਼ੇ ਵੀ ਨਹੀਂ ਸੀ ਲੱਗੇ ਜਿਹੜੇ ਉਧਰੋਂ, ਹੋਰ ਟੈਕਨੀਸ਼ੀਅਨਸ ਆਉਣੇ ਸੀਗੇ। ਫਿਰ ਅਸੀਂ ਇੱਥੇ ਮਤਲਬ ਕਈ ਕਈ ਜੋਬਾਂ ਕਰਕੇ ਉਹਨੂੰ ਪੂਰਾ ਕੀਤਾ ਸੀਗਾ, ਤੇ ਉਹ ਫਿਰ ਉਸ ਤੋਂ ਬਾਅਦ ਇੱਕ ਦੂਸਰੀ ਜਿਹੜੀ ਰੀਸੈਂਟਲੀ ਅਸੀਂ ਵੱਡੀ ਮੂਵੀ ਕੀਤੀ ਸੀਗੀ ਰੋਬਿਨ ਹੁੱਡ ਕੀਤੀ ਸੀਗੀ। ਰੋਬਿਨ ਹੁੱਡ ਦੇ ਵਿੱਚ ਆਪਣੇ ਇੱਥੋਂ ਦੇ ਕ੍ਰਿਕਟਰ ਜਿਹੜੇ ਡੇਵਿਡ ਵਾਰਨਰ ਨੇ, ਕਾਫੀ ਫੇਮਸ ਕ੍ਰਿਕਟਰ ਨੇ ਜੀ, ਉਹ ਵੀ ਸੀਗੀ ਉਹਦੇ ਵਿੱਚ ਰੋਬਿਨ ਹੁੱਡ ਦੇ ਵਿੱਚ। ਇਹਦੇ ਵਿੱਚ ਮੈਂ ਪ੍ਰੋਡਕਸ਼ਨ ਡਿਜ਼ਾਈਨ ਕੀਤੀ ਸੀਗੀ ਰੋਬਿਨ ਹੁੱਡ ਲਈ ਤੇ ਆਸਟ੍ਰੇਲੀਆ ਵਾਲੇ ਪਾਰਟ ਚ, ਤੇ ਕਾਫੀ ਇੱਥੋਂ ਵੀ ਮੈਨੂੰ ਬਹੁਤ ਕੁਛ ਲਰਨ ਕਰਨ ਨੂੰ ਮਿਲਿਆ ਜੀ, ਤੇ ਕਾਫੀ ਵਧੀਆ ਮੇਰੇ ਰਿਲੇਸ਼ਨ ਵੀ ਬਣੇ ਸਾਊਥ ਇੰਡੀਅਨਸ ਦੇ ਟੈਕਨੀਸ਼ੀਅਨਸ ਨਾਲ ਤੇ ਉਹਨਾਂ ਦੀ ਟੀਮ ਨਾਲ, ਤੇ ਉੱਥੋਂ ਵੀ ਮੈਨੂੰ ਕਾਫੀ, ਕਿਉਂਕਿ ਸਾਊਥ ਇੰਡੀਅਨ ਸਿਨੇਮਾ ਵੀ ਕਾਫੀ ਆਪਣਾ ਗਰੋ ਕੀਤਾ ਹੋਇਆ ਜੀ, ਉੱਥੋਂ ਉਹਨਾਂ ਦਾ ਜਿਹੜਾ ਕੰਮ ਆ ਉਹ ਇੱਕ ਲੈਵਲ ਤੇ ਆਪਾਂ ਨੂੰ ਕੁਛ ਨਾ ਕੁਛ ਸਿਖਾ ਕੇ ਜਾਂਦਾ ਜੀ, ਤੇ ਉੱਥੇ ਵੀ ਮੈਂ ਹਾਂਜੀ ਉਹਨਾਂ ਨਾਲ ਵੀ ਰਹਿ ਕੇ ਜੀ ਮੈਂ ਮਤਲਬ ਕਹਿ ਸਕਦਾ ਕਿ ਮੈਨੂੰ ਕਰਨ ਚ ਮਤਲਬ ਅੱਜ ਪ੍ਰਾਊਡ ਹੁੰਦਾ ਵੀ ਮੈਂ ਉਹ ਕੰਮ ਕੀਤਾ ਤੇ ਮੈਨੂੰ ਸਿੱਖਿਆ ਵੀ ਤੇ ਇੱਕ ਵੱਡੇ ਟੀਮ ਦਾ ਹਿੱਸਾ ਵੀ ਬਣਿਆ
0: ਜੀ। ਪ੍ਰਭਦੀਪ, ਅਕਸਰ ਦੇਖਣ ਦੇ ਵਿੱਚ ਆਉਂਦਾ ਕਿ ਸਾਊਥ ਇੰਡੀਅਨ ਸਿਨੇਮਾ ਜਿਹੜਾ ਆ ਉਹ ਹਰ ਸਿਨੇਮਾ ਨੂੰ ਪ੍ਰਭਾਵਿਤ ਕਰਦਾ, ਜਦੋਂ ਅਸੀਂ ਆਪਣੇ ਬਾਲੀਵੁੱਡ ਦੀ ਗੱਲ ਕਰਦੇ ਹਾਂ, ਜਾਂ ਬਾਲੀਵੁੱਡ ਜਿਹੜਾ ਉਹ ਵੀ ਸਾਊਥ ਇੰਡੀਅਨ ਸਿਨੇਮਾ ਨੂੰ ਬਹੁਤ ਕਾਪੀ ਕਰਦਾ ਆ ਹਨਾ, ਤੇ ਅਕਸਰ ਅਸੀਂ ਫਿਲਮਾਂ ਦੇ ਵਿੱਚ ਦੇਖਦੇ ਹਾਂ ਕਿ ਉਹਦਾ ਜਿਹੜਾ ਪ੍ਰਭਾਵ ਬਹੁਤ ਜ਼ਿਆਦਾ ਹੁੰਦਾ। ਤੁਸੀਂ ਜਿਵੇਂ ਸਾਊਥ ਇੰਡੀਅਨ ਸਿਨੇਮਾ ਦੇ ਨਾਲ ਜੁੜੇ, ਔਰ ਤੁਹਾਨੂੰ ਕੀ ਵੱਡਾ ਫਰਕ ਲੱਗਿਆ, ਕਿਉਂਕਿ ਤੁਸੀਂ ਆਸਟ੍ਰੇਲੀਅਨ ਜਿਹੜੇ ਪ੍ਰੋਜੈਕਟਸ ਆ ਉਹਨਾਂ ਦਾ ਵੀ ਹਿੱਸਾ ਬਣੇ ਰਹੇ ਹੋ, ਤੇ ਇੱਕ ਪੰਜਾਬੀ ਹੋਣ ਦੇ ਨਾਤੇ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਬਾਲੀਵੁੱਡ ਆ ਜਾਂ ਬਾਲੀਵੁੱਡ ਆ ਜਾਂ ਫਿਰ ਜਦੋਂ ਅਸੀਂ ਆਸਟ੍ਰੇਲੀਅਨ ਸਿਨੇਮਾ ਦੀ ਗੱਲ ਕਰਦੇ ਆ ਤਾਂ ਕੀ ਵੱਡਾ ਫਰਕ ਦੇਖਦੇ ਹੋ ਤੁਸੀਂ?
2: ਸਭ ਤੋਂ ਵੱਡਾ ਜੀ ਮੈਂ ਉਹਨਾਂ ਦੇ ਸੈੱਟ ਤੇ ਦੇਖਦਾ ਜੀ, ਉੱਥੇ ਚਾਹੇ ਕੋਈ ਵੀ ਵੱਡਾ ਐਕਟਰ ਹੈ, ਚਾਹੇ ਕੋਈ ਵੀ ਟੈਕਨੀਸ਼ੀਅਨ ਹੈ ਤੇ ਚਾਹੇ ਕੋਈ ਵੀ ਕਰੂ ਮੈਂਬਰ ਆ, ਉਹ ਨਾ ਸਭ ਬਰਾਬਰ ਨੇ। ਮਤਲਬ ਉਹਨਾਂ ਦੀ ਜਿਹੜੀ ਟੀਮ ਹੈ ਨਾ ਉਹਨਾਂ ਨੂੰ ਲੈ ਕੇ, ਮਤਲਬ ਜੇ ਕੋਈ ਵੱਡਾ ਆਰਟਿਸਟ ਵੀ ਆ ਤੇ ਉਹ ਵੀ ਤੁਹਾਡੇ ਨਾਲ ਹੀ ਬਹਿ ਕੇ ਉਹੀ ਮਤਲਬ ਸਭ ਨੂੰ ਫੂਡ ਤੇ ਉਹੀ ਸਰਵ ਕਰ ਰਿਹਾ, ਉੱਥੇ ਬਹਿ ਕੇ ਖਾ ਰਿਹਾ ਤੇ ਇੱਕ ਟੀਮ ਦੀ ਤਰ੍ਹਾਂ ਕੰਮ ਕਰਦੇ ਨੇ ਜੀ ਉਹ। ਮਤਲਬ ਜੇ ਆਪਾਂ ਬ੍ਰੇਕ ਵੀ ਹੋਈ ਆ ਤਾਂ ਬ੍ਰੇਕ ਚ ਇਕੱਠੇ ਬੈਠੇ ਆ ਤੇ ਬ੍ਰੇਕ ਚ ਇਕੱਠੇ ਇੱਕ ਡਿਸਕਸ਼ਨ ਹੋ ਰਹੀ ਹੈ, ਹੈਲਥੀ ਡਿਬੇਟ ਵੀ ਚੱਲ ਰਹੀ ਹੈ, ਤੇ ਇਹ ਸਾਰੀਆਂ ਚੀਜ਼ਾਂ ਆਉਂਦੀਆਂ। ਪੰਜਾਬੀ ਇੰਡਸਟਰੀ ਚ ਵੀ ਮੈਂ ਇੱਕ ਦੋ ਪ੍ਰੋਜੈਕਟ ਕੀਤੇ ਨੇ ਜੀ ਹਨਾ, ਪੰਜਾਬੀ ਦੇ ਵਿੱਚ ਥੋੜੀ ਜਿਹੀ ਇੱਕ ਚੀਜ਼ ਦੀ ਜਿਹੜੀ ਮੈਨੂੰ ਕਮੀ ਲੱਗਦੀ ਹੈ, ਉਹ ਸਭ ਤੋਂ ਵੱਡੀ ਇਹ ਕਮੀ ਲੱਗਦੀ ਹੈ ਵੀ ਉੱਥੇ ਨਾ ਮਤਲਬ ਆਪਾਂ ਨੂੰ ਸਾਰੀ ਟੀਮ ਨੀ ਟੀਮ ਵਰਕ ਨੀ ਲੱਗਦਾ ਹੁੰਦਾ ਸਮ ਟਾਈਮ, ਉੱਥੇ ਨਾ ਮਤਲਬ ਇੱਕ ਕੈਟੇਗਰੀ ਜੀ ਬਣਾ ਦਿੱਤੀਆਂ ਜਾਂਦੀਆਂ ਨੇ ਵੀ ਐਕਟਰਸ ਤੇ ਵੱਡੇ ਟੈਕਨੀਸ਼ੀਅਨਸ ਤੇ ਛੋਟੇ ਟੈਕਨੀਸ਼ੀਅਨਸ ਦੇ ਵਿੱਚ ਏਦਾਂ, ਮਤਲਬ ਕਰਿਊ ਮੈਂਬਰਸ ਨਾਲ। ਹਾਂਜੀ, ਤੇ ਉਹ ਇਹ ਚੀਜ਼ ਦਾ ਮੈਨੂੰ ਫਰਕ ਲੱਗਿਆ ਜੀ ਕਾਫੀ ਜ਼ਿਆਦਾ। ਗੋਰਿਆਂ ਨਾਲ ਵੀ ਜਿਹੜਾ ਮੈਂ ਕੰਮ ਕੀਤਾ ਉੱਥੇ ਵੀ ਮੈਂ ਇਹ ਚੀਜ਼ ਦੇਖੀ ਹੈ ਵੀ ਸਾਰੇ ਇੱਕ ਮਤਲਬ ਇੰਡੀਵਿਜੁਅਲੀ ਜੋ ਵੀ ਜੋਬ ਕਰ ਰਿਹਾ, ਕੋਈ ਛੋਟੀ ਕਰ ਰਿਹਾ ਚਾਹੇ ਵੱਡੀ ਕਰ ਰਿਹਾ, ਸਭ ਬਰਾਬਰ ਨੇ ਤੇ ਕੋਈ ਕੋਈ ਉਹ ਨਹੀਂ ਹੈਗਾ ਵੀ ਕੋਈ ਮਤਲਬ। ਬਹੁਤ ਵੱਡੇ ਵੱਡੇ ਆਰਟਿਸਟ ਜਿਹੜੇ ਸਾਊਥ ਇੰਡੀਅਨ ਨੇ ਉਹ ਉਹਨਾਂ ਨਾਲ ਬਹਿ ਕੇ ਖਾਣ ਪੀਣ ਨੂੰ ਮੌਕਾ ਮਿਲਿਆ ਸੀ ਬ੍ਰੇਕ ਟਾਈਮ, ਅਸੀਂ ਕਦੇ ਵੀ ਹਰ ਰੋਜ਼ ਜਦੋਂ ਵੀ ਕਿਤੇ ਸੀਗਾ ਤੇ ਠੀਕ ਲੱਗਿਆ ਜੀ, ਬਰਾਬਰ ਸੀਗਾ ਸਾਰਾ ਕੁਛ ਉਹਨਾਂ ਦੇ
0: ਜੀ ਜੀ। ਸੋ ਜਦੋਂ ਅਸੀਂ ਟੈਕਨੀਕ ਦੀ ਗੱਲ ਕਰਦੇ ਹਾਂ, ਕਿਉਂਕਿ ਤੁਸੀਂ ਜਦੋਂ ਫਿਲਮ ਮੇਕਿੰਗ ਦੀ ਗੱਲ ਕਰਦੇ ਹਾਂ ਤਾਂ ਫਿਲਮ ਮੇਕਿੰਗ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਟੈਕਨੀਕਸ ਆ ਉਹ ਕੰਮ ਕਰਦੀਆਂ, ਤੇ ਇਸ ਵੇਲੇ ਜੇ ਅਸੀਂ ਸਾਊਥ ਇੰਡੀਅਨ ਸਿਨੇਮਾ ਦੀ ਗੱਲ ਕਰੀਏ ਤਾਂ ਟੈਕਨੀਕ ਵਜੋਂ ਵੀ ਉਹ ਜਿਹੜਾ ਸਿਨੇਮਾ ਆ ਇਸ ਵੇਲੇ ਜੇ ਭਾਰਤੀ ਸਿਨੇਮਾ ਨੂੰ ਉਸ ਦੇ ਨਾਲ ਤੁਲਨਾ ਕੇ ਦੇਖੀਏ ਤਾਂ ਬਹੁਤ ਉਹਨੂੰ ਅਸੀਂ ਉੱਚ ਪੱਧਰ ਦਾ ਸਿਨੇਮਾ ਵੀ ਕਈ ਵਾਰ ਹਨਾ ਜਾਣਦੇ ਹਾਂ, ਚਾਹੇ ਕਿ ਇਹ ਗੱਲ ਕਿਤੇ ਵੀ ਅਣਗੌਲਿਆਂ ਕਰਨ ਵਾਲੀ ਨਹੀਂ ਹੈਗੀ ਕਿ ਜਿਹੜਾ ਸਾਊਥ ਇੰਡੀਅਨ ਸਿਨੇਮਾ ਆ ਉਹਦੇ ਵਿੱਚ ਬਹੁਤ ਹੱਦ ਤੱਕ ਗਲਪ ਜਿਹੜਾ ਆ ਹਨਾ ਜਾਂ ਕਲਪਨਾ ਜਿਹੜੀ ਆ ਉਹ ਜ਼ਿਆਦਾ ਭਾਰੂ ਹੁੰਦੀ ਆ, ਪਰ ਇਹਦੇ ਬਾਵਜੂਦ ਉਹ ਹਰ ਇੱਕ ਦਾ ਬੜਾ ਮਨਪਸੰਦ ਸਿਨੇਮਾ ਆ। ਜਦੋਂ ਅਸੀਂ ਹੁਣ ਪੰਜਾਬੀ ਸਿਨੇਮਾ ਦੀ ਗੱਲ ਕਰੀਏ, ਤੁਸੀਂ ਪੰਜਾਬੀ ਸਿਨੇਮਾ ਦੀ ਗੱਲ ਕੀਤੀ ਵੀ ਤੁਸੀਂ ਦੋ ਪ੍ਰੋਜੈਕਟਸ ਆਲਰੇਡੀ ਕਰ ਚੁੱਕੇ ਹੋ ਜਿਨ੍ਹਾਂ ਦੇ ਵਿੱਚ ਤੂੰ ਬਣਦਾ ਵੇਖੀ ਕੀ ਹਨਾ, ਤੁਸੀਂ ਇਹਦੇ ਮੇਰਾ ਖਿਆਲ ਅਸਿਸਟੈਂਟ ਥੋੜਾ ਜਿਹਾ ਜ਼ਿਕਰ ਕਰੋ ਕਿ ਤੁਹਾਡੇ ਜਿਹੜੇ ਪੰਜਾਬੀ ਸਿਨੇਮਾ ਨੂੰ ਲੈ ਕੇ ਜਿਹੜੇ ਪ੍ਰੋਜੈਕਟ ਸੀਗੇ ਉਹਨਾਂ ਦੇ ਵਿੱਚ ਤੁਹਾਡਾ ਅਨੁਭਵ ਕਿਵੇਂ ਦਾ ਰਿਹਾ?
2: ਅਨੁਪਮ ਠੀਕ ਸੀਗਾ ਜੀ। ਹੁਣ ਮੈਂ ਦੇਖੋ ਇੱਥੇ ਮੈਂ ਜੇ ਗੱਲ ਕਰੂੰਗਾ ਤਾਂ ਫਿਰ ਕੰਪੈਰੀਜ਼ਨ ਵਾਲੀ ਗੱਲ ਹੋ ਜਾਣੀ ਹੈ ਤੇ ਮੈਂ ਉਹ ਪਾਸੇ ਨਹੀਂ ਜਾਊਂਗਾ।
0: ਹਾਂਜੀ ਨਹੀਂ, ਅਸੀਂ ਜਿਹੜਾ ਕੰਮ ਕਿਉਂਕਿ ਫਿਲਮਾਂ ਦੇ ਵਿੱਚ ਜਿਹੜਾ ਜਦੋਂ ਅਸੀਂ ਐਜ਼ ਅ ਫਿਲਮ ਮੇਕਰ ਤੁਹਾਨੂੰ ਅੱਜ ਦੇਖ ਰਹੇ ਹਾਂ ਇੱਥੇ, ਤਾਂ ਉਸ ਵਜੋਂ ਤੁਸੀਂ ਜ਼ਰੂਰ ਦੱਸੋ ਕਿ ਜਿਹੜੇ ਹੋਰ ਲੋਕ ਆ ਜਿਹੜੇ ਇਸ ਏਰੀਆ ਦੇ ਵਿੱਚ ਇਸ ਫੀਲਡ ਦੇ ਵਿੱਚ ਹਨਾ ਆਉਣ ਦੀ ਤਮੰਨਾ ਰੱਖਦੇ ਆ, ਇੱਛਾ ਰੱਖਦੇ ਆ, ਮੈਂ ਥੋੜਾ ਜਿਹਾ ਉਸ ਪੁਆਇੰਟ ਆਫ ਵਿਊ ਤੋਂ ਜ਼ਰੂਰ
2: ਉਹਨਾਂ ਨੂੰ ਮੈਂ ਜ਼ਰੂਰ ਦੱਸੂਗਾ ਵੀ ਨਾ ਇੱਕ ਤਾਂ ਪ੍ਰੋਫੈਸ਼ਨਲਿਜ਼ਮ ਬਹੁਤ ਜ਼ਰੂਰੀ ਹੈ ਜਿਹੜੀ ਆਪਣੀ ਪੰਜਾਬੀ ਇੰਡਸਟਰੀ ਚ ਬਹੁਤ ਵੱਡੇ ਲੈਵਲ ਤੇ ਮਿਸਿੰਗ ਹੁੰਦੀ ਹੈ ਜੀ। ਪਲੈਨਿੰਗ ਬਹੁਤ ਜ਼ਰੂਰੀ ਹੈ ਫਿਲਮ ਮੇਕਿੰਗ ਦੇ ਵਿੱਚ। ਜੇ ਤੁਹਾਡੀ ਪ੍ਰੀ ਪ੍ਰੋਡਕਸ਼ਨ ਵੱਡੀ ਹੈ ਨਾ, ਪ੍ਰੀ ਪ੍ਰੋਡਕਸ਼ਨ ਪ੍ਰੋਪਰ ਹੋਣਾ, ਤੁਹਾਡੇ ਕੋਲੇ ਸਾਰਾ ਕੁਝ ਪੇਪਰ ਵਰਕ ਹੈ, ਤੁਹਾਡੇ ਕੋਲੇ ਸਾਰਾ ਏ ਟੂ ਜੈਡ, ਤੁਹਾਡਾ ਪਹਿਲਾਂ ਪ੍ਰੋਡਕਸ਼ਨ ਸ਼ੁਰੂ ਹੋਣ ਤੋਂ ਜਦੋਂ ਫਿਲਮ ਦਾ ਜਦੋਂ ਕੈਮਰਾ ਰੋਲ ਹੋਣ ਤੋਂ ਪਹਿਲਾਂ ਤੁਹਾਡੀ ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਹੁੰਦੀ ਹੈ ਉਹ ਪ੍ਰੀ ਪ੍ਰੋਡਕਸ਼ਨ ਹੁੰਦੀ ਹੈ। ਤੇ ਆਪਣੇ ਜਿਹੜੇ ਨਵੇਂ ਜੇ ਕੋਈ ਵੀ ਪੰਜਾਬੀ ਆਪਣਾ ਇਸ ਫਿਲਮ ਮੇਕਿੰਗ ਚ ਆਉਣਾ ਚਾਹੁੰਦਾ ਤੇ ਮੈਂ ਉਹਨੂੰ ਸਭ ਤੋਂ ਪਹਿਲਾਂ ਇਹੀ ਰਾਏ ਦੂੰਗਾ ਜਿੰਨੀ ਕੁ ਮੇਰੀ ਮਤਲਬ ਜਿੰਨਾ ਕੁ ਮੈਂ ਲਰਨ ਕੀਤਾ, ਹਜੇ ਮੈਂ ਵੀ ਲਰਨ ਕਰ ਰਿਹਾ ਗਾ, ਮੈਂ ਉੱਥੇ ਪਹੁੰਚਿਆ ਨੀ, ਪਰ ਮੈਂ ਡਰਦਾ ਵੀ ਹਾਂ ਕਿਸੇ ਨੂੰ ਰਾਏ ਦੇਣ ਤੋਂ, ਪਰ ਮੈਂ ਇੱਕ ਫਿਰ ਵੀ ਐਡਵਾਈਸ ਦੂੰਗਾ ਵੀ ਪ੍ਰੀ ਪ੍ਰੋਡਕਸ਼ਨ ਤਿਆਰੀ ਬਹੁਤ ਜ਼ਰੂਰੀ ਹੈ। ਤਿਆਰੀ ਜੇ ਤੁਸੀਂ ਮਤਲਬ ਟਾਈਮ ਜ਼ਿਆਦਾ ਲੈ ਲਓਗੇ ਨਾ ਤਿਆਰੀ ਕਰਨ ਤੇ, ਤੁਹਾਨੂੰ ਫੋਰ ਐਗਜ਼ਾਮਪਲ ਤੁਹਾਨੂੰ ਤੁਹਾਡੇ ਲੋਕੇਸ਼ਨਸ ਦਾ ਪਤਾ, ਫਿਰ ਲੋਕੇਸ਼ਨਸ ਦੇ ਵਿੱਚ ਤੁਹਾਡੇ ਕਰੈਕਟਰ ਲਿਸਟ ਤੋਂ ਪਤਾ ਲੱਗਦਾ ਹਰ ਇੱਕ ਚੀਜ਼ ਜਿਹੜੀ ਤੁਹਾਡੀ ਰੈਡੀ ਹੈ, ਤੁਹਾਡੀ ਪ੍ਰੋਡਕਸ਼ਨ ਡਿਜ਼ਾਈਨ, ਤੁਹਾਡਾ ਆਰਟ ਡਿਪਾਰਟਮੈਂਟ ਰੈਡੀ ਆ, ਡਿਪਾਰਟਮੈਂਟ ਨੂੰ ਕਿਹੜੇ ਪ੍ਰੋਪਸ ਚਾਹੀਦੇ ਨੇ, ਫਲਾਨੇ ਸੀਨ ਚ ਆਪਾਂ ਨੂੰ ਇੱਕ ਬੰਦੂਕ ਚਾਹੀਦੀ ਆ, ਪੱਥਰ ਚਾਹੀਦਾ, ਚਾਕੂ ਚਾਹੀਦਾ, ਹਰ ਇੱਕ ਚੀਜ਼ ਜੇ ਤੁਹਾਡੀ ਪੇਪਰ ਵਰਕ ਰੈਡੀ ਹੈ ਨਾ, ਤੁਹਾਨੂੰ ਪਤਾ ਵੀ ਮੈਨੂੰ ਕੀ ਚਾਹੀਦਾ, ਪੈਨ ਚਾਹੀਦਾ, ਗਲਾਸ ਚਾਹੀਦੇ ਨੇ, ਫਿਰ ਕੋਸਟਿਊਮ ਡਿਜ਼ਾਈਨ ਨੂੰ ਪਤਾ ਵੀ ਕਿਹੜੇ ਸੀਨ ਚ ਕੀ ਆ, ਤੁਹਾਡੀ ਹਰੇਕ ਕੱਲੀ ਕੱਲੀ ਪ੍ਰੀ ਪ੍ਰੋਡਕਸ਼ਨ, ਫਿਰ ਪ੍ਰੀ ਪ੍ਰੋਡਕਸ਼ਨ ਇੱਥੋਂ ਤੱਕ ਹੁੰਦੀ ਹੈਗੀ। ਹੁਣ ਜਿਹੜੀ ਫਿਲਮ ਅਸੀਂ ਕਰ ਰਹੇ ਹਾਂ ਜੀ ਹੁਣ ਬਾਲੀਵੁੱਡ ਦੇ, ਸਾਡੀ ਪ੍ਰੀ ਪ੍ਰੋਡਕਸ਼ਨ ਇਸ ਲੈਵਲ ਤੱਕ ਆ ਵੀ ਸਾਨੂੰ ਇਹ ਪਤਾ ਵੀ ਕਿਹੜੇ ਸੀਨ ਚ ਕਿਹੜਾ ਸ਼ਾਟ ਤੇ ਕਿਹੜਾ ਲੈਂਸ ਯੂਜ਼ ਕਰਨਾ, 30mm ਯੂਜ਼ ਕਰਨਾ, 100mm ਯੂਜ਼ ਕਰਨਾ, ਕਿਹੜੀ ਟ੍ਰਾਈਪੋਡ ਤੇ ਯੂਜ਼ ਕਰਨਾ, ਸਲਾਈਡ ਤੇ ਯੂਜ਼ ਕਰਨਾ, ਹੈਂਡ ਹਿਲਡ ਕਰਨਾ, ਉਹ ਹਰ ਇੱਕ ਚੀਜ਼ ਸਾਡੀ ਪ੍ਰੀ ਪਲੈਨਿੰਗ ਹੈ। ਪਰ ਜਿਹੜੀ ਪੰਜਾਬੀ ਇੰਡਸਟਰੀ ਦੇ ਵਿੱਚ ਜੇ ਕੋਈ ਕੰਮ ਕਰਨਾ ਚਾਹੁੰਦਾ ਤੇ ਉਹ ਮੈਨੂੰ ਲੱਗਦਾ ਵੀ ਉਹ ਇਹ ਚੀਜ਼ ਪ੍ਰੀ ਪ੍ਰੋਡਕਸ਼ਨ ਬਹੁਤ ਜ਼ਰੂਰੀ ਹੈ ਜਿਹੜੀ ਕਿ ਜ਼ੀਰੋ ਹੁੰਦੀ ਹੈ ਆਪਣੀ ਪੰਜਾਬੀ ਇੰਡਸਟਰੀ ਦੇ ਵਿੱਚ। ਉਹ ਸਿਰਫ ਪਹਿਲਾਂ ਲੋਕੇਸ਼ਨ ਤੇ ਜਾਂਦੇ ਨੇ, ਫਿਰ ਉੱਥੇ ਜਾ ਕੇ ਕਹਿ ਲੈਂਦੇ ਆ ਇੱਥੇ ਆਪਾਂ ਐਂ ਕੈਮਰਾ ਰੱਖ ਲੈਣੇ ਆ ਯਾਰ ਐਂ ਕਰਦੇ ਆ, ਫਿਰ ਆਪਾਂ ਇੱਥੋਂ ਐਂ ਕਰ ਲੈਣੇ ਆ, ਜੇ ਨਹੀਂ ਹੁੰਦਾ ਤਾਂ ਐਂ ਕਰ ਲੈਣੇ ਆ। ਮਤਲਬ ਇਹ ਚੀਜ਼ ਮੈਨੂੰ ਸਭ ਤੋਂ ਵੱਡਾ ਫਰਕ ਲੱਗਿਆ ਵੀ ਪ੍ਰੀ ਪ੍ਰੋਡਕਸ਼ਨ ਆਪਣੀ ਜਿਹੜੀ ਨੌਰਥ ਇੰਡੀਆ ਦਾ ਜਿਹੜਾ ਹੈਗਾ ਗਾ ਜਿਵੇਂ ਪੰਜਾਬੀ ਇੰਡਸਟਰੀ ਦਾ ਤੇ ਸਾਊਥ ਇੰਡੀਆ ਦਾ ਤੇ ਜਾਂ ਗੋਰਿਆਂ ਨਾਲ ਮੈਂ ਕੰਮ ਕੀਤਾ ਜਾਂ ਬਾਲੀਵੁੱਡ ਦਾ ਹੁਣ ਮੈਂ ਕੰਮ ਪ੍ਰੋਜੈਕਟ ਕਰ ਰਿਹਾ, ਖੁਦ ਪ੍ਰੋਡਿਊਸ ਕਰ ਰਿਹਾ ਤੇ ਖੁਦ ਹੀ ਲਿਖੀ ਹੋਈ ਫਿਲਮ ਹੈ ਜੀ, ਖੁਦ ਡਾਇਰੈਕਟ ਕਰ ਰਿਹਾ ਤੇ ਖੁਦ ਵੀ ਐਕਟ ਕਰ ਰਿਹਾ
0: ਜੀ।
2: ਹਾਂਜੀ, ਮੇਰੀ ਟੀਮ ਹੈਗੀ ਮੇਰੇ ਨਾਲ, ਮੇਰਾ ਫਰੈਂਡ ਜੈ ਹੈਗਾ ਜੀ, ਉਹ ਵੀ ਸਾਊਥ ਇੰਡੀਆ ਤੋਂ, ਅਸੀਂ ਦੋਨੇ ਮਿਲ ਕੇ ਡਾਇਰੈਕਟ ਕਰ ਰਹੇ ਹਾਂ ਫਿਲਮ। ਤੇ ਸਾਡੀ ਸਭ ਤੋਂ ਬੇਸਿਕ ਗੱਲ ਹੈ ਵੀ ਅਸੀਂ ਪ੍ਰੀ ਪ੍ਰੋਡਕਸ਼ਨ ਜਿਹੜੀ ਹੈਗੀ ਸਾਡੀ ਵੀ ਪੇਪਰ ਵਰਕ ਜਿਹੜਾ ਹੈਗਾ ਸਾਡੇ ਕੋਲ ਪ੍ਰੋਪਰ ਹੋਊਗਾ, ਅਸੀਂ ਜਿੱਦਣ ਸਾਡਾ ਕੈਮਰਾ ਰੋਲ ਹੋਊਗਾ ਨਾ ਉਸ ਦਿਨ ਤੱਕ ਸਾਡਾ ਹਰ ਇੱਕ ਚੀਜ਼ ਰੈਡੀ ਹੋਊਗੀ
0: ਜੀ। ਜੀ ਅੱਛਾ ਪ੍ਰਭਦੀਪ, ਇਸ ਸਾਰੇ ਸਮੇਂ ਦੌਰਾਨ ਪ੍ਰੇਰਣਾ ਕੌਣ ਬਣਿਆ ਰਿਹਾ, ਇੰਸਪੀਰੇਸ਼ਨ ਜਿਹੜੀ ਹੈ, ਕਈ ਵਾਰ ਹੁੰਦਾ ਨਾ ਕਿ ਕੋਈ ਨਾ ਕੋਈ ਇੰਸਪੀਰੇਸ਼ਨ ਜ਼ਰੂਰ ਹੁੰਦੀ ਆ ਜਿਹੜੀ ਤੁਹਾਨੂੰ ਅੱਗੇ ਤੋਰੀ ਰੱਖਦੀ ਆ?
2: ਮੈਨੂੰ ਐਕਚੁਅਲੀ ਨਾ ਜੀ ਸਟੋਰੀ ਟੈਲਿੰਗ ਕਰਨ ਚ ਨਾ ਮੈਨੂੰ ਮਤਲਬ ਬਹੁਤ ਸਾਰੀਆਂ ਚੀਜ਼ਾਂ ਇੰਸਪਾਇਰ ਕਰਦੀਆਂ ਜੀ ਮੈਨੂੰ। ਤੁਸੀਂ ਮੈਨੂੰ ਕਹਿੰਦੇ ਆ ਮੈਨੂੰ ਜਿੱਦਾਂ ਮੈਂ ਕੋਈ ਫਿਲਮ ਦੇਖਦਾ ਸੀ, ਤੁਹਾਨੂੰ ਦੱਸਿਆ ਮੈਨੂੰ ਵੀ ਇਹ ਕਿੱਦਾਂ ਹੋਊਗਾ, ਕਿੱਦਾਂ ਹੋਊਗਾ, ਇਹ ਕਿੰਨਾ ਟਫ ਸੀਗਾ ਸੀਨ, ਇਹ ਕਿਵੇਂ ਕੀਤਾ, ਜਾਂ ਜਿੱਦਾਂ ਕਈ ਐਕਟਰ ਨੇ ਬਹੁਤ ਇੰਸਪਾਇਰ ਕਰਦੇ ਨੇ, ਜਿੱਦਾਂ ਟੋਮ ਹੈਂਕ ਸੀਗਾ, ਉਹਨੂੰ ਕਿੰਨੇ ਸਾਰੇ ਆਸਕਰ ਅਵਾਰਡ ਮਿਲੇ, ਉਹਦੀਆਂ ਕਿੰਨੀਆਂ ਫਿਲਮਾਂ ਨੇ, ਉਹ ਜਿੱਦਾਂ ਕਈ ਵਾਰ ਬੱਚੇ ਵੀ ਮੈਨੂੰ ਇੰਸਪਾਇਰ ਕਰਦੇ, ਆਪਾਂ ਸੀਡਸ ਫਿਲਮ ਕੀਤੀ, ਉਹਦੇ ਬੱਚਿਆਂ ਨੇ ਮੈਨੂੰ ਬਹੁਤ ਇੰਸਪਾਇਰ ਕੀਤਾ ਜਦੋਂ ਮੈਂ ਬੱਚਿਆਂ ਨੂੰ ਕੋਈ ਚੀਜ਼ ਸਿੱਖੀ, ਐਡੀ ਛੇਤੀ ਲਰਨ ਕੀਤਾ, ਸਭ ਕੁਛ ਕੀਤਾ, ਇਹ ਸਾਰੀਆਂ ਚੀਜ਼ਾਂ ਮੈਨੂੰ कपड़े डिफरेंट पाके कुछ हेयर स्टाइल या कुछ ओ चीज मेनू करैक्टर की तरह लग रहा हुंदा मैं भी इंस्पायर कर रहा हुंदा कई बार भी यार देख ये तुरिया जांदा करैक्टर एदा फिल्म बन सकती है फलानी स्टोरी दे विच एदा दा करैक्टर लै सकदे आ मतलब हर वक्त जदों तुहाडा दिमाग जिस पासे चलन लग जाए ना जी फिर ओदां ही सोचदा रहिंदा हर एक चीज ही इंस्पायर हुंदी रहिंदी है तुहानू सम टाइम कोई वार आवाज आ रही है ना कोई साउंड आ रही है कोई साउंड भी तुहानू कई वार इंस्पायर करन लग जांदी है यार भी ये फिल्म दे विच जदों आपां शूट करांगे उत्थे फलानी थां ते आपां ये साउंड पिछे इंजन टुट्टिया गड्डी दी आवाज जां कोई इह जी पा सकदे आ कि मतलब ये चीजा नी इंस्पायर तो मिलू की मेनू हूं समझ नहीं आती मैं किदा मैं सही भी कह रहा या नहीं कह रहा पर मैं अपने दिल दी गल्लां दस रही जी
0: बिलकुल बिलकुल मैं समझ सकती हाँ क्योंकि जिस तरीके तुसी है ना इस वेले अपना ए जनून लेके चल रहे हैं ता शायद कोई भी सिचुएशन कोई भी स्थिति जिहड़ी है ओ तुहाडे ज़हन दे विच जदों आउंदी आ तां ओ तुहानू इक फिल्म मेकर बनाउण वल पुश करदी आ धक्कदी आ सो मैनू लगदा इस तों होर वड्डी नियामत कोई नहीं हो सकदी क्योंकि ए वी कई वार हुंदा कि गॉड गिफ्टड हुंदा परमात्मा वलों अपने आप है ना हर इंसान दे विच एहो जे सोचण समझण दी शक्ति नहीं हुंदी है ना कि ओ किसे भी स्थिति नूं किवें ढाल सकदा है फिल्म मेकिंग दे विच या फिल्म किस तरह है ना ओह एक बना के थोड़े सामने रख सकदा सो शायद परमात्मा वलों जिहड़ी बख्शी हुई एक कला या एक गुण जिहड़ा है ना ओ थोड़े अंदर है और उसे गुण कारण तुसी जनूनी होके इस विच काम कर रहे हो मैं जानना चाहना या हुण के लॉन्ग रोड जिहदा तुसी जिक्र कर रहे हो कि हुण अगे जिहड़ा प्रोजेक्ट तुसी लेके आ रहे हो ए जिहड़ा प्रोजेक्ट आ ए कदों तुसी बनाउण बारे सोचिया और एदे पिछे की कहानी रही है
2: हां जी ए, ए... एक्चुअली जी मैं ये स्क्रीन प्ले ना इस करके लिखा सीगा कि मेनू मैं फिल्म बनाना चाहुंदा सीगा ते पर थोनू पता फिल्म दा हमेशा ही बजट अगे चले जांदा ते मैं कोई एदां दी फिल्म लिखना चाहुंदा सी जिहदा बजट थोड़ा जा सही रह सके ते इहनू असीं बना लिए मतलब किते बजट ना कोई शॉर्ट च रहे ते मैं इह एदां दी लोकेशनां दे हिसाब नाल ते हर एक चीज ते फोकस रख के फिल्म लिखी सीगी इह फिल्म बेसिकली मतलब एक परिवार आ जी दो मियां बीबी ते उन्हां दे बच्चे ने ते ओदू बाद उन्हां दी जिहड़ी पीआर नहीं हैगी ते उन्हां नूं कंट्री साइड जाण वास्ते कहा जांदा फिर उन्हां दे नाल रास्ते च मतलब कि इक जना दी वाइफ जांदी आ ते ओदां करके मतलब उन्हां रोड रेंज वगैरा हो जांदी आ जी ए उस लैवल दी स्टोरी आ ते उस करके सस्पेंस थ्रिलर आ जी बेसिकली लिखा ए जदों मैं लिखी सीगी ते मैं लिख के मेनू पता लग जांदा मैं हमेशा अवार्ड फंक्शन च भेजण दी कोशिश करदा फिर तुहानू उत्थे पता लग जांदा वी की हिसाब किताब है ते तुसी इह देख लो वी मेरे स्क्रीन प्ले नूं कहिंदे आ मैं तीन थां ते भेज दो थां ते भेजी मेनू तीन अवार्ड मिले इहदे विच एक अवार्ड इह सीगा वी ज्यूरी ने ते ऑडियंस ने दोनां नहीं दित्ता होया सीगा ਇਹ ਬਹੁਤ ਵੱਡੀ ਗੱਲ ਹੁੰਦੀ ਹੈਗੀ
0: ਜਦੋਂ ਆਡੀਅੰਸ ਸਕ੍ਰੀਨ ਪਲੇ ਦਾ ਅਵਾਰਡ ਆਲਰੇਡੀ ਤੁਹਾਨੂੰ ਮਿਲ ਚੁੱਕਿਆ ਦੇ
2: ਹਾਂਜੀ ਇਸ ਫਿਲਮ ਦੇ ਉੱਤੇ ਸਕ੍ਰੀਨ ਪਲੇ ਦੇ ਉੱਤੇ ਮੈਨੂੰ ਤਿੰਨ ਅਵਾਰਡ ਮਿਲੇ ਹੋਏ ਨੇ ਜੀ ਇਸ ਪਰ ਇਹ ਪਹਿਲਾਂ ਮੈਂ ਪੰਜਾਬੀ ਚ ਲਿਖੀ ਸੀਗੀ ਪਰ ਫਿਰ ਸਾਡੀ ਜਿਹੜੀ ਟੀਮ ਹੈ ਜਿੱਦਾਂ ਮੇਰੇ ਨਾਲ ਟੀਮ ਜਿਹੜੇ ਕੰਮ ਕਰਦੇ ਨੇ ਉਹ ਸਾਊਥ ਇੰਡੀਅਨ ਨੇ ਤੇ ਜਾਂ ਗੋਰੇ ਨੇ ਸਾਰੇ ਐਕਟਰ ਤੇ ਜਿਹੜੇ ਡੀ ਓ ਪੀ ਵਗੈਰਾ ਹੈਲਪ ਕਰ ਰਹੇ ਨੇ ਫਿਰ ਉਹ ਸਾਰਿਆਂ ਨੇ ਰੈਕਮੈਂਡ ਕੀਤਾ ਵੀ ਆਪਾਂ ਇਹਨੂੰ ਬਾਲੀਵੁੱਡ ਚ ਬਣਾਈਏ ਤਾਂ ਕਿ ਥੋੜਾ ਇਹਦਾ ਅਦਾਰਾ ਵੱਡਾ ਹੋ ਜੇ ਤੇ ਨਾਲੇ ਏਦਾਂ ਦੀਆਂ ਫਿਲਮਾਂ ਜਿਹੜੀਆਂ ਹੈਗੀਆਂ ਬਾਲੀਵੁੱਡ ਦੇ ਵਿੱਚ ਚੱਲ ਜਾਂਦੀਆਂ ਨੇ ਥ੍ਰਿਲਰ ਸਸਪੈਂਸ ਤੇ ਪੰਜਾਬੀ ਫਿਲਮ ਦੇ ਵਿੱਚ ਹਜੇ ਪੰਜਾਬੀ ਇੰਡਸਟਰੀ ਦੇ ਵਿੱਚ ਥੋੜਾ ਜਿਹਾ ਮਤਲਬ ਨਹੀਂ ਪਤਾ ਹਜੇ ਕਿ ਏਦਾਂ ਦੀਆਂ ਫਿਲਮਾਂ ਚੱਲਦੀਆਂ ਨਹੀਂ ਚੱਲਦੀਆਂ ਤੇ ਹੁਣ ਪਹਿਲੀ ਵਾਰ ਜੇ ਬਣਾਈਏ ਤਾਂ ਉਹ ਵੀ ਏਡਾ ਰਿਸਕ ਲੈ ਲਈਏ ਤਾਂ ਫਿਰ ਇਸ ਕਰਕੇ ਅਸੀਂ ਇਹਨੂੰ ਹਿੰਦੀ ਚ ਟਰਾਂਸਲੇਟ ਕਰਕੇ ਹੁਣ ਇਹਨੂੰ ਹਿੰਦੀ ਚ ਬਣਾ ਰਹੇ ਹਾਂ ਜੀ ਤੇ ਇਹਦੀਆਂ ਜਿਹੜੀਆਂ ਲੋਕੇਸ਼ਨਸ ਨੇ ਉਹ ਸਾਰੀਆਂ ਤਕਰੀਬਨ ਮੈਲਬਰਨ ਦੇ ਨੇੜੇ ਤੇੜੇ ਨੇ ਤੇ ਕੁਛ ਮੈਲਬਰਨ ਦੀਆਂ ਨੇ ਜੀ ਤੇ ਫਿਰ ਇਹ ਕਹਿੰਦੇ ਆਪਣਾ ਜਿਹੜੇ ਐਕਟਰ ਨੇ ਜੀ ਉਹ ਤਕਰੀਬਨ ਸਾਰੇ ਆਸਟ੍ਰੇਲੀਆ ਦੇ ਨੇ ਜੀ ਤੇ ਇੱਥੇ ਰਹਿ ਰਹੇ ਨੇ ਕੋਈ ਆਪਾਂ ਬਾਹਰੋਂ ਨੀ ਬੁਲਾ ਰਹੇ ਫਿਰ ਜਿਹੜੇ ਟੈਕਨੀਸ਼ੀਅਨਸ ਨੇ ਉਹ ਵੀ ਸਾਰੇ ਇੱਥੇ ਨੇ ਜੀ ਤੇ ਮੇਰੇ ਮਤਲਬ ਜ਼ਿਆਦਾਤਰ ਗੋਰੇ ਨੇ ਇੱਥੋਂ ਦੇ ਆਸਟ੍ਰੇਲੀਆ ਤੇ ਜਾਂ ਫਿਰ ਕਹਿੰਦੇ ਆ ਮੇਰੇ ਫਰੈਂਡ ਸਾਊਥ ਇੰਡੀਆ ਤੇ ਜਾਂ ਆਪਣੇ ਕਈ ਪੰਜਾਬੀ ਵੀ ਹੈਗੇ ਨੇ ਇਹਦੇ ਵਿੱਚ ਸਾਰੀ ਜਿਹੜੀ ਇੱਥੋਂ ਦੀ ਲੋਕਲ ਟੀਮ ਆ ਤਾਂ ਕਿ ਆਪਣੀ ਇੱਕ ਵੱਡੀ ਟੀਮ ਬਣ ਸਕੇ ਕੱਲ ਨੂੰ ਆਪਾਂ ਹੋਰ ਵੀ ਇੱਥੇ ਪ੍ਰੋਜੈਕਟ ਕਰ ਸਕੀਏ ਜੀ ਸਾਰੇ ਬਹੁਤ ਹੈਲਪ ਕਰ ਰਹੇ ਨੇ ਜੀ, ਸਾਰੀ ਟੀਮ ਮਿਲ ਜੁਲ ਕੇ ਜੀ ਤੋਂ ਜੋ ਕੁਛ ਹੋ ਰਿਹਾ ਉਸ ਤੋਂ ਵੀ ਜਿਆਦਾ ਵੱਧ ਕੇ ਕੰਮ ਕਰ ਰਹੇ ਨੇ ਜੀ। ਇਹ ਇੱਕ ਫਿਲਮ ਕੋਈ ਵੀ ਬੰਦਾ ਕਹਿ ਲੋ ਵੀ ਇੱਕ ਜੋਬ ਦੀ ਤਰ੍ਹਾਂ ਨੀ ਕਰ ਰਿਹਾ, ਇੱਕ ਹਰੇਕ ਬੰਦਾ ਆਪਣਾ ਸ਼ੌਂਕ ਜਾਂ ਮਤਲਬ ਆਪਣਾ ਜਿਹੜਾ ਵੀ ਫੀਲਡ ਚ ਕਰ ਰਿਹਾ, ਜਿਹੜੇ ਵੀ ਡਿਪਾਰਟਮੈਂਟ ਚ ਕਰ ਰਿਹਾ, ਦਿਲੋਂ ਕਰ ਰਿਹਾ ਜੀ ਕੰਮ ਇਸ ਫਿਲਮ ਲਈ
0: ਜੀ। ਬਹੁਤ ਖੂਬ, ਪਰਮਾਤਮਾ ਤੁਹਾਡੀ